ਸੱਚ ਇਹ ਵੇ ਉਹ ਪਹਿਲੀ ਝਲਕ ਦੇਖ ਕੇ ਰੋ ਪਈ। ਮੈਂ ਸਿਰਫ ਥੋੜਾ ਜਿਹਾ ਇਤਿਹਾਸ ਵਿੱਚੋਂ ਕਹਾਂਗਾ, ਪਰ ਬਾਣੀ ਦੇ ਦਾਇਰੇ ਤੋਂ ਬਾਹਰ ਨਿਕਲ ਕੇ ਨਹੀਂ। ਉਹ ਰੋਈ ਤੇ ਬਾਬਾ ਕਾਲੂ ਸਾਹਿਬ ਜੀ ਨੇ ਇਹੀ ਪੁੱਛਿਆ ਕਿ ਤੁਸੀਂ ਤੁਹਾਡੀਆਂ ਅੱਖਾਂ ਚ ਪਾਣੀ ਕਿਉਂ? ਤੇ ਉਹ ਕੁਛ ਬੋਲੀ ਨਹੀਂ। ਉਹਨਾਂ ਨੇ ਆਪਣੇ ਵੱਲੋਂ ਧਨ ਪਦਾਰਥ ਦੇਣੇ ਚਾਹੇ ਤੇ ਉਹਨੇ ਆਪਣੇ ਪੱਲੇ ਨਾਲ ਮੈਲੀ ਜੀ ਚੁੰਨੀ ਦੇ ਪੱਲੇ ਨਾਲ ਅੱਖਾਂ ਪੂੰਜੀਆਂ। ਕਹਿਣ ਲੱਗੀ, ਮੈਨੂੰ ਇਹਨਾਂ ਚੀਜ਼ਾਂ ਦੀ ਹੁਣ ਲੋੜ ਨਹੀਂ, ਮੈਨੂੰ ਧਨ ਪਦਾਰਥ ਨਹੀਂ ਚਾਹੀਦੇ। ਬਾਬਾ ਕਾਲੂ ਸਾਹਿਬ ਕਹਿੰਦੇ ਨੇ ਕਿ ਸਭ ਖੁਸ਼ੀ ਤਾਂ ਹੈ ਨਾ। ਉਹਨੇ ਭਰੇ ਗਲੇ ਨਾਲ ਕਿਹਾ, ਵਧਾਈ ਹੋਵੇ। ਕਹਿਣ ਲੱਗੇ, ਜੇ ਵਧਾਈ ਹੈ ਤੂੰ ਝੋਲੀ ਕਰ, ਮੈਂ ਤੇਰੀ ਝੋਲੀ ਚ ਪੈਸੇ ਪਾਣੇ ਚਾਹੁੰਦਾ। ਕਹਿਣ ਲੱਗੀ, ਅੱਜ ਤੱਕ ਜਿਸ ਘਰ ਬੱਚਾ ਜਨਮ ਲੈਂਦਾ ਸੀ ਝੋਲੀ ਅੱਡ ਕੇ ਮੈਂ ਦਾਣੇ, ਝੋਲੀ ਅੱਡ ਕੇ ਮੈਂ ਪੈਸੇ ਮੰਗਦੀ ਰਹੀ, ਪਰ ਤੇਰੇ ਪੁੱਤਰ ਦੀ ਪਹਿਲੀ ਮੁਸਕਰਾਹਟ ਨੇ ਨਾਮ ਦੀ ਦੌਲਤਾਂ ਸਾਂ ਅੰਦਰੋਂ ਮਨ ਕਰਕੇ ਭੁੱਖੀ ਸਾਂ। ਸੱਚ ਏਵੇ ਤੇਰੇ ਪੁੱਤਰ ਦੇ ਦਰਸ਼ਨ ਨੇ ਜਨਮਾਂ ਜਨਮਾਂ ਦੀ ਭੁੱਖ ਗਵਾ ਦਿੱਤੀ, ਹੁਣ ਮੰਗਣ ਨੂੰ ਚਿੱਤ ਨਹੀਂ। ਗੱਲ ਧਿਆਨ ਨਾਲ ਸੁਣਿਓ, ਜਨਮਾਂ ਜਨਮਾਂ ਦੀ ਭੁੱਖ ਗਵਾਈ। ਇੱਕ ਨਵੀਂ ਸੂਰਜ ਦੀ ਉਦਾ ਹੋ ਰਿਹਾ ਸੀ, ਇੱਕ ਨਵੀਂ ਕਿਰਨ ਹਿੰਦੁਸਤਾਨ ਦੀ ਧਰਤੀ ਤੇ ਆ ਰਹੀ ਸੀ। ਥੋੜੇ ਜੇ ਅੱਗੇ ਵੱਧਦੇ ਨੇ, ਹਜ਼ੂਰ ਕਿਹੜਾ ਸਾਥੀ ਚੁਣਿਆ? ਕੀ ਮੇਰੇ ਗੁਰੂ ਨੇ ਆਪਣਾ ਕੋਈ ਖੱਤਰੀ ਬਰਾਦਰੀ ਵਿੱਚੋਂ ਸਾਥੀ ਚੁਣਿਆ? ਨਹੀਂ ਪਿਆਰਿਓ, ਸਭ ਤੋਂ ਪਹਿਲਾਂ ਚੁਣਿਆ ਆਪਣਾ ਮਿੱਤਰ, ਆਪਣਾ ਭਾਈ। ਤੇ ਚੁਣਿਆ ਕੌਣ? ਭਾਈ ਮਰਦਾਨਾ। ਮੈਂ ਸਿਰਫ ਇੱਥੇ ਰੋਕ ਕੇ ਅਰਜ਼ ਕਰਨੀ ਚਾਹੁੰਦਾ, ਗੁਰੂ ਨੇ ਕੇਵਲ ਕਿਹਾ ਨਹੀਂ, ਉਹ ਸੱਚਮੁੱਚ ਅਮਲੀ ਜਾਮਾ ਦੇ ਕੇ ਲੋਕਾਂ ਸਾਹਮਣੇ ਪੇਸ਼ ਕੀਤਾ। ਭਾਈ ਮਰਦਾਨੇ ਨੂੰ ਚੁਣਿਆ ਤੇ ਮੈਂ ਤਾਂ ਆਰੰਭ ਚ ਅਰਜ਼ ਕੀਤੀ ਸੀ ਕਿ ਇਸ ਗੁਰਮੁਖ ਨੇ, ਗੁਰਮੁਖ ਸ਼ਬਦ ਵਰਤਾਂਗਾ, ਇਸ ਮਹਾਂਪੁਰਖ ਨੇ, ਇਸ ਗੁਰੂ ਨਾਨਕ ਦੇ ਘਰ ਦੇ ਪਹਿਲੇ ਰਬਾਬੀ ਨੇ, ਪਹਿਲੇ ਕੀਰਤਨੀਏ ਨੇ, ਪਹਿਲੇ ਗੁਰੂ ਨਾਨਕ ਦੇ ਦਿਲ ਦੇ ਮਿੱਤਰ ਨੇ, 50 ਸਾਲ ਦੇ ਕਰੀਬ, 1-2 ਸਾਲ ਨਹੀਂ, 50 ਸਾਲ ਗੁਰੂ ਨਾਨਕ ਨਾਲ ਰਬਾ ਬਜਾਈ ਮਰਦਾਨੇ ਨੇ, ਪਰ ਸਾਡੇ ਲੋਕਾਂ ਨੇ ਉਹਦੇ ਚੁਟਕਲੇ ਬਣਾ ਕੇ ਰੱਖ ਦਿੱਤੇ। ਕਿਤੇ ਭੁੱਖਾ, ਕਿਤੇ ਲਾਚਾਰ, ਕਿਤੇ ਪਿਆਸਾ, ਕਿਤੇ ਮੰਗਤਾ ਦਸਾਇਆ। ਮੈਂ ਜਨਮ ਸਾਖੀਆਂ ਵਿੱਚੋਂ 2-3 ਬੇਨਤੀਆਂ ਕਰਨੀਆਂ, ਜੇ ਪੜ੍ਹੋ ਤਾਂ ਭਾਈ ਮਰਦਾਨਾ ਸਾਹਿਬ ਗੁਰੂ ਨਾਨਕ ਸਾਹਿਬ ਤੋਂ ਉਮਰ ਕਰਕੇ 10 ਸਾਲ ਵੱਡੇ। ਜੋ ਖੋਜ ਕਹਿੰਦੀ ਹੈ, ਮੈਂ ਪੁਰਾਣੀ ਕੋਈ ਉਹ ਸਾਖੀ ਨਹੀਂ ਲਈ ਜਿਹੜੀ ਕਰਾਮਾਤ ਨਾਲ ਜੋੜ ਕੇ ਕਹੇ ਉਹ ਮਰ ਜਾਣੇ ਦਾ ਜ਼ਿਕਰ ਕੀਤਾ ਗਿਆ, ਨਹੀਂ। ਮੈਂ ਬੇਨਤੀ ਕਰਾਂਗਾ, ਇਹਨਾਂ ਦਾ ਪੁਸ਼ਤੈਨੀ ਕਿੱਤਾ ਹੈ ਮਿਰਾਸੀਆਂ ਦਾ ਕਿ ਜਜਮਾਨਾਂ ਦੇ ਘਰ ਵਿੱਚ ਗਾਉਣਾ। ਹਜ਼ੂਰ ਵਣ ਥੱਲੇ ਬੈਠੇ ਨੇ, ਇਹ ਬਾਹਰ ਦੀ ਗੱਲ ਹੈ, ਰਾਏ ਭੋਏ ਦੀ ਤਲਵੰਡੀ ਨਨਕਾਣਾ ਸਾਹਿਬ ਦੀ ਘਟਨਾ ਹੈ, ਵਣ ਉੱਥੇ ਬਹੁਤ ਸਨ। ਹਜ਼ੂਰ ਵਣ ਥੱਲੇ ਬੈਠੇ ਨੇ ਤੇ ਕੰਨਾਂ ਵਿੱਚ ਕਿਸੇ ਦੇ ਗਾਉਣ ਦੀ ਆਵਾਜ਼ ਪਈ, ਬੜੀ ਸੁਰੀਲੀ ਆਵਾਜ਼। ਹਜ਼ੂਰ ਨੇ ਉਹਦੇ ਉੱਠ ਕੇ ਕੋਲ ਚਲੇ ਗਏ। ਇਸ ਮਿਲਾਪ ਵਿੱਚ ਭਾਈ ਮਨੀ ਸਿੰਘ ਲਿਖਦੇ ਨੇ, ਹਜ਼ੂਰ ਨੇ ਗਲੇ ਦੀ ਆਵਾਜ਼ ਸੁਣੀ ਤੇ ਮਰਦਾਨਾ ਦੇਖ ਕੇ ਉੱਠ ਖਲੋਤਾ। ਸਤਿਗੁਰੂ ਕਹਿੰਦੇ ਨੇ, ਵੇ ਮਰਦਾਨਿਆ, ਇਹ ਜਨਮ ਸਾਖੀ ਦੇ ਬੋਲ ਨੇ, ਵੇ ਮਰਦਾਨਿਆ ਤੈਨੂੰ ਰਾਗ ਦੀ ਸੋਚੀ ਹੈ, ਜੇ ਰਾਗ ਵਿੱਚ ਮਿਲਾ ਕੇ ਸ਼ਬਦ ਨੂੰ ਗਾਏ ਤੇਰਾ ਦੀਨ ਦੁਨੀ ਦੋਹੀ ਥਾਈ ਭਲਾ ਹੋਵੇ। ਤੇਰੇ ਕੋਲ ਸੁਰ ਹੈ, ਰਾਗ ਹੈ, ਰਾਗ ਵਿੱਚ ਮਿਲਾ ਕੇ ਪਰਮਾਤਮਾ ਦਾ ਸ਼ਬਦ ਗਾ, ਤੇਰਾ ਦੁਈ ਥਾਈ ਭਲਾ ਹੋਵੇ। ਤੇ ਅੱਗੋਂ ਮਰਦਾਨਾ ਕਹਿੰਦਾ, ਜਜਮਾਨ ਕਿਉਂਕਿ ਇਸ ਘਰ ਦੀ ਮੇਰਾ ਸਿੱਖ, ਜਜਮਾਨ ਅਸੀਂ ਗਾਨੇ ਹਾਂ ਸਿਰਫ ਆਪਣੇ ਪੇਟ ਦੀ ਪੂਰਤੀ ਲਈ, ਜੋ ਤੁਸੀਂ ਗਾਣ ਲਈ ਕਹਿੰਦੇ ਪਏ ਹੋ ਘਰ ਦੀ ਰੋਟੀ ਕਿਵੇਂ ਚੱਲੇਗੀ? ਹਜ਼ੂਰ ਹੱਸ ਕੇ ਕਹਿੰਦੇ ਨੇ, ਵੇ ਮਰਦਾਨੇ ਹਾਂ, ਰੋਜੀ ਦਾ ਫਿਕਰ ਅੱਲਾ ਨੂੰ ਵੇ, ਬਾਕੀ ਰਹੀ ਘਰ ਦੀ ਗੱਲ, ਮੇਰਾ ਘਰ ਤੇਰਾ ਘਰ ਏ, ਜਿਸ ਚੀਜ਼ ਦੀ ਲੋੜ ਪੈ ਜਾ ਮੇਰੇ ਘਰੋਂ ਲੈ ਜਾ, ਪਰ ਸ਼ਬਦ ਜ਼ਰੂਰ ਗਾਏ। ਮੈਂ ਬੇਨਤੀ ਕਰਾਂਗਾ, ਇਹ ਕੇਵਲ ਜਜ਼ਬਾਤ ਇਮੋਸ਼ਨਲ ਕਰਨ ਲਈ ਨਹੀਂ, ਉਹਨੇ ਰਬਾਬ ਚੁੱਕੀ ਜੀ, ਭਾਈ ਫਰੰਦੇ ਤੋਂ ਰਬਾਬ ਲੈ ਕੇ ਦਿੱਤੀ, ਤੁਰ ਪਿਆ ਮਰਦਾਨਾ। ਕਿ ਗੁਰੂ ਨਾਨਕ ਸਾਹਿਬ ਨੇ ਕਿਤੇ ਕਿਹਾ ਤੂੰ ਦੂਰ ਬਹੁਤ, ਤੂੰ ਸ਼ੂਦਰ ਹੈ? ਮੇਰੀ ਬੇਨਤੀ ਧਿਆਨ ਨਾਲ ਸੁਣਿਓ, ਕਿਉਂਕਿ ਅੱਜ ਇਸ ਦਰਬਾਰ ਵਿੱਚੋਂ ਹੁਕਮ ਆਇਆ ਕਿ ਖੱਤਰੀ ਬ੍ਰਾਹਮਣ ਸ਼ੂਦ ਵੈਸ਼ ਹਰ ਬੰਦੇ ਨੂੰ ਅਧਿਕਾਰ ਹੈ ਜਪਣ ਦਾ। ਤੇ ਚੇਤੇ ਰੱਖਿਓ, ਉਹਦੇ ਦਰਬਾਰ ਵਿੱਚੋਂ ਆਇਆ ਜਿਹਦੇ ਦਰਬਾਰ ਦੇ 4 ਦਰਵਾਜ਼ੇ ਹਰਿਮੰਦਰ ਦੇ। ਤੁਸੀਂ ਧਿਆਨ ਨਾਲ ਦੇਖੋ, ਕਿਸੇ ਦਰਵਾਜ਼ੇ ਦੇ ਬਾਹਰ ਕੁੰਡੀ ਨਹੀਂ ਲੱਗੀ। 4 ਜਿਹੜੇ ਦਰਵਾਜ਼ੇ ਤੁਸੀਂ ਪਰਿਕਰਮਾ ਕਰਕੇ ਆਉਂਦੇ ਹੋ ਰੋਜ਼,
ਕਿਸੇ ਦਰਵਾਜੇ ਦੇ ਬਾਹਰ ਕੁੰਡੀ ਨਹੀਂ। ਪਿਆਰਿਓ, ਰੱਬ ਤਾਂ ਘਰ ਹੀ ਕਾਹਦਾ ਜਿਹਦੀਆਂ ਦਰਵਾਜ਼ੇ ਦੀਆਂ ਬਾਹਰ ਕੁੰਡੀਆਂ ਤੇ ਤਾਲੇ ਲੱਗ ਜਾਣ। ਹਰਿਮੰਦਰ ਸਾਹਿਬ ਦੇ ਕਿਸੇ ਕਵਾੜ ਨੂੰ ਬਾਹਰ ਕੁੰਡੀ ਨਹੀਂ। ਸੱਚ ਇਵੇਂ ਕਿ ਕਬੀਰ ਦੇ ਇਸ ਸ਼ਲੋਕ ਦੀ ਵਿਆਖਿਆ ਆ ਹਰਿਮੰਦਰ ਕਰ ਰਿਹਾ ਹੈ। ਕਬੀਰ, ਜੇ ਤਰ ਆਵਤ ਜਾਤ ਹੋ ਹਟਕੇ ਨਾ ਹੀ ਕੋਏ, ਸੋ ਦਰ ਕੈਸੇ ਛੋਡੀਏ ਜੋ ਦਰ ਐਸਾ ਹੋਏ। ਹਜ਼ੂਰ ਨੇ ਉੱਥੇ ਰਬਾਬ ਉਹਨਾਂ ਨੇ ਚੁੱਕੀ, ਕੀਰਤਨ ਸ਼ੁਰੂ ਕੀਤਾ। ਮੈਂ ਸਿਰਫ ਦੋ ਕੁ ਬੇਨਤੀਆਂ ਕਰਾਂਗਾ। ਗੁਰੂ ਨਾਨਕ ਨੇ ਭਾਈ ਕਿਹਾ, ਗੁਰੂ ਨਾਨਕ ਨੇ ਵੀਰ ਬਣਾ ਕੇ ਸੀਨੇ ਨਾਲ ਲਾਇਆ, ਪਰ ਅੱਜ ਸਾਡੇ ਚ ਨਾ ਮੇਰਾ ਪ੍ਰਕਰਨ ਨਹੀਂ ਤੇ ਦੂਰ ਦੂਰ ਤੱਕ ਸੁਣਦੇ ਪਏ ਹੋ ਤੁਸੀਂ, ਸਾਡੇ ਚ ਭਾਈ ਸ਼ਬਦ ਤੋਂ ਬੜੀ ਖੇਡ ਪੈਦਾ ਹੋ ਰਹੀ, ਗਿਆਨੀ ਸ਼ਬਦ ਤੋਂ। ਜਾਂ ਤਾਂ ਕੋਈ ਜੰਮਦਾ ਸੰਤੀ ਬਣਦਾ ਤੇ ਜਾਂ ਜੰਮਦਾ ਪ੍ਰੋਫੈਸਰ ਹੀ ਬਣਦਾ, ਭਾਈ ਗਿਆਨੀ ਬਣਨ ਨੂੰ ਕੋਈ ਵੀ ਤਿਆਰ ਨਹੀਂ। ਸੱਚੀ ਗੱਲ ਇਹ, ਭਾਈ ਸ਼ਬਦ ਵਿੱਚ ਬੜੀ ਅਪਣਤ ਹੈ, ਭਾਈ ਸ਼ਬਦ ਵਿੱਚ ਬੜੀ ਮੁਹੱਬਤ ਹੈ, ਭਾਈ ਸ਼ਬਦ ਵਿੱਚ ਭਰਾ ਦਾ ਪਿਆਰ ਸਮੋਇਆ ਹੈ। ਇਸ ਸ਼ਬਦ ਤੋਂ ਨਫ਼ਰਤ ਨਾ ਕਰੀਏ। ਗੁਰੂ ਨਾਨਕ ਨੇ ਭਾਈ ਮਰਦਾਨਾ ਬਣਾਇਆ, ਸੱਚ ਇਹ ਉਹ ਨਾਮ ਦਾ ਵੀ ਮਰਦਾਨਾ ਤੇ ਉਹ ਮਰਦ ਸੀ ਵਕਤ ਦੇ ਉੱਪਰ ਲੜ ਮੂਆ। ਭਾਈ ਸਾਹਿਬ ਰਬਾਬ ਚੁੱਕ ਕੇ ਤੁਰਦੇ ਨੇ, 48 ਸਾਲ ਇੱਕ ਸੱਜਣ ਨੇ 50, ਇੱਕ ਨੇ 52 ਲਿਖੇ ਤੇ ਮੈਂ ਵਿਚਕਾਰ ਵਾਲਾ ਜਾਂ ਸੋਚ ਲੈਣਾ ਵੀ ਅੱਧੀ ਸਦੀ ਕੀਰਤਨ ਕੀਤਾ। ਦੋ ਕੁ ਗੋਸ਼ਟਾਂ ਨੇ ਹਜ਼ੂਰ ਤੁਰੇ ਜਾਂਦੇ ਨੇ ਤੇ ਮਰਦਾਨਾ ਸਤਿਗੁਰੂ ਜੀ ਦੇ ਪਵਿੱਤਰ ਚੋਲੇ ਨੂੰ, ਕੱਪੜੇ ਨੂੰ ਪਕੜਦਾ। ਪਰ ਕਰਨ ਚੋਂ ਨਿਕਲ ਕੇ ਨਹੀਂ, ਮੈਂ ਸਿਰਫ ਇੱਕ ਬੇਨਤੀ ਕਰਨ ਲੱਗਾ। ਜਿਨ੍ਹਾਂ ਨੂੰ ਲੋਕ ਸ਼ੂਦਰ ਕਹਿੰਦੇ ਸਨ, ਗੁਰੂ ਨਾਨਕ ਦੇ ਘਰ ਦਾ ਪਹਿਲਾ ਕੀਰਤਨੀਆ ਹੈ, ਉਹ ਰਬਾਬੀ ਹੈ। ਹਜ਼ੂਰ ਦਾ ਚੋਲਾ ਪਕੜਦੇ ਨੇ, ਸਤਿਗੁਰੂ ਆਪਣਾ ਮੁੱਖ ਪਿੱਛੇ ਕਰਦੇ ਨੇ ਤੇ ਨਾਲ ਕਹਿੰਦੇ ਨੇ ਵੇ ਮਰਦਾਨਿਆ ਦੱਸ। ਤੇ ਅੱਗੋਂ ਪਤਾ ਸ਼ਬਦ ਕੀ ਕਹਿੰਦਾ ਕਿ ਬਾਬਾ ਤੇਰੇ ਮੇਰੇ ਵਿੱਚ ਕਾਹੀ ਅੰਤਰ ਨਹੀਂ, ਤੇਰੇ ਤੇ ਮੇਰੇ ਵਿੱਚ ਕੋਈ ਫਰਕ ਨਹੀਂ। ਸਤਿਗੁਰੂ ਹੱਥ ਪੈਂਦੇ ਨੇ, ਵੇ ਮਰਦਾਨਿਆ ਇਹ ਸ਼ਬਦ ਕਹਿੰਦਾ ਤੇਰੇ ਮੇਰੇ ਵਿੱਚ ਕਾਹੀ ਅੰਤਰ ਨਹੀਂ। ਸਤਿਗੁਰੂ ਕਹਿੰਦੇ ਵੇ ਮਰਦਾਨਿਆ ਕਿਵੇਂ? ਕਹਿਣ ਲੱਗੇ ਬਾਬਾ ਤੂੰ ਖੁਦਾਏ ਦਾ ਡੂਮ ਹੈ ਤੇ ਮੈਂ ਤੇਰਾ ਡੂਮ ਹਾਂ। ਸ਼ਬਦ ਸੁਣਿਓ, ਤੂੰ ਖੁਦਾਏ ਦਾ ਡੂਮ ਹੈ ਮੈਂ ਤੇਰਾ ਡੂਮ ਹਾਂ। ਤੇ ਤਿੰਨ ਸ਼ਬਦ ਅੱਗੇ ਕਹਿੰਦਾ ਬਾਬਾ ਅੱਜ ਮੈਂ ਸ਼ਬਦ ਦੀ ਝਲਕ ਵਿੱਚੋਂ ਦੇਖਿਆ, ਤੈਂ ਖੁਦਾਏ ਪਾਇਆ ਹੈ, ਤੈਂ ਖੁਦਾਏ ਦੇਖਿਆ ਹੈ। ਦੂਜਾ ਸ਼ਬਦ, ਤੈਂ ਖੁਦਾਏ ਪਾਇਆ ਹੈ, ਤੈਂ ਖੁਦਾਏ ਦੇਖਿਆ ਹੈ, ਤੇਰਾ ਕਿਹਾ ਹੋਇਆ ਖੁਦਾਏ ਮੰਨਦਾ। ਪਰ ਅਸਾਂ ਗਰੀਬਾਂ ਨੂੰ ਤੋੜੀ ਨਾ, ਵਿਛੋੜੀ ਨਾ, ਆਪਣੇ ਨਾਲੋਂ ਨਾ ਇੱਥੇ ਤੇ ਨਾ ਉੱਥੇ। ਹੁਣ ਦੇਖੋ ਉਸ ਕੀਰਤਨੀਏ ਦੀ ਉਡਾਰੀ, ਸਾਨੂੰ ਵਿਛੋੜੀ ਨਾ। ਇੱਕ ਹੋਰ ਮੈਂ ਬੇਨਤੀ ਕਰ ਦਿੰਦਾ, ਇਹ ਵੀ ਪੁਰਾਤਨ ਜਨਮ ਸਾਖੀ ਵਿੱਚ ਹੈ ਕਿ ਕੀਰਤਨ ਹੁੰਦਾ ਹੈ ਪਿਆਰਿਓ, ਹੁਣ ਵੀ ਕੀਰਤਨ ਹੁੰਦਾ। ਹੁਣ ਕੀਰਤਨ ਸਮੇਂ ਦੇ ਅਧੀਨ ਹੈ, ਪਰ ਜਿਹੜਾ ਬਾਬੇ ਨਾਨਕ ਨੇ ਕੀਰਤਨ ਕੀਤਾ ਉਹ ਕਾਲ ਤੋਂ ਉੱਪਰ ਹੈ, ਉਹਦੇ ਉੱਤੇ ਸਮੇਂ ਦੀ ਪਾਬੰਦੀ ਨਹੀਂ। ਉਹ ਕੀਰਤਨ ਵਿੱਚ ਅਕੇਵਾਂ ਤਕੇਵਾਂ ਨਹੀਂ। ਜੇ ਕੀਰਤਨ ਕੀਤਾ ਤੇ ਪੈਰਾਂ ਬੱਧੀ ਉਸ ਅਮਿਓ ਰਸ ਨੂੰ ਅੰਦਰੋਂ ਮਾਣ ਦੇ, ਉਸ ਕੀਰਤਨ ਦੇ ਰਸ ਨੂੰ ਚੱਖਿਆ। ਕੀਰਤਨ ਕਰ ਕੀਤਾ ਹਜ਼ੂਰ ਨੇ ਤੇ ਭਾਈ ਮਰਦਾਨਾ ਕੋਲ ਬੈਠਾ ਹੈ। ਇਹ ਦੇਖੋ ਲਾਡ ਭਰੇ ਸ਼ਬਦ ਨੇ। ਹਜ਼ੂਰ ਦੇ ਨੇਤਰ ਖੁੱਲੇ ਤੇ ਕਹਿਣ ਲੱਗਾ ਬਾਬਾ ਆ ਪਕੜ ਆਪਣੀ ਰਬਾਬ, ਧਿਆਨ ਦਿਆ ਜੇ ਮੈਂ ਸ਼ਬਦ ਲਾਡ ਦੇ ਵਰਤੇ ਨੇ, ਅਸਾਂ ਨੂੰ ਕਰ ਵਿਦਿਆ ਆਪਣੇ ਨਾਲੋਂ। ਹਜ਼ੂਰ ਦੇ ਨੇਤਰਾਂ ਚ ਅੱਜ ਖੁਮਾਰੀ ਸੀ, ਕਿਉਂਕਿ ਸ਼ਬਦ ਦਾ ਰਸ ਉਹ ਸੱਚ ਇਵੇ ਕਿ ਜਦੋਂ ਵੀ ਜਗਿਆਸੂ ਨੂੰ ਅੰਦਰੋਂ ਸ਼ਬਦ ਦਾ ਸਵਾਦ ਆਉਂਦਾ, ਉਹਦੀ ਨੀਂਦ ਵੀ ਉੱਡ ਜਾਂਦੀ, ਉਹਦੀ ਭੁੱਖ ਵੀ ਉੱਡ ਜਾਂਦੀ, ਉਹਦਾ ਸਰੀਰ ਹਲਕਾ ਫੁਲਕਾ ਹੋ ਜਾਂਦਾ ਹੈ, ਉਹ ਕਿਸੇ ਖੇੜੇ ਵਿੱਚ ਚਲਾ ਜਾਂਦਾ। ਹਜ਼ੂਰ ਦੇ ਨੇਤਰਾਂ ਦੀ ਚਮਕ ਸੀ, ਕਹਿਣ ਲੱਗੇ ਵੇ ਮਰਦਾਨਿਆ ਰਬਾਬ ਛੱਡ ਦਿੱਤੀ। ਕਹਿਣ ਲੱਗਾ ਬਾਬਾ ਵਿਦਿਆ ਕਰ ਅਸਾਂ ਨੂੰ ਆਪਣੇ ਨਾਲੋਂ। ਸਤਿਗੁਰੂ ਕਹਿੰਦੇ ਨੇ ਵੇ ਮਰਦਾਨਿਆ ਅਸਾਂ ਦੀ ਤੇਰੇ ਉੱਪਰ ਬਹੁਤ ਖੁਸ਼ੀ ਹੈ। ਅੱਗੋਂ ਮਰਦਾਨਾ ਕਹਿੰਦਾ ਸੁਭਾਨ ਤੇਰੀ ਖੁਸ਼ੀ ਨੂੰ, ਮੁਬਾਰਕ ਹੋਵੇ ਤੁਹਾਨੂੰ ਖੁਸ਼ੀ, ਪਰ ਅਸਾਂ ਨੂੰ ਵਿਦਿਆ ਕਰ। ਕਹਿੰਦੇ ਹਜ਼ੂਰ ਕਹਿੰਦੇ ਨੇ ਵੇ ਮਰਦਾਨਿਆ ਕਿਵੇਂ ਅਸਾਂ ਨਾਲ ਰਹੇ ਸੀ। ਅੱਗੇ ਦੇਖਿਓ ਪਿਆਰ ਭਰੇ ਸ਼ਬਦ, ਭਾਈ ਸਾਹਿਬ ਕਹਿੰਦੇ ਨੇ ਬਾਬਾ ਤੂੰ ਅਤੀਤ ਪੁਰਖ ਹੈ, ਬਸ ਦੀ ਜਾਏ ਨਾਹੀਂ ਉਜਾੜ ਉਜਾੜ ਰਵੇ, ਤੇਰੇ ਉੱਪਰ ਮਾਇਆ ਦਾ ਕੋਈ ਪ੍ਰਭਾਵ ਨਹੀਂ, ਤੁਹਾਨੂੰ ਭੁੱਖ ਨਹੀਂ ਸਤਾਉਂਦੀ, ਤ੍ਰੇਹ ਨਹੀਂ ਸਤਾਉਂਦੀ, ਨੀਂਦ ਨਹੀਂ ਸਤਾਉਂਦੀ,
ਸ਼ਬਦ ਗਾ ਕੇ ਤੁਸੀਂ ਅਕੈ ਰਸ ਵਿੱਚ ਨੇਤਰ ਬੰਦ ਕਰ ਲੈਂਦੇ ਹੋ। ਮੈਂ ਚਾਰ ਚਪੇਰੇ ਦੇਖਣਾ ਵਾ, ਮੈਨੂੰ ਵਿਦਿਆ ਕਰ ਹਜ਼ੂਰ। ਕਹਿੰਦੇ ਕਿਵੇਂ ਸਾਡੇ ਨਾਲ ਰਹਿ? ਤੇ ਅੱਗੋਂ ਕਹਿੰਦਾ ਹਾਂ ਬਾਬਾ, ਮੈਂ ਤੇਰੇ ਦਰ ਨੂੰ ਛੱਡ ਕੇ ਕਿੱਥੇ ਜਾਣਾ। ਇਹ ਲਾਡਪੁਰੇ ਸ਼ਬਦ ਨੇ, ਤੇਰੇ ਭਰੋਸੇ ਪਿਆਰੇ ਮੈਂ ਲਾਡ ਲਾਏ, ਮੈਂ ਤੈਨੂੰ ਛੱਡ ਕੇ ਕਿੱਥੇ ਜਾਣਾ। ਕਹਿ ਹਜ਼ੂਰ ਮਹਾਰਾਜ ਕਹਿੰਦੇ ਕਿਵੇਂ ਰਹਿ? ਕਹਿੰਦਾ ਬਸ ਇੱਕ ਕਿਰਪਾ ਕਰੋ। ਭਾਈ ਸਾਹਿਬ ਕਹਿੰਦੇ ਇੱਕ ਕਿਰਪਾ ਕਰੋ, ਤੁਹਾਨੂੰ ਭੁੱਖ ਨਹੀਂ ਲੱਗਦੀ, ਮੇਰੀ ਭੁੱਖ ਮਿਟਾ ਦੇਵੋ। ਤੁਹਾਨੂੰ ਨੀਂਦ ਨਹੀਂ ਸਤਾਉਂਦੀ, ਮੇਰਾ ਨੀਂਦ ਤੋਂ ਖਹਿੜਾ ਛੁੜਾ ਦੇ ਦਿਓ। ਤੁਸੀਂ ਸ਼ਬਦ ਦੇ ਰਸ ਵਿੱਚ ਮਗਨ ਹੋ, ਜਿਹੜੇ ਘੁੱਟ ਤੁਸੀਂ ਭਰਦੇ ਹੋ, ਇਸ ਗਾਉਣ ਵਾਲੇ ਨੂੰ ਹੀ ਬਖਸ਼ਿਸ਼ ਕਰਦੇ ਹੋ। ਸਤਿਗੁਰੂ ਹੱਸ ਕੇ ਕਹਿਣ ਲੱਗੇ, ਵੇ ਮਰਦਾਨਿਆ, ਤੈਂ ਭਲੀ ਵਸਤ ਮੰਗੀ। ਤੇ ਅੱਗੇ ਸ਼ਬਦ ਉਹ ਕਹਿੰਦੇ ਨੇ, ਚਰਨ ਪਕੜ ਕੇ ਕਹਿੰਦਾ, ਬਾਬਾ ਮੈਂ ਕਈ ਵਾਰੀ ਉੱਚਾ ਬੋਲ ਪੈਂਦਾ, ਤੁਸੀਂ ਮੇਰੇ ਕਰਮ ਨਾ ਵਿਚਾਰਿਓ, ਮੇਰੇ ਬੋਲ ਨਾ ਵਿਚਾਰਿਓ। ਉੱਥੇ ਲਿਖਿਆ, ਤਬ ਉੱਪਰ ਮਰਦਾਨਾ ਬਾਬੇ ਕੀ ਪੈਰੀ ਪੜਿਆ, ਆਗਮ ਨਿਗਮ ਦੀ ਸੋਝੀ ਹੋਈ। ਉੱਥੇ ਗੁਰਦੇਵ ਨੇ ਕਿਹਾ, ਮਰਦਾਨਿਆ ਜਿੱਥੇ ਤੇਰਾ ਵਾਸਾ ਉੱਥੇ ਮੇਰਾ ਵਾਸਾ। ਪਰ ਯਾਦ ਰੱਖਿਓ, ਇਹ ਪ੍ਰੈਕਟੀਕਲ ਜੀਵਨ ਸੀ ਜਿਹਨੂੰ ਲੋਕ ਮਿਰਾਸੀ ਕਹਿੰਦੇ ਸਨ। ਗੁਰੂ ਨੇ ਕਿਹਾ, ਤੇਰੇ ਤੇ ਮੇਰੇ ਵਿੱਚ ਕੀ ਅੰਤਰ ਰਹਿ ਗਿਆ? ਉਸ ਭਾਈ ਸਾਹਿਬ ਨੇ 50 ਸਾਲ ਕੀਰਤਨ ਕੀਤਾ। ਤੁਸੀਂ ਕਹੋਗੇ ਵੀ ਅੱਜ ਇਹ ਕਿਉਂ ਭਾਈ ਮਰਦਾਨਾ ਕਿਉਂ ਚੁਣਿਆ? ਮੈਂ ਤਾਂ ਚੁਣਿਆ ਕਿਉਂਕਿ ਇਹਦੇ ਜੀਵਨ ਸੰਬੰਧੀ ਜਿੱਥੇ ਜਾਤ ਪਾਤ ਦਾ ਗੜ ਸੀ, ਉੱਥੇ ਇੱਕ ਆਵਾਜ਼ ਉਠਾਈ ਗਈ ਸੀ। ਉਹ ਆਵਾਜ਼ ਸੀ ਭਾਈ ਗੁਰਦਾਸ ਸਾਹਿਬ ਨੂੰ ਕਿਹਾ ਗਿਆ। ਜਦੋਂ ਭਾਈ ਸਾਹਿਬ ਬਨਾਰਸ ਗਏ, ਉਹਨਾਂ ਨੂੰ ਕਿਹਾ ਗਿਆ ਕਿ ਬਾਕੀ ਸਭ ਠੀਕ, ਪਰ ਤੁਸੀਂ ਤਾਂ ਦੂਮਾਂ ਤੋਂ ਸ਼ਬਦ ਸੁਣਦੇ ਹੋ, ਮਿਰਾਸੀਆਂ ਤੋਂ ਸਾਜ ਸੁਣਦੇ ਹੋ। ਭਾਈ ਸਾਹਿਬ ਨੇ ਕਿਹਾ, ਤਾਂ ਕੀ ਹੋਇਆ? ਕਹਿਣ ਲੱਗੇ, ਸਾਡੇ ਮੁਤਾਬਕ ਉਹ ਸ਼ੂਦਰ ਨੇ। ਭਾਈ ਸਾਹਿਬ ਨੇ ਜਿਹੜੀ ਦਲੀਲ ਦਿੱਤੀ, ਉਹ ਉਹਨਾਂ ਦੀ ਬਾਣੀ ਵਿੱਚੋਂ ਮੈਂ ਅਰਜ਼ ਕਰਨ ਲੱਗਾ। ਕਿਉਂਕਿ ਭਾਈ ਸਾਹਿਬ ਨੇ ਇੱਕ ਤਾਂ ਪਹਿਲੀ ਵਾਰ ਵਿੱਚ ਹੀ ਸਿੱਖਾਂ ਦੀ ਨਾਮਾਵਲੀ ਵਿੱਚ, ਦੂਜੀ ਵਾਰ ਪਹਿਲੀ ਵਾਰ ਵਿੱਚ ਤਾਂ ਕਿਹਾ, ਇੱਕ ਬਾਬਾ ਅਕਾਲ ਰੂਪ, ਦੂਜਾ ਰਬਾਬੀ ਮਰਦਾਨਾ। ਸਿੱਖਾਂ ਦੀ ਨਾਮਾਵਲੀ ਵਿੱਚ ਕਿਹਾ, ਕਹਿਣ ਲੱਗੇ ਭਲਾ ਰਬਾਬ ਵਜਾਏ ਦਾ ਮਜਲਿਸ ਮਰਦਾਨਾ ਮੇਰਾ ਸੀ। ਕਹਿਣ ਲੱਗੇ, ਤੁਸੀਂ ਉਸ ਕੀਰਤਨੀਏ ਤੇ ਤਰਕ ਕੀਤਾ। ਤੇ ਅੱਗੇ ਦਲੀਲ ਕੀ ਦਿੱਤੀ? ਕਹਿੰਦੇ ਨੇ, ਲੈਲਾ ਦੇ ਘਰ ਵਿੱਚੋਂ ਮੈਂ ਜਿਹੜੇ ਸ਼ਬਦ ਵਰਤਣ ਲੱਗਾ, ਇਹ ਭਾਈ ਸਾਹਿਬ ਦੀ ਰਚਨਾ ਹੈ, ਇਹਦੇ ਅਰਥ ਕੋਈ ਹੋਰ ਨਾ ਕਰਿਓ। ਲੈਲਾ ਦੇ ਘਰ ਵਿੱਚੋਂ ਕੁੱਤਾ ਨਿਕਲਿਆ ਤੇ ਮਜਨੂੰ ਉਸ ਕੁੱਤੇ ਦੇ ਪਿੱਛੇ ਦੌੜ ਪਿਆ। ਲੋਕਾਂ ਕਿਹਾ, ਇਹ ਕੁੱਤਾ ਹੈ, ਤੂੰ ਪਿੱਛੇ ਦੌੜਿਆ, ਫਿਰਨਾ ਇਨਸਾਨ ਤੂੰ? ਕਹਿੰਦੇ ਨੇ, ਮਜਨੂੰ ਉਸ ਕੁੱਤੇ ਦੇ ਪੈਰਾਂ 'ਚ ਡਿੱਗ ਪਿਆ, ਉਹਦੇ ਪੈਰ ਚੁੰਮਣ ਲੱਗ ਪਿਆ। ਤੇ ਲੋਕਾਂ ਪੁੱਛਿਆ, ਇਹ ਕਾਹਦ ਲਈ? ਕਹਿਣ ਲੱਗਾ, ਅਸਲ ਵਿੱਚ ਇਸ ਕੁੱਤੇ ਦੀਆਂ ਅੱਖਾਂ ਮੇਰੇ ਮਹਿਬੂਬ ਨੂੰ ਦੇਖ ਕੇ ਆਈਆਂ, ਇਹ ਮੇਰੇ ਪਿਆਰੇ ਦੇ ਘਰੋਂ ਆਇਆ। ਕਹਿਣ ਲੱਗੇ, ਉਹ ਭਲੇ ਲੋਕੋ, ਜੇ ਇਸ਼ਕ ਮਜਾਜੀ ਵਾਲਾ ਉਹਦੇ ਪਿਆਰ ਘਰ ਚੋਂ ਕੁੱਤਾ ਨਿਕਲੇ ਤੇ ਉਹਦੇ ਪੈਰਾਂ ਨੂੰ ਪਕੜਦਾ ਹੈ, ਇਹ ਤਾਂ ਮੇਰੇ ਗੁਰੂ ਨਾਨਕ ਦਾ ਭਾਈ ਬਣਿਆ ਮਰਦਾਨਾ ਹੈ, ਅਸੀਂ ਤਾਂ ਮਰਦਾਨੇ ਦੇ ਚਰਨਾਂ ਦੀ ਧੂੜ ਵੀ ਆਪਣੇ ਮੁੱਖ ਵਿੱਚ ਪਾ ਲਓ। ਸ਼ਬਦ ਧਿਆਨ ਨਾਲ ਸੁਣਿਓ, ਹਜ਼ੂਰ ਨੇ ਜੋ ਸ਼ਬਦ ਭਾਈ ਸਾਹਿਬ ਨੇ ਕਹੇ, ਇਹ ਪੌੜੀ ਸਿਰ ਮੈਂ ਚਾਰ ਤੁਕਾਂ ਲਈਆਂ ਨੇ ਕਿ ਲੈਲੀ ਦੀ ਦਰਗਾਹ ਦਾ ਕੁੱਤਾ ਮਜਨੂੰ ਦੇਖ ਲਵਾਣਾ, ਕੁੱਤੇ ਦੀ ਪੈਰੀ ਪਵੇ ਖੜੇ ਰਸਤੇ ਲੋਕ ਵਿਡਾਣਾ, ਮੇਰਾਸੀ ਮੇਰਾਸੀਆਂ ਨਾਮ ਤਰੀਕ ਮੁਰੀਦ ਵਿਵਾਣਾ, ਪਰ ਕੁੱਤਾ ਡੂਮ ਵਿਖਾਣੀ ਹੈ, ਕੁੱਤਿਆਂ ਵਿੱਚ ਕੁੱਤਾ ਨਹੀਂ ਮਾਣਾ। ਪਰ ਭਾਈ ਸਾਹਿਬ ਕਹਿੰਦੇ, ਗੁਰਸਿੱਖ ਆਸ਼ਕੀ ਸ਼ਬਦ ਦੇ ਕੁੱਤੇ ਦਾ ਪਰ ਕੁੱਤਾ ਪਾਣਾ। ਕੱਲਾ ਕੀਰਤਨੀਆਂ ਨਹੀਂ, ਪ੍ਰੈਕਟੀਕਲ ਤੌਰ ਤੇ ਮੈਂ ਇੱਕ ਗੱਲ ਗੁਰੂ ਤੇ ਭਰੋਸਾ ਕਰਕੇ ਕਹਿੰਦਾ, ਚੈਲੰਜ ਨਹੀਂ ਕਿਸੇ ਨੂੰ। ਹਿੰਦੁਸਤਾਨ ਦੀ ਧਰਤੀ ਤੇ, ਕੱਲਾ ਹਿੰਦੁਸਤਾਨ ਨਹੀਂ, ਪੂਰੇ ਸੰਸਾਰ ਦੀ ਧਰਤੀ ਤੇ ਇੱਕੋ ਹੀ ਗ੍ਰੰਥ ਹੈ ਜਾਂ ਪਰਮਾਤਮਾ ਦੀ ਪ੍ਰੇਮਾ ਭਗਤੀ ਕਰਨ ਵਾਲਿਆਂ ਦੇ ਸ਼ਬਦਾਂ ਨੂੰ ਕਲਾਵੇ ਵਿੱਚ ਲੈ ਕੇ ਬੈਠਾ। ਮੈਨੂੰ ਦੱਸੋ, ਕਿਤੇ ਭਗਵਤ ਗੀਤਾ ਵਿੱਚ ਕਿਸੇ ਸ਼ੂਦਰ ਦੇ ਸ਼ਬਦ ਹੈ? ਸਿਰਫ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਿ ਜਿੱਥੇ ਗੁਰੂ ਨਾਨਕ ਸਾਹਿਬ ਦੇ ਸ਼ਬਦ ਨੇ, ਰਾਮਾਨੰਦ ਨੇ, ਪਰਮਾਨੰਦ ਦੇ, ਸੂਰਦਾਸ ਦੇ, ਬੇਣੀ ਦੇ, ਪੀਪਾ ਜੀ ਦੇ, ਉੱਥੇ ਭਗਤ ਰਵਿਦਾਸ ਸਾਹਿਬ ਨੇ, ਉੱਥੇ ਭਗਤ ਕਬੀਰ ਜੀ ਨੇ। ਬਸ ਮੈਂ ਇੱਕੋ ਗੱਲ ਨਾਲ ਅੱਗੇ ਅਰਥ ਸ਼ੁਰੂ ਕਰਾਂਗਾ ਕਿ ਜਿਨ੍ਹਾਂ ਲੋਕਾਂ ਨੂੰ ਵਰਨ ਵੰਡ ਵਾਲਿਆਂ ਨੇ ਮੰਦਰ ਵਿੱਚੋਂ ਠੁੱਡੇ ਮਾਰ ਕੇ ਬਾਹਰ ਕੱਢਿਆ, ਮੇਰੇ ਗੁਰੂ ਨਾਨਕ ਨੇ ਪ੍ਰੈਕਟੀਕਲ ਤੌਰ ਤੇ
ਜਿਨ੍ਹਾਂ ਨੂੰ ਮੰਦਰ ਵਿੱਚੋਂ ਧੱਕੇ ਮਾਰੇ ਉਹਨਾਂ ਨੂੰ ਹਰਿਮੰਦਰ ਵਿੱਚ ਬਿਰਾਜਮਾਨ ਕਰ ਦਿੱਤਾ। ਉਹਨਾਂ ਦੇ ਸ਼ਬਦ ਅੱਜ ਅਸੀਂ ਗਾਣੇ ਪਏ ਹਾਂ, ਤੇ ਇਕੱਲਾ ਇੱਥੇ ਨਹੀਂ, ਜਿਨ੍ਹਾਂ ਤੋਂ ਸੁੱਚ ਪਿੱਟ ਸੀ ਉਹਨਾਂ ਨੂੰ ਲੰਗਰ ਦਾ ਸਿਧਾਂਤ ਦਿੱਤਾ, ਉਹਨਾਂ ਨੂੰ ਪੰਗਤ ਦਾ ਸਿਧਾਂਤ ਦਿੱਤਾ, ਤੇ ਇਕੱਲਾ ਲੰਗਰ ਪੰਗਤ ਨਹੀਂ, ਦਸਵੇਂ ਜਾਮੇ ਵਿੱਚ ਐ ਸ਼ਿਖਰ ਤੇ ਪੁਜਾ ਦਿੱਤਾ, ਜਿਨ੍ਹਾਂ ਨੂੰ ਲੋਕ ਨਫ਼ਰਤ ਕਰਦੇ ਸਨ ਉਹਨਾਂ ਨੂੰ ਅੰਮ੍ਰਿਤ ਦੇ ਕੇ ਗੋਡੇ ਟੇਕ ਕੇ ਉਹਨਾਂ ਤੋਂ ਅੰਮ੍ਰਿਤ ਦੀ ਜਾਚਨਾ ਕਰ ਦਿੱਤੀ, ਆਪੇ ਗੁਰਚੇਲੇ ਦੀ ਰੌਹ ਰੀਤ ਦਿਲਾ ਦਿੱਤੀ। ਅੱਜ ਮੈਂ ਸਿਰਫ ਇੱਕ ਤੁਕ ਤੇ ਤਾਂ ਰੁਕਿਆ ਸਾਂ, ਅੱਜ ਵੀ ਸਾਡੇ ਅੰਦਰ ਇਹ ਬਿਮਾਰੀ ਵਰ ਚੁੱਕੀ ਹੈ। ਅੱਜ ਬਿਰਾਦਰੀਆਂ ਦੇ ਨਾਂ ਤੇ ਗੁਰਦੁਆਰੇ, ਹਾਲਾਂਕਿ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਿੰਘ ਸਾਹਿਬਾਨਾਂ ਨੇ ਕਿਹਾ ਵੀ ਹੈ, ਬਰਾਦਰੀਆਂ ਦੇ ਨਾਂ ਤੇ ਗੁਰਦੁਆਰੇ, ਗੋਤਾਂ ਦੇ ਨਾਂ ਤੇ ਗੁਰਦੁਆਰੇ, ਚੇਤੇ ਰੱਖਿਓ ਗੁਰਦੁਆਰਾ ਸਿਰਫ ਗੁਰੂ ਦੇ ਨਾਮ ਤੇ ਹੁੰਦਾ, ਹੋਰ ਕਿਸੇ ਤੇ ਨਹੀਂ। ਅੱਜ ਗੁਰੂ ਰਾਮਦਾਸ ਉੱਚੀ ਆਵਾਜ਼ ਵਿੱਚ ਕਹਿ ਰਹੇ ਨੇ, ਦੁਨੀਆਂ ਦੇ ਲੋਕ ਖੱਤਰੀ ਹੋਵੇ, ਬ੍ਰਾਹਮਣ ਹੋਵੇ, ਸੂਦ ਹੋਵੇ, ਵੈਸ਼ ਹੋਵੇ, ਹਰ ਬੰਦੇ ਨੂੰ ਪਰਮਾਤਮਾ ਦਾ ਨਾਮ ਜਪਣ ਦਾ ਪੂਰਨ ਅਧਿਕਾਰ ਹੈ।

0: धन गुरु रामदास बचन करते ने सिखो जात पात पिछे ना प्या जे तुसी अपने सतगुरु नु गुर सतगुर पार ब्रह्म कर पूजो आज शिखर दी शरदा अपने गुरु नु अपने मुर्शद नु अपने राबर नु अपने रूहानियत देन वाले दाते नु पार ब्रह्म जान के पूजो। तीन गल्लां चेते रखियो जिस बंदे कोल ए तीन चीजां ने वो गुरु की कृपा जरूर मानेगा। पहली गल कि उहदे विच 100% 100% सदी ये कह लवां कि 100% उहदे विच इन्नी अतुट शरदा होवे अपने गुरु नू पार ब्रह्म विच अभेद जान के उहदा रूप जाने। दूसरी गल शरदा दे नाल उहदे कोल अंदर दी निर्माणता होवे ते तीसरी गल वह गुणा का ग्राहक हो गुरु को झोलियां भर के लै जाए। इत्थे बेनती है कि गुरु ग्रंथ साहब की बाणी ने उस निराकार की जड़ी झलक है वह साकार रूप गुरु विचों दर्शाई है। जदों गुरु शब्द नाल कोई जुड़ जाए तो सच एवे फिर उस गुरु की झलक सारे संसार विचों दिखाई है। फिर गल ध्यान नाल सुनियो जो मैं कहन लगा निराकार का आकार है गुरु नानक। गुरु नानक शब्द है गुरु नानक उसका आकार है। भाई गुरदास साहब ने कहा निरंकार नानक निरंकार आकार बनाया। भाई गुरदास साहब उस निराकार ने जिहड़ा आकार चुनिया वह नानक उस निर्गुण का सरगुण साकार रूप। हुण आपां कहांगे जी ये तो देह की गल चल पी क्यों करिए कि इहनू समझण की थां आपां इस दे अर्थ करिए क्लीयर कि आपां कहांगे जी ये तो देह की गल चल पी नाल ही कह देंगे कि देखो जी देह तो जमदी मरदी है। मैं बेनती करा असी जून दे प्रोसैस विच आए हैं कई जन्म पै कीट पतंगा पर गुरु उस प्रोसैस विचों नहीं आउंदा। गल ध्यान नाल समझो ये नहीं कि पहला आ फिर आ गुरु सीधा पठाया जांदा है कि सुनी पुकार दातार प्रभ गुर नानक जग माहे पठाया। उस निराकार ने अपनी झलक दिती आकार विच इहदे संबंध विच हजूर ने खुद आसा की वार विच बचन कहा कि बिन सतगुर किने ना पायो बिन सतगुर किने ना पाया सतगुर विच आप रखियोन गुर सतगुर पार ब्रह्म कर पूजो सतगुर विच आप रखियोन कर प्रगट आख सुनाया। महाराज जी ने कहा गुर करता गुर करने जोग गुर परमेश्वर है पी खोग। हजूर ने बाणी च कहा गुर परमेश्वर एको जान परमात्मा ते गुरु एक ने। गुरु रामदास कहिंदे ने जे तू अंदरों कोई सुख चाहना ते अपने गुरु नू पार ब्रह्म का रूप जान गुर सतगुर पार ब्रह्म कर पूजो नित सेवियो दिन सब रहनी दिन होवे रात होवे सुबह होवे शाम होवे दुपहरा होवे दोपहरा होवे तू हर वक्त अपने गुरु नू से अपने गुरु नू याद कर। ते सच एवे कि गुरु ते तुल किसे नू थां नहीं दे। गुरदेव ने बाणी च कहा कि गुर जैसा ना ही को देव गुरु वर्गा दुनिया च कोई देवता नहीं। गुरु अर्जुन देव जी ने तो इन्नी सिफत विच बचन कहे कि ज्ञान ध्यान किच कर्म न जाना सार न जाना तेरी सब ते वड्डा सतगुरु नानक जिन कल राखी मेरी बलियो चिराग अंधियार में सब कल उदरी एक नाम धर्म प्रगट सकल हर परम पवन में जन नानक गुर पार ब्रह्म। गुर सतगुर नू पार ब्रह्म जान के पूज जोत रूप हर आप गुरु नानक कहायो आप नारायण कला तार जग में परवरियो सिक्की अत संगति पार ब्रह्म कर नमस्कार सारिया तुकाने गुर सतगुर पार ब्रह्म कर पूजो। गुरु परमात्मा की सरगुण झलक है। हजूर कहने दिन रात उसकी पूजा करो
1: हर जन देखो सतगुर नैनी
0: हर जन दा अर्थे हे प्रभु दे सेवक हे गुरसिखो हे जग्यासुओ अपने नेत्रा नाल अपने सतगुरु दे दर्शन कर अपने गुरु दे दीदार करो। हुण देखो दर्शना विच बड़ी वड्डी ताकत है। हजूर ने अमृत बाणी विच कहा कि दर्शन देख जीवा गुर तेरा पूर्ण कर्म होए प्रभ मेरा ए बिनंती सुन प्रभ मेरे दे नान कर अपने चेहरे। हजूर का एक बचन होर है ਕਿ ਸੋਏ ਸੁਨੰਦੜੀ ਮੇਰਾ ਤਨ ਮਨ ਮੌਲਾ ਨਾਮ ਚ ਪੰਦੜੀ ਲਾ ਲਈ ਪੰਧ ਜਲੰਦੜੀ ਮੇਰਾ ਅੰਦਰ ਠੰਡਾ ਗੁਰਦਰਸ਼ਨ ਦੇਖ ਨਿਖਾ ਗੁਰੂ ਦੇ ਦਰਸ਼ਨ ਕਰ ਸ਼ਬਦ ਰੂਪ ਵਿਚ ਵੀ ਵੈਸੇ ਕਲਗੀਧਰ ਜੀ ਨੇ ਇੱਕ ਬਚਨ ਕਿਹਾ ਭਾਈ ਨੰਦ ਲਾਲ ਸਾਹਿਬ ਨੇ ਕਹਿੰਦੇ ਨੇ ਤਿੰਨਾਂ ਰੂਪਾਂ ਚ ਮੈਂ ਵਰਤਣਾ ਵਾਂ ਇੱਕ ਤਾਂ ਨਿਰਗੁਣ ਜਿਹੜਾ ਅਰਜ ਕੀਤਾ ਕਿ ਸਾਕਾਰ ਰੂਪ ਇੱਕ ਨਿਰਗੁਣ ਕਹਿ ਰੂਪ ਗੁਰੂ ਦਾ ਦੂਸਰਾ ਗੁਰੂ ਗ੍ਰੰਥ ਸਾਹਿਬ ਦਾ ਸ਼ਬਦ ਕਹਿ ਗੁਰੂ ਦਾ ਰੂਪ ਤੇ ਤੀਸਰਾ ਕਹਿਣ ਲੱਗੇ ਜਿਹਦਾ ਚਿੱਤ ਇਹ ਕਰੇ ਕਿ ਮੈਂ ਉਸੇ ਤਰ੍ਹਾਂ ਝਲਕ ਦੇਖਣੀ ਏ ਜਿਵੇਂ ਕਲਗੀ ਵਾਲੇ ਦੀਆਂ ਬਖਸ਼ਾਂ ਸਨ ਕਹਿੰਦੇ ਨੇ ਫਿਰ ਤੀਸਰਾ ਰੂਪ ਮੇਰਾ ਸਿੱਖ ਏ ਜਿਸ ਸਿੱਖ ਵਿੱਚ ਬਾਣੀ ਦਾ ਨਿਵਾਸ ਹੋ ਜਾਏ ਉਹਦੇ ਚਿਹਰੇ ਨੂੰ ਦੇਖਿਓ ਉਹਦੇ ਵਿੱਚੋਂ ਕਲਗੀ ਵਾਲੇ ਦੀਆਂ ਝਲਕਾਂ ਮਿਲਣ ਥੋੜੀ ਜਿਹੀ ਬੇਨਤੀ ਧਿਆਨ ਨਾਲ ਹਜ਼ੂਰ ਨੇ ਅੰਮ੍ਰਿਤ ਬਾਣੀ ਚ ਕਿਹਾ ਤੀਨ ਰੂਪ ਕਹਿ ਮੋਏ ਗਏ ਸੁਣੋ ਨੰਦ ਚਿੱਤ ਲਾਏ ਨਿਰਗੁਣ ਸਰਗੁਣ ਗੁਰੂ ਸ਼ਬਦ ਕਹੋ ਤੋਏ ਸਮਝਾਏ ਏਕ ਰੂਪ ਤਿਉਂ ਗੁਣ ਤੇ ਪਰੈ ਨੇਤ ਨੇਤ ਜੈ ਨਿਗਮ ਉਚਰੈ ਦੂਸਰ ਰੂਪ ਗ੍ਰੰਥ ਜੀ ਜਾਨ ਇਨੋ ਅੰਗ ਮੇਰੋ ਕਰਮਾਨ ਤੀਸਰ ਰੂਪ ਸਿੱਖ ਹੈ ਮੋਰ ਗੁਰਬਾਣੀ ਰਤ ਨਿਸ ਅਰਪੋਰ ਆਓ ਗੁਰੂ ਦੇ ਦਰਸ਼ਨ ਕਰੀਏ ਅੱਖਾਂ ਨਾਲ ਤੇ ਮੈਂ ਅਰਜ਼ ਕਰਾਂਗਾ ਜਿਨ੍ਹਾਂ ਨੂੰ ਪੰਜਾਬੀ ਪੜ੍ਹਨੀ ਆਉਂਦੀ ਹੈ ਜਿਹੜੇ ਗੁਰਮੁਖੀ ਪੜ੍ਹ ਸਕਦੇ ਨੇ ਉਹ ਗੁਰੂ ਕੇ ਸਿੱਖੋ ਘੱਟੋ ਘੱਟ ਮੌਤ ਤੋਂ ਪਹਿਲਾਂ ਇਸ ਪੂਰੇ ਗੁਰੂ ਦੇ ਸ਼ਬਦਾਂ ਦੇ ਦਰਸ਼ਨ ਤਾਂ ਅੱਖਾਂ ਨਾਲ ਕਰ ਜਾਈਏ ਜਿਹਨੂੰ ਮੱਥਾ ਟੇਕਣੇ ਉਹਦੇ ਦਰਸ਼ਨ ਤਾਂ ਕਰ ਲਈਏ ਜੇ ਨਹੀਂ ਤਾਂ ਅੱਜ ਤੋਂ ਯਤਨ ਕਰੋ ਜਿਹੜੇ ਪੜ੍ਹ ਸਕਦੇ ਨੇ ਬਾਣੀ ਕਿਉਂ ਆਪਾਂ ਸਹਿਜ ਪਾਠ ਨਹੀਂ ਕਰਦੇ ਹਜ਼ੂਰ ਕਹਿੰਦੇ ਨੇ ਖਾਰ ਜਨ ਛੇ ਪਿਆਰੇ ਕਿ ਪਰਮਾਤਮਾ ਦੇ ਜਨ ਦੇਖੋ ਇੱਕ ਕਿਰਪਾ ਕਰੋ ਦੇਖੋ ਸਤਿਗੁਰ ਨੈਣੀ ਆਪਣੀਆਂ ਅੱਖਾਂ ਨਾਲ ਗੁਰੂ ਦੇ ਦੀਦਾਰ ਪਾਵੋ
1: ਜੋ ਇੱਛੋ ਸੋਈ ਫਲ ਪਾਵੋ ਹਰ ਬੋਲੋ ਗੁਰਮਤ ਬੈਨੀ
0: ਜੋ ਇੱਛੋ ਤੂੰ ਦਰਸ਼ਨ ਕਰ ਤਾਂ ਸਹੀ ਜੋ ਤੇਰੀ ਇੱਛਾ ਹੈ ਤੇਰੀ ਇੱਛਾ ਪੂਰੀ ਹੋਵੇਗੀ ਮਹਾਰਾਜ ਕਹਿੰਦੇ ਜੋ ਇੱਛੋ ਸੋਈ ਫਲ ਪਾਵੋ ਹਰ ਬੋਲੋ ਗੁਰਮਤ ਬੈਨੀ ਇਹਦੇ ਅਰਥ ਕਰਾਂਗੇ ਕਿ ਜੋ ਕੁਝ ਇੱਛੇਗਾ ਉਹ ਤੈਨੂੰ ਮਿਲੇਗਾ ਹਰ ਬੋਲੋ ਪਰ ਕਿਵੇਂ ਗੁਰਮਤ ਬੈਨੀ ਗੁਰੂ ਦੇ ਮਤ ਦੇ ਬਚਨ ਗੁਰੂ ਦੇ ਸ਼ਬਦ ਦੇ ਰਾਹੀਂ ਹਰ ਬੋਲੋ ਜੋ ਗੁਰੂ ਨੇ ਦੱਸਿਆ ਉਸ ਢੰਗ ਨਾਲ ਪਰਮਾਤਮਾ ਨੂੰ ਪੁਕਾਰ ਦੇਖੋ ਅਸੀਂ ਲੋੜ ਥੋੜ ਵਾਲੇ ਜੀਵ ਖਾਂ ਪਰ ਸਤਿਗੁਰੂ ਨੇ ਕਿਹਾ ਕਿ ਜੋ ਕੁਝ ਮੰਗੇਗਾ ਮਿਲੇਗਾ ਇੱਕ ਬਚਨ ਹੁੰਦਾ ਕਿ ਸਤਿਗੁਰੂ ਸਦਾ ਦਿਆਲ ਹੈ ਭਾਈ ਸਤਿਗੁਰੂ ਹਮੇਸ਼ਾ ਹੀ ਦਿਆਲੂ ਹੈ ਕਦੀ ਉਸ ਦੇ ਘਰ ਅੰਦਰ ਕਮੀ ਨਹੀਂ ਉਹ ਹਰ ਵਕਤ ਹੀ ਆਪਣੀਆਂ ਬਖਸ਼ਾਂ ਕਰਦਾ ਹੈ ਬਿਨ ਭਾਗਾਂ ਕਿਆ ਪਾਈਏ ਜੇ ਉਹਦੀ ਬਖਸ਼ਿਸ਼ ਲੈਣੀ ਹੈ ਭਾਗ ਤੋਂ ਬਿਨਾਂ ਨਹੀਂ ਪਰ ਉਹ ਸਭ ਤੇ ਨਜ਼ਰ ਕਰਦਾ ਸਭ ਨੂੰ ਇੱਕ ਦ੍ਰਿਸ਼ਟੀ ਨਾਲ ਦੇਖਦਾ ਪਰ ਜਿਹੋ ਜੀ ਬੰਦੇ ਦੀ ਭਾਵਨਾ ਉਹ ਕੁਝ ਫਲ ਮਿਲ ਜਾਂਦਾ ਜਿੰਨੀ ਭਾਵਨਾ ਪ੍ਰਬਲ ਹੋਵੇਗੀ ਜੋ ਗੁਰੂ ਕਹਿੰਦਾ ਉਹਨੂੰ ਸੱਤ ਕਰਕੇ ਮੰਨਾਂਗੇ ਇਹਦੇ ਨਾਲ ਬਖਸ਼ਿਸ਼ ਮਿਲੇਗੀ ਹਜ਼ੂਰ ਨੇ ਬਚਨ ਕੀਤੇ ਜੋ ਇੱਛੋਗੇ ਮਿਲੇਗਾ ਗੁਰੂ ਦੀ ਮਤ ਲੈ ਕੇ ਖਰੀ

0: ਕਹਿੰਦੇ ਹੇ ਮੇਰੇ ਮਾਲਕ, ਇਹ ਮਤ ਸਮਤ ਤੇਰੀ ਦਿੱਤੀ। ਦੇਖੋ ਅਖੀਰ ਤੇ ਫਿਰ ਉਹਦੀ ਰਜ਼ਾ ਚ ਜੇ ਕੋਈ ਮਾੜਾ ਵੀ ਇਹ ਕਹਿੰਦੇ ਨੂੰ ਅਸੀਂ ਕੀ ਕਰ ਸਕਦੇ ਹਾਂ, ਕਿਉਂਕਿ ਤੂੰ ਜਨਤੈਨੀ, ਤੂੰ ਸਜਿੰਦਾ ਹੈ ਤੇ ਜਿੰਨੇ ਜੀਵ ਨੇ ਤੇਰੇ ਸਾਜ ਨੇ। ਜਿਵੇਂ ਤੈਨੂੰ ਭਾਉਂਦਾ ਤੂੰ ਵਾਜੇ ਸਾਜ ਵਜਾ ਰਿਹਾ ਹੈ।
1: ਜਨ ਨਾਨਕ ਤੇ ਪ੍ਰਭ ਕਰਤੇ ਸਵਾਮੀ, ਜੋ ਭਾਵੈ ਤਿਵੈ ਬੁਲਨੀ।
0: ਹਜ਼ੂਰ ਕਹਿੰਦੇ ਨੇ ਮੇਰੇ ਕਰਤੇ, ਮੇਰੇ ਸਵਾਮੀ, ਕਿ ਜਿਵੇਂ ਤੈਨੂੰ ਭਾਉਂਦਾ ਹੈ ਉਵੇਂ ਤੂੰ ਪ੍ਰੇਰਨਾ ਦੇ ਕੇ ਸਾਨੂੰ ਬੁਲਾ ਲੈ। ਮੈਂ ਸਿਰਫ ਅੱਜ ਥੋੜਾ ਜਿਹਾ ਇਸ ਗੱਲ ਤੇ ਪਹਿਲੀ ਤੁਕ ਤੇ ਜ਼ੋਰ ਦੇ ਕੇ ਵਿਆਖਿਆ ਜ਼ਿਆਦੀ ਇਸ ਕਰਕੇ ਕੀਤੀ ਕਿ ਅੱਜ ਫਿਰ ਅਸੀਂ ਸ਼ਿਕਾਰ ਹੋ ਗਏ ਜਾਤਾਂ ਪਾਤਾਂ ਦੇ। ਅੱਜ ਫਿਰ ਮੇਰਾ ਗੁਰਦੁਆਰਾ, ਤੇਰਾ ਗੁਰਦੁਆਰਾ, ਯਾਦ ਰੱਖਿਓ ਸ਼੍ਰੋਮਣੀ ਕਮੇਟੀ ਦੀ ਨੀਂਹ ਇੱਕ ਹੁਕਮਨਾਮੇ ਤੋਂ ਰੱਖੀ ਗਈ ਸੀ। ਸ਼ਾਇਦ ਜਿੰਨਾ ਹਿਸਟਰੀ ਪੜ੍ਹੀ, ਇਸ ਦਰਬਾਰ ਵਿੱਚ ਵੀ ਇਹ ਕਈ ਐਸਾ ਸਮਾਂ ਹੈ, ਇੰਨੀ ਮਨਮਤ ਪ੍ਰਚਲਿਤ ਹੋਈ ਕਿ ਜਿਹੜੇ ਵਿਚਾਰੇ ਨੀਵੀਂ ਜਾਤ ਦੇ ਕਹੇ ਜਾਂਦੇ ਸਨ ਉਹਨਾਂ ਦੀ ਦੇਗ ਨਹੀਂ ਸੀ ਪ੍ਰਵਾਨ ਕਰਦੇ ਪੁਜਾਰੀ। ਪਰ ਜਦੋਂ ਇਹ ਘਟਨਾ ਇੱਥੇ ਵਾਪਰੀ, ਦੇਗ ਲੈ ਕੇ ਆਏ ਤੇ ਫਿਰ ਗੁਰੂ ਗ੍ਰੰਥ ਸਾਹਿਬ ਦਾ ਹੁਕਮ ਆਇਆ, ਨਿਗੁਣਿਆਂ ਨੂੰ ਆਪੇ ਬਖਸ਼ ਲੈ ਭਾਈ, ਸਤਿਗੁਰੂ ਕੀ ਸੇਵਾ ਲਾਏ, ਸਤਿਗੁਰੂ ਕੀ ਸੇਵਾ ਉੱਤਮ ਹੈ ਭਾਈ, ਰਾਮ ਨਾਮ ਚਿਤ ਲਾਏ, ਹਰ ਜੀਓ ਆਪੇ ਬਖਸ਼ ਮਿਲਾਏ, ਗੁਣ ਖੀਣ ਖੰਮ ਅਪਰਾਧੀ ਪੂਰੇ ਸਤਿਗੁਰੂ ਲਈ ਰਲਾਏ। ਉਦੋਂ ਬਾਅਦ ਹਰ ਇੱਕ ਦੀ ਦੇਗ ਪ੍ਰਵਾਨ ਹੋਣ ਲੱਗ ਪਈ। ਇਹ ਸਾਡੇ ਲੋਕਾਂ ਦੀ ਮਨਮਤ ਸੀ, ਗੁਰੂ ਰਾਮਦਾਸ ਦੀ ਗੁਰਮਤ ਨਹੀਂ ਹੈ ਕਹਿੰਦੀ। ਆਓ ਅਸੀਂ ਬੰਦਗੀ ਸਿਮਰਨ ਵੱਲ ਜੁੜੀਏ। ਹਰ ਬੰਦੇ ਨੂੰ ਅਧਿਕਾਰ ਹੈ ਉਹ ਨਾਮ ਜਪ ਸਕਦਾ, ਹਰ ਬੰਦੇ ਨੂੰ ਅਧਿਕਾਰ ਹੈ ਉਹ ਕੀਰਤਨ ਕਰ ਸਕਦਾ, ਹਰ ਬੰਦੇ ਨੂੰ ਅਧਿਕਾਰ ਹੈ ਉਹ ਲੰਗਰ ਬਣਾ ਸਕਦਾ, ਹਰ ਬੰਦੇ ਨੂੰ ਅਧਿਕਾਰ ਹੈ ਉਹ ਅੰਮ੍ਰਿਤ ਛਕ ਸਕਦਾ ਹੈ। ਉਹਦੀ ਕੋਈ ਇਹ ਨਹੀਂ ਕਿ ਹਿੰਦੂਆਂ ਵਿੱਚੋਂ, ਮੁਸਲਮਾਨ ਵਿੱਚੋਂ, ਸਿੱਖ ਧਰਮ ਕਿਸੇ ਇੱਕ ਫਿਰਕੇ ਦੀ ਉਪਜ ਨਹੀਂ। ਸਿੱਖ ਧਰਮ ਇੱਕ ਉਹ ਨਿਰੋਲ ਸਿਧਾਂਤ ਹੈ, ਨਾਨਕ ਸਤਿਗੁਰ ਐਸਾ ਜਾਣੀਏ ਜੋ ਸਭਸੇ ਲੈ ਮਿਲਾਏ ਜੀ, ਜਿਹੜਾ ਸਭ ਨੂੰ ਮਿਲਾ ਲੈਂਦਾ। ਸਤਿਗੁਰੂ ਕਿਰਪਾ ਕਰੇ, ਆਓ ਅੰਤਲੀ ਤੁਕ ਦਾ ਪਾਠ ਸਰਵਣ ਕਰੋ ਜੀ।
1: ਮਤ ਸੁਮਤ ਤੇਰੇ ਵਸ ਸੁਆਮੀ, ਹਮ ਜੰਤ ਤੂੰ ਪੁਰਖ।

ਉਹ ਮਾਪਿਆਂ ਦਾ ਸਤਿਕਾਰ ਕਿਵੇਂ ਕਰਦੇ ਨੇ। ਕਿੰਨੀਆਂ ਹੀ ਸੰਗਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਰਨਾਂ ਤੇ ਸੀਸ ਝੁਕਾਉਂਦੀਆਂ ਨੇ, ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਹਰ ਰੋਜ਼ ਆਪਣੇ ਮਾਤਾ ਪਿਤਾ ਦੇ ਚਰਨਾਂ ਤੇ ਸੀਸ ਝੁਕਾਉਂਦੇ ਨੇ। ਇੱਕ ਦਿਨ ਮਾਤਾ ਗੁਜਰੀ ਨੇ ਆਖਿਆ, ਲਾਲ ਜੀ ਤੁਸੀਂ ਮੇਰੇ ਚਰਨਾਂ ਤੇ ਨਮਸਕਾਰ ਨਾ ਕਰਿਆ ਕਰੋ, ਤੁਹਾਡੇ ਚਿਹਰੇ ਚੋਂ ਮੈਨੂੰ ਨਿਰੰਕਾਰ ਦੀ ਝਲਕ ਪੈਂਦੀ। ਮਾਤਾ ਗੁਜਰੀ ਜੀ ਗੁਰੂ ਗੋਬਿੰਦ ਸਿੰਘ ਨੂੰ ਆਖ ਰਹੇ ਸੀ, ਤੁਹਾਡੇ ਚਿਹਰੇ ਚੋਂ ਮੈਨੂੰ ਨਿਰੰਕਾਰ ਦੀ ਝਲਕ ਪੈਂਦੀ ਹੈ। ਇਹ ਗੱਲ ਸੁਣ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇੱਕ ਵਾਰੀ ਫਿਰ ਆਪਣਾ ਸਿਰ ਮਾਤਾ ਜੀ ਦੇ ਚਰਨਾਂ ਤੇ ਰੱਖ ਕੇ ਫਿਰ ਮੱਥਾ ਟੇਕ ਦਿੱਤਾ। ਕਹਿਣ ਲੱਗੇ, ਮਾਂ ਜੇ ਮੇਰੇ ਚਿਹਰੇ ਤੋਂ ਤੈਨੂੰ ਨਿਰੰਕਾਰ ਦੀ ਝਲਕ ਪੈਂਦੀ ਏ, ਇਹ ਤੇਰੀਆਂ ਹੀ ਅਸੀਸਾਂ, ਤੇਰਾ ਹੀ ਬਲ ਹੈ, ਤੇਰੀਆਂ ਹੀ ਲੋਰੀਆਂ ਨੇ, ਤੇਰੀਆਂ ਹੀ ਅਸੀਸਾਂ ਸਭ ਕੁਝ ਹੈ। ਮਾਤਾ ਗੁਜਰੀ ਨੇ ਹੱਥ ਜੋੜ ਕੇ ਉਸ ਨਿਰੰਕਾਰ ਦਾ ਧੰਨਵਾਦ ਕੀਤਾ, ਇਹ ਨਿਰੰਕਾਰ ਇਹੋ ਜਿਹੇ ਲਾਲ ਤੂੰ ਸਭਨਾਂ ਨੂੰ ਦੇਵੀ। ਗੁਰੂ ਗੋਬਿੰਦ ਸਿੰਘ ਮਹਾਰਾਜ ਮਾਤਾ ਪਿਤਾ ਦਾ ਕਿੰਨਾ ਸਤਿਕਾਰ ਕਰਦੇ ਨੇ, ਇਹ ਵੀ ਬੇਮਿਸਾਲ ਕਹਾਣੀ ਹੈ। ਇੱਕ ਦਿਨ ਮਹਾਰਾਜ ਸੰਗਤਾਂ ਵਿੱਚ ਬੈਠੇ ਕੁਝ ਵਿਚਾਰਾਂ ਕਰ ਰਹੇ ਸੀ, ਬੋਲਦੇ ਬੋਲਦੇ ਚੁੱਪ ਕਰ ਗਏ। ਕਹਿਣ ਲੱਗੇ, ਪਿਆਸ ਲੱਗੀ ਏ ਬਈ, ਇੱਕ ਸਿੰਘ ਉੱਠੋ ਪਾਣੀ ਪਿਲਾਓ। ਤੇ ਸੰਗਤ ਦੇ ਵਿੱਚੋਂ ਇੱਕ ਨੌਜਵਾਨ ਉੱਠਿਆ ਏ, ਇੰਜ ਲੱਗਦਾ ਏ ਜਿਵੇਂ ਇਹ ਕਿਸੇ ਉੱਚੇ ਘਰਾਣੇ ਦਾ ਹੈ। ਸਭ ਤੋਂ ਪਹਿਲਾਂ ਇਸਨੇ ਹੱਥ ਸਾਫ ਕੀਤੇ, ਫਿਰ ਕਟੋਰਾ ਸਾਫ ਕੀਤਾ, ਬੜੀ ਸੁਚਮ ਨਾਲ ਪਾਣੀ ਕਟੋਰੇ ਵਿੱਚ ਪਾ ਕੇ ਬੜੀ ਅਦਬ ਨਾਲ ਸਤਿਗੁਰਾਂ ਅੱਗੇ ਪੇਸ਼ ਕੀਤਾ। ਮਹਾਰਾਜ ਜਲ ਛਕੋ। ਸਤਿਗੁਰਾਂ ਪੁੱਛ ਕੀਤੀ, ਕਦੀ ਅੱਗੇ ਵੀ ਕਿਸੇ ਨੂੰ ਤੂੰ ਪਾਣੀ ਪਿਲਾਇਆ ਹੈ? ਨਹੀਂ ਮਹਾਰਾਜ, ਸਾਡੇ ਘਰ ਬਹੁਤ ਨੌਕਰ ਚਾਕਰਨੇ, ਫਿਰ ਤੇ ਤੂੰ ਮਾਂ ਨੂੰ ਵੀ ਕਦੇ ਪਾਣੀ ਨਹੀਂ ਪਿਲਾਇਆ ਹੋਣਾ? ਨਹੀਂ ਮਹਾਰਾਜ, ਮੈਂ ਤੇ ਕਦੇ ਬਾਪੂ ਨੂੰ ਵੀ ਪਾਣੀ ਨਹੀਂ ਪਿਲਾਇਆ, ਨੌਕਰ ਚਾਕਰ ਬਹੁਤ ਨੇ। ਮਾਂ ਬਾਪ ਨੂੰ ਪਾਣੀ ਪਿਲਾਉਣਾ ਤੇ ਇੱਕ ਪਾਸੇ, ਮੈਂ ਤੇ ਕਦੇ ਆਪ ਵੀ ਪਾਣੀ ਚੁੱਕ ਕੇ ਨਹੀਂ ਪੀਤਾ, ਨੌਕਰਾਂ ਨੂੰ ਯਾਦ ਛੱਡੀਦਾ ਹੈ। ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਕੀ ਕਹਿ ਰਹੇ ਨੇ, ਜੇ ਤੂੰ ਕਦੀ ਮਾਂ ਬਾਪ ਨੂੰ ਪਾਣੀ ਨਹੀਂ ਪਿਲਾਇਆ, ਅੱਜ ਮੈਂ ਪਿਆਸਾ ਤੇ ਰਹਿ ਜਾਵਾਂਗਾ, ਤੇਰੇ ਹੱਥੋਂ ਪਾਣੀ ਲੈ ਕੇ ਮੈਂ ਵੀ ਨਹੀਂ ਪੀਵਾਂਗਾ। ਪਿਆਸ ਲੱਗੀ ਹੈ, ਮਹਾਰਾਜ ਜੀ ਨੇ ਕਟੋਰਾ ਹੱਥ ਵਿੱਚੋਂ ਪਕੜ ਕੇ ਇੱਕ ਪਾਸੇ ਰੱਖ ਦਿੱਤਾ ਹੈ। ਓਏ ਭਲਿਆ, ਮਾਂ ਬਾਪ ਰੱਬ ਦਾ ਰੂਪ ਹੁੰਦੇ ਨੇ, ਜੇ ਤੂੰ ਕਦੀ ਮਾਂ ਬਾਪ ਨੂੰ ਪਾਣੀ ਨਹੀਂ ਪਿਲਾਇਆ, ਕੋਈ ਗੱਲ ਨਹੀਂ, ਮੈਂ ਪਿਆਸਾ ਤੇ ਰਹਿ ਜਾਵਾਂਗਾ, ਤੇਰੇ ਹੱਥੋਂ ਪਾਣੀ ਲੈ ਕੇ ਮੈਂ ਵੀ ਨਹੀਂ ਪੀਵਾਂਗਾ। ਇਹਨੇ ਹੱਥ ਜੋੜ ਕੇ ਭੁੱਲਾਂ ਬਖਸ਼ਾਈਆਂ। ਸਤਿਗੁਰੂ, ਮੈਂ ਮਾਪਿਆਂ ਦੀ ਸੇਵਾ ਕਰਿਆ ਕਰਾਂਗਾ, ਪਤਾ ਨਹੀਂ ਸੀ, ਅਣਜਾਣੇ ਵਿੱਚ ਭੁੱਲ ਹੋ ਗਈ, ਅੱਜ ਤੋਂ ਬਾਅਦ ਤੁਹਾਡੇ ਨਾਲ ਬਚਨ ਕਰਦਾ ਹਾਂ, ਮੈਂ ਆਪਣੇ ਮਾਤਾ ਪਿਤਾ ਦੀ ਸੇਵਾ ਕਰਿਆ ਕਰਾਂਗਾ। ਸਤਿਗੁਰਾਂ ਨੇ ਅਸੀਸ ਦਿੱਤੀ, ਗੁਰਸਿੱਖਾ ਸੇਵਾ ਕਰੇਗਾ ਤੇ ਗੁਰੂ ਨਾਨਕ ਮਹਾਰਾਜ ਤੇਰੀ ਝੋਲੀ ਖੁਸ਼ੀਆਂ ਦੇ ਨਾਲ ਭਰ ਦੇਣਗੇ। ਸਤਸੰਗੀ

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਹਰ ਇੱਕ ਬੰਦਾ ਜਾਣੇ ਬੁਰਿਆਂ ਨਾਲ ਚੰਗਿਆਈ ਕਰਨੀ ਧੰਨ ਗੁਰੂ ਨਾਨਕ ਜਾਣੇ। ਗੁਰੂ ਨਾਨਕ ਮਹਾਰਾਜ ਜੀ ਨੇ ਸਰਬੱਤ ਦਾ ਭਲਾ ਮੰਗਿਆ, ਇਹ ਨਹੀਂ ਆਖਿਆ ਕਿ ਮੇਰੇ ਪਰਿਵਾਰ ਜਾਂ ਰਿਸ਼ਤੇਦਾਰ ਜਾਂ ਮੇਰੀ ਕੌਮ ਦਾ ਭਲਾ ਕਰੀ। ਇਹੀ ਉਪਦੇਸ਼ ਗੁਰੂ ਨਾਨਕ ਮਹਾਰਾਜ ਜੀ ਨੇ ਗੁਰਸਿੱਖਾਂ ਦੀ ਝੋਲੀ ਪਾਇਆ। ਇਸੇ ਲਈ ਅਸੀਂ ਜਦੋਂ ਵੀ ਅਰਦਾਸ ਕਰਦੇ ਹਾਂ ਇਹ ਬਚਨ ਜ਼ਰੂਰ ਬੋਲਦੇ ਹਾਂ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੀ ਸਰਬੱਤ ਦਾ ਭਲਾ। ਮਹਾਰਾਜ ਜੀ ਨੇ ਆਪ ਵੀ ਸਰਬੱਤ ਦੇ ਭਲੇ ਲਈ ਕਿੰਨੇ ਕਸ਼ਟ ਸਹਾਰੇ। ਗੁਰੂ ਨਾਨਕ ਮਹਾਰਾਜ ਦੁਨੀਆਂ ਨੂੰ ਤਾਰਦੇ ਹੋਏ ਅੱਜ ਪਠਾਣਾ ਦੇ ਦੇਸ਼ ਪੁੱਜੇ ਨੇ, ਨਾਲ ਬਾਲਾ ਤੇ ਮਰਦਾਨਾ ਨੇ। ਇਹ ਇਤਿਹਾਸ ਭਾਈ ਬਾਲੇ ਵਾਲੀ ਪੁਰਾਤਨ ਸਾਖੀ ਵਿੱਚ ਲਿਖਿਆ ਹੋਇਆ ਹੈ। ਪਠਾਣਾ ਦੇ ਦੇਸ਼ ਵਿੱਚ ਇੱਕ ਮੰਡੀ ਹੈ, ਇਸ ਮੰਡੀ ਦੇ ਵਿੱਚ ਪਸ਼ੂ ਪੰਛੀ ਜਾਂ ਸਬਜ਼ੀ ਨਹੀਂ ਵਿਕਦੀ, ਇਸ ਮੰਡੀ ਦੇ ਵਿੱਚ ਇਨਸਾਨ ਵਿਕਦੇ ਨੇ। ਅਮੀਰ ਪਠਾਨ ਲੋਕ ਗਰੀਬਾਂ ਤੇ ਬਹੁਤ ਜ਼ੁਲਮ ਕਰਦੇ ਨੇ, ਗਰੀਬਾਂ ਦੇ ਬੱਚਿਆਂ ਨੂੰ ਪਕੜ ਕੇ ਮੰਡੀ ਵਿੱਚ ਵੇਚਦੇ ਨੇ ਤੇ ਅਮੀਰ ਲੋਕ ਖਰੀਦ ਲੈਂਦੇ ਨੇ। ਅੱਜ ਕਿਸੇ ਦਾ ਭਲਾ ਕਰਨਾ ਹੋਵੇ ਨਾ ਤੇ ਦੁੱਖ ਆਪਣੇ ਸਿਰ ਲੈਣੇ ਪੈਂਦੇ ਨੇ। ਕਿਵੇਂ ਬਾਬੇ ਨਾਨਕ ਨੇ ਦੂਜਿਆਂ ਦੇ ਦੁੱਖ ਆਪਣੀ ਝੋਲੀ ਪਵਾ ਕੇ ਸੁੱਖ ਵੰਡੇ ਨੇ, ਆਓ ਸਰਵਣ ਕਰੀਏ। ਗੁਰੂ ਨਾਨਕ ਬਾਲੇ ਤੇ ਮਰਦਾਨੇ ਨੂੰ ਕੀ ਆਖ ਰਹੇ ਨੇ, ਬਈ ਹੁਣ ਕੁਝ ਦਿਨ ਤੁਹਾਨੂੰ ਮੇਰੇ ਤੋਂ ਵੱਖਰਾ ਰਹਿਣਾ ਪਵੇਗਾ। ਦੋਵੋਂ ਸੁਣ ਕੇ ਉਦਾਸ ਹੋ ਗਏ। ਮਹਾਰਾਜ ਤੁਹਾਡੇ ਤੋਂ ਵਿਛੜ ਕੇ ਜਿਉਣਾ ਮੌਤ ਹੈ, ਤੁਹਾਡੇ ਤੋਂ ਬਗੈਰ ਅਸੀਂ ਰਹਿ ਨਹੀਂ ਸਕਦੇ। ਸਤਿਗੁਰਾਂ ਕਿਹਾ ਦਿਲ ਤੇ ਮੇਰਾ ਵੀ ਨਹੀਂ ਕਰਦਾ ਵੱਖਰਾ ਹੋਵਾਂ, ਪਰ ਕੀ ਕਰਾਂ, ਮੇਰੇ ਤੇ ਦੁੱਖ ਇੰਨੇ ਆਣੇ ਨੇ ਤੁਹਾਡੇ ਤੋਂ ਦੇਖ ਕੇ ਸਹਾਰੇ ਨਹੀਂ ਜਾਂਦੇ। ਮਰਦਾਨੀ ਕਿਹਾ ਚੰਗਾ ਬਾਬਾ, ਜੀ ਤੇ ਵਿਛੜਨ ਨੂੰ ਨਹੀਂ ਕਰਦਾ, ਪਰ ਅਸੀਂ ਤੇਰੇ ਹੁਕਮ ਦੀ ਉਲੰਘਣਾ ਵੀ ਨਹੀਂ ਕਰ ਸਕਦੇ। ਇੰਨੀਆਂ ਗੱਲਾਂ ਹੋਈਆਂ, ਬਾਬੇ ਨਾਨਕ ਨੇ ਸਤ ਕਰਤਾਰ ਦਾ ਆਵਾਜ਼ਾ ਦਿੱਤਾ। ਬਾਲਾ ਤੇ ਮਰਦਾਨਾ ਦੇਖ ਕੇ ਹੈਰਾਨ ਹੋ ਗਏ, ਕੀ ਤੱਕਦੇ ਨੇ। ਸਤਿਗੁਰਾਂ ਨੇ 12 ਕੁ ਸਾਲ ਦੇ ਬੱਚੇ ਦਾ ਰੂਪ ਬਣਾਇਆ ਹੈ। ਉਹ ਸਾਹਮਣੇ ਰਸਤੇ ਵਿੱਚ ਇੱਕ ਰੇਹੜੀ ਖਲੋਤੀ ਏ, ਉਸ ਰੇਹੜੀ ਦੇ ਉੱਪਰ ਜਾ ਕੇ ਬੈਠ ਗਏ। ਇੰਨੇ ਨੂੰ ਇੱਕ ਰੁਹੇਲਾ ਪਠਾਣ ਆਇਆ, ਇਹ ਕੀ ਦੇਖਦਾ ਹੈ, ਬਈ ਬੜਾ ਖੂਬਸੂਰਤ ਬੱਚਾ ਬੈਠਾ ਹੈ, ਜੇ ਮੈਂ ਇਸ ਨੂੰ ਪਕੜ ਕੇ ਲੈ ਜਾਵਾਂ ਤੇ ਇਹਨੂੰ ਮੰਡੀ ਵਿੱਚ ਵੇਚਾਂਗਾ ਤੇ ਮੈਨੂੰ ਬਹੁਤ ਪੈਸੇ ਮਿਲਣਗੇ। ਇਹ ਭੈੜੇ ਵਿਚਾਰ ਮਨ ਵਿੱਚ ਬਣਾ ਕੇ ਗੁਰੂ ਮਹਾਰਾਜ ਨੂੰ ਬਾਂਹ ਤੋਂ ਪਕੜ ਕੇ ਖਿੱਚ ਕੇ ਆਪਣੇ ਘਰ ਲੈ ਗਿਆ। ਘਰਵਾਲੀ ਨੇ ਦੇਖਿਆ ਤੇ ਕਿਹਾ, ਇਹ ਠੀਕ ਕੀਤਾ, ਆਪਾਂ ਨੂੰ ਗੁਲਾਮ ਦੀ ਲੋੜ ਸੀ, ਪਰ ਪਤਾ ਨਹੀਂ ਕਿਉਂ ਮੈਨੂੰ ਇਹ ਸ਼ੰਕਾ ਜਿਹੀ ਹੁੰਦੀ ਹੈ, ਤੁਸੀਂ ਕਿਸੇ ਦਾ ਬੱਚਾ ਪਕੜ ਕੇ ਲੈ ਆਏ ਹੋ, ਤੁਸੀਂ ਬੱਚਿਆਂ ਦਾ ਦਰਦ ਨਹੀਂ ਜਾਣਦੇ, ਇਸਦੀ ਅੰਮਾ ਉਡੀਕਦੀ ਹੋਵੇਗੀ, ਇਸਦੀ ਭੈਣ ਉਡੀਕਾਂ ਕਰਦੀ ਹੋਵੇਗੀ, ਜਿੱਥੋਂ ਲਿਆਂਦਾ ਏ ਉੱਥੇ ਛੱਡ ਆਓ,
ਰੋਹੇਲਾ ਤੂੰ ਬਹੁਤੀ ਹਮਦਰਦੀ ਨਾ ਦਿਖਾ, ਇਹਨੂੰ ਮੈਂ ਸਵੇਰੇ ਮੰਡੀ ਵਿੱਚ ਵੇਚ ਆਵਾਂਗਾ, ਆਪਾਂ ਨੂੰ ਬਹੁਤ ਪੈਸੇ ਮਿਲਣਗੇ। ਇਹ ਬੜਾ ਨਿਗੁਰਾ ਪੁਰਸ਼ ਹੈ, ਸਤਿਗੁਰਾਂ ਨੂੰ ਵੇਚਣ ਵਾਸਤੇ ਮੰਡੀ ਵਿੱਚ ਲੈ ਗਿਆ ਹੈ। ਇਹ ਉਹ ਮੰਡੀ ਜਿੱਥੇ ਗਰੀਬ ਵਿਕਦੇ ਨੇ, ਬਹੁਤ ਸਾਰੇ ਗਰੀਬਾਂ ਨੂੰ ਵੇਚਣ ਵਾਸਤੇ ਬਿਠਾਇਆ ਹੋਇਆ ਹੈ। ਹਰ ਇੱਕ ਖਰੀਦਦਾਰ ਸਤਿਗੁਰਾਂ ਦੇ ਕੋਲ ਆ ਕੇ ਰੁਕਦਾ ਹੈ, ਕਿਉਂ ਬਈ ਇਸਦਾ ਕੀ ਦਾਮ ਲਾਇਆ ਹੈ। ਰੋਹੇਲਾ ਬੜੇ ਉੱਚੇ ਦਾਮ ਦੱਸਦਾ ਹੈ, ਦੋ ਘੋੜੇ ਲਵਾਂਗਾ, ਇਹਨਾਂ ਦਾਮ ਹਰ ਕੋਈ ਚੁਕਾ ਨਹੀਂ ਸਕਦਾ, ਅੱਗੇ ਤੁਰ ਜਾਂਦਾ ਹੈ। ਇੱਕ ਮੌਲਵੀ ਜੋ ਬਹੁਤ ਧਨਵਾਨ ਹੈ, ਇਸਨੇ ਦੋ ਘੋੜਿਆਂ ਦੇ ਬਦਲੇ ਸਤਿਗੁਰਾਂ ਨੂੰ ਖਰੀਦ ਲਿਆ ਹੈ। ਇਸ ਮੰਡੀ ਵਿੱਚ ਬਹੁਤ ਭੀੜ ਹੈ, ਇਸ ਭੀੜ ਦੇ ਵਿੱਚ ਬਾਲਾ ਤੇ ਮਰਦਾਨਾ ਵੀ ਖਲੋਤੇ। ਭਾਈ ਬਾਲਾ ਜੀ ਨੇ ਪੁਰਾਤਨ ਸਾਖੀ ਵਿੱਚ ਦੱਸਿਆ ਹੈ, ਜਦੋਂ ਸਾਡਾ ਮਨ ਸਤਿਗੁਰਾਂ ਦੇ ਦਰਸ਼ਨਾਂ ਨੂੰ ਤੜਫ ਜਾਂਦਾ ਸੀ ਨਾ, ਤੇ ਅਸੀਂ ਗੁਪਤ ਰੂਪ ਵਿੱਚ ਹੋ ਕੇ ਸਤਿਗੁਰਾਂ ਦੇ ਦਰਸ਼ਨ ਕਰ ਲੈਂਦੇ ਸਾਂ। ਅੱਜ ਗੁਰੂ ਨਾਨਕ ਨੂੰ ਮੰਡੀ ਵਿੱਚ ਵਿਕਦਿਆਂ ਵੇਖ ਕੇ ਆਪ ਮੁਹਾਰੇ ਅੱਖਾਂ ਵਿੱਚੋਂ ਹੰਝੂ ਵਹਿ ਆਏ। ਇਹ ਠੀਕ ਹੈ, ਭਲਾ ਕਰਨਾ ਚਾਹੀਦਾ ਹੈ, ਪਰ ਇਹ ਬਾਬਾ ਇਸ ਤਰ੍ਹਾਂ ਵੀ ਭਲਾ ਹੁੰਦਾ ਹੈ, ਆਪਣਾ ਆਪ ਹੀ ਵੇਚੀ ਜਾਂਦਾ ਹੈ। ਮਰਦਾਨੀ ਦਾ ਵੈਰਾਗ ਤੇ ਤੱਕਿਆ ਨਹੀਂ ਜਾਂਦਾ, ਬਾਬਾ ਆਪਣਾ ਆਪ ਵੇਚੀ ਜਾਂਦਾ ਹੈ ਗਰੀਬਾਂ ਨੂੰ। ਬਾਲਿਆ ਮੈਂ ਤੇ ਸਭ ਕੁਝ ਦੱਸਣ ਲੱਗਾ ਹੈ, ਇਹ ਕੋਈ ਬਾਲਕ ਨਹੀਂ, ਇਹ ਤੇ ਸਾਰੀ ਸ੍ਰਿਸ਼ਟੀ ਦਾ ਮਾਲਕ ਗੁਰੂ ਨਾਨਕ ਹੈ। ਬਾਲੇ ਨੇ ਕਿਹਾ, ਨਾ ਮਰਦਾਨਿਆ ਇੰਜ ਨਾ ਕਰਨਾ, ਤੈਨੂੰ ਗੁਰੂ ਨਾਨਕ ਦੇ ਬਚਨ ਯਾਦ ਨਹੀਂ। ਬਾਲਿਆ ਮੈਨੂੰ ਗੁਰੂ ਨਾਨਕ ਦੇ ਬਚਨ ਵੀ ਯਾਦ ਨਹੀਂ, ਪਰ ਭੈਣ ਨਾਨਕੀ ਦੇ ਬਚਨ ਵੀ ਯਾਦ ਆ ਗਏ। ਤੈਨੂੰ ਸੁਲਤਾਨਪੁਰ ਦੀ ਗੱਲ ਦੱਸਾਂ, ਇੱਕ ਵਾਰ ਸਤਿਗੁਰੂ ਇਕਾਂਤ ਵਿੱਚ ਸਿਮਰਨ ਵਿੱਚ ਬੈਠੇ ਸਨ। ਕਿੰਨੇ ਦਿਨ ਸਤਿਗੁਰਾਂ ਨੇ ਨੇਤਰ ਨਹੀਂ ਖੋਲੇ ਤੇ ਮੈਂ ਉੱਠ ਕੇ ਘਰ ਨੂੰ ਆ ਗਿਆ। ਭੈਣ ਨਾਨਕੀ ਮੇਰੇ ਨਾਲ ਬਹੁਤ ਨਾਰਾਜ਼ ਹੋਈ, ਮਰਦਾਨਿਆ ਤੂੰ ਨਾਨਕ ਨੂੰ ਕੱਲਾ ਨਾ ਛੱਡਿਆ ਕਰ। ਸਤਸੰਗੀਓ, ਬੇਸ਼ੱਕ ਖੁਦ ਨਿਰੰਕਾਰ ਹੈ, ਪਰ ਭੈਣ ਤੇ ਭਰਾ ਦਾ ਪਿਆਰ ਵੀ ਹੈ ਨਾ, ਤੂੰ ਕੱਲਾ ਨਾ ਛੱਡਿਆ ਕਰ ਨਾਨਕ, ਤੂੰ ਮੇਰੇ ਵੀਰ ਦੇ ਨਾਲ ਹੁੰਦਾ ਹੈ ਨਾ, ਤੇ ਮੈਨੂੰ ਕੋਈ ਫਿਕਰ ਨਹੀਂ ਹੁੰਦਾ ਵੀ ਮੇਰੇ ਵੀਰ ਨਾਲ ਮਰਦਾਨਾ ਵੀ ਹੈ। ਤੈਨੂੰ ਕਿਸੇ ਚੀਜ਼ ਦੀ ਲੋੜ ਹੋਵੇ ਤੂੰ ਮੇਰੇ ਕੋਲ ਆ ਕੇ ਲੈ ਜਾਇਆ ਕਰ। ਬੋਲਦਿਆਂ ਬੋਲਦਿਆਂ ਮਰਦਾਨਾ ਕਿਸੇ ਬੈਰਾਗ ਵਿੱਚ ਭਰ ਆਇਆ, ਗਲਾ ਰੁਕ ਗਿਆ ਹੈ। ਬਾਲਿਆ ਹੁਣ ਮੈਂ ਘਰ ਜਾਵਾਂਗਾ, ਨਾਨਕੀ ਪੁੱਛੇਗੀ ਮੇਰਾ ਵੀਰ ਕਿੱਥੇ ਹੈ। ਰੁਕਦੇ ਨਹੀਂ ਅੰਜੂ, ਬਾਲੇ ਕਿਹਾ ਮਰਦਾਨਿਆ ਗੁਰੂ ਨਾਨਕ ਸਾਰੀ ਸ੍ਰਿਸ਼ਟੀ ਨੂੰ ਸਾਂਭਣ ਵਾਲਾ ਹੈ, ਇਹਦੇ ਕੌਤਕ ਨਿਆਰੇ ਨੇ। ਇੰਨੇ ਨੂੰ ਮੌਲਵੀ ਬਾਂਹ ਤੋਂ ਪਕੜ ਕੇ ਲੈ ਗਿਆ ਹੈ। ਜਦੋਂ ਆਪਣੇ ਘਰ ਗਿਆ ਨਾ, ਘਰ ਵਾਲੀ ਦੇਖ ਕੇ ਖੁਸ਼ ਹੋ ਗਈ, ਚੰਗਾ ਕੀਤਾ ਜੇ, ਸਾਨੂੰ ਗੁਲਾਮ ਦੀ ਲੋੜ ਸੀ। ਪਰ ਇੱਕ ਗੱਲ ਦੱਸੋ, ਐਡਾ ਕੋਮਲ ਜਿਹਾ ਗੁਲਾਮ ਇਹ ਕਿਹੜਾ ਕੰਮ ਕਰੇਗਾ।
ਹੁਣ ਸਤਿਗੁਰੂ ਬੋਲੇ, ਮੁੱਲ ਖਰੀਦੇ ਲਾਲਾ ਗੋਲਾ, ਤੁਹਾਡਾ ਗੁਲਾਮ ਹਾਂ, ਤੁਸੀਂ ਜਿਹੜਾ ਕੰਮ ਕਹੋਗੇ ਉਹੀ ਕੰਮ ਕਰਾਂਗਾ। ਮੌਲਵੀ ਨੇ ਆਖਿਆ, ਇੰਜ ਕਰਿਆ ਕਰ, ਸਵੇਰੇ ਸਵੇਰੇ ਖੂਹੇ ਤੋਂ ਪਾਣੀ ਭਰ ਕੇ ਲਿਆਇਆ ਕਰ। ਅੱਜ ਗੁਰੂ ਮਹਾਰਾਜ ਅੰਮ੍ਰਿਤ ਵੇਲੇ ਉੱਠੇ, ਗਾਗਰ ਚੁੱਕੀ, ਖੂਹੇ ਤੇ ਪਾਣੀ ਲੈਣ ਵਾਸਤੇ ਪੁੱਜ ਗਏ ਨੇ। ਇੰਜ ਲੱਗਦਾ ਹੈ ਜਿਵੇਂ ਖੂਹੇ ਤੇ ਖਲੋਤੇ ਜਲ ਦੇਵਤੇ ਨਾਲ ਕੁਝ ਗੱਲਾਂ ਕਰਦੇ ਹੋਣ। ਇਸ ਧਰਤੀ ਦੇ ਉੱਪਰ ਬਹੁਤ ਜ਼ੁਲਮ ਹੋ ਰਿਹਾ ਹੈ। ਦੇਖ ਅਮੀਰ ਕਿਵੇਂ ਗਰੀਬ ਨੂੰ ਵੇਚੀ ਜਾਂਦਾ ਹੈ। ਤੂੰ ਵੀ ਮੇਰਾ ਸਾਥ ਦੇ, ਆਪਾਂ ਰਲ ਕੇ ਸਰਬੱਤ ਦਾ ਭਲਾ ਕਰੀਏ। ਖਾਲੀ ਗਾਗਰ ਲੈ ਕੇ ਵਾਪਸ ਮੁੜ ਆਏ ਨੇ ਮੌਲਵੀ ਜੀ, ਖੂਹੇ ਵਿੱਚ ਤੇ ਪਾਣੀ ਹੀ ਨਹੀਂ ਹੈ। ਮੌਲਵੀ ਸੁਣ ਕੇ ਹੈਰਾਨ, ਖੂਹੇ ਵਿੱਚ ਪਾਣੀ ਨਹੀਂ, ਬਈ ਇਹ ਕਿਵੇਂ ਹੋ ਗਿਆ। ਜਦੋਂ ਸ਼ਾਮ ਦਾ ਵਕਤ ਹੋਇਆ ਨਾ, ਮੌਲਵੀ ਨੇ ਗੁਰੂ ਜੀ ਨੂੰ ਕਿਸੇ ਹੋਰ ਖੂਹੇ ਤੋਂ ਪਾਣੀ ਲੈਣ ਭੇਜਿਆ। ਇਨੇ ਨੂੰ ਇਸ ਨਗਰੀ ਵਿੱਚ ਰੌਲਾ ਪੈ ਗਿਆ, ਸਾਰੇ ਖੂਹਿਆਂ ਵਿੱਚ ਪਾਣੀ ਮੁੱਕ ਗਿਆ ਹੈ ਤੇ ਸਾਰੀ ਨਗਰੀ ਦੇ ਲੋਕ ਇਕੱਠੇ ਹੋ ਕੇ ਮੌਲਵੀ ਦੇ ਘਰ ਆ ਗਏ। ਪਹਿਲਾ ਪਾਣੀ ਜੀਓ ਹੈ, ਜੀਵਨ ਵਾਸਤੇ ਪਾਣੀ ਜ਼ਰੂਰੀ ਹੈ। ਜੀਵ ਜੰਤੂ ਇਨਸਾਨ ਤੇ ਇੱਕ ਪਾਸੇ, ਪਾਣੀ ਤੋਂ ਬਗੈਰ ਤੇ ਦਰਖਤ ਵੀ ਸੁੱਕ ਜਾਂਦੇ ਨੇ। ਸਾਰੇ ਲੋਕ ਇਕੱਠੇ ਹੋ ਕੇ ਵਿਚਾਰਾਂ ਕਰ ਰਹੇ ਨੇ, ਮੌਲਵੀ ਜੀ ਤੁਸੀਂ ਦੱਸੋ, ਅੱਲਾਹ ਤਾਲਾ ਸਾਡੇ ਤੇ ਨਾਰਾਜ਼ ਹੋ ਗਿਆ ਹੈ, ਇੰਜ ਲੱਗਦਾ ਹੈ ਜਿਵੇਂ ਸਾਰਿਆਂ ਨੂੰ ਇਕੱਠਿਆਂ ਹੀ ਮਾਰੇਗਾ। ਤੇ ਇੱਕ ਪਠਾਨ ਨੇ ਖਲੋ ਕੇ ਆਖਿਆ, ਅੱਜ ਦਿਨ ਦਾ ਤੁਸੀਂ ਨਵਾਂ ਗੁਲਾਮ ਰੱਖਿਆ ਹੈ ਨਾ, ਉਦੋਂ ਦਾ ਇੱਕ ਖੂਹਿਆਂ ਚ ਪਾਣੀ ਸੁੱਕਿਆ ਹੈ। ਸਾਰੇ ਪਿੰਡ ਵਿੱਚ ਹਾਹਾਕਾਰ ਮਚੀ, ਹਰ ਕੋਈ ਉਦਾਸ ਹੈ, ਪਰ ਜਿਹੜਾ ਤੂੰ ਗੁਲਾਮ ਰੱਖਿਆ ਏ ਉਹਦੇ ਚਿਹਰੇ ਤੇ ਲਾਲੀ, ਉਹਨੂੰ ਫਿਕਰ ਕੋਈ ਨਹੀਂ। ਮੈਂ ਹੁਣੇ ਆਂਦਾ ਤੱਕਿਆ ਸੀ, ਜਿਹੜਾ ਉਸ ਵੇਲੇ ਦਾ ਕੌਤਕ ਹੈ ਨਾ, ਕਲਗੀਧਰ ਚਮਤਕਾਰ ਦੀ ਲਿਖਾਰੀ ਨੇ ਇੰਜ ਲਿਖਿਆ ਏ, ਕਰੋ ਦਰਸ਼ਨ। ਸ਼ਾਮ ਦਾ ਵਕਤ ਹੈ, ਥੋੜਾ ਥੋੜਾ ਅੰਧੇਰਾ ਏ, ਆਹ ਸਾਹਮਣੇ ਗੁਰੂ ਨਾਨਕ ਮਹਾਰਾਜ ਆ ਰਹੇ ਨੇ। ਆਲੇ ਦੁਆਲੇ ਹਨੇਰਾ, ਪਰ ਗੁਰੂ ਨਾਨਕ ਮਹਾਰਾਜ ਜੀ ਦੇ ਦੁਆਲੇ ਚਾਨਣਾ ਹੈ, ਪ੍ਰਕਾਸ਼ ਹੈ। ਦੇਖ ਕੇ ਹੈਰਾਨ ਹੋ ਰਹੇ ਨੇ, ਗਾਗਰ ਵੀ ਕੁਝ ਸਿਰ ਨਾਲੋਂ ਉੱਚੀ ਸੀ, ਮਾਨੋ ਗੁਰੂ ਨਾਨਕ ਨੇ ਚੁੱਕੀ ਨਹੀਂ, ਆਪਣੇ ਆਪ ਨਾਲ ਤੁਰਦੀ ਹੈ। ਤੱਕ ਕੇ ਹੈਰਾਨ ਹੋ ਰਹੇ ਨੇ, ਅੱਖਾਂ ਮਲ ਮਲ ਕੇ ਦੇਖੀ ਜਾਂਦੇ ਨੇ, ਬਈ ਇਹ ਕੀ ਲੱਗਦਾ ਏ ਜਿਵੇਂ ਅੱਲਾ ਤਾਲਾ ਆਪ ਆ ਰਿਹਾ ਹੋਵੇ। ਇਹਨੇ ਨੂੰ ਸਤਿਗੁਰੂ ਕੋਲ ਪੁੱਜੇ, ਮੌਲਵੀ ਜੀ ਪਾਣੀ ਤੇ ਕਿਸੇ ਖੂਹੇ ਵਿੱਚ ਵੀ ਨਹੀਂ ਹੈ। ਤੇ ਮੌਲਵੀ ਨੇ ਅੱਗੇ ਹੋ ਕੇ ਗੁਰੂ ਮਹਾਰਾਜ ਜੀ ਦੇ ਚਰਨ ਪਕੜ ਲਏ, ਕਹਿਣ ਲੱਗਾ, ਇਹ ਕਿਸੇ ਬੁੱਧੀ ਕਲਾ ਦਿਆ ਮਾਲਕਾ, ਤੂੰ ਕੌਣ ਹੈ? ਤੂੰ ਕੋਈ ਆਮ ਇਨਸਾਨ ਨਹੀਂ ਲੱਗਦਾ, ਗੁੱਜੀ ਕਲਾ ਦਿਆ ਮਾਲਕਾ, ਦੱਸ ਤੂੰ ਕੌਣ ਹੈ? ਮੇਰਾ ਮਨ ਕਹਿੰਦਾ ਏ ਤੂੰ ਕੋਈ ਕਲਾਧਾਰੀ ਏ, ਜੇ ਕੋਈ ਸਾਡੇ ਕੋਲੋਂ ਗੁਨਾਹ ਹੋਇਆ ਹੈ ਸਾਨੂੰ ਬਖਸ਼ ਦੇ, ਦੇਖੋ ਪਾਣੀ ਤੋਂ ਬਗੈਰ ਕੀ ਹਾਲ ਹੈ। ਸਤਿਗੁਰਾਂ ਕਿਹਾ, ਮੌਲਵੀ ਜੀ ਬਹੁਤ ਅਮੀਰ ਹੋ ਨਾ, ਤੁਸੀਂ ਪੈਸੇ ਨਾਲ ਗਰੀਬ ਨੂੰ ਵੀ ਖਰੀਦ ਸਕਦੇ ਹੋ ਨਾ, ਤੇ ਖੂਹਿਆਂ ਵਿੱਚ ਪਾਣੀ ਵੀ ਲੈ ਆਓ। ਮੌਲਵੀ ਨੇ ਸਿਰ ਨੀਵਾਂ ਕੀਤਾ, ਕੁਝ ਬੋਲ ਨਾ ਸਕਿਆ। ਮੇਰੀ ਗੱਲ ਸੁਣ ਲੈ, ਧਨ ਨਾਲ ਕੁਝ ਵੀ ਖਰੀਦ ਸਕਦੇ ਹੋ, ਪਰ ਕੁਦਰਤ ਦੀ ਕਲਾ ਨਹੀਂ ਖਰੀਦ ਸਕਦੇ, ਕੁਦਰਤ ਦੀ ਰਹਿਮਤ ਨਹੀਂ ਖਰੀਦ ਸਕਦੇ। ਪਾਣੀ ਮਿਲ ਜਾਵੇਗਾ,
ਜਿੰਨੇ ਵੀ ਗੁਲਾਮ ਨੇ ਸਾਰਿਆਂ ਨੂੰ ਛੱਡ ਦੇਵੋ, ਆ ਮੰਡੀ ਢਾ ਦੇਵੋ, ਇੱਥੇ ਧਰਮਸ਼ਾਲ ਬਣਾ ਦੇਵੋ ਤਾਂ ਤੁਹਾਨੂੰ ਮਿਲੇਗਾ। ਸਾਰੇ ਪਠਾਨ ਇਹ ਸਾਰੇ ਲੋਕ ਗੁਰੂ ਨਾਨਕ ਮਹਾਰਾਜ ਜੀ ਦੇ ਚਰਨਾਂ ਤੇ ਢੇਰੀ ਹੋਏ, ਬਚਨ ਕੀਤਾ ਅਸੀਂ ਕਦੇ ਵੀ ਕਿਸੇ ਗਰੀਬ ਨੂੰ ਨਾ ਵੇਚਾਂਗੇ ਨਾ ਖਰੀਦਾਂਗੇ। ਸਾਰੇ ਗੁਲਾਮਾਂ ਨੂੰ ਛੱਡ ਦਿੱਤਾ ਤੇ ਸਾਰੇ ਆ ਕੇ ਗੁਰੂ ਨਾਨਕ ਮਹਾਰਾਜ ਜੀ ਦੇ ਚਰਨਾਂ ਤੇ ਨਮਸਕਾਰ ਕਰ ਰਹੇ ਨੇ ਸਾਰੇ ਗੁਲਾਮ। ਤੇ ਇੱਕ ਭਾਈ ਹੀਰਾ ਜੋ ਪੰਜਾਬ ਦਾ ਰਹਿਣ ਵਾਲਾ ਸੀ, ਇਹਨੂੰ ਵੀ ਗੁਲਾਮ ਬਣਾਇਆ ਹੋਇਆ ਸੀ। ਦੂਰੋਂ ਹੀ ਨਸਿਆ ਆਉਂਦਾ ਹੈ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਬਾਬਾ ਤੂੰ ਕਿਸੇ ਵੀ ਰੂਪ ਵਿੱਚ ਆਵੇਂ ਤੈਨੂੰ ਪਿਆਰ ਵਾਲੇ ਪਛਾਣ ਲੈਣਗੇ। ਧੰਨ ਗੁਰੂ ਨਾਨਕ ਮਹਾਰਾਜ ਜਦੋਂ ਸੁਣਿਆ ਨਾ ਸਾਰਿਆਂ ਨੇ ਹੈਰਾਨ ਹੋ ਗਏ, ਇਹ ਨਾਨਕ ਹੈ, ਸੁਣਿਆ ਹੈ ਅੱਲਾ ਤਾਲਾ ਆਪ ਰੂਪ ਬਣਾ ਕੇ ਆਇਆ। ਸਾਰਿਆਂ ਦਾ ਹਿਰਦਾ ਕੰਬਿਆ, ਨਾਨਕ ਮਹਾਰਾਜ ਜੀ ਦੇ ਚਰਨ ਪਕੜ ਕੇ ਸਭ ਨੇ ਤਰਲਾ ਕੀਤਾ, ਮਹਾਰਾਜ ਅੱਜ ਤੋਂ ਕਦੇ ਵੀ ਗੁਨਾਹ ਨਾ ਹੀ ਕਰਾਂਗੇ। ਤੇ ਇਤਿਹਾਸ ਵਿੱਚ ਭਾਈ ਬਾਲੇ ਵਾਲੀ ਸਾਖੀ ਇਹ ਇਤਿਹਾਸ ਲਿਖਿਆ ਹੈ, ਧਰਮਸ਼ਾਲ ਬਣਾ ਦਿੱਤੀ ਹੈ ਉੱਥੇ ਸਦਾ ਵਾਸਤੇ। ਇਹ ਲੋਕ ਗੁਰੂ ਨਾਨਕ ਮਹਾਰਾਜ ਜੀ ਦੇ ਸਿੱਖ ਬਣ ਕੇ ਜੀਏ ਤੇ ਸੁਬਹ ਸ਼ਾਮ ਸੰਗਤ ਕਰਦੇ ਨੇ। ਇੰਜ ਗੁਰੂ ਨਾਨਕ ਮਹਾਰਾਜ ਸਰਬੱਤ ਦੇ ਭਲੇ ਲਈ ਸੰਘਰਸ਼ ਕਰ ਰਹੇ ਨੇ। ਸੋ ਸਤਸੰਗੀਓ, ਜੇ ਗੁਰਸਿੱਖ ਹੋ ਕੇ ਚੁਗਲੀ ਨਿੰਦਿਆ ਕਰਕੇ ਸੱਜਣਾ ਮਿੱਤਰਾਂ ਦੇ ਕੰਮ ਹੀ ਵਿਗਾੜੀ ਜਾਂਦਾ ਹੈ ਤੇ ਉਹ ਗੁਰੂ ਨਾਨਕ ਦਾ ਸਿੱਖ ਨਹੀਂ ਹੋ ਸਕਦਾ, ਦਿਖਾਵੇ ਦਾ ਸਿੱਖ ਤੇ ਹੋ ਸਕਦਾ ਹੈ। ਨਹੀਂ ਬਈ, ਸਿੱਖ ਕਦੇ ਵੀ ਨਿੰਦਿਆ ਨਹੀਂ ਕਰਦਾ, ਕਦੇ ਵੀ ਦੂਜੇ ਦਾ ਕੰਮ ਨਹੀਂ ਵਿਗਾੜਦਾ, ਕਿਸੇ ਨਾਲ ਨਫ਼ਰਤ ਨਹੀਂ ਕਰਦਾ। ਜੇ ਤੂੰ ਨਿਰਾ ਹੀ ਈਰਖਾ ਤੇ ਕਲੇਸ਼ ਦਾ ਭਰਿਆ ਹੈ, ਦੂਜੇ ਵੱਲ ਤੱਕ ਕੇ ਸੜ ਜਾਂਦਾ ਹੈ ਤੇ ਗੁਰੂ ਨਾਨਕ ਦਾ ਤੂੰ ਸਿੱਖ ਨਹੀਂ ਹੈ। ਆਓ ਮਨ ਵਿਥੀਆਂ ਜੋੜੀਏ। ਤੀਸਰੀ ਕੰਪਨੀ ਸ੍ਰੀ ਗੁਲਸ਼ਨ ਕੁਮਾਰ ਜੀ, ਸ੍ਰੀ ਦਰਸ਼ਨ ਕੁਮਾਰ ਜੀ, ਉਹਨਾਂ ਵੱਲੋਂ ਇਹ ਸੋਹਣਾ ਉਪਰਾਲਾ ਕੀਤਾ ਗਿਆ ਹੈ। ਗੁਰੂ ਮਹਾਰਾਜ ਬਖਸ਼ਿਸ਼ ਕਰਨ, ਸਰਬੱਤ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ, ਜੋ ਆਪਾਂ ਨੂੰ ਇਸੇ ਤਰ੍ਹਾਂ ਕਲਯੁਗ ਦੇ ਘੋਰ ਸਮੇਂ ਵਿੱਚ ਗੁਰੂ ਨਾਨਕ ਦੇ ਚਰਨਾਂ ਨਾਲ ਜੋੜਨ ਦਾ ਉਪਰਾਲਾ ਕਰਦੇ ਰਹਿਣ।

0: ਕਿਰਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮ ਸਲਿਪ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio broadcasting from Gurdwara Sahib Western Singh Sabha Williams Lake. Any comments and suggestions please call 250-392-3874.
3: Satnam Shri Vaheguru Ji, Slok Mahalla Teeja, Bahut Sunwa Kiya Je Sacha Gehr Gambhir. Vaheguru Vaheguru Padshah Kehnde Usnu Kiha Janda Hai Jehda Nirankar Sacha Vi Hai Gehr ਡੂੰਘਾ ਗੰਭੀਰ ਨਿਰਾਲ, ਕਿਉਂਕਿ ਉਹਦੀ ਮਹਿਮਾ ਦਾ ਕੋਈ ਅੰਤ ਜਾਣ ਹੀ ਨਹੀਂ ਸਕਦਾ ਹੈ। ਵਾਹੋ ਤਿਸ ਨੂੰ ਆਖੀਏ ਜੇ ਗੁਣ ਦਾਤਾ ਮਤ ਧੀਰ। ਵਾਹਿਗੁਰੂ ਵਾਹਿਗੁਰੂ ਪਾਤਸ਼ਾਹ ਕਹਿੰਦੇ ਉਸਨੂੰ ਕਿਹਾ ਜਾਂਦਾ ਹੈ ਜਿਹੜਾ ਨਿਰੰਕਾਰ ਪਵਿੱਤਰ ਗੁਣਾਂ ਦਾ ਦਾਤਾ ਹੈ, ਮਤ ਧੀਰ ਅਤੇ ਧੀਰਜ ਵਾਲੀ ਬੁੱਧੀ ਵਾਲਾ ਹੈ। ਧੀਰਜਵਾਨ ਹੈ, ਬੁੱਧੀ ਬੜੇ ਧੀਰਜ ਆ, ਘਬਰਾਉਂਦਾ ਨਹੀਂ, ਡੋਲਦਾ ਨਹੀਂ। ਵਾਹ ਵਾਹ ਤੇ ਇਸ ਨੂੰ ਆਖੀਏ ਜੇ ਸਭ ਮੈਂ ਰਹਿਆ ਸਮਾਏ। ਵਾਹਿਗੁਰੂ ਵਾਹਿਗੁਰੂ ਪਾਤਸ਼ਾਹ ਕਹਿੰਦੇ ਉਸ ਨੂੰ ਕਿਹਾ ਜਾਂਦਾ ਹੈ ਜੋ ਨਿਰੰਕਾਰ ਸਾਰਿਆਂ ਵਿੱਚ ਸਮਾ ਰਿਹਾ, ਵਿਆਪਕ ਰੂਪ ਹੋ ਰਿਹਾ ਹੈ। ਵਾਹ ਵਾਹ ਤੇ ਇਸ ਨੂੰ ਆਖੀਏ ਜੇ ਦੇਦਾਰ ਇੱਕ ਸੰਭਾਰੇ। ਵਾਹਿਗੁਰੂ ਵਾਹਿਗੁਰੂ ਉਸ ਨਿਰੰਕਾਰ ਨੂੰ ਕਿਹਾ ਜਾਂਦਾ ਹੈ ਜੋ ਸਾਰੇ ਜੀਵ ਜੰਤੂਆਂ ਨੂੰ ਹਰੇਕ ਭੋਜਨ ਪਾਣੀ ਸੰਭਾਹੇ ਮੈਨੇ ਪਹੁੰਚਾ ਰਿਹਾ ਹੈ। ਨਾਨਕ ਵਾਹਵਾਹ ਇੱਕੋ ਵਾਰ ਸਾਲ ਆ ਰਹੀ ਹੈ, ਇਹ ਸਤਿਗੁਰ ਦੀ ਯਾਦ ਖਾਏ ਪਾਤਸ਼ਾਹੀ ਕਿਰਪਾ ਕਰਦੇ ਹਨ ਉਸ ਇੱਕ ਨਿਰੰਕਾਰ ਨੂੰ ਵਾਹਿਗੁਰੂ ਵਾਹਿਗੁਰੂ ਕਰਕੇ ਸਲਾਉਂਦੇ ਹਾਂ ਵੀ ਉਸਤ ਕਰਦੇ ਹਾਂ, ਜਿਹੜਾ ਨਿਰੰਕਾਰ ਸਾਨੂੰ ਸਤਿਗੁਰਾਂ ਨੇ ਪ੍ਰਤੱਖ ਦਿਖਾ ਦਿੱਤਾ ਹੈ। ਮਹੱਲਾ ਤੀਜਾ। ਵਾਹ ਵਾਹ ਗੁਰਮੁਖ ਸਦਾ ਕਰ ਹੈ ਮਨਮੁਖ ਮਰਹਿ ਬਿਖਾਏ। ਗੁਰਮੁਖ ਪਿਆਰੇ ਜਿਹੜੇ ਹੈ ਉਹ ਸਦਾ ਹਮੇਸ਼ਾ ਵਾਸਤੇ ਵਾਹਿਗੁਰੂ ਵਾਹਿਗੁਰੂ ਕਰਦੇ ਹਨ। ਜਿਹੜੇ ਮਨਮੁਖ ਲੋਕ ਹੈ ਉਹ ਵਿਸ਼ਾਂ ਵਿਕਾਰਾਂ ਰੂਪੀ ਬਿਖ ਜਿਹੜੀ ਜ਼ਹਿਰ ਹੈ ਉਹਨੂੰ ਖਾ ਖਾ ਕੇ ਮਰ ਰਹੇ ਹਨ। ਉਹਨਾਂ ਵਾਹ ਵਾਹ ਉਹਨਾਂ ਭਾ ਗਈ ਦੁੱਖੇ ਦੁੱਖ ਵਿਹਾਏ। ਉਹ ਜਿਹੜੇ ਮਨਮੁਖ ਲੋਕ ਹੈ ਉਹਨਾਂ ਨੂੰ ਵਾਹਿਗੁਰੂ ਵਾਹ ਕਰਨਾ ਚੰਗਾ ਨਹੀਂ ਲੱਗਦਾ, ਪਾਉਂਦਾ ਨਹੀਂ। ਇਸ ਵਾਸਤੇ ਉਹਨਾਂ ਦੀ ਜਿਹੜੀ ਉਮਰ ਆ ਉਹ ਦੁੱਖਾਂ ਹੀ ਦੁੱਖਾਂ ਦੇ ਵਿੱਚ ਵਿਹਾਏ ਮੈਨੇ ਬੀਤ ਜਾਂਦੀ ਹੈ। ਗੁਰਮੁਖ ਅੰਮ੍ਰਿਤ ਪੀਵਣਾ ਵਾਹੁ ਕਰਹਿ ਲਿਵ ਲਾਏ। ਜਿਹੜੇ ਗੁਰਮੁਖ ਪਿਆਰੇ ਆਪਣੇ ਲਿਵ ਵਿਰਤੀ ਨੂੰ ਲਾ ਕੇ ਜੋੜ ਕੇ ਵਾਹਿਗੁਰੂ ਵਾਹਿਗੁਰੂ ਦਾ ਆਚਰਨ ਰੂਪੀ ਜਿਹੜਾ ਅੰਮ੍ਰਿਤ ਹੈ ਇਹ ਨਾਮ ਰੂਪੀ ਅੰਮ੍ਰਿਤ ਨੂੰ ਪੀਂਦੇ ਹਨ। ਨਾਨਕ ਵਾਹ ਵਾਹ ਪਰ ਹੈ ਸੇ ਜਨ ਨਿਰਮਲੇ ਤਿਰਭੁਵਨ ਸੋਝੀ ਪਾਏ। ਪਾਤਸ਼ਾਹੀ ਕਹਿੰਦੇ ਜਿਹੜਾ ਵਾਹਿਗੁਰੂ ਵਾਹਿਗੁਰੂ ਪਵਿੱਤਰ ਨਾਮ ਦਾ ਉਚਾਰਨ ਕਰਦੇ ਹਨ ਉਹ ਗੁਰਮੁਖ ਪਿਆਰੇ ਬੜੇ ਪਵਿੱਤਰ ਹਨ, ਸ੍ਰੇਸ਼ਟ ਹਨ। ਔਰ ਕਹਿੰਦੇ ਫਿਰ ਉਹ ਤਿੰਨਾਂ ਵਰਨਾਂ ਦੀ ਔਰ ਸਤੋ ਰਜੋ ਤਮੋ ਤੋਂ ਉੱਪਰ ਹੋ ਜਾਂਦੇ, ਤੁਰੀਆ ਪਦ ਵਿੱਚ ਚਲੇ ਜਾਂਦੇ ਆ। ਤਿੰਨਾਂ ਭਾਵਨਾ ਦੀ ਉਹਨਾਂ ਨੂੰ ਅੰਤਰਜਾਮਤਾ ਹੋ ਜਾਂਦੀ ਹੈ, ਸੋਝੀ ਪ੍ਰਾਪਤ ਕਰ ਲੈਂਦੇ। ਜੋ ਵੀ ਤਿੰਨਾਂ ਲੋਕਾਂ 'ਚ ਹੋ ਰਿਹਾ ਸਾਰਾ ਉਹਨਾਂ ਨੂੰ ਨਜ਼ਰ ਆਉਂਦਾ ਹੈ। ਇਸ ਵਾਸਤੇ ਇਹ ਸੰਸਾਰ ਝੂਠਾ ਹੈ, ਪਰਮੇਸ਼ੁਰ ਸਤਿ ਸਰੂਪ ਆ, ਇਹ ਸੋਝੀ ਨੂੰ ਵੀ ਪ੍ਰਾਪਤ ਕਰ ਲੈਂਦੇ ਹਨ। ਪੌੜੀ ਹਰ ਕਹਿ ਭਾਣਾ ਗੁਰਮਿਲੈ ਸੇਵਾ ਭਗਤ ਬਣੀ ਜੇ। ਨਿਰੰਕਾਰ ਦੇ ਭਾਣੇ ਵਿੱਚ ਗੁਰੂ ਮਿਲਣ, ਫਿਰ ਜਿਹੜੀ ਸੇਵਾ ਕਰਨੀ ਔਰ ਭਗਤੀ ਕਰਨੀ ਤਾਂ ਹੀ ਬਣਦੀ ਹੈ। ਇਹ ਸੋਝੀ ਗੁਰੂ ਮਹਾਰਾਜ ਤੋਂ ਮਿਲਦੀ ਹੈ। ਹਰ ਕਹਿ ਭਾਣੇ ਹਰ ਮਨ ਵਸੈ ਸਹਿਜੇ ਰਸ ਪੀਜੈ। ਪਰਮਾਤਮਾ ਦੇ ਭਾਣੇ ਅੰਦਰ ਜੇ ਤੁਰਦੇ ਰਹੀਏ ਤਾਂ ਫਿਰ ਉਹ ਨਿਰੰਕਾਰ ਮਨ 'ਚ ਵਸਦਾ ਹੈ। ਸਹਿਜੇ ਸੁਤੇ ਸਿੱਧੀ ਫਿਰ ਆਤਮਾ ਰਸ ਜਿਹੜਾ ਹੈ ਗੁਰਮੁਖ ਪਿਆਰਾ ਉਹਨੂੰ ਪੀਂਦਾ ਹੈ। ਹਰ ਕਹਿ ਭਾਣੇ ਸੁਖ ਪਾਈਏ ਹਰ ਲਾਹਾ ਨਿਕਲੀ ਜੈ। ਜੋ ਨਿਰੰਕਾਰ ਦੇ ਭਾਣੇ 'ਚ ਤੁਰਦੇ ਹਨ, ਭਾਣੇ ਵਿੱਚ ਰਹਿੰਦੇ ਹਨ, ਸੁੱਖਾਂ ਨੂੰ ਪ੍ਰਾਪਤ ਕਰਦੇ ਹਨ, ਨਿਤ ਹਮੇਸ਼ਾ ਵਾਸਤੇ ਉਹ ਨਿਰੰਕਾਰ ਦੀ ਪ੍ਰਾਪਤੀ ਦਾ ਲਾਭ ਪ੍ਰਾਪਤ ਕਰਦੇ ਹਨ, ਲਾਭ ਨੂੰ ਲੈ ਲੈਂਦੇ ਹਨ। ਹਰ ਕਹਿ ਤਖਤ ਬਹਾਲੀ ਹੈ ਨਿਜ ਘਰ ਸਦਾ ਵਸੀਜੈ। ਉਹ ਨਿਰੰਕਾਰ ਦੇ ਸਤਸੰਗ ਰੂਪੀ ਤਖਤ ਉੱਪਰ ਆਪਣੇ ਆਪ ਨੂੰ ਕਹਿੰਦੇ ਬਿਠਾਉਣਾ ਕਰੀਏ। ਇਸ ਰੂਪ ਰੂਪੀ ਜਿਹੜਾ ਨਿਜ ਘਰ ਹੈ ਉਹਦੇ ਸਦਾ ਵਾਸਤੇ ਵਸਦੇ ਰਸਤੇ ਰਹੀਦਾ ਹੈ। ਹਰ ਕਾ ਭਾਣਾ ਤਿੰਨੀ ਮੰਨਿਆ ਜਿਹਨੂੰ ਗੁਰੂ ਮਿਲੀਜੈ। ਉਹ ਗੁਰਮੁਖ ਪਿਆਰਿਆਂ ਨੇ ਪਰਮਾਤਮਾ ਦੇ ਭਾਣੇ ਹੁਕਮ ਨੂੰ ਮੰਨਿਆ ਹੈ। ਹੁਕਮ ਮੰਨਣ ਦੀ ਜਾਂਚ ਕਿਹਨਾਂ ਨੂੰ ਆਈ ਹੈ? ਜਿਹਨਾਂ ਨੂੰ ਪੂਰੇ ਸਤਿਗੁਰੂ ਜੀ ਮਿਲੇ ਹਨ। ਸਲੋਕ ਮਹਲਾ ਤੀਜਾ। ਵਾਹੋ ਆਹੋ ਸੇ ਜਨ ਸਦਾ ਕਰ ਹੈ, ਵਾਹੋ ਆਹੋ ਸੇ ਜਨ ਸਦਾ ਕਰ ਹੈ, ਜਿਨ ਕੋ ਆਪੇ ਦੇ ਬੁਝਾਏ। ਸੇ ਜਨਮ ਨੇ ਜਿਹੜੇ ਉਹ ਗੁਰਮੁਖ ਪਿਆਰੇ ਹਨ, ਉਹ ਸਦਾ ਵਾਹਿਗੁਰੂ ਵਾਹਿਗੁਰੂ ਦਾ ਜਸ ਨਾਮ ਉਚਾਰਦੇ ਹਨ, ਔਰ ਜਿਨ੍ਹਾਂ 'ਤੇ ਪਰਮਾਤਮਾ ਕਿਰਪਾ ਕਰਦਾ ਹੈ ਔਰ ਮਹਾਰਾਜ 'ਤੇ ਇਸ ਵਾਹਿਗੁਰੂ ਸ਼ਬਦ ਦਾ ਜਿਹੜਾ ਮਹਾਤਮ ਆ ਮਹਾਰਾਜ ਜੀ ਨੂੰ ਸਮਝਾ ਦਿੰਦੇ ਹਨ। ਇਹਦਾ ਮਹਾਤਮ ਕੀ ਹੈ? ਉਹ ਹੀ ਇਹਦਾ ਜਾਪ ਕਰਦੇ ਹਨ। ਵਾਹੋ ਵਾਹੋ ਕਰਦਿਆਂ ਮਨ ਨਿਰਮਲ ਹੋ ਗਿਆ, ਹੁਣ ਮੈਂ ਵਿੱਚ ਹੁਣ ਜਾਏ। ਵਾਹਿਗੁਰੂ ਵਾਹਿਗੁਰੂ ਕਰਦਿਆਂ ਕਰਦਿਆਂ ਇਹਦਾ ਫਲ ਕੀ ਹੈ? ਮਨ ਪਵਿੱਤਰ ਹੋ ਜਾਂਦਾ ਹੈ। ਅਤੇ ਦੂਜੀ ਜਿਹੜੀ ਬਿਮਾਰੀ ਹੈ ਹਿਰਦੇ ਦੇ ਵਿੱਚ, ਹਉਮੈ ਹੰਕਾਰ ਬਿਰਤੀ, ਇਹ ਵੀ ਚਲੇ ਜਾਂਦੀ ਹੈ। ਵਾਹੋ ਵਾਹੋ ਗੁਰਸਿੱਖ ਜੋ ਨਿਤ ਕਰੇ ਸੋ ਮਨ ਚੰਦਿਆ ਫਲ ਪਾਏ। ਜਿਹੜੇ ਗੁਰਮੁਖ ਪਿਆਰੇ ਨਿਤ ਹਮੇਸ਼ਾ ਵਾਹਿਗੁਰੂ ਵਾਹਿਗੁਰੂ ਨਾਮ ਦਾ ਉਚਾਰਨ ਕਰਦੇ ਹਨ, ਉਹ ਗੁਰਮੁਖ ਪਿਆਰੇ ਮਨ ਦੀ ਇੱਛਾ ਮੁਤਾਬਕ ਫਲ ਨੂੰ ਪ੍ਰਾਪਤ ਕਰ ਲੈਂਦੇ ਹਨ। ਬਾਹੂ ਹੋਕਰ ਹੈ ਸੇਜਨ ਸੋਹਣੇ, ਹਰ ਤਿੰਨ ਕਹਿ ਸੰਗ ਮਿਲਾਏ। ਜਿਹੜੇ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਦੇ ਉਹ ਪੁਰਖ ਸੋਭਨੀਕ ਹੈ। ਔਰ ਅਤੇ ਉਹਦੇ ਅੱਗੇ ਬੇਨਤੀ ਕਰਨੀ ਹੈ, ਨਿਰੰਕਾਰ ਸਾਨੂੰ ਉਹਨਾਂ ਦੇ ਨਾਲ ਮਿਲਾਉਣਾ ਕਰੋ ਜਿਹੜੇ ਤੇਰੇ ਨਾਲ ਮਿਲੇ ਹੋਏ ਹੈ। ਉਹੀ ਸੋਹਣੇ ਆ, ਉਹੀ ਸੁੰਦਰ ਆ, ਉਹੀ ਸੋਭਨੀਕ ਆ ਜਿਹੜੇ ਵਾਹਿਗੁਰੂ ਵਾਹਿਗੁਰੂ ਦਾ ਜਸ ਉਚਾਰਦੇ ਆ। ਸਾਨੂੰ ਉਹਨਾਂ ਮਹਾਂਪੁਰਖਾਂ ਦੀ ਸੰਗ ਵਿੱਚ ਮਿਲਾ ਦਿਓ। ਵਾਹੂ ਹਿਰਦੈ ਉਚਰਾ ਮੁੱਖ ਹੋ ਕੀ ਵਾਹੂ ਵਾਹੂ ਕਰਿਓ। ਕਹਿੰਦੇ ਅਸੀਂ ਮਨ ਵਿੱਚ ਵੀ ਵਾਹਿਗੁਰੂ ਵਾਹੂ ਦਾ ਸਿਮਰਨ ਕਰਾਂਗੇ, ਅਤੇ ਤੁਸੀਂ ਕਿਰਪਾ ਕਰੋ ਮੂੰਹੋਂ ਵੀ ਵਾਹਿਗੁਰੂ ਵਾਹੂ ਉਚਾਰਨ ਕਰਦੇ ਰਹਾਂਗੇ। ਨਾਨਕ ਵਾਹੂ ਵਾਹੋ ਜੋ ਕਰ ਹੈ ਹਾਂ ਤਨ ਮਨ ਤਿੰਨ ਕੋ ਦਿਓ। ਪਾਤਸ਼ਾਹੀ ਕਿਰਪਾ ਕਰਦੇ ਜਿਹੜਾ ਗੁਰਸਿੱਖ ਹਮੇਸ਼ਾ ਵਾਹਿਗੁਰੂ ਵਾਹਿਗੁਰੂ ਕਰਦਾ ਹੈ, ਪਾਤਸ਼ਾਹ ਕਹਿੰਦੇ ਉਹਨਾਂ ਨੂੰ ਅਸੀਂ ਆਪਣਾ ਤਨ ਮਨ ਇਹ ਵੀ ਅਰਪਣ ਕਰ ਦਿਆਂਗੇ। ਮਹਲਾ ਤੀਜਾ। ਵਾਹੋ ਵਾਹ ਸਾਹਿਬ ਸੱਚ ਹੈ ਅੰਮ੍ਰਿਤ ਜਾਗਾ ਨਾਮ। ਉਸ ਨਿਰੰਕਾਰ ਪਰਮੇਸ਼ਰ ਦਾ ਜਿਹੜਾ ਵਾਹਿਗੁਰੂ ਵਾਹਿਗੁਰੂ ਨਾਮ ਆ ਇਹ ਅੰਮ੍ਰਿਤ ਰੂਪ ਆ, ਅਤੇ ਜਿਹੜਾ ਸਾਹਿਬ ਮਾਲਕ ਆ ਉਹ ਵੀ ਸੱਚਾ ਹੈ। ਜਿਨ ਸੇਵਿਆ ਤਿੰਨ ਫਲ ਪਾਇਆ ਹੋ ਤਿੰਨ ਵਲਿਹਾਰਾ ਜਾਓ। ਪਾਤਸ਼ਾਹ ਕਹਿੰਦੇ ਜਿਨ੍ਹਾਂ ਨੇ ਵਾਹਿਗੁਰੂ ਮੰਤਰ ਦਾ ਸੇਵਨ ਕੀਤਾ, ਭਾਵੀ ਦਾ ਸਿਮਰਨ ਕੀਤਾ, ਉਹਨਾਂ ਗੁਰਮੁਖ ਪਿਆਰਿਆਂ ਨੇ ਗਿਆਨ ਰੂਪੀ ਫਲ ਪਾਇਆ। ਪਾਤਸ਼ਾਹ ਕਹਿੰਦੇ ਅਸੀਂ ਉਹਨਾਂ ਗੁਰਮੁਖਾਂ ਗਿਆਨਵਾਨਾਂ ਤੋਂ ਬਲਿਹਾਰ ਜਾਂਦੇ ਹਾਂ। ਬਾਹੂ ਬਾਹੂ ਗੁਣੀ ਨਿਧਾਨ ਹੈ ਜਿਸ ਨੂੰ ਦੇ ਸੋ ਪਾਏ। ਪਾਤਸ਼ਾਹ ਕਹਿੰਦੇ ਵਾਹਿਗੁਰੂ ਵਾਹਿ ਮੰਤਰ ਸਾਰੇ ਗੁਣਾਂ ਦਾ ਨਿਧਾਨ ਮੈਨੇ ਖਜ਼ਾਨਾ ਹੈ। ਜਿੱਥੇ ਮਹਾਰਾਜ ਕਿਰਪਾ ਕਰਕੇ ਇਹ ਦਾਤ ਦਿੰਦੇ ਹਨ ਉਹੀ ਪਾਤਸ਼ਾਹ ਕਹਿੰਦੇ ਇਸ ਨਾਮ ਨੂੰ ਜਪਦਾ ਹੈ, ਉਹੀ ਇਸ ਮੰਤਰ ਨੂੰ ਖਾਏ ਮੈਨੇ ਖਾਣ ਨਾਮ ਇੱਥੇ ਜਪਣਾ, ਇਸ ਮੰਤਰ ਨੂੰ ਉਹੀ ਜਪਦਾ ਹੈ। ਬਾਹੂ ਬਾਹੂ ਜਲ ਤਲ ਭਰਪੂਰ ਹੈ ਗੁਰੂ ਪਾਇਆ ਜਾਏ। ਵਾਹਿਗੁਰੂ ਵਾਹਿਗੁਰੂ ਨਿਰੰਕਾਰ ਜਿਹੜਾ ਜਲਾਂ 'ਚ ਥਲਾਂ 'ਚ ਭਰਪੂਰ ਮੈਨੇ ਵਿਆਪਕ ਆ, ਪਰ ਉਸ ਵਾਹਿਗੁਰੂ ਨੂੰ ਸਤਿਗੁਰਾਂ ਦੁਆਰਾ ਪਾਇਆ ਜਾਂਦਾ ਹੈ। ਵਾਹੂ ਵਾਹੂ ਗੁਰਸਿੱਖ ਨਿਤ ਸਭ ਕਰੋ ਗੁਰਪੂਰੇ ਵਾਹੂ ਵਾਹੂ ਭਾਵ ਹੈ। ਇਹ ਗੁਰਮੁਖ ਪਿਆਰੋ ਗੁਰਸਿੱਖੋ ਤੁਸੀਂ ਸਾਰੇ ਰਲ ਮਿਲ ਕੇ ਵਾਹਿਗੁਰੂ ਵਾਹਿਗੁਰੂ ਨਿਰੰਕਾਰ ਦਾ ਸਿਮਰਨ ਕਰੋ, ਕਿਉਂਕਿ ਪੂਰੇ ਸਤਿਗੁਰਾਂ ਨੂੰ ਜਿਹੜਾ ਵਾਹਿਗੁਰੂ ਵਾਹਿਗੁਰੂ ਕਰਨਾ, ਸਿਮਰਨ ਕਰਨਾ, ਇਹ ਚੰਗਾ ਲੱਗਦਾ ਹੈ। ਕਿਉਂਕਿ ਵਾਹਿਗੁਰੂ ਵਾਹਿਗੁਰੂ ਜਪਣ ਵਾਲਾ ਜਿਹੜਾ ਗੁਰਸਿੱਖ ਹੈ, ਉਹ ਪੂਰੇ ਸਤਿਗੁਰਾਂ ਨੂੰ ਪਾ ਜਾਂਦਾ, ਮਨਜ਼ੂਰ ਹੋ ਜਾਂਦਾ ਹੈ। ਨਾਨਕ ਬਾਹੂ ਆਓ ਜੋ ਮਨ ਚਿਤ ਕਰੇ ਤਿਸ ਜਮ ਕੰਕਰ ਨੇੜ ਨਾ ਆਵੇ। ਹੁਣ ਅੱਜ ਕੱਲ੍ਹ ਕਈ ਪ੍ਰਸ਼ਨ ਕਰਦੇ ਆ ਕਿ ਇਹਦਾ ਜਾਪ ਕਰਨ ਦਾ ਕੀ ਫਾਇਦਾ। ਇਹਨਾਂ ਸ਼ਬਦਾਂ 'ਚ ਮਹਾਰਾਜ ਵਾਹਿਗੁਰੂ ਸ਼ਬਦ ਦਾ ਮਹੱਤਵ ਹੀ ਦੱਸ ਰਹੇ ਆ। ਕਹਿੰਦੇ ਜਿਹੜੇ ਗੁਰਮੁਖ ਪਿਆਰੇ ਮਨ ਕਰਕੇ ਚਿੱਤ ਕਰਕੇ ਵਾਹਿਗੁਰੂ ਪਰਮੇਸ਼ਰ ਦੇ ਨਾਮ ਦਾ ਸਿਮਰਨ ਕਰਦੇ ਹਨ, ਉਹਨਾਂ ਦੇ ਨੇੜੇ ਜਮਾਂ ਦੇ ਕੰਕਰ ਜਿਹੜੇ ਦੂਤ ਉਹ ਨਹੀਂ ਆਉਂਦੇ ਹਨ। ਪੌੜੀ ਹਰ ਜੋ ਸੱਚਾ ਸੱਚ ਹੈ ਸੱਚੀ ਗੁਰਬਾਣੀ, ਸੱਚ ਮੈਨੇ ਨਿਸ਼ਚੇ ਕਰਕੇ ਸੱਚੀ ਮੁੱਚੀ ਨਿਰੰਕਾਰ ਸੱਚਾ ਹੈ ਅਤੇ ਸਤਿਗੁਰਾਂ ਦੀ ਬਾਣੀ ਵੀ ਸੱਚੀ ਹੈ। ਸਤਿਗੁਰ ਦੇ ਸੱਚ ਪਛਾਣੀਆਂ, ਸੱਚ ਸਾਹਿਤ ਸੁਣੀ। ਸਤਿਗੁਰ ਸੱਚੇ ਪਾਤਸ਼ਾਹ ਤੋਂ ਸੱਚ ਨੂੰ ਪਛਾਣਨਾ ਕਰੋ, ਔਰ ਫਿਰ ਸਹਿਜੇ ਸੁੱਤੇ ਫਿਰ ਸੱਚ ਵੇਖੇ ਉਹਦੀ ਅਭੇਦਤਾ ਹੋ ਜਾਂਦੀ ਹੈ। ਆਂਦਨ ਜਗ ਹੈ ਨਾ ਸਭ ਹੈ ਜਾਗਤ ਰਹਿਣ ਬਿਆਨ। ਉਹ ਗੁਰਮੁਖ ਪਿਆਰੇ ਸਿਮਰਨ ਵਿੱਚ ਦਿਨ ਰਾਤ ਜਾਗਦੇ ਹਨ, ਮੋਹ ਰੂਪੀ ਨੀਂਦ 'ਚ ਸੌਂਦੇ ਨਹੀਂ। ਉਹਨਾਂ ਦੀ ਸਾਰੀ ਉਮਰ ਰੂਪੀ ਜਿਹੜੀ ਰਾਤ ਹੈ ਉਹ ਗਿਆਨ ਜਾਗਰਤ ਅਵਸਥਾ 'ਚ ਬਿਹਾਨੀ ਮੈਨੇ ਬਤੀਤ ਹੁੰਦੀ ਹੈ। ਗੁਰਮਤੀ ਹਰ ਰਸ ਚਾਖਿਆ ਸੇ ਪੁੰਨ ਪੁਰਾਣੀ। ਤੂੰ ਜਾ ਕੇ ਸੌਲਾ ਫਿਰ ਕੀ ਕਰਨਾ, ਫਾਇਦਾ ਤੈਨੂੰ ਕੋਈ ਹੈ ਨਹੀਂ, ਨਾ ਕਹਿਣ ਦਾ ਕੋਈ ਫਾਇਦਾ। ਆਂਦਨ ਜਾਗ ਹੈ ਨਾ ਸਭ ਹੈ ਜਾਗਤ ਰਹਿਣ ਬਿਹਾਨੀ। ਉਹ ਦਿਨ ਰਾਤ ਸਿਮਰਨ ਜਾਗਦੇ ਹੈ, ਮੋਹ ਦੀ ਨੀਂਦ ਵਿੱਚ ਨਹੀਂ ਸੌਂਦੇ, ਅਵਿਦਿਆ ਦੀ ਨੀਂਦ। ਉਹਨਾਂ ਸਾਰੀ ਜਿਹੜੀ ਅਵਸਥਾ ਆ ਉਹ ਗਿਆਨ ਜਾਗਤ ਬਿਹਾਨੀ ਬਤੀਤ ਹੁੰਦੀ ਹੈ। ਗੁਰਮਤੀ ਹਰ ਰਸ ਚਾਖਿਆ ਸੇ ਪੁੰਨ ਪੁਰਾਣੀ। ਜਿਹਨਾਂ ਗੁਰੂ ਪਿਆਰਿਆਂ ਨੇ ਸਤਿਗੁਰ ਸਿੱਖਿਆ ਦੁਆਰਾ ਪਰਮਾਤਮਾ ਦੇ ਨਾਮ ਰਸ ਨੂੰ ਚੱਖਿਆ, ਉਹ ਪ੍ਰਾਣੀ ਜਿਹੜੇ ਜੀਵ ਹੈਗੇ ਆ ਉਹ ਪੁੰਨਮਈ ਹੈ। ਬਿਨ ਗੁਰ ਕਿਨੇ ਨਾ ਪਾਇਓ ਪਛਮੋਏ ਜਾਣੇ। ਇਹ ਗੱਲ ਨਿਸ਼ਚੇ ਪੂਰਵਕ ਸਹੀ ਹੈ। ਪੂਰੇ ਸਤਿਗੁਰਾਂ ਤੋਂ ਬਿਨਾਂ ਵਾਹਿਗੁਰੂ ਨੂੰ ਕਿਸੇ ਨੇ ਵੀ ਨਹੀਂ ਪਾਇਆ ਅਜਾਣੀ। ਜਿਹੜੇ ਅਗਿਆਨੀ ਪੁਰਖ ਹੈ ਉਹ ਬਿਹਾਰਾਂ 'ਚ ਫਸ ਫਸ ਕੇ ਮਰ ਰਹੇ ਹਨ, ਉੱਥੇ ਉਲਝੇ ਰਹਿੰਦੇ ਸਾਰੀ ਉਮਰ। ਸਲੋਕ ਮਹਲਾ ਤੀਜਾ। ਬਾਹੂ ਬਾਣੀ ਨਿਰੰਕਾਰ ਹੈ ਅਤੇ ਸੇਵ ਡਬਰ ਨੂੰ ਫਿਰ ਨਿਰੰਕਾਰ ਵੀ ਜਿਹੜੀ ਵਾਹਿਗੁਰੂ ਵਾਹਿਗੁਰੂ ਹੈ, ਵਾਹਿਗੁਰੂ ਦੀ ਮਹਿਮਾ ਰੂਪ ਬਾਣੀ ਹੈ। ਪੂਰੇ ਬਰਾਬਰ ਕਹਿੰਦੇ ਹੋਰ ਕੋਈ ਮੰਤਰ ਨਹੀਂ ਹੈ। ਬਾਹੂ ਅਗਮ ਅਥਾਓ ਹੈ, ਬਾਹੂ ਆਹ ਸੱਚਾ ਸੋ, ਬਾਹੂ ਸਚਰਜ ਰੂਪੀ ਵਾਹਿਗੁਰੂ ਅਗਮ। ਮਨ ਬਾਣੀ ਦੀ ਪਹੁੰਚ ਤੋਂ ਪੜੇ ਔਰ ਅਥਾ ਉਹਦੀ ਥਾਂ ਅੰਤ ਨਹੀਂ ਪਾਇਆ ਜਾਂਦਾ, ਔਰ ਪੂਰੀ ਜਿਹੜੀ ਸੱਤਾ ਸਿਮਰਨ ਇਹ ਕਹਿੰਦੇ ਵਾਹਿਗੁਰੂ ਵਾਹਿਗੁਰੂ ਉਹ ਆਪਣੀ ਸੱਤਾ ਵਿੱਚ ਆਪੇ ਵਿਆਪਕ ਹੈ। ਵਾਹ ਵਾਹ ਬੇਪਰਵਾਹ ਹੈ, ਵਾਹ ਵਾਹ ਕਰੇ ਸੋ ਹੋਏ। ਵਾਹ ਜਿਹੜਾ ਅਚਰਜ ਰੂਪੀ ਵਾਹਿਗੁਰੂ ਦੇ ਉਹ ਬੜਾ ਬੇਪਰਵਾਹ ਹੈ। ਵਾਹ ਅਚਰਜ ਰੂਪ ਹੈ, ਵਾਹਿਗੁਰੂ ਜੋ ਕਰਦਾ ਹੈ ਪਾਤਸ਼ਾਹ ਕਹਿੰਦੇ ਉਹੀ ਕੁਝ ਹੁੰਦਾ ਹੈ। ਜਦ ਜਿਹੜੇ ਗੁਰਮੁਖ ਪਿਆਰੇ ਵਾਹਿਗੁਰੂ ਸ਼ਬਦ ਸਿਮਰਨ ਕਰਦੇ ਹਨ ਉਹ ਮਹਾਤਮਾ ਵੀ ਬੜੇ ਬੇਪਰਵਾਹ ਹੋ ਜਾਂਦੇ ਹਨ। ਵਾਹੋ ਅੰਮ੍ਰਿਤ ਨਾਮ ਹੈ ਗੁਰਮੁਖ ਪਾਵੇ ਕੋਈ, ਵਾਹੋ ਵਾਹਿਗੁਰੂ ਵਾਹਿਗੁਰੂ ਜਿਹੜਾ ਨਾਮ ਰੂਪੀ ਅੰਮ੍ਰਿਤ ਹੈ, ਇਸ ਅੰਮ੍ਰਿਤ ਨੂੰ ਕੋਈ ਵਿਰਲਾ ਹੀ ਗੁਰਮੁਖ ਪਿਆਰਾ ਪ੍ਰਾਪਤ ਕਰਦਾ ਹੈ। ਵਾਹੋ ਕਰਮੀ ਪਾਈ ਹੈ ਆਪ ਦਇਆ ਕਰ ਦੇ। ਵਾਹਿਗੁਰੂ ਵਾਹਿਗੁਰੂ ਮੰਤਰ ਨੂੰ ਉਹ ਕਰਮੀ ਮੈਨੇ ਜੀ ਪਾਉਂਦੇ ਹਨ ਜਿਹਨਾਂ ਨੂੰ ਨਿਰੰਕਾਰ ਆਪ ਦਇਆ ਕਰਕੇ ਇਹ ਅੰਮ੍ਰਿਤ ਦੀ ਦਾਤ ਦਿੰਦੇ ਹਨ। ਨਾਨਕ ਬਾਹੂ ਆ ਗੁਰਮੁਖ ਪਾਈ ਹੈ ਅੰਦਰ ਨਾਮ ਲਏ। ਪਾਤਸ਼ਾਹ ਕਹਿੰਦੇ ਆ ਜਿਹੜੇ ਦਿਨ ਰਾਤ ਵਾਹਿਗੁਰੂ ਵਾਹਿਗੁਰੂ ਨਾਮ ਨੂੰ ਲੈਂਦੇ ਆ, ਪਾਪ ਜਪਦੇ ਰਹਿੰਦੇ ਹਨ, ਫਿਰ ਕਹਿੰਦੇ ਸਤਿਗੁਰਾਂ ਦੁਆਰਾ ਵਾਹੋ ਤੁਹਾਨੂੰ ਤਾਜੋ ਵਾਹੋ ਮੈਨੇ ਜਿਹੜਾ ਅਸਚਾਜ ਰੂਪੇ ਨਿਰੰਕਾਰ ਪਰਮੇਸ਼ਵਰ ਨੂੰ ਪ੍ਰਾਪਤ ਕਰ ਲੈਂਦੇ ਹਨ, ਪਾ ਲੈਂਦੇ ਹਨ। ਮਹਲਾ ਤੀਜਾ। ਬਿਨ ਸਤਿਗੁਰ ਸੇਵੇ ਸੰਤ ਨਾ ਆਵੇ, ਦੂਜੀ ਨਾ ਹੀ ਜਾਏ। ਸਤਿਗੁਰੂ ਦੀ ਸੇਵਾ ਤੋਂ ਸਾਥ ਸ਼ਾਂਤੀ ਨਹੀਂ ਆਉਂਦੀ, ਸ਼ਾਂਤੀ ਨਹੀਂ ਆਉਂਦੀ, ਅਤੇ ਦੂਜੀ ਜਿਹੜੀ ਜਾਏ ਕੋਈ ਹੋਰ ਜਗ੍ਹਾ ਹੀ ਹੈ ਨਹੀਂ। ਕਿਉਂਕਿ ਸਤਸੰਗਤ ਵਿੱਚੋਂ ਗੁਰੂ ਚਰਨਾਂ 'ਚੋਂ ਮਿਲਣਾ ਜੋ ਕੁਛ ਮਿਲਣਾ, ਜੇ ਬਹੁਤ ਤੇਰਾ ਲੋਚੀਏ ਬਿਨ ਕਰਮੈ ਨਾ ਪਾਇਆ ਜਾਏ। ਜੇ ਕਹਿੰਦੇ ਬਹੁਤ ਤੇਰਾ ਮੈਂ ਬਹੁਤ ਲੋਚਣਾ ਹੁੰਦਾ, ਚਾਹੁੰਦੀ ਹੈ ਕਿ ਆਹ ਵੀ ਮਿਲ ਜਾਊਗੀ, ਪਰ ਸਤਿਗੁਰੂ ਦੇ ਮਿਲਣ ਤੇ ਸ਼ੁਭ ਕਰਮਾਂ ਤੋਂ ਬਿਨਾਂ ਗੁਰੂ ਵੀ ਨਹੀਂ ਪਾਇਆ ਜਾਂਦਾ ਹੈ। ਸਤਿਗੁਰ ਮਿਲਣ ਤੋਂ ਬਿਨਾਂ ਗਿਆਨ ਨਹੀਂ ਹੁੰਦਾ ਅਤੇ ਸ਼ੁਭ ਕਰਮਾਂ ਬਿਨਾਂ ਗੁਰੂ ਮਿਲਦੇ ਨਹੀਂ ਹਨ। ਜਿਹਨਾਂ ਅੰਤਰ ਲੋਭ ਵਿਕਾਰ ਹੈ ਦੂਜਾ ਭਾਈ ਭਾਈ, ਜਿਹਨਾਂ ਦੇ ਅੰਤਸ਼ਕਰਨ ਵਿੱਚ ਲੋਭ ਆਦਿਕ ਦੋਸ਼ ਹੈ ਉਹ ਦਵੈਸ਼ ਭਾਵ ਦੇ ਵਿੱਚ ਖੁਆਏ ਮਹਿਨੇ ਹਮੇਸ਼ਾ ਖਰਾਬ ਹੁੰਦੇ ਹਨ, ਭੁੱਲੇ ਫਿਰਦੇ ਹਨ। ਜੰਮਣ ਮਰਨਾ ਚੁੱਕੇ ਹੋਮੇ ਵਿੱਚ ਦੁੱਖ ਪਾਏ, ਐਸੇ ਜਿਹੜੇ ਲੋਕ ਉਹਨਾਂ ਦਾ ਜੰਮਣਾ ਮਰਨਾ ਨਾ ਚੁੱਕੇ ਦੂਰ ਨਹੀਂ ਹੁੰਦਾ, ਉਹ ਹੋਮੇ ਦੇ ਹੋਣ ਕਰਕੇ ਦੁੱਖ ਪਾਉਂਦੇ ਰਹਿੰਦੇ ਹਨ। ਜਿਹਨਾਂ ਸਤਿਗੁਰ ਸੋਚ ਤਲਾਇਆ ਸੋ ਖਾਲੀ ਕੋਈ ਨਾ ਹੈ, ਜਿਹਨਾਂ ਗੁਰੂ ਪਿਆਰਿਆਂ ਸਤਿਗੁਰੂ ਜੀ ਦੇ ਪਾਵਨ ਚਰਨਾਂ ਵਿੱਚ ਅੱਧੀ ਵਿਰਤੀ ਨੂੰ ਲਾਇਆ ਉਹਨਾਂ ਦੇ ਵਿੱਚੋਂ ਕੋਈ ਵੀ ਮੁਕਤੀ ਤੋਂ ਖਾਲੀ ਨਹੀਂ ਰਹਿੰਦਾ, ਭਾਵ ਮੁਕਤ ਹੋ ਜਾਂਦੇ ਹਨ। ਤਿੰਨ ਜੰਮ ਕੀ ਤਲਬ ਨਾ ਹੋਵੇ ਨਾ ਹੋਏ ਦੁੱਖ ਸਹਾਰ, ਐਸੇ ਗੁਰੂ ਪਿਆਰਿਆਂ ਜੰਮ ਦੀ ਤਲਬ ਸਰਕਾਰੀ ਹੁਕਮ ਨਾਲ ਬੁਲਾਏ ਜਾਣ ਦਾ ਨਾਮ ਤਲਬ ਹੈ, ਐਸਾ ਕਹਿੰਦੇ ਹਨ। ਇਸ ਵਾਸਤੇ ਉਹਨਾਂ ਨੂੰ ਬੁਲਾਵਟ ਬੁਲਾਉਣ ਦੀ ਕੋਈ ਆਪਣੀ ਨਹੀਂ ਗੱਲ ਹੁੰਦੀ ਅਤੇ ਨਾ ਉਹ ਕਿਸ ਤਰ੍ਹਾਂ ਦਾ ਦੁੱਖ ਸਹਾਰਦੇ। ਨਾਨਕ ਗੁਰੂ ਹੁਬਰੇ ਸੱਚਾ ਸ਼ਬਦ ਸਮਾਹੇ, ਪਾਤਸ਼ਾਹ ਕਹਿੰਦੇ ਹਨ ਸੱਚੇ ਸਤਿਗੁਰ ਦੇ ਸ਼ਬਦ ਵਿੱਚ ਸਮਾਹੇ ਮੈਨੇ ਸਮਾਹੜੇ ਸਮਾਹ।

ਸੇਵਾ ਕਰਦਾ ਹੈ ਔਰ ਸਤਿਗੁਰਾਂ ਦੇ ਪਵਿੱਤਰ ਉਪਦੇਸ਼ ਵੀ ਹਮੇਸ਼ਾ ਵਿਚਾਰ ਕਰਦਾ ਹੈ ਕਿ ਗੁਰੂ ਮਹਾਰਾਜ ਦਾ ਆਹ ਹੁਕਮ ਹੈ, ਅਸੀਂ ਕਿਤੇ ਉਲਟ ਤਾਂ ਨਹੀਂ ਚੱਲ ਰਹੇ। ਢਾਡੀ ਦਾਰ ਘਰ ਪਾਏ ਸੀ, ਸੱਚ ਰੱਖਿਆ ਉਰਤਾ, ਸੱਚੇ ਨਾਮ ਨੂੰ ਆਪਣੇ ਮਨ 'ਚ ਧਾਰ ਕੇ ਰੱਖਦਾ, ਉਹ ਢਾਡੀ ਸਰੂਪ ਰੂਪੀ ਘਰ ਦੀ ਪ੍ਰਾਪਤੀ। ਔਰ ਇਹਦਾ ਦਰਵਾਜ਼ਾ ਕੀ ਹੈ? ਗਿਆਨ, ਗਿਆਨ ਰੂਪ ਦਰਵਾਜ਼ੇ ਨੂੰ ਪ੍ਰਾਪਤ ਕਰ ਲੈਂਦਾ ਹੈ। ਢਾਡੀ ਦਾ ਮਹਿਲ ਅਗਲਾ ਹਰ ਕਹਿਣਾ ਹੈ ਪਿਆਰ, ਢਾਡੀ ਦਾ ਮਹਿਲ ਸਰੂਪ ਅਗਲਾ ਮੈਨੇ ਅਨਾਦੀ ਹੈ, ਉਹ ਨਿਰੰਕਾਰ ਨਾਮ ਦੇ ਪਿਆਰ ਕਰਕੇ ਪ੍ਰਾਪਤ ਹੁੰਦਾ ਹੈ। ਜਿਹੜੇ ਨਾਮ ਨਾਲ ਪਿਆਰ ਕਰਦੇ ਉਹਨਾਂ ਨੂੰ ਪ੍ਰਾਪਤ ਹੁੰਦਾ ਹੈ। ਢਾਡੀ ਦੀ ਸੇਵਾ ਚਾਕਰੀ ਹਰ ਜਾਪ ਹਰ ਨਿਸਤਾਰ, ਢਾਡੀ ਦੀ ਸੇਵਾ ਜਿਹੜੀ ਹੈ ਨਿਸ਼ਕਾਮ ਚਾਕਰੀ ਸਕਾਮ ਉਤਸ਼ਾਹ ਨਾਲ ਸੇਵਾ ਕਰੀ ਜਿਹੜੀ ਕੀਤੀ ਜਾਵੇ ਉਹਨੂੰ ਦੇਖ ਕੇ, ਔਰ ਪਰਮਾਤਮਾ ਨਾਮ ਨੂੰ ਜਪਦਿਆਂ ਦੇਖ ਕੇ ਹਾਂਜੀ ਅਤੇ ਨਿਰੰਕਾਰ ਫਿਰ ਉਹਨੂੰ ਤਾਰ ਦਿੰਦਾ। ਫਿਰ ਗੁਰੂ ਚਰਦਾਰ ਵੇਲੇ ਨਾਮ ਜਪਦੇ ਆ, ਪਾਣੀ 'ਚ ਭੇਜੇ ਰਹਿੰਦੇ ਆ, ਬਾਣੀ ਦਾ ਸਿਮਰਨ ਕਰਦੇ ਆ, ਹਰ ਵੇਲੇ ਉਸ ਨੂੰ ਚੇਤੇ ਰੱਖਦੇ ਆ, ਕਦੇ ਵੀ ਤਿਆਗਦੇ ਨਹੀਂ ਹੈ। ਉਹਨਾਂ ਦਾ ਨਿਸਤਾਰਾ ਹੋ ਜਾਂਦਾ, ਕਲਿਆਣ ਹੋ ਜਾਂਦੀ ਹੈ। ਸ਼ਲੋਕ ਮਹਲਾ ਤੀਜਾ, ਗੁਜਰੀ ਜਾਤ ਦੁਆਰ ਜਾ ਸੌ ਪਾਇਆ। ਪਾਤਸ਼ਾਹ ਕਹਿੰਦੇ ਜਿਹੜੀ ਗੁਜਰੀ ਰਾਗਣੀ ਆ ਇਹਦੇ ਦੁਆਰਾ ਦੱਸਦੇ ਹੇ ਗਵਾਰ, ਜਾਤੀ ਵਾਲੇ ਮੂਰਖ ਪੁਰਖਾ, ਜਾਂ ਤੂੰ ਕਹਿੰਦੇ ਆਪਣੇ ਮਾਲਕ ਨਿਰੰਕਾਰ ਨੂੰ ਪਾ ਲੈ ਤਾਂ ਤੂੰ, ਫਿਰ ਤਾਂ ਕਹਿੰਦੇ ਤੂੰ ਤਰ ਜਾਏਗਾ। ਹੇ ਗਵਾਰ ਮੂਰਖਾ, ਤੇਰੀ ਉਮਰ ਜਿਹੜੀ ਧੰਦਿਆਂ ਵਿੱਚ ਗੁਜਰੀ ਜਾਤ ਗੁਜਰਦੀ ਜਾ ਰਹੀ, ਜੇ ਤੂੰ ਆਪਣੇ ਮਾਲਕ ਪ੍ਰਭੂ ਨੂੰ ਪਾਏਗਾ ਫਿਰ ਤਰ ਜਾਏਗਾ। ਗਵਾਰ ਜਾਤੀ ਵਾਲੀਆਂ ਗੁਜਰਨੀਆਂ ਨੂੰ ਜਾਂ ਆਪਣੇ ਸੌ ਕ੍ਰਿਸ਼ਨ ਭਗਵਾਨ ਨੂੰ ਪਾ ਲਿਆ, ਕੀ ਤੂੰ ਨਹੀਂ ਪਾ ਸਕਦੇ? ਜਾਂ ਤੂੰ ਆਪਣੇ ਸੌ ਨੂੰ ਪਾ ਲੈ ਅਤੇ ਜਾਤੀ ਅਭਿਮਾਨ ਔਰ ਗਵਾਰ ਹਾਂਜੀ ਭਾਈ ਕੀ ਹੈ? ਇਹ ਗਵਾਰ ਤਾਂ ਹੀ ਆ ਹੇ ਭਾਈ, ਇਹ ਗਵਾਰ ਤਾਂ ਹੀ ਫਿਰ ਗੁਜ਼ਰ ਜਾਏਗੀ, ਮੂਰਖਪਣਾ ਨਹੀਂ ਰਹੇਗਾ। ਗੁਰ ਕਾ ਸ਼ਬਦ ਵਿਚਾਰ ਅੰਦਨ ਹਰ ਜਪ ਜਾਪਣ, ਇਸ ਵਾਰ ਸਤਿਗੁਰਾਂ ਦੇ ਸ਼ਬਦ ਦੀ ਵਿਚਾਰ ਕਰਕੇ ਦਿਨ ਰਾਤ ਪਰਮਾਤਮਾ ਦੇ ਨਾਮ ਨੂੰ ਜਪ, ਇਹਨੂੰ ਜਪ ਕੇ ਫਿਰ ਤੂੰ ਆਪਣਾ ਕਰ ਜਾਏਗਾ। ਇਸ ਵਾਰ ਜਪ ਨੂੰ ਜਪਣਾ ਕਰ, ਜਪ ਜਪ ਜੀ ਸਾਹਿਬ ਦਾ ਵੀ ਜਾਂ ਵਾਹਿਗੁਰੂ ਮੰਤਰੇ ਨੂੰ ਜਪਣਾ ਕਰ। ਜੇ ਸਤਿਗੁਰ ਮਿਲਿਆ ਤਿਸ ਭਉ ਪਵੈ ਸਾਹ ਕੁਲਵੰਤੀ ਨਾਲ, ਜਿਹਨਾਂ ਨੂੰ ਪੂਰੇ ਸਤਿਗੁਰ ਮਿਲਦੇ ਹਨ ਉਹਨਾਂ ਨੂੰ ਫਿਰ ਨਿਰੰਕਾਰ ਦਾ ਭਉ ਪੈਦਾ ਹੁੰਦਾ। ਉਹ ਫਿਰ ਜਿਹੜੇ ਜੀਵ ਆ ਜੀਵ ਉਹ ਕਹਿੰਦੇ ਉੱਤਮ ਕੁਲ ਵਾਲੇ ਮੰਨੇ ਜਾਂਦੇ ਹਨ। ਉਹ ਜੀਵਾਤਮਾ ਜੀਵ ਰੂਪੀ ਇਸਤਰੀ ਕੁਲਵੰਤੀ ਨਾਲ ਸ੍ਰੇਸ਼ਟ ਕੁਲ ਵਾਲੀ ਮੰਨੀ ਜਾਂਦੀ ਹੈ। ਸਾਹ ਹੁਕਮ ਪਛਾਣੇ ਕੰਦਕਾ ਜੀ ਨੂੰ ਕਿਰਪਾ ਕੀਤੀ ਕਰਤਾਰ, ਜਿਹਨਾਂ ਦੇ ਨਿਰੰਕਾਰ ਕਰਤਾਰ ਮੇਰ ਦੀ ਨਜ਼ਰ ਕਰਦਾ ਹੈ ਉਹ ਹੈ ਆਪਣਾ ਪਤੀ ਮਾਲਕ ਹੋਣੇ ਨਿਰੰਕਾਰ, ਉਹਦੇ ਹੁਕਮ ਨੂੰ ਪਛਾਣਦੇ ਹਨ। ਇਸ ਵਾਸਤੇ ਜਿਹੜੀ ਇਸਤਰੀ ਆਪਣੇ ਮਾਲਕ ਪਰਮੇਸ਼ਰ ਦਾ ਹੁਕਮ ਨਹੀਂ ਪਛਾਣੇਗੀ ਉਹ ਕੁਛ ਅਜੀਬ ਕੁਲੱਖਣੀ ਪਰ ਹਰ ਛੁੱਟੀ ਪਤਾ, ਉਹ ਤਾਂ ਕੱਚੇ ਜੀ ਖੋਟੇ ਕਰਮਾਂ ਵਾਲੀ ਕਲੱਖਣੀ ਖੋਟੇ ਰਚਣ ਵਾਲੀ ਸ਼ੁਭ ਗੁਣਾਂ ਰੂਪੀ ਕੁੱਲ ਦੇ ਖੈ ਨਾਸ ਕਰਨ ਵਾਲੀ, ਔਰ ਉਹਨੂੰ ਪਤਾ ਪਤੀ ਗੁਣ ਪਰਮਾਤਮਾ ਪਰ ਹਰ ਛੋਟੀ ਕਹਿੰਦੇ ਉਹਨੂੰ ਤਿਆਗ ਛੱਡਦਾ। ਭੈ ਪਿਆ ਮਲ ਕੱਟੀਆ ਨਿਰਮਲ ਹੋਵੇ ਸਰੀਰ, ਹਿਰਦੇ ਨਿਰੰਕਾਰ ਦਾ ਜੇ ਭੈ ਪੈਦਾ ਹੋ ਜਾਏ ਪਾਪਾਂ ਰੂਪੀ ਰਾਗ ਦੁਆਸ਼ ਰੂਪੀ ਮੈਲ ਕੱਟੀ ਜਾਂਦੀ, ਕਿਉਂਕਿ ਡਰ ਵੀ ਕਈ ਬੁਰਾਈਆਂ ਤੋਂ ਬਚਾ ਦਿੰਦਾ। ਜਿਹੜਾ ਬੰਦਾ ਕਹਿੰਦਾ ਸਾਨੂੰ ਕਹਿੰਦਾ ਡਰ ਨਹੀਂ ਘਰ ਵਾਲਾ ਘਰ ਨਹੀਂ, ਉਹ ਫਿਰ ਕਈ ਗਲਤੀਆਂ ਕਰਦਾ। ਭੈ ਜਿਹੜਾ ਬੁਰਾਈਆਂ ਤੋਂ ਬਚਾ ਦਿੰਦਾ ਬੰਦੇ ਨੂੰ, ਭੈ ਵੀ ਹੋਵੇ ਭਉ ਵੀ ਹੋਵੇ ਪ੍ਰੇਮ ਵੀ ਹੋਵੇ। ਇਸ ਵਾਸਤੇ ਅੰਤਰ ਪ੍ਰਕਾਸ਼ ਮਤ ਉਤਮ ਹੋਵੇ ਹਰ ਜਗ ਗੁਣੀ ਗੀਰ, ਫਿਰ ਸ਼ੁਭ ਗੁਣ ਦਾ ਗੀਰ ਕੌਣ ਹੈ? ਸਮੁੰਦਰ ਨਿਰੰਕਾਰ, ਉਹਦੇ ਨਾਮ ਨੂੰ ਜਪਦੇ ਬੁੱਧੀ ਜਿਹੜੀ ਸ੍ਰੇਸ਼ਟ ਪਵਿੱਤਰ ਉੱਤਮ ਬਣ ਜਾਂਦੀ, ਔਰ ਹਿਰਦੇ ਦੇ ਅੰਦਰ ਪ੍ਰਕਾਸ਼ ਮੈਨੇ ਗਿਆਨ ਹੋ ਜਾਂਦਾ ਹੈ। ਪੈ ਵਿੱਚ ਵੈਸੇ ਪੈ ਰਹੇ ਪੈ ਵਿੱਚ ਕਰ ਕੋ ਪੈ ਵਿੱਚ ਕੁਮਾਵੈ ਕਾਰ, ਜਿਹੜਾ ਵਾਹਿਗੁਰੂ ਦੇ ਡਰ ਵਿੱਚ ਬੈਠਦਾ ਡਰ ਵਿੱਚ ਹੀ ਰਹਿੰਦਾ ਔਰ ਡਰ ਵਿੱਚ ਹੀ ਕਾਰ ਕਮਾਉਂਦਾ ਹੈ, ਇੱਥੇ ਸੁੱਖ ਵਡਿਆਈ ਆ ਕਰਦਾ ਮੁਗਤ ਵੱਲ, ਉਹਨੂੰ ਇਸ ਲੋਕ 'ਚ ਸੁੱਖ ਵਡਿਆਈਆਂ ਮਿਲਦੀਆਂ ਅਤੇ ਮੁਕਤੀ ਰੂਪੀ ਦਰਵਾਜ਼ੇ 'ਚੋਂ ਲੰਘ ਕੇ ਉਹ ਦਰਗਾਹ ਸੱਚਖੰਡ ਵਿੱਚ ਜਾ ਕੇ ਉਹਦਾ ਨਿਵਾਸ ਹੋ ਜਾਂਦਾ ਹੈ। ਇੱਥੇ ਕਹਿੰਦੇ ਇਸ ਲੋਕ ਵਿੱਚ ਮੁੱਖੜਾ ਉੱਜਲ ਹੋ ਜਾਂਦਾ, ਸੁੱਖ ਪ੍ਰਾਪਤ ਹੋ ਜਾਂਦੇ ਔਰ ਲੋਕ ਦਰਗਾਹ 'ਚ ਵਡਿਆਈਆਂ ਮਿਲਦੀਆਂ।

0: ਮੁਕਤੀ ਦਰਵਾਜ਼ਾ ਗਿਆਨ ਜਿਹੜਾ ਇਹਦੀ ਪ੍ਰਾਪਤੀ ਹੋ ਜਾਂਦੀ ਹੈ। ਪੈਦੇ ਨੇ ਪੋ ਭਾਈ ਮੇਰੀ ਜੋਤੀ ਜੋਤਾ ਪਾ, ਨਿਰੰਕਾਰ ਦੇ ਭੈ ਧਾਰਨ ਕਰਕੇ ਨਿਰਭਉ ਪਦਵੀ ਪਾ ਲਈ ਦੀ ਹੈ। ਅਤੇ ਪਾਤਸ਼ਾਹ ਕਹਿੰਦੇ ਅਪਾਰ, ਇਹਦਾ ਪਾਰਾਵਰਨ ਨਹੀਂ, ਉਹ ਜੋਤੀ ਰੂਪੀ ਨਿਰੰਕਾਰ ਦੇ ਨਾਲ ਇਹਦੀ ਜੋਤ ਆਤਮਾ ਮਿਲ ਕੇ ਅਭੇਦ ਹੋ ਜਾਂਦੀ ਹੈ। ਨਾਨਕ ਖਸਮੇ ਭਾਵੈ ਸਭ ਬਲੀ ਜਿਹਨੂੰ ਆਪੇ ਬਖਸ਼ੇ ਕਿਰਪਾ। ਪਾਤਸ਼ਾਹ ਕਹਿੰਦੇ ਜਿਹੜੇ ਜੀਵ ਰੂਪੀ ਇਸਤਰੀ, ਜੀਵ ਰੂਪੀ ਇਸਤਰੀ ਨੂੰ ਕਰਤਾਰ ਆਪ ਕਿਰਪਾ ਕਰਕੇ ਬਖਸ਼ ਲੈਂਦਾ ਹੈ। ਸਾਪ ਬਲੀ ਪਾਤਸ਼ਾਹ ਕਹਿੰਦੇ ਸਾਰਿਆਂ ਨੂੰ ਚੰਗੀ ਹੈ, ਸ੍ਰੇਸ਼ਟ ਹੈ, ਕਿਉਂਕਿ ਮਾਲਕ ਦੇ ਦਰਬਾਰ 'ਚੋਂ ਜੀਵ ਆਤਮਾ ਪਾਉਂਦੀ ਹੈ। ਮਹਲਾ ਤੀਜਾ, ਸਦਾ ਸਦਾ ਸਲਾਹੀਏ ਸੱਚੇ ਕੋ ਬਲ ਜੋ। ਪਾਤਸ਼ਾਹ ਕਹਿੰਦੇ ਹਨ ਸਦਾ ਹਮੇਸ਼ਾ ਹਮੇਸ਼ਾ ਸੱਚੇ ਨਿਰੰਕਾਰ ਨੂੰ ਸਲਾਹੀਏ, ਉਹਦੀ ਉਸਤਤ ਕਰੀਏ, ਉਹ ਸੱਚੇ ਤੋਂ ਬਲਿਹਾਰ ਵੀ ਜਾਣਾ ਕਰੀਏ। ਨਾਨਕ ਇੱਕ ਛੋਟ ਦੂਜਾ ਲੱਗਿਆ ਸਾਜੇ ਬਾ ਜਲ ਜਾਓ। ਪਾਤਸ਼ਾਹ ਨੇ ਜਿਹੜਾ ਇੱਕ ਮਾਲਕ ਨੂੰ ਛੱਡ ਕੇ ਦੂਜੇ ਦੇ ਸਿਮਰਨ ਵਿੱਚ ਲੱਗ ਗਿਆ, ਉਹ ਫਿਰ ਕਹਿੰਦੇ ਜਿਹੜੇ ਜੀਵ ਜਲ ਜਾਓ ਸੜ ਬਲ ਜਾਣ। ਉਹਨਾਂ ਨੂੰ ਆਪਣੇ ਗੁਰੂ ਇਸ਼ਟ 'ਤੇ ਵਿਸ਼ਵਾਸ ਹੀ ਨਹੀਂ ਵਧਿਆ। ਪੌੜੀ ਐਸਾ ਅਵਤਾਰ ਅੰਸਾ ਅਵਤਾਰ ਉਪਾਏ ਹੋਣ ਭਾਵ ਦੂਜਾ ਕੀ। ਇੱਕ ਤਾਂ ਅੰਸਾ ਅਵਤਾਰ ਹੁੰਦਾ, ਇੱਕ ਵੇਸਾ ਹੁੰਦਾ, ਇੱਕ ਨਿੱਤ ਹੁੰਦਾ, ਇੱਕ ਨਿਮਿਤ ਹੁੰਦਾ, ਪੂਰਨ ਅਵਤਾਰ ਪੂਰਨਤਮ ਅਵਤਾਰ। ਛੇਆਂ ਅਵਤਾਰਾਂ 'ਚੋਂ ਅੰਸਾ ਅਵਤਾਰ ਪਰਸ਼ੁਰਾਮ ਔਰ ਪਿਰਥੂ ਆਦਿਕਾਂ ਨੂੰ ਪੈਦਾ ਕੀਤਾ, ਉਹਨਾਂ ਨੇ ਵੀ ਆਪਣੇ ਅੰਦਰ ਦਵੈਸ਼ ਭਾਵ ਨੂੰ ਧਾਰਨ ਕਰ ਲਿਆ। ਅਤੇ ਦਵੈਤ ਭਾਵ ਰੂਪ ਜਿਹੜਾ ਸੰਸਾਰ ਪੈਦਾ ਕੀਤਾ, ਇਹਦੇ ਵਿੱਚ ਅੰਸਾ ਅਵਤਾਰ ਪਿਰਥੂ ਆਦਿਕ ਰਾਜੇ ਵੀ ਪੈਦਾ ਕੀਤੇ ਹਨ। ਜਿਉਂ ਰਾਜੇ ਰਾਜ ਕੁਮਾਰ ਦੇ ਦੁੱਖ ਸੁੱਖ ਭਿੜੀਆ, ਪਾਤਸ਼ਾਹ ਕਹਿੰਦੇ ਜਿਵੇਂ ਆਮ ਜਿਹੜੇ ਰਾਜੇ ਰਾਜ ਕਰਦੇ ਹੋਏ ਨੇ ਦੁੱਖ ਸੁੱਖ ਲਈ ਭਿੜਦੇ ਆ, ਔਰ ਇਸੇ ਤਰ੍ਹਾਂ ਫਿਰ ਉਹ ਅੰਸਾ ਅਵਤਾਰ ਵੀ ਲੜਦੇ ਆ ਦੁਨੀਆਂ 'ਤੇ ਆ ਕੇ, ਉਹਨਾਂ ਨੇ ਵੀ ਕਈ ਝਗੜੇ ਰਗੜੇ ਕੀਤੇ ਆ। ਇਸ ਤਰ੍ਹਾਂ ਬ੍ਰਹਮਾ ਸ਼ਿਵ ਦੇ ਅੰਤ ਤਿੰਨੀ ਨਾ ਰਹੇ ਆ। ਇਸ ਤਰ੍ਹਾਂ ਸ਼ਿਵ ਜੀ ਬ੍ਰਹਮਾ ਆਦਿਕ ਜਿਹੜੇ ਆ ਦੇਵਤੇ ਆ ਉਹਦੀ ਸੇਵਾ ਕਰਦੇ ਆ, ਪਰ ਉਹਨਾਂ ਨੇ ਵੀ ਪਰਮੇਸ਼ੁਰ ਦਾ ਅੰਤ ਨਹੀਂ ਜਾਣਿਆ ਹੈ। ਜਿਹੜੇ ਜੀਵ ਸ਼ਿਵ ਅਤੇ ਬ੍ਰਹਮਾ ਆਦਿਕਾਂ ਨੂੰ ਸੇਵ ਦੇ ਪੂਜਦੇ ਆ, ਉਹਨਾਂ ਜੀਵਾਂ ਨੇ ਪਰਮਾਤਮਾ ਅੰਤ ਨਹੀਂ ਪਰਮਾਤਮਾ ਦਾ ਅੰਤ ਨਹੀਂ ਜਾਣਿਆ ਹੈ। ਨਿਰਭਉ ਨਿਰੰਕਾਰ ਅਲੱਖ ਹੈ ਗੁਰੂ ਪ੍ਰਗਟੀ ਆ। ਪਾਤਸ਼ਾਹ ਦੇ ਨਿਰੰਕਾਰ ਨਿਰਭਉ ਆ ਅਲੱਖ ਆ, ਪਰ ਗੁਰਸਿੱਖਾਂ ਨੂੰ ਗੁਰਮੁਖਾਂ ਨੂੰ ਪ੍ਰਗਟ ਹੋਇਆ ਹੈ। ਤਿੱਥੇ ਸੰਗ ਸੋਗ ਵਿਯੋਗ ਨਾ ਵਿਆਪਿਆ ਹੀ ਅਸਰ ਜਗਤੀ ਆ। ਜਿੱਥੇ ਗੁਰਮੁਖ ਪਹੁੰਚ ਗਏ ਨਾ, ਉੱਥੇ ਪਦਾਰਥਾਂ ਦੇ ਜਾਣ ਦਾ ਕੋਈ ਦੁੱਖ ਨਹੀਂ, ਵਿਯੋਗ ਨਹੀਂ ਹੁੰਦਾ ਅਤੇ ਸੋਗ ਨਹੀਂ ਹੁੰਦਾ। ਇਸ ਵਾਸਤੇ ਗੁਰਮੁਖ ਜਿਹੜੇ ਜਗ ਵਿੱਚ ਸਦਾ ਵਾਸਤੇ ਇਸਤਤ ਹੋ ਗਏ ਸੀ, ਇਹਨਾਂ ਨੂੰ ਅਸਤਰ ਜਗ ਸੀ, ਸੰਸਾਰ ਦੇ ਅਸਤਰ ਇਸਤਤ ਹੋ ਗਏ। ਦੁਨੀਆਂ ਸਦੀਆਂ ਤੱਕ ਉਹਨਾਂ ਦੀ ਪੂਜਾ ਕਰਦੀ ਹੈ। ਲੋਕ ਮਹਲਾ ਤੀਜਾ, ਇਹ ਸਭ ਕਿਛ ਆਵਣ ਜਾਣਿਆ ਜਿੱਤਾ ਮੋਹ ਜੇਤਾ ਹੈ ਆਕਾਰ। ਇਹ ਜਿੰਨਾ ਵੀ ਆਕਾਰਧਾਰੀ ਸੰਸਾਰ ਨਜ਼ਰ ਆ ਰਿਹਾ ਹੈ, ਇਹ ਸਾਰਾ ਕੁਛ ਜਿਹੜਾ ਆਉਣ ਅਤੇ ਜਾਣ ਵਾਲਾ ਹੈ, ਰਹਿਣ ਵਾਲਾ ਨਹੀਂ। ਜਿਹਨੇ ਇਹ ਲੇਖਾ ਲਿਖਿਆ ਸੋਹਾ ਪ੍ਰਮ, ਜਿਸ ਕਰਤੇ ਨੇ ਇਹ ਆਉਣ ਜਾਣ ਦਾ ਲੇਖਾ ਲਿਖਿਆ, ਭਾਵ ਹਿਸਾਬ ਕਿਤਾਬ ਨੂੰ ਜਾਣ ਲਿਆ, ਜਿਸ ਨੇ ਇੱਕ ਪਰਮੇਸ਼ੁਰ ਦਾ ਨਾਮ ਰੂਪੀ ਲੇਖਾ ਲਿਖ ਲਿਆ, ਸੱਤ ਸੱਤ ਦੇ ਨਿਰਣੇ ਨੂੰ ਸਮਝ ਲਿਆ, ਕਹਿੰਦੇ ਉਹ ਜਿਹੜਾ ਜੀਵ ਆ ਸੰਸਾਰ ਵਿੱਚ ਪ੍ਰਵਾਨਿਤ ਹੈ। ਮਹਲਾ ਤੀਜਾ, ਨਾਨਕ ਜੇ ਕੋ ਆਪ ਗੁਣਾਏ ਦਾ ਸੋ ਮੁਰੂਗਾ ਵਾਰ। ਪਾਤਸ਼ਾਹ ਕਹਿੰਦੇ ਜੇ ਕੋਈ ਆਪ ਹੰਕਾਰ ਨਾ ਆਪਣੇ ਆਪ ਨੂੰ ਗੁਣਾਉਂਦਾ ਵੀ ਮੈਂ ਬਹੁਤ ਵੱਡਾ, ਮੈਂ ਬੜਾ ਪਵਿੱਤਰ ਹਾਂ, ਕਹਿੰਦੇ ਉਹਦਾ ਮੂਰਖ ਆ ਗਵਾਰ ਮੈਨੇ ਚੰਡਾ ਲਿਆ। ਮਹਲਾ ਤੀਜਾ, ਮਨ ਕੁੰਚਰ ਪੀ ਲਓ ਗੁਰੂ ਕੁੰਡ, ਮਨ ਕੁੰਚਰ ਪੀਲਕ ਗੁਰੂ ਗਿਆਨ ਕੁੰਡਾ ਜਾਂ ਖਿੰਚਿਆ ਤਿੰਜਾ। ਇਹ ਮਨ ਰੂਪੀ ਕੁੰਚਰ ਹਾਥੀ ਹੈ, ਗੁਰੂ ਪੀਲਕ ਮਹਾਵਤ ਗਿਆਨ ਕੁੰਡਾ, ਗਿਆਨ ਰੂਪੀ ਕੁੰਡੇ ਨਾਲ ਜਿੱਧਰ ਨੂੰ ਵੀ ਉਹਨੂੰ ਖਿੱਚਦਾ ਉੱਧਰ ਨੂੰ ਮਨ ਰੂਪੀ ਹਾਥੀ ਜਾਂਦਾ ਹੈ। ਔਰ ਪ੍ਰਤੱਖ ਤੌਰ 'ਤੇ ਵੀ ਹਾਥੀ ਜਿਹੜਾ ਕੁੰਡੇ ਨਾਲ ਕਾਬੂ ਰਹਿੰਦਾ, ਇਸ ਤਰ੍ਹਾਂ ਮਨ ਦੀ ਭੈ ਵਿੱਚ ਸਹੀ ਰਹਿੰਦਾ। ਨਾਨਕ ਹਸਤੀ ਕੁੰਡੇ ਵਾਰਾ ਫਿਰ ਫਿਰ ਉਜੜ ਪਾਏ। ਪਾਤਸ਼ਾਹ ਕਹਿੰਦੇ ਮਨ ਰੂਪ ਔਰ ਤਨ ਰੂਪ, ਮਨ ਰੂਪ ਹਾਥੀ ਗਿਆਨ ਕੁੰਡੇ ਤੋਂ ਬਾਹਰ ਆ ਬਿਨਾਂ ਫਿਰ ਮੁੜ ਮੁੜ ਕੇ 84 ਲੱਖ ਜੂਨਾਂ ਦੇ ਵਿੱਚ ਭਟਕਦਾ, ਸੰਸਾਰ ਰੂਪੀ ਉਜਾੜ 'ਚ ਫਿਰਦਾ, ਬੇਸ਼ੇਬ ਕਾਰਨ ਰੂਪੀ ਉੱਜੜ ਕੁਰਾਹੇ ਪੈ ਜਾਂਦਾ। ਨਾਨਕ ਹਾਥੀ ਕੁੰਡੇ ਵਾਰਾ ਫਿਰ ਫਿਰ ਉੱਜੜ ਪਾਏ। ਪਾਤਸ਼ਾਹ ਕਹਿੰਦੇ ਜਿਹੜਾ ਕੁੰਡੇ ਤੋਂ ਬਿਨਾਂ ਹਾਥੀ ਹੈ ਉਹ ਵਾਰ ਵਾਰ ਕੁਰਾਹੇ ਪੈਂਦਾ, ਉਜਾੜ ਵਿੱਚ ਧੱਕੇ ਖਾਂਦਾ ਪੌੜੀ। ਅਤੇ ਸਿਆਗੇ ਅਰਦਾਸ ਜੀ ਨੂੰ ਪਾਇਆ, ਇਹ ਗੁਰੂ ਪਿਆਰੇ ਉਹਦੇ ਅੱਗੇ ਅਰਦਾਸ ਕਰੋ ਜਿਹਨੇ ਤੁਹਾਨੂੰ ਪੈਦਾ ਕੀਤਾ। ਸਤਿਗੁਰ ਆਪਣਾ ਸੇਵ ਸਭ ਫਲ ਪਾਇਆ, ਸਤਿਗੁਰੂ ਆਪਣੇ ਦੀ ਸੇਵਾ ਕਰਕੇ ਸਾਰੇ ਫਲ ਪਰਾਏ ਪ੍ਰਾਪਤ ਕੀਤੇ ਹਨ। ਅੰਮ੍ਰਿਤ ਹਰਿਕਾ ਨਾਮ ਸਦਾ ਧਿਆਇਆ, ਔਰ ਅੰਮ੍ਰਿਤ ਰੂਪੀ ਨਾਮ ਗੁਰਮੁਖਾਂ ਨੇ ਮਿਲ ਕੇ ਧਿਆਇਆ ਹੈ। ਔਰ ਨਾਨਕ ਪੈ ਚਿੰਤ ਹਰ ਤਨ ਨਿਸਲਾ, ਪਾਤਸ਼ਾਹ ਜੀ ਕਿਰਪਾ ਕਰਦੇ ਉਹ ਗੁਰੂ ਪਿਆਰੇ ਚਿੰਤਾ ਤੋਂ ਰਹਿਤ ਹੋ ਗਿਆ। ਕਿਉਂ? ਜਿਨ੍ਹਾਂ ਨੇ ਨਿਸ਼ਚਲ ਰੂਪੀ ਨਿਰੰਕਾਰ ਨੂੰ ਮਿਲ ਕੇ ਧਿਆਇਆ ਪ੍ਰਾਪਤ ਕੀਤਾ ਹੈ। ਸਲੋਕ ਮਹਲਾ ਤੀਜਾ, ਖੇਤ ਮੇਲਾ ਉੱਚੀਆ ਕਰ ਉੱਚਾ ਨਿਰਣੋ, ਪਾਤਸ਼ਾਹਾਂ ਦੇ ਉੱਚੇ ਘਰ ਆਕਾਸ਼ ਵਿੱਚ ਰਹਿਣ ਵਾਲਾ ਜਿਹੜਾ ਬੱਦਲ ਆ, ਜਦ ਉਹਦੇ ਵਰਨੇ ਦਾ ਨਿਰਣਾ ਨਿਰਣਾ ਕਰ ਲਏ ਤਾਂ ਹੁਣ ਅੱਜ ਜ਼ਰੂਰ ਨਹੀਂ ਪਏਗਾ। ਅਤੇ ਪਾਣੀ ਫਿਰ ਠਹਿਰਨ ਵਾਸਤੇ ਜ਼ਿਮੀਂਦਾਰ ਖੇਤਾਂ ਦੀਆਂ ਜਿਹੜੀਆਂ ਮਿਆਲਾਂ ਆ ਵੱਟਾਂ ਵੀ ਉੱਚੀਆਂ ਕਰ ਦਿੰਦੇ। ਮਹਿਲ ਭਗਤੀ ਘਰ ਸਖਣ, ਮਹਿਲ ਭਗਤੀ ਘਰ ਸਰੈ ਸੱਜਣ ਪਾਹੁਣੇ। ਪਾਤਸ਼ਾਹ ਕਹਿੰਦੇ ਹਨ ਘਰ ਦੇ ਵਿੱਚ ਮਹਿਲ, ਮਹਿਲ ਨਾਮ ਇਸਤਰੀ ਦਾ, ਭਗਤ ਨਹੀਂ ਸਰੈ ਮੈਨੇ ਹੋਵੇ ਤਾਂ ਵੀ ਕੀ ਇਹ ਸੱਜਣ ਜਿਹੜੇ ਮਹਾਤਮਾ ਪ੍ਰਾਹੁਣੇ ਆਉਂਦੇ ਆ। ਔਰ ਇਸ ਤਰ੍ਹਾਂ ਫਿਰ ਚੇਤਨ ਆਕਾਸ਼ ਰੂਪੀ ਉੱਚੇ ਘਰ ਵਿੱਚ ਰਹਿਣ ਵਾਲੇ ਸਤਿਗੁਰੂ ਬੱਦਲ ਦੀ ਨੇ ਵਰਸਣੇ, ਉਹ ਵਰਸਣੇ ਦਾ ਜਿਸ ਵੇਲੇ ਨਿਰਣਾ ਕਰੋ ਵੀ ਅੱਜ ਗਿਆਨ ਦੀ ਵਰਸ਼ਾ ਕਰਨਗੇ। ਫਿਰ ਕਹਿੰਦੇ ਹੁਣ ਸਤਿਗੁਰਾਂ ਦੇ ਉਪਦੇਸ਼ ਨੂੰ ਗ੍ਰਹਿਣ ਕਰਨਾ, ਉਪਦੇਸ਼ ਦੇ ਕੇ ਨਿਹਾਲ ਕਰਨਾ ਉਹਨਾਂ ਨੂੰ। ਫਿਰ ਜੇ ਗਿਆ ਉਸਨੂੰ ਚਾਹੀਦਾ ਕੀ ਹੈ, ਆਪਣੇ ਅੰਤ ਕਰਨ ਰੂਪੀ ਖੇਤ ਦੀਆਂ ਸਾਧਨ ਰੂਪੀ ਵੱਟੀਆਂ ਵੱਟਾਂ ਉੱਚੀਆਂ ਕਰੇ, ਸਾਧਨ ਕਰੇ ਡਟ ਕੇ, ਸਾਧਨ ਬਿਨਾਂ ਸਿੱਧੀ ਹੁੰਦੀ ਨਹੀਂ। ਫਿਰ ਕੀ ਹੈ, ਫਿਰ ਚਾਰ ਸਾਧਨਾਂ ਸੰਯੁਕਤ ਹੋਏ, ਵੈਰਾਗ ਵਿਵੇਕ ਖੱਟ ਸਮਤੀ ਮੋਕਸ਼ ਇੱਛਾ ਘਰ, ਪਿਆਂਤਾ ਕਰਨ ਭਗਤੀ ਰੂਪੀ ਮਹਿਲ, ਇਸਤਰੀ ਹੋਵੇ ਭਗਤੀ ਰੂਪ ਅਤੇ ਸ਼ੁਭ ਗੁਣਾਂ ਰੂਪੀ ਸੱਜਣ। ਪ੍ਰਾਹੁਣੇ ਜਿਹੜੇ ਆ ਕੇ ਫਿਰ ਪ੍ਰਾਪਤ ਹੁੰਦੇ ਹਨ, ਮਹਾਤਮਾ ਆਏ ਰਹਿੰਦੇ, ਵਰਸਣਾ ਨੂੰ ਵਰਸਕਣਾ ਬਹੁੜ ਵਰਸ ਹੈ ਕਰ। ਇਸ ਵਾਸਤੇ ਬੇਨਤੀ ਕਰੇ ਨਿਰੰਕਾਰ, ਜੇ ਤੁਸੀਂ ਵਰਨਾ ਚਾਹੁੰਦੇ ਹੁਣ ਵੀ ਕਣਾ ਬਹੁਤ ਵਰਸੋ। ਔਰ ਅਤੇ ਫਿਰ ਜਿਹੜੀ ਆਪਣੇ ਸ਼ੋਕ ਅਵਸਥਾ ਦੂਰ ਹੋ ਜਾਂਦੀ ਹੈ, ਅਤੇ ਜਾਂ ਜਵਾਨ ਉਮਰ ਵਿੱਚ ਜਿਹੜੀ ਸ਼ੌਂਕ ਅਵਸਥਾ ਆ ਉਹ ਦੂਰ ਹੋ ਗਈ, ਸ਼ੌਂਕ ਚਲੇ ਗਿਆ, ਇਹ ਕਹਿੰਦੇ ਵਰਸਣਾ ਕਿਹੜੇ ਕੰਮ ਹੈ, ਫਿਰ ਤੋਂ ਕੋਈ ਲਾਭ ਨਹੀਂ, ਲੋੜ ਤਾਂ ਹੁਣ ਹੀ ਹੈ। ਅਤੇ ਜਵਾਨ ਅਵਸਥਾ 'ਚ ਜਪ ਤਪ ਵੀ ਕਰ ਸਕਦਾ, ਭਜਨ ਵੀ ਕਰ ਸਕਦਾ, ਇਹਨੂੰ ਬੁਢਾਪਾ ਆ ਜਾਂਦਾ ਫਿਰ ਤਾਂ ਇਹਨੂੰ ਆਪਣਾ ਆਪ ਸਾਹਮਣਾ ਹੀ ਔਖਾ ਹੋ ਜਾਂਦਾ। ਫਿਰ ਵਰਸਣਾ ਕਹਿੰਦੇ ਕੀ ਕੰਮ ਹੈ, ਫਿਰ ਵਰਸ ਕੇ ਕੀ ਕਰਨਾ, ਟਾਈਮ ਤਾਂ ਨਿਕਲ ਗਿਆ। ਨਾਨਕ ਤਿੰਨ ਬਲਿਹਾਰ ਨੇ ਜਿਹਨੂੰ ਗੁਰੂ ਪਾਇਆ ਮਨਵਾਏ, ਪਾਤਸ਼ਾਹ ਕਹਿੰਦੇ ਇਸ ਮੈਨੂੰ ਤੂੰ ਬਲਿਹਾਰ ਜਾਂਦੇ ਹਨ ਜਿਹਨਾਂ ਨੇ ਨਿਰੰਕਾਰ ਨੂੰ ਪਾ ਲਿਆ ਹੈ। ਮਹਲਾ ਤੀਜਾ, ਮਿੱਠਾ ਸੋ ਜੋ ਭਾਵਦਾ ਸੱਜਣ ਸੋ ਜੇ ਰਾਸ, ਮਿੱਠਾ ਪਦਾਰਥ ਕਹਿੰਦੇ ਉਹੀ ਮਨ ਨੂੰ ਪਾਉਂਦਾ ਚੰਗਾ ਲੱਗਦਾ, ਠੀਕ ਹੈ। ਬਸ ਉਹਦੇ ਸੱਜਣ ਵੀ ਉਹੀ ਜਿਹੜਾ ਰਾਸ, ਹਾਂਜੀ, ਅਤੇ ਰਾਸ ਮੈਨੂੰ ਜਿਹੜਾ ਸਚਿਆਈ ਵਿੱਚ ਰਹਿੰਦਾ ਹੈ, ਉਹਦੇ ਕਾਰਜ ਵੀ ਸਾਰੇ ਰਾਸ ਹੋ ਜਾਂਦੇ ਹਨ। ਨਾਨਕ ਗੁਰਮੁਖ ਜਾਣੀਏ ਜਾ ਕੋ ਆਪ ਕਰੇ ਪ੍ਰਗਾਸ, ਪਾਤਸ਼ਾਹ ਕਹਿੰਦੇ ਹਨ ਕਿ ਉਹ ਜਿਹੜਾ ਅਸਲੀ ਗੁਰਮੁਖ ਜਾਣਿਆ ਜਾਂਦਾ ਜਿਹਨੂੰ ਨਿਰੰਕਾਰ ਨੇ ਆਪ ਪ੍ਰਗਾਸ ਗਿਆਨ ਦੀ ਦਾਤ ਦਿੱਤੀ ਹੈ। ਪੌੜੀ ਪ੍ਰਭ ਪਾਸ ਜਾਣੀ ਕਿ ਅਰਦਾਸ ਤੂੰ ਸੱਚਾ ਸਾਈਂ, ਇਹ ਨਿਰੰਕਾਰ ਤੇਰੇ ਚਰਨਾਂ ਅਰਦਾਸ ਹੈ, ਤੁਸੀਂ ਸੱਚੇ ਸਾਈਂ ਮਾਲਕ ਹੋ, ਤੂੰ ਰਖਵਾਲਾ ਸਦਾ ਸਦਾ ਹੋ, ਤੋਂ ਧਿਰ ਤੂੰ ਰਖਵਾਲਾ, ਤੁਸੀਂ ਸਦਾ ਸਦਾ ਰਖਵਾਲੇ, ਅਸੀਂ ਸਦਾ ਸਦਾ ਮਨ ਮਨ ਸ਼ਰੀਰ ਕਰਕੇ ਤੈਨੂੰ ਧਿਆਉਂਦੇ ਹਾਂ, ਜੀਵ ਜੰਤ ਸਭ ਤੇਰੇ ਆ, ਤੂੰ ਰਹੱਸਮਈ, ਇਹ ਸਾਰੇ ਜੀਵ ਜੰਤੂ ਜੀ ਨੇ ਤੇਰੇ ਹੀ ਆ, ਤੂੰ ਸਾਰਿਆਂ 'ਚ ਸਮਾ ਰਿਹਾ ਹੈ, ਚਿੰਤਾ ਸ਼ਰੇ ਚਿੰਤ ਰਹੋ ਨਾਨਕ ਲਗ ਪਾਏ, ਜੋ ਜੀਵ ਜੰਤ ਸਭ ਤੇਰਿਆ ਤੂੰ ਰਹਿ ਸਮਾਈ, ਹਰ ਜਗ੍ਹਾ ਸਮਾ ਰਿਹਾ, ਜੋ ਦਾਸ ਤੇਰੇ ਕੀ ਨਿੰਦਾ ਕਰੇ ਤਿਸ ਮਾਰ ਪਚਾਈ, ਹੇ ਮਾਲਕ ਜਿਹੜਾ ਤੇਰੇ ਦਾਸ ਦੀ ਨਿੰਦਿਆ ਕਰਦਾ ਉਹਨੂੰ ਤੁਸੀਂ ਮਾਰ ਕੇ ਪਚਾਈ, ਮੈਨੇ ਤਬਾਹ ਕਰ ਦਿੰਦੇ ਹੋ, ਚਿੰਤਾ ਛੱਡ ਚਿੰਤ ਰਹੋ ਨਾਨਕ ਲਗ ਪਾਏ। ਪਾਤਸ਼ਾਹ ਕਹਿੰਦੇ ਤੁਸੀਂ ਸਾਰੀਆਂ ਚਿੰਤਾ ਛੱਡ ਕੇ ਨਾ ਕਰਤੇ ਪੁਰਖੇ ਪਾਈ ਮੈਨੇ ਚਰਨੀ ਲੱਗ ਜਾਣਾ ਕਰੋ। ਸਲੋਕ ਮਹੱਲਾ ਤੀਜਾ, ਆਸਾ ਕਰਦਾ ਜਗਮਾ ਆਸਾ ਮਰੇ ਨਾ ਜਾਏ। ਇਹ ਸਾਰਾ ਸੰਸਾਰ ਆਸਾਂ ਕਰਦਾ ਹੋਇਆ ਮਰ ਰਿਹਾ, ਪਰ ਮਨ ਦੀਆਂ ਆਸਾਂ ਨਹੀਂ ਮਰਦੀਆਂ। ਕਦੀ ਕੋਈ ਫੁਰਨਾ, ਕਦੀ ਕੋਈ ਫੁਰਨਾ, ਐਵੇਂ ਮਨ ਦੇ ਘੋੜੇ ਦੜਾਈ ਕਰਦੇ। ਨਾਂਗ ਆਸਾ ਪੂਰੀ ਹੈ ਸੱਚੇ ਸੋਚੇ ਤਲਾਏ, ਕਹਿੰਦੇ ਆਸਾ ਤਾਂ ਪੂਰੀਆਂ ਹੁੰਦੀਆਂ ਸੱਚੇ ਨਿਰਾਕਰਨ ਚਿੱਤ ਲਾਵੇ, ਕਿਉਂਕਿ ਉਹ ਫੁਰਿਆ ਕੋਈ ਫੁਰਨਾ ਨਹੀਂ, ਉਹਦਾ ਜਾਪ ਕਰਾਂਗੇ ਹੋਰ ਅਵਸਥਾ ਮਿਲੇਗੀ। ਮਹੱਲਾ ਤੀਜਾ, ਆਸਾ ਮਨਸਾ ਮਰ ਜਾਏ ਸੀ ਜਿਨ ਕੀਤੀ ਸੋ ਲੈ ਜਾਏ। ਪਾਤਸ਼ਾਹ ਕਹਿੰਦੇ ਜਿਹੜੀ ਆਸਾ ਅਤੇ ਮਨਸਾ ਦੋਗ ਨੇ, ਮਨਸਾ ਬੁੱਧੀ ਜੋ ਪਦਾਰਥਾਂ ਦੀ ਆਸਾ ਫਿਰ ਮਰ ਜਾਏਗੀ, ਔਰ ਜਿਸ ਪ੍ਰਭੂ ਨੇ ਇਹ ਆਸਾ ਲਾਉਣੀ ਕੀਤੀ ਹੈ ਅਤੇ ਫਿਰ ਕਹਿੰਦੇ ਹੈ ਕਿ ਉਹ ਪ੍ਰਭੂ ਲੈ ਜਾਏ, ਉਹ ਆਸਾ ਫੁਰਿਆਂ ਨੂੰ ਦੂਰ ਕਰ ਸਕਦਾ ਹੈ। ਨਾਨਕ ਨਿਸ਼ਚਲ ਕੋਈ ਨਹੀਂ ਬਾਝ ਹੋਣ ਕਹਿਣਾ, ਪਾਤਸ਼ਾਹ ਦੇ ਨਿਰੰਕਾਰ ਤੋਂ ਬਿਨਾਂ ਕੋਈ ਨਹੀਂ, ਅਤੇ ਉਹ ਤੋਂ ਬਾਝੋਂ ਉਹ ਤੋਂ ਬਿਨਾਂ। ਇਸ ਵਾਸਤੇ ਕਿ ਹਰ ਕੈ ਨਾਏ ਹਰੀ ਦੇ ਨਾਂ ਨਾਲ ਜੁੜਿਆ ਰਹਿਣਾ ਚਾਹੀਦਾ, ਕਿਉਂਕਿ ਪਰਮਾਤਮਾ ਦੇ ਨਾਮ ਤੋਂ ਬਿਨਾਂ ਸੰਸਾਰ 'ਚ ਕੋਈ ਚੀਜ਼ ਅਚਲ ਰਹਿਣ ਵਾਲੀ ਤਾਂ ਹੈ ਨਹੀਂ, ਉਹਦਾ ਨਾਂ ਚੱਲ ਰਹਿਣਾ ਪੌੜੀ ਆਪੇ ਜਦ ਤੋਂ ਪਾਏ ਉਹਨਾਂ ਕਰ ਪੂਰਾ ਤਾਣ। ਉਹ ਨਿਰੰਕਾਰ ਨੇ ਪੂਰਾ ਤਾਣ ਵੱਲ ਲਾ ਕੇ ਸਾਰੇ ਸੰਸਾਰ ਦੀ ਰਚਨਾ ਕੀਤੀ ਹੈ, ਉਹ ਤੋਂ ਬਿਨਾਂ ਨਿਸ਼ਚਲ ਕੋਈ ਨਹੀਂ। ਉਹ ਸਦਾ ਰਹਿਣ ਵਾਲਾ ਹੈ, ਉਹ ਸੰਸਾਰ 'ਚ ਸਦਾ ਰਹਿਣ ਵਾਲਾ, ਬਾਕੀ ਤਾਂ ਆ ਹੀ ਜਾਂਦੇ ਆ, ਜਾਈ ਜਾਂਦੇ ਆ। ਨਾਨਕ ਨਿਸ਼ਚਲ ਕੋਈ ਨਹੀਂ ਵਾਝੋ ਹਰ ਕਹਿੰਦੇ, ਮਹਾਰਾਜ ਕਹਿੰਦੇ ਪਰਮਾਤਮਾ ਦੇ ਨਾਮ ਤੋਂ ਬਿਨਾਂ ਹੋਰ ਕੋਈ ਚੀਜ਼ ਨਿਸ਼ਚਲ ਸਦਾ ਰਹਿਣ ਵਾਲੀ ਨਹੀਂ ਹੈ। ਪੌੜੀ ਆਪੇ ਜਦ ਤੋਂ ਪਾਏ ਹਨ ਔਰ ਕਰ ਪੂਰਾ ਠਾਠ, ਉਸ ਵਾਹਿਗੁਰੂ ਨੇ ਆਪਣਾ ਪੂਰਾ ਠਾਠ ਹਾਂਜੀ ਕਰਤੱਵ ਸਮਝਿਆ ਆ ਕੇ, ਅਤੇ ਆਪਣੀ ਆਪੇ ਜਗ ਤੋਂ ਪਾਉਣ, ਆਪੇ ਸੰਸਾਰ ਪੈਦਾ ਕਰ ਪੂਰਾ ਥਾਟ, ਪੂਰਾ ਥਾਟ ਪੂਰਾ ਮੈਨੇ ਬਣਾਓ ਉਹਨਾਂ ਕਰਨ, ਆਪੇ ਹੀ ਬਣਾਇਆ, ਆਪੇ ਸਭ ਆਪੇ ਵਣਜਾਰਾ, ਆਪੇ ਹੀ ਹਰ ਹਾਟ। ਉਹ ਜਿਹੜਾ ਸ਼ਾਹੂਕਾਰ ਨਾਂ ਕਰ ਆਪੇ ਹੀ ਵਣਜਾਰਾ ਆ, ਅਤੇ ਆਪੇ ਹੀ ਹੱਟੀ ਰੂਪ ਆ ਹਾਟ ਮੈਂ। ਪਾਤਸ਼ਾਹ ਕਹਿੰਦੇ ਆਪੇ ਹੀ ਉਹ ਗੁਰੂ ਰੂਪ ਆ, ਆਪੇ ਵਣਜਾਰਾ ਜਗਿਆਸੂ ਰੂਪ ਆ, ਹਰੀ ਆਪੇ ਹੀ। ਪਾਤਸ਼ਾਹ ਕਹਿੰਦੇ ਉਹ ਤਾਂ ਹੱਟੀ ਹੱਟੀ ਵੀ ਹੈ, ਸਤਸੰਗ ਰੂਪ ਵੀ ਆਪੇ ਹੀ ਹੈ, ਕਿਉਂਕਿ ਇਹ ਘਰ ਦੇ ਹੱਟੀ ਸਤਸੰਗ ਹੈ ਨਾ, ਸਤਸੰਗ 'ਚ ਸਭ ਕੁਝ ਮਿਲਦਾ ਹੈ। ਆਪੇ ਸਾਗਰ ਆਪੇ ਵਿਵਸਥਾ ਆਪੇ ਹੀ ਖੇਵਾ, ਉਹ ਆਪੇ ਹੀ ਸਾਗਰ ਸਰੂਪ, ਆਪੇ ਜਹਾਜ਼ ਰੂਪ, ਆਪੇ ਮਲਾਹ ਰੂਪ। ਪਾਤਸ਼ਾਹ ਕਹਿੰਦੇ ਹਨ ਕਿ ਆਪ ਹੀ ਉਹ ਗੈਰ ਗੰਭੂਰ ਐਸਾ ਸਮੁੰਦਰ ਰੂਪ ਹੈ, ਆਪੇ ਗਿਆਨ ਰੂਪੀ ਜਹਾਜ਼ ਆ, ਅਤੇ ਆਪੇ ਖੇਵਾੜ ਮੈਨੇ ਮਲਾ ਗੁਰੂ ਰੂਪੀ ਆਪੇ ਹੈ, ਉਹਨੂੰ ਬੇੜਾ ਪਾਰ ਲਾਉਣ ਵਾਸਤੇ। ਆਪੇ ਸਾਗਰ ਵਿਵਸਥਾ ਆਪੇ ਹੀ ਖੇਵਾੜ, ਆਪੇ ਗੁਰ ਚੇਲਾ ਹੈ ਆਪੇ, ਆਪੇ ਦਸੇ ਕਾਰਡ, ਉਹ ਆਪੇ ਗੁਰੂ ਰੂਪ, ਗੁਰੂ ਰੂਪ ਆਪੇ ਚੇਲਾ ਰੂਪ ਹੈ, ਆਪ ਹੀ ਬਰਾਗ ਰੂਪੀ ਘਾਟ, ਔਰ ਜਿਹੜਾ ਘਾਟ ਹੈ ਨਾ ਆਪੇ ਦੱਸੇ ਘਾਟ, ਬਰਾਗ ਰੂਪੀ ਘਾਟ ਕੀ ਹੈ, ਬੇੜੀ ਪੱਤਣ ਦੇ ਜਿੱਥੇ ਆ ਕੇ ਖਲੋਂਦੀ ਉਹਨੂੰ ਘਾਟ ਕਹਿੰਦੇ, ਉਹ ਘਾਟ ਦੱਸਣ ਵਾਲਾ ਵੀ ਉਹ ਆਪੇ ਹੀ ਹੈ। ਔਰ ਜਨ ਨਾਨਕ ਨਾਮ ਧਿਆਏ ਤੂੰ ਸਭ ਕਿਲ ਵਿਖਾ, ਪਾਤਸ਼ਾਹ ਕਹਿੰਦੇ ਇਹ ਗੁਰਮੁਖ ਪਿਆਰਿਓ ਤੁਸੀਂ ਨਾਮ ਨੂੰ ਧਿਆਉਣਾ ਕਰੋ, ਤੇਰੇ ਸਾਰੇ ਕਿਲ ਪਾਪ ਜਿਹੜੇ ਕੱਟੇ ਜਾਣਗੇ, ਇਸ ਵਾਰ ਦੇ ਅੱਖਰ ਜਿਹੜੇ ਸੋਧਿਆ ਕੋਈ ਸੱਜਣ ਅਗਲਾ ਬਦਲੀ ਨਾ ਕਰੇ, ਅਗਲਾ ਬਦਲਾਂ ਦੀ ਕੋਸ਼ਿਸ਼ ਨਾ ਕਰੇ। ਇਹ ਵਾਰ ਇੱਥੇ ਨਹੀਂ ਲਿਖੀ ਹੈ, ਅਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਆਪ ਛੇਵੇਂ ਪਾਤਸ਼ਾਹ ਨੇ ਇਹਨੂੰ ਨੌਂ ਤੋਂ ਨਾਲ ਬਾਰਾਂ ਚੜ੍ਹਾਈਆਂ, ਉਹਨਾਂ ਦੀ ਜਿਵੇਂ ਆਗਿਆ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
0: ਸਤਨਾਮ ਸ੍ਰੀ ਵਾਹਿਗੁਰੂ ਜੀ। ਰਾਗੂ ਜੀ ਵਾਰ ਮਹਲਾ ਪੰਜਵਾਂ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਲੋਕ ਮਹਲਾ ਪੰਜਵਾਂ। ਅੰਤਰਗੁਰ ਆਰਾਧਨਾ ਜਿਹਵਾ ਜਪੁਰ ਨਾਓ। ਰਾਗੂ ਜੀ ਦੀ ਵਾਰ ਪੰਜਵੇਂ ਪਾਤਸ਼ਾਹੀ ਕਿਰਪਾ ਕਰਦੇ ਹਨ ਕਿ ਗੁਜਰੀ ਦੀ ਦੂਜੀ ਵਾਰ ਹੈ। ਪੰਚਮ ਪਾਤਸ਼ਾਹ ਜੀ ਨੇ ਆਪ ਕਿਰਪਾ ਕੀਤੀ ਹੈ। ਸਲੋਕ ਮਹਲੇ ਪੌੜੀਆਂ ਸਾਰੀਆਂ ਪੰਚਮ ਪਾਤਸ਼ਾਹ ਦੀਆਂ ਆਉਣਗੀਆਂ। ਵਾਹਿਗੁਰੂ ਜੀ ਕਹਨ ਓਂਕਾਰ ਪ੍ਰਕਾਸ਼ ਰੂਪ ਹਨ। ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਪ੍ਰਾਪਤੀ ਹੁੰਦੀ ਹੈ। ਸਲੋਕ ਮਹਲਾ ਪੰਜਵਾਂ। ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਬਖਸ਼ਿਸ਼ ਕਰ ਰਹੇ ਹਨ। ਅੰਤਰਗੁਰ ਆਰਾਧਨਾ ਜਿਹਵਾ ਜਪੁਰ ਨਾਓ। ਗੁਰਸਿੱਖਾਂ ਨੇ ਬੇਨਤੀ ਕੀਤੀ ਮਾਇਆ ਦੇ ਸੱਚਖੰਡ ਵਿੱਚ ਕਿਹਨੂੰ ਸਥਾਨ ਦੀ ਪ੍ਰਾਪਤੀ ਹੁੰਦੀ ਹੈ। ਪਾਤਸ਼ਾਹ ਜੀ ਸਮਤ ਦਿੰਦੇ ਹਨ ਕਿ ਜੋ ਵੀ ਕੋਈ ਪੁਰਖ ਆਪਣੇ ਮਨ ਵਿੱਚ ਨਿਰੰਕਾਰ ਪਰਮੇਸ਼ਰ ਦੇ ਨਾਮ ਦੀ ਆਰਾਧਨਾ ਕਰਦਾ ਹੈ ਤੇ ਰਸਨਾ ਦੇ ਨਾਲ ਗੁਰੂ ਸਾਹਿਬ ਦੇ ਬਖਸ਼ੇ ਹੋਏ ਨਾਮ ਨੂੰ ਉਚਾਰਨ ਕਰਦਾ ਹੈ। ਇੱਕ ਤਾਂ ਰਸਨਾ ਦਾ ਨਾਮ ਜਪੇ, ਅੰਤਰਾਤਮੇ ਮਹਾਰਾਜ ਦੀ ਆਰਾਧਨਾ ਕਰੇ ਔਰ ਨੇਤਰੀ ਸਤਿਗੁਰ ਵੇਖਣਾ, ਸ੍ਰਵਣੀ ਸੁਣਨਾ, ਗੁਰਨਾਓ ਨੇਤਰਾਂ ਨਾਲ ਗੁਰੂ ਮਹਾਰਾਜ ਦੇ ਦਰਸ਼ਨ ਦੇਖੇ, ਕੰਨਾਂ ਦੇ ਨਾਲ ਗੁਰੂ ਮਹਾਰਾਜ ਦਾ ਬਖਸ਼ਿਆ ਨਾਮ, ਉਸ ਦੀ ਮਹਿਮਾ, ਉਸ ਦੀ ਵਿਚਾਰ ਸਰਵਣ ਕਰੇ। ਸਤਿਗੁਰ ਤੇ ਤੀਰਤਿਆ ਨਰਗ ਹੈ ਭਾਈ ਠਾਓ। ਔਰ ਜਿਹੜਾ ਗੁਰੂ ਪਿਆਰਾ ਗੁਰੂ ਮਹਾਰਾਜ ਦੀ ਸੇਵਾ ਨਾਲ ਰਤਿਆ ਮਿਲਿਆ ਰਹਿੰਦਾ ਹੈ, ਉਸ ਨੂੰ ਦਰਗਾਹ ਦੇ ਵਿੱਚ ਸਥਾਨ ਦੀ ਪ੍ਰਾਪਤੀ ਹੁੰਦੀ ਹੈ। ਕਹ ਨਾਨਕ ਕਿਰਪਾ ਕਰੇ ਜਿਸ ਨੂੰ ਇਹ ਵਤ ਦੇ। ਪਾਤਸ਼ਾਹ ਜੀ ਕਿਰਪਾ ਕਰਦੇ ਹਨ ਜਿਨ੍ਹਾਂ 'ਤੇ ਨਿਰੰਕਾਰ ਆਪਣੀ ਮਿਹਰ ਕਰਦਾ ਹੈ, ਉਹਨਾਂ ਨੂੰ ਇਹ ਵਤ ਮਿਲਣੇ ਵਸਤੂ ਬਖਸ਼ਿਸ਼ ਕਰ ਦਿੰਦਾ ਹੈ। ਜਗ ਮਹਿ ਉੱਤਮ ਕਾਢੀ ਹੈ ਵਿਰਲੇ ਕੇ ਕੇ। ਇਸ ਤਰ੍ਹਾਂ ਦੇ ਪਵਿੱਤਰ ਗੁਣ ਵਾਲੇ ਕੋਈ ਵਿਰਲੇ ਹੀ ਹੈ। ਇਸ ਸੰਸਾਰ ਦੇ ਅੰਦਰ ਸ੍ਰੇਸ਼ਟ ਕਹੇ ਜਾਂਦੇ ਹਨ। ਸੰਸਾਰ ਵਿੱਚ ਐਸੇ ਪਵਿੱਤਰ ਗੁਣ ਵਾਲੇ ਜਿਹੜੇ ਉੱਤਮ ਪੁਰਖ ਹੈ ਉਹ ਕੋਈ ਬਹੁਤੇ ਨਹੀਂ, ਕੋਈ ਕੋਈ ਹੈ, ਵਿਰਲੇ ਹੀ ਕਾਢੀਏ ਕੱਢੇ ਜਾਂਦੇ ਜਾਂ ਨਿਕਲਦੇ ਹਨ। ਮਹਲਾ ਪੰਜਵਾਂ। ਰੱਖੇ ਰੱਖਣਹਾਰ ਆਪ ਉਵਾਰਿਆਂ ਸਭ ਦੀ ਰੱਖਿਆ ਕਰਨ ਵਾਲਾ ਨਿਰੰਕਾਰ, ਰੱਖਿਆ ਕਰਕੇ ਆਪਣੇ ਪਿਆਰਿਆਂ ਨੂੰ ਦੁੱਖਾਂ ਤੋਂ ਉਵਾਰਿਆਂ ਨੂੰ ਬਚਾਉਂਦਾ ਹੈ। ਗੁਰ ਕੀ ਪੈਰੀ ਪਾਏ ਕਾਜ ਸਵਾਰਿਆਂ, ਸਤਿਗੁਰਾਂ ਦੀ ਚਰਨੀ ਪਾ ਕੇ ਗੁਰਸਿੱਖਾਂ ਦੇ ਸਾਰੇ ਕਾਰਜ ਸਵਾਰ ਦਿੰਦੇ ਹਨ। ਉਹ ਆਪ ਦਇਆਲ ਮਨੋਂ ਨਾਲ ਸਾਰਿਆਂ ਜਿਨ੍ਹਾਂ 'ਤੇ ਪਰਮੇਸ਼ਰ ਦਿਆਲੂ ਹੋ ਜਾਂਦਾ ਹੈ, ਉਹ ਗੁਰੂ ਨੂੰ ਆਪਣੇ ਮਨ 'ਚ ਕਦੇ ਉਹਨੂੰ ਭੁਲਾਉਂਦੇ ਹਨ, ਹਰ ਵੇਲੇ ਚੇਤੇ ਰੱਖਦੇ ਹਨ। ਆਤਮਾ ਪਰਮੇਸ਼ਰ ਵੀ ਉਹਨਾਂ ਨੂੰ ਆਪਣੇ ਮਨ 'ਚੋਂ ਭੁਲਾਉਂਦਾ ਨਹੀਂ ਹੈ। ਸਾਧੀਆਂ ਨਾ ਕਹਿ ਸੰਗ ਭਗਤ ਉਤਾਰਿਆ, ਮਹਾਤਮਾ ਜਨਾਂ ਦੀ ਸੰਗਤ ਵਿੱਚ ਮਿਲਾ ਕੇ ਸੰਸਾਰ ਸਾਗਰ ਤੋਂ ਤਾਰ ਦਿੰਦੇ ਹਨ। ਅਤੇ ਸਾਹਿਬ ਕੀ ਟੇਕ ਮਨ ਨਾਨਕ ਮਨ ਮਾਹੇ, ਹੇ ਗੁਰਮੁਖ ਆਪਣੇ ਮਨ ਵਿੱਚ ਉਸ ਨਿਰੰਕਾਰ ਦੀ ਟੇਕ ਭਰੋਸਾ ਧਾਰਨ ਕਰੋ, ਜਿਸ ਅੰਮ੍ਰਿਤ ਸੁੱਖ ਹੋਏ ਸਗਲੇ ਰੂਪ ਜਾਵੇ, ਜਿਸ ਪਰਮੇਸ਼ਰ ਦੇ ਸਿਮਰਨ ਕਰਨ ਸੁੱਖ ਦੀ ਪ੍ਰਾਪਤੀ ਹੁੰਦੀ ਹੈ, ਉਹ ਸਾਰੇ ਮਨ ਬਣੇ ਸਰੀਰ ਦੇ ਦੁੱਖ ਚਲੇ ਜਾਂਦੇ ਹਨ, ਦੂਰ ਹੋ ਜਾਂਦੇ ਹਨ। ਪੌੜੀ ਉਹ ਖੁੱਲ੍ਹ ਨਿਰੰਜਨ ਪੁਰਖ ਹਾਰੀ ਹੈ, ਸੱਚੋ ਸੱਚਾ ਸੱਚ ਸੱਚ ਨਿਹਾਰੀ ਹੈ। ਉਹ ਜਿਹੜਾ ਨਿਰੰਜਨ ਪੁਰਖ ਪਰਮੇਸ਼ੁਰ ਅਕੁੱਲ ਕੁਲਾਂ ਤੋਂ ਰਹਿਤ ਹੈ, ਅਗਮ ਪੌਸ ਤੋਂ ਰਹਿਤ ਹੈ, ਅਪਾਰੀ ਹੈ ਪਾਰਾਵਾਰ ਤੋਂ ਰਹਿਤ ਹੈ, ਸੱਚੇ ਸਤਿਗੁਰਾਂ ਦੇ ਸੱਚੇ ਉਪਦੇਸ਼ ਵਾਲਾ, ਸੱਚੇ ਪਵਿੱਤਰ ਨਾਮ ਨੂੰ ਜਾਣ ਕੇ ਗੁਰਮੁਖ ਪਿਆਰੇ ਤੇਰਾ ਜਿਹੜਾ ਸੱਚ ਸਰੂਪ ਆ ਉਹਨੂੰ ਨਿਹਾਰੀਏ ਮੈਨੇ ਦੇਖ ਲੈਂਦੇ ਹਨ, ਦਰਸ਼ਨ ਕਰ ਲੈਂਦੇ ਹਨ। ਪੂਰਨ ਜਾਪੈ ਕੇਸ਼ ਤੇਰੀ ਧਾਰੀਏ, ਸਭ ਸਹਿਦੇ ਦਾ ਤਾਰ ਜੇ ਤੋਂ ਪਾਰੀ। ਉਹ ਪਰਮਾਤਮਾ ਉਹਦੀ ਜਿਹੜੀ ਬਣਾਈ ਹੋਈ ਜਿਤਨੀ ਵੀ ਸ੍ਰਿਸ਼ਟੀ ਹੈ ਇਹਦੇ ਵਿੱਚੋਂ ਕੁਝ ਵੀ ਝੂਠ ਨਹੀਂ ਜਾਪਦਾ, ਪੂਰਨ ਜਾਪੈ ਝੂਠ ਨਹੀਂ ਜਾਪਦਾ। ਕੇਸ਼ ਤੇਰੀ ਧਾਰੀਏ, ਇਹ ਸਾਰੀ ਸ੍ਰਿਸ਼ਟੀ ਜੋ ਕੁਝ ਹੈ ਤੇਰੀ ਧਾਰੀ ਹੈ, ਤੇਰੀ ਬਣਾਈ ਹੈ। ਸਭ ਸਹਿ ਦੇ ਦਾਤਾਰ ਜੇ ਤੋਂ ਪਾਰੀ ਹੈ, ਉਹ ਦਾਤਾ ਜੇ ਤੋਂ ਪਾਰੀ, ਜਿੰਨੀ ਸ੍ਰਿਸ਼ਟੀ ਉਹ ਪਾਰੀਏ ਪੈਦਾ ਕੀਤੀ ਹੈ ਸਾਰਿਆਂ ਨੂੰ ਆਪ ਹੀ ਦਾਤਾ ਦਿੰਦਾ ਹੈ। ਅਤੇ ਜਦੋਂ ਗਿਆਨ ਦ੍ਰਿਸ਼ਟੀ ਹੋ ਜਾਂਦੀ ਹੈ ਫਿਰ ਉਹਨੂੰ ਕੋਈ ਮਾੜਾ ਨਜ਼ਰ ਨਹੀਂ ਆਉਂਦਾ, ਕਿਉਂਕਿ ਉਹਦੀ ਦ੍ਰਿਸ਼ਟੀ ਆਤਮਕ ਬਣ ਜਾਂਦੀ ਹੈ, ਉਹ ਸਰੀਰ ਦੀ ਕਿਰਿਆ ਜਾਂ ਬੁਰਾਈ ਨਹੀਂ ਦੇਖਦਾ। ਇੱਕ ਸੂਤ ਪਰੋਏ ਜੋਤ ਸੰਜਾਰੀ ਹੈ, ਹੁਕਮੇ ਪਵਜਲ ਮੰਝ ਹੁਕਮੇ ਤਾਰੀ ਹੈ। ਇਹ ਕਹਿੰਦੇ ਜਿਹੜਾ ਸਵਾਸਾਂ ਰੂਪੇ ਸੂਤ ਵਿੱਚ ਪਰੋ ਕੇ ਇਹ ਸਾਰਿਆਂ ਨੂੰ ਤੁਸੀਂ ਆਪਣੀ ਜੋਤ ਜਿਹੜੀ ਚੇਤਨ ਸੱਤਾ ਹੈ ਸੰਜਾਰੀ ਹੈ, ਮੈਨੇ ਚੇਤ ਮੇਲੀ ਹੋਈ ਹੈ। ਔਰ ਆਪ ਜੀ ਆਪਣੇ ਹੁਕਮ ਅੰਦਰ ਮਨੁੱਖਾਂ ਨੂੰ ਸੰਸਾਰ ਸਾਗਰ ਡੋਬ ਰਹੇ ਹੋ, ਔਰ ਤੁਹਾਡੇ ਜਿਹੜੇ ਆਪਣੇ ਭਾਣੇ ਵਿੱਚ ਆ ਜਾਂਦੇ ਆ ਉਹਨਾਂ ਗੁਰਮੁਖ ਪਿਆਰਿਆਂ ਨੂੰ ਸੰਸਾਰ ਸਾਗਰ ਤਾਰ ਦਿਓ, ਕਿਉਂਕਿ ਮਹਾਰਾਜ ਤਾਂ ਕਿਸੇ ਨੂੰ ਡੋਬਦਾ ਨਹੀਂ। ਉਹਨਾਂ ਦੇ ਕਰਮੇ ਪਾਪ ਪੱਥਰ ਕਰਨਾ ਚਾਹੀਏ, ਮਾੜੇ ਕਰਮਾਂ ਕਰਕੇ ਆਪੇ ਡੁੱਬਦੇ ਆ। ਪ੍ਰਭ ਜੀ ਉੱਤੋਂ ਦੁੱਖੇ ਆਏ ਸੋਏ ਜਿਸ ਭਾਗ ਨੂੰ ਸਾਰੀ ਨਿਰੰਕਾਰ। ਆਪ ਜੀ ਨੂੰ ਉਹ ਮਨੁੱਖ ਧਿਆਉਂਦੇ ਹਨ ਇਸ ਭਾਗ ਮਥਾਰੀ, ਜਿਹਨਾਂ ਦੇ ਮੱਥੇ ਦੇ ਚੰਗੇ ਭਾਗ ਹੁੰਦੇ ਹਨ, ਨਹੀਂ ਤਾਂ ਬਿਰਤੀ ਇੱਧਰ ਲੱਗਦੀ ਨਹੀਂ। ਤੇਰੀ ਗੱਤ ਮੈਂ ਲਖੀ ਨੂੰ ਜਾਏ ਹਾਂ ਤੁਧ ਬਲਿਹਾਰੀ ਹੈ। ਆਪ ਜੀ ਦੀ ਗੱਤ ਮਰਯਾਦਾ ਜਿਹੜੀ ਜਾਣੀ ਨਹੀਂ ਜਾਂਦੀ, ਉਹ ਮੈਨੇ ਮੈਂ ਕਹਿੰਦੇ ਮੈਂ ਤਾਂ ਸੱਚੇ ਪਾਤਸ਼ਾਹ ਇੰਨਾ ਹੀ ਹਾਂ ਕਿ ਤੂੰ ਆਪ ਜੀ ਤੋਂ ਬਲਿਹਾਰ ਜਾਂਦਾ ਹਾਂ। ਸਲੋਕ ਮਹਲਾ ਪੰਜਵਾਂ, ਜਾ ਤੂੰ ਤੁਸਹ ਮਿਹਰਬਾਨ ਚਿੰਤ ਵਸਹ ਮਨ ਮਾਹੇ। ਹੇ ਮਿਹਰਬਾਨ ਮਿਹਰਾਂ ਕਰਨ ਵਾਲੇ, ਜਿਹਨਾਂ ਦੇ ਤੁਸ ਆਪ ਜੀ ਤੁਸਹਿ ਪ੍ਰਸੰਨ ਹੋ ਜਾਂਦੇ ਹੋ, ਫਿਰ ਅਚਿੰਤ ਅਚਾਨਕ ਚੁੱਪ ਗਰੀਬ ਅਤੇ ਸੁਤੇ ਸਿਧੇ ਆ ਕੇ ਅਤੇ ਮਨ ਵਿੱਚ ਵੱਸਦਾ ਹੈ। ਜਿੱਥੇ ਮੇਰਾ ਚਿੰਤ ਵਸਿਆ ਮਨ ਅਚਿੰਤ ਜਿਹਨੇ ਬਿਨਾਂ ਚਿੰਤਾ ਤੋਂ ਸੁਤੇ ਸੇ, ਇਹ ਨਾਮ ਜਿਹੜਾ ਮਨ ਦੇ ਵਿੱਚ ਵੱਸ ਜਾਂਦਾ ਹੈ। ਜਾ ਤੂੰ ਤੁਸਹ ਮਿਹਰਬਾਨ ਨੌ ਨਿਧ ਕਰ ਮਾਹੇ ਕਰ ਮਹਿ ਪਾਹੇ। ਇਹ ਮਿਹਰਬਾਨ ਦਿਆਲੂ ਜਾਂ ਤੂੰ ਤੁਸਹਿ, ਜਿਹਨਾਂ ਦੇ ਆਪ ਜੀ ਪ੍ਰਸੰਨ ਹੁੰਦੇ ਹੋ, ਫਿਰ ਉਹ ਜਿਹੜੇ ਜੀਵ ਆ ਉਹ ਘਰ ਦੇ ਵਿੱਚ ਨੌ ਨਿਧੀਆਂ ਅਠਾਰਾਂ ਸਿਧੀਆਂ ਸਾਰੀਆਂ ਬਰਕਤਾਂ ਪ੍ਰਾਪਤ ਕਰ ਲੈਂਦੇ ਹਨ। ਜਾਂ ਤੂੰ ਤੁਸਹਿ ਮਿਹਰਬਾਨ ਤਾਂ ਗੁਰ ਕਾ ਮੰਤਰ ਸੁਣੋ। ਇਹ ਮਿਹਰਬਾਨ ਜੇ ਤੁਸੀਂ ਤੁਸਹਿ ਪ੍ਰਸੰਨ ਹੋ ਜਾਓ, ਫਿਰ ਇਹ ਜਿਹੜਾ ਜੀਵ ਆ ਸਤਿਗੁਰਾਂ ਦੇ ਮੰਤਰ ਉਪਦੇਸ਼ ਦੀ ਕਮਾਈ ਕਰਦਾ ਹੈ। ਦਿਲ ਦਿਲ ਪਿਆ ਰਹਿੰਦਾ, ਨਾਮ ਹੀ ਨਹੀਂ ਜਪ ਹੁੰਦਾ, ਉੱਠ ਨਹੀਂ ਹੁੰਦਾ, ਇਸ਼ਨਾਨ ਕਰਨ ਨੂੰ ਦਿਲ ਦਿਲ ਧਾਰਿਆ, ਉਹ ਕਿਰਪਾ ਕਰੇ ਫਿਰ ਹੀ। ਜਾਂ ਤੂੰ ਤੁਸਹਿ ਮਿਹਰਬਾਨ ਤਾਂ ਨਾਨਕ ਸੱਚ ਸਮਾਨ, ਪਾਤਸ਼ਾਹ ਜੀ ਕਿਰਪਾ ਕਰਦੇ ਹਨ ਫਿਰ ਮਿਹਰਬਾਨ ਦੇ ਆਲੂ, ਜਿਹਨਾਂ ਦੇ ਆਪ ਜੀ ਪ੍ਰਸੰਨ ਹੋ ਜਾਂਦੇ ਹੋ ਉਹ ਫਿਰ ਤੇਰੇ ਸੱਚ ਸਰੂਪ ਦੇ ਵਿੱਚ ਸਮਾ ਜਾਂਦੇ ਹਨ। ਸੱਚਾ ਸਮਾਹੇ ਸਮਾਹੇ ਨਾਲ ਮਨ ਹੁੰਦਾ, ਉਹਨਾਂ ਨੂੰ ਸੱਚਾ ਆਨੰਦ ਪ੍ਰਾਪਤ ਹੋ ਜਾਂਦਾ। ਕਈ ਐਵੇਂ ਮੂੰਹ ਤੋਂ ਤਾਂ ਹੱਸੀ ਜਾਣਗੇ, ਅੰਦਰ ਦੁਖੀ ਹੁੰਦੇ, ਬਨੋਟੀ ਜਾਂ ਆਸਾਮ ਪਰ ਉਹਨਾਂ ਦੇ ਅੰਦਰ ਸੱਚੀ ਖੁਸ਼ੀ ਹੁੰਦੀ ਹੈ। ਮਹੱਲਾ ਪੰਜਵਾਂ, ਕੀਤੀ ਬਹਿਣ ਬਹਿਣੇ ਮੋਚਾ ਬਜਾਨ ਵੱਜ ਵੱਜ ਪਾਤਸ਼ਾਹ ਕਹਿੰਦੇ ਕਿੰਨੇ ਰਾਜੇ ਜਿਹੜੇ ਬਹਿਣ ਤਾਕਤਾਂ 'ਤੇ ਬਹਿ ਬਹਿ ਕੇ ਮੁਚਮਣ, ਬਹੁਤ ਰਾਜੇ ਆਪਣੀ ਵਡਿਆਈ ਦੇ ਹੁਕਮ ਦੇ ਬਾਜੇ ਵਜਾ ਕੇ ਤੁਰ ਗਏ। ਅੱਜ ਕੋਈ ਨਜ਼ਰ ਨਹੀਂ ਆਉਂਦਾ ਕਿਸੇ ਦਾ ਜਿਹੜੇ ਆਪਣੇ ਕੋਲ ਬਹੁਤ ਬਾਜਿਆਂ ਨੂੰ ਵਜਾਉਂਦੇ ਸੀ, ਉਹ ਕਿੰਨੇ ਇਸ ਸੰਸਾਰ ਵਿੱਚ ਬਹਿਣ ਦੇ ਕੇ ਬਹਿਣੇ ਮਹਿਣੇ ਰੁੜ ਗਏ। ਕੋਈ ਅੰਤ ਜਦੋਂ ਹੁੰਦਾ ਹੈ ਬੜਾ ਟੋਲਟ ਮੱਕੇ ਖੜਕਦੇ ਸੀ, ਮਹਾਰਾਜਾ ਜੀ ਆ ਗਿਆ, ਰਾਜਾ ਸਾਹਿਬ ਮਨਿਸਟਰ ਸਾਹਿਬ ਆ ਗਏ, ਉਹਨੇ ਖਤਮ ਹੋ ਗਿਆ ਜਿਵੇਂ ਗੁਬਾਰੇ 'ਚ ਹਵਾ ਆ, ਹਵਾ ਨਿਕਲ ਗਈ ਥੱਲੇ ਧਰਤੀ ਦੇ ਡਿੱਪਣ ਦਾ, ਥੱਲੇ ਦਾ ਗਾਹ ਛੋੜਦਾ। ਪੁੰਨ ਹੁੰਦੇ ਚਾਰ ਦਿਨ ਵਡਿਆਈ ਹੁੰਦੀ, ਜਿਹੜੇ ਪੁੰਨ ਖਤਮ ਹੋ ਜਾਂਦੇ ਆ ਮੁੜ ਕੇ ਫਿਰ ਇਸ ਤਰ੍ਹਾਂ ਰੁੜ ਗਏ। ਨਾਨਕ ਸੱਚੇ ਨਾਮ ਬਿਨ ਕਿਸੇ ਨਾ ਰਹੀ ਆਲਾ ਜੀ, ਪਾਤਸ਼ਾਹਾਂ ਦੇ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਅੰਤ ਨੂੰ ਕਿਸੇ ਦੀ ਦਾਜਾ ਇੱਜਤ ਨਹੀਂ ਰਹਿੰਦੀ। ਇੱਥੇ ਤਾਂ ਕੋਕੀਆਂ ਵਡਿਆਈਆਂ ਬਣਾਈ ਜਾਂਦੇ ਆ, ਅਤੇ ਜਿਹਨੇ ਨਾਮ ਜਪਿਆ ਉਹਨਾਂ ਦੀ ਸਦਾ ਹੀ ਸੋਭਾ ਵਡਿਆਈ। ਮਹਾਰਾਜ ਨੇ ਪੁੱਛਿਆ ਸੀ ਨਾ ਦਸਮ ਪਾਤਸ਼ਾਹ ਕਬੀਰ ਸਾਹਿਬ ਦੇ ਵੇਲੇ ਰਾਜਾ ਕੌਣ ਸੀ, ਕੋਈ ਕਿਸੇ ਦਾ ਨਾਂ ਲਈ ਗਿਆ ਕੋਈ ਕਿਸੇ ਦਾ। ਮਹਾਰਾਜ ਹੱਸ ਪਿਆ, ਕਹਿੰਦੇ ਦੇਖੋ ਜਿਹੜੇ ਰਾਜੇ ਉਹਨਾਂ ਨੂੰ ਕੋਈ ਜਾਣਦਾ ਨਹੀਂ, ਭਗਤ ਜੀ ਨੂੰ ਅੱਜ ਵੀ ਜਾਣਦੇ। ਇਹ ਨਾਮ ਦੀ ਮਹਿਮਾ ਹੈ, ਪੌੜੀ ਤੁਸ ਧਿਆਨ ਬੇਦ ਤੁਧ ਧਿਆਨ ਬੇਦ ਕਤੇਬਾ ਸਣ ਖੜੇ, ਇਹ ਨਿਰੰਕਾਰ ਪਰਮੇਸ਼ਰ। ਜਿਹੜੇ ਪੰਡਿਤ ਬੁੱਧੀਜੀਵੀ ਲੋਕ ਆ, ਉਹ ਵੇਦਾਂ ਦੇ ਸਹਿਤ ਕਾਜੀ ਮੁੱਲਾਂ ਕਤੇਬਾਂ ਦੇ ਸਹਿਤ ਤੇਰੇ ਦਰਬਾਰ ਦੇ ਵਿੱਚ ਖੜੇ ਹੋ ਕੇ ਤੈਨੂੰ ਧਿਆਉਂਦੇ ਹਨ। ਗਣਤੀ ਗਣੀ ਨਾ ਜਾਏ ਤੇਰਾ ਦਰ ਪੜੇ, ਜਿੰਨੇ ਵੀ ਤੇਰੇ ਦਰਵਾਜ਼ੇ 'ਤੇ ਡਿੱਗੇ ਪਏ ਹੈ ਪਾਤਸ਼ਾਹਾਂ ਦੇ, ਉਹਨਾਂ ਦੀ ਗਿਣਤੀ ਨਹੀਂ ਗਿਣੀ ਜਾਂਦੀ। ਜਾਣਦੇ ਹੀ ਹੈ ਬ੍ਰਹਮੇ ਤੁਧ ਧਿਆਨ ਇੰਦਰ ਇੰਦਰ ਆਸਣ, ਬ੍ਰਹਮਾ ਵੀ ਤੈਨੂੰ ਧਿਆ ਰਿਹਾ, 33 ਕਰੋੜ ਦੇਵਤਿਆਂ ਦਾ ਜਿਹੜਾ ਰਾਜਾ ਉਹ ਵੀ ਆਪਣੇ ਇੰਦਰ ਆਸਣ ਆਪਣੇ ਸੰਘਾਸਣ 'ਤੇ ਤਾਕਤ 'ਤੇ ਬੈਠਾ ਤੈਨੂੰ ਧਿਆ ਰਿਹਾ ਹੈ। ਸ਼ੰਕਰ ਵਿਸ਼ਨੂੰ ਅਵਤਾਰ ਹਰ ਜਿਸ ਮੁਖ ਪਣ, ਸ਼ੰਕਰ ਮਹਾਂਦੇਵ ਵਿਸ਼ਨੂੰ ਜਿੰਨੇ ਵੀ ਅਵਤਾਰ ਧਾਰੇ ਆ ਉਹ ਸਾਰੇ ਹੀ ਨਿਰੰਕਾਰ ਆਪ ਦੇ ਜਸ ਵਡਿਆਈ ਨੂੰ ਮੂੰਹ ਤੋਂ ਭਣਾਵੇਂ ਨੇ ਕਸਨ ਕਰ ਰਹੇ ਹਨ। ਪੀਰ ਪੈਗੰਬਰ ਸੇਖ ਮਸਾਇਕ ਔਲੀਏ, ਮੁਸਲਮਾਨੀ ਮਤ ਦੇ ਜਿਹੜੇ ਪੀਰ ਆ, ਪੈਗੰਬਰ ਪੈਗਾਮ ਲਿਆਉਣ ਵਾਲੇ ਸ਼ੇਖ ਅਤੇ ਮਸ਼ਾਇਕ, ਮਸ਼ਕਤਾਂ ਕਰਨ ਵਾਲੇ, ਮਿਹਨਤਾਂ ਕਰਨ ਵਾਲੇ, ਔਰ ਫਿਰ ਔਲੀਏ, ਇਹ ਸਾਰੇ ਤੇਰੇ ਜਸ ਨੂੰ ਉਚਾਰਨ ਕਰ ਰਹੇ ਹਨ। ਪੋਤ ਪੋਤ ਨਿਰੰਕਾਰ ਘੱਟ ਘੱਟ ਮੌਲੀਏ, ਇਹ ਨਿਰੰਕਾਰ ਪਰਮੇਸ਼ਰ ਪੋਤ ਪੋਤ ਤਾਣੇ ਪੇਟੇ ਦੀ ਨੀਂਹ ਆਪ ਸਾਰਿਆਂ ਘਟਾਂ ਘਟਾਂ ਹਿਰਦਿਆਂ ਵਿੱਚ ਮੌਲੀਏ ਮੈਨੂੰ ਮਿਲ ਰਹੇ ਹੋ। ਕੂੜੋ ਕਰੇ ਵਿਨਾਸ ਧਰਮੇ ਤਗੀ ਹੈ, ਪਾਤਸ਼ਾਹ ਜੀ ਕਹਿੰਦੇ ਹਨ ਕੂੜਹੋਂ ਝੂਠਿਆਂ ਨੂੰ ਵਿਨਾਸ ਆਪ ਜੀ ਨਾਸ ਕਰਦੇ ਹੋ, ਔਰ ਧਰਮੀਆਂ ਨੂੰ ਤਗੀ ਇਹਨਾਂ ਨੇ ਇਸ ਤੱਤ ਕਰਦੇ ਟਿਕਾਉਂਦੇ ਹੋ। ਜਿੱਤ ਜਿੱਤ ਲਾ ਇਹ ਆਪ ਪਿੱਤ 'ਤੇ ਲੱਗੀ ਹੈ, ਜਿਹੜੇ ਜਿਹੜੇ ਪਾਸੇ ਤੁਸੀਂ ਆਪ ਲਾਉਂਦੇ ਉਸ ਪਾਸੇ ਇਹ ਜਿਹੜੇ ਜੀਵ ਹੈ ਉਹ ਲੱਗਦੇ। ਸ਼ਲੋਕ ਮਹਲਾ ਪੰਜਵਾਂ, ਚੰਗਿਆਈ ਆਲਗ ਕਰੇ ਬੁਰਿਆਈ ਹੋਏ ਸੇਰ, ਕਿ ਜਿੰਨੇ ਵੀ ਜੀਵ ਆ ਚੰਗਿਆਂ ਕੰਮਾਂ ਦੇ ਕਾਰਨ ਵੱਲੋਂ ਤਾਂ ਆਲਸ ਆਲਸ ਬੜਾ ਦਿਲ ਇੱਧਰ ਕਰਦੇ ਆ, ਅਤੇ ਭੈੜੇ ਕੰਮਾਂ ਦੇ ਕਾਰਨ ਵਿੱਚ ਸੇਰ ਸ਼ੇਰ ਵਾਂਗ ਤਕੜੇ ਹੋ ਜਾਂਦੇ। ਨਾਨਕ ਅੱਜ ਕੱਲ੍ਹ ਆਪ ਸੀ ਗਫਲ ਫਾਹੀ ਪੇਰ, ਪਾਤਸ਼ਾਹ ਕਹਿੰਦੇ ਉਹ ਫਿਰ ਗਫਲ ਦੇ ਪੈਰਾਂ ਵਿੱਚ ਆ ਜੀ ਜਾਂ ਕੱਲ੍ਹ ਉਹਨਾਂ ਦੇ ਆ ਕੇ ਫਾਹੀ ਗਲ ਵਿੱਚ ਪੈ ਜਾਏਗੀ। ਜਮਾਂ ਨੇ ਫਾਹੀ ਪਾ ਲੈਣੀ, ਮਹਲਾ ਪੰਜਵਾਂ, ਕੀਤੀ ਆ ਕੁੱਟਾਂ ਗੁੱਝਾ ਸੀ ਇਹਨਾਂ ਹਿੱਤ। ਪਾਤਸ਼ਾਹਾਂ ਦੇ ਜਿਹੜੇ ਜੀਵ ਹੈ ਇਸ ਨੇ ਹਿੱਤ ਪ੍ਰੇਮ ਦੇ ਸਹਿਤ ਕਿੰਨੇ ਕੁੱਟਾਂ ਖੋਟੇ ਕੰਮ ਕਰ ਰਿਹਾ, ਖੋਟਿਆਂ ਕੰਮਾਂ ਨਾਲ ਪ੍ਰੇਮ ਹੈ। ਜੋ ਗੁੱਝਾ ਸੀ ਹੈ ਨਾ ਉਹ ਕਿਤੇ ਲੁਕੇ ਛੁਪੇ ਥੋੜ੍ਹੇ ਜਾਂਦੇ, ਜਿੰਨੇ ਮਰਜ਼ੀ ਕੋਈ ਕਰਮ ਕਰ ਲਓ ਪ੍ਰਗਟ ਹੋ ਜਾਂਦੇ। ਨਾਨਕ ਤੈਸਾ ਟੱਕਿਆ ਮਨ ਮੈਂ ਸੱਚਾ ਮਿੱਤਰ, ਮਹਾਰਾਜ ਕਿਰਪਾ ਕਰਦੇ ਪਰ ਕਹਿੰਦੇ ਉਸ ਮਾਲਕ ਨਾਮ ਕਾਰਨ ਮਨ ਦੇ ਵਿੱਚ ਹੀ ਟੱਪ ਦਿੱਤੇ। ਇਸ ਕਰਕੇ ਉਹ ਪ੍ਰਭੂ ਸੱਚਾ ਮਿੱਤਰ ਆ, ਉਹ ਇਹਦੇ ਪੜਦੇ ਕੱਜੀ ਜਾਂਦਾ ਹੈ। ਜੇ ਉਹ ਇਹਦੇ ਪੜਦੇ ਪ੍ਰਗਟ ਕਰ ਦੇਵੇ ਤੇ ਕੋਈ ਵੀ ਨਾ ਬਚੇ, ਬਿਰਲੇ ਬਚਣਗੇ। ਪੌੜੀ ਹੋ ਮਾਗੋ ਤੁਜੇ ਦਿਆਲ ਕਰ ਦਾਸਾ ਬੋਲਿਆ, ਇਹ ਦਿਆਲੂ ਮੈਂ ਤਾਂ ਕਹਿੰਦੇ ਆਪ ਜੀ ਦੇ ਕੋਲੋਂ ਇੱਕ ਦਾਨ ਮੰਗ ਰਿਹਾ ਕਿ ਮੈਨੂੰ ਆਪਣੇ ਦਾਸਾਂ ਦਾ ਗੋਲਿਆ ਦਾਸ ਬਣਾ ਦਿਓ। ਨੌਨੇ ਤੋਂ ਪਾਈ ਰਾਜ ਜੀਵਾ ਬੋਲਿਆ, ਜੇ ਆਪ ਕਹਿੰਦੇ ਮੇਰੇ ਨਾਲ ਬੋਲ ਪਾਉਂ ਬਚਨ ਕਰੋ, ਕਹਿੰਦੇ ਮੇਰਾ ਇਸੇ ਵਿੱਚ ਜੀਵਨ ਹੈ ਔਰ ਇਸੇ ਬਚਨ ਵਿੱਚ ਇਹ ਕਹਿੰਦੇ ਮੈਂ ਨੌਨੇ ਦਾ 18 ਸਿਧਾਂ ਵਿਧੀਆਂ ਸ਼ਿਧੀਆਂ ਨਿਧੀਆਂ ਰਾਜ ਭਾਗ ਜਿੰਨੇ ਜਸ ਵਡਿਆਈਓ ਪ੍ਰਾਪਤ ਕਹਿੰਦੇ ਇਹਦੇ ਜੇ ਕਰ ਲਵਾਂਗਾ। ਅੰਮ੍ਰਿਤ ਨਾਮ ਨਿਧਾਨ ਦਾਸਾ ਘਰ ਕਣ ਪਰਮੇਸ਼ੁਰ ਅੰਮ੍ਰਿਤਾ ਨਾਮ ਨਿਧਾਨ ਖਜ਼ਾਨਾ ਹੈ। ਆਪ ਜੀ ਦਾਸਾਂ ਦੇ ਘਰਾਂ ਵਿੱਚ ਘਣਾ ਮੈਨੇ ਬਹੁਤ ਹੈ, ਕੋਈ ਤੋੜ ਨਹੀਂ ਆਉਂਦੀ। ਇਹਦੇ ਜਿਹੜੇ ਭੰਡਾਰੇ ਆ ਉਹ ਭਰੇ ਪਏ। ਤਿੰਨ ਕਹਿ ਸੰਗ ਨਿਹਾਲ ਸਰਗਣੀ ਦਾਸ ਉਹਨਾਂ ਆਪ ਜੀ ਦੇ ਦਾਸਾਂ ਨਾਲ ਮਿਲ ਕੇ ਆਪ ਜੀ ਦੇ ਜਸ ਨੂੰ ਸਰਾਵਣੀ ਮੈਨੇ ਕੰਨਾਂ ਨਾਲ ਸੁਣ ਕੇ ਅਸੀਂ ਨਿਹਾਲ ਹੋਵਾਂਗੇ। ਭਾਵਾਂ ਤਿੰਨ ਕੀ ਕਾਲ ਸਰੀਰ ਪੂਰੇ ਤੋਂ ਕਹਿੰਦੇ ਐਸੇ ਜਿਹੜੇ ਤੇਰੇ ਦਾਸ ਉਹਨਾਂ ਦੀ ਸੇਵਾ ਕਰਨ ਰੂਪੀ ਕਾਰ ਕਮਾਵਾਂਗੇ। ਸੇਵਾ ਕਰਨ ਨਾਲ ਸਾਡਾ ਸਰੀਰ ਪਵਿੱਤਰ ਹੋ ਜਾਏਗਾ। ਪੱਖਾ ਪਾਣੀ ਪੀਸ ਵਿਗਸਾ ਪੈਰ ਤੋਂ ਪੱਖਾ ਚੱਲਾਂਗੇ, ਪਾਣੀ ਭਰਾਂਗੇ, ਪੀਸ ਚੱਕੀ ਬਿਠਾਂਗੇ ਔਰ ਉਹਨਾਂ ਦਾਸਾਂ ਦੇ ਪਵਿੱਤਰ ਚਰਨਾਂ ਨੂੰ ਧੋ ਕੇ ਵਿਗਸਾ ਮੈਨੇ ਆਨੰਦ ਪ੍ਰਸੰਨ ਹੋਵਾਂਗੇ। ਆਪਾਂ ਕੁਛ ਨਾ ਹੋਏ ਪ੍ਰਭ ਨਦਰ ਨਿਹਾਲੀ ਹੈ, ਇਹ ਨਾ ਕਾਰਨ ਮੇਰੇ ਤੋਂ ਤਾਂ ਆਪਣੇ ਆਪ ਤੋਂ ਕੁਝ ਵੀ ਨਹੀਂ ਹੁੰਦਾ ਅਤੇ ਜੇ ਆਪ ਜੀ ਕਿਰਪਾ ਦ੍ਰਿਸ਼ਟੀ ਨਾਲ ਸਾਨੂੰ ਨਿਹਾਲੀ ਹੈ ਮੈਨੂੰ ਦੇਖ ਲਓ ਅਤੇ ਕਿਰਪਾ ਕਰਕੇ ਜੋ ਮਰਜ਼ੀ ਕਰਾ ਸਕਦੇ। ਹੁਣ ਬੰਦੇ ਬਹਾਦਰ ਤੋਂ ਕਿਰਪਾ ਕੀਤੀ, ਕਿਹੜੇ ਕਿਹੜੇ ਕੰਮ ਕਰਾ ਲਿਆ, ਬਖਸ਼ ਤਾਂ ਹਰ ਗੁਰੂ ਦੀ ਹਨ, ਉਹਦੀ ਬਖਸ਼ਿਸ਼ ਵੀ ਇਹਨਾਂ ਦਾ ਕੋਈ ਕੰਮ ਹੁੰਦਾ ਨਹੀਂ। ਮੋਹੇ ਨਿਰਗੁਣ ਦੱਸਿਆ ਥਾਓ ਸੰਤ ਧਰਮਸਾਲੀ, ਮੋਹੇ ਮੈਨੇ ਨਿਰਗੁਣ ਗੁਣਾਂ ਤੋਂ ਹੀਣੇ ਨੇ ਸੰਤਾਂ ਮਹਾਂਪੁਰਖਾਂ ਦੀ ਧਰਮਸ਼ਾਲਾ ਵਿੱਚ ਬਹਿਣ ਵਾਸਤੇ ਕਿਰਪਾ ਕੇ ਥਾਂ ਦਿੱਤੀ ਮੈਨੇ ਦੇਣਾ ਕਰੋ, ਜਗ੍ਹਾ ਦੇ ਦਿਓ। ਲੋਕ ਮੰਨ ਲਾ ਪੰਜਵਾਂ ਜਿਵੇਂ ਡੱਲੇ ਨੇ ਕਿਹਾ ਸੀ ਮਹਾਰਾਜ ਮੈਨੂੰ ਸੱਚਖੰਡ ਪੀੜ੍ਹੀ ਜਿੰਨੀ ਜਗ੍ਹਾ ਦੇ ਦਿਓ, ਮਹਾਰਾਜ ਕਹਿੰਦੇ ਮੰਜੇ ਜੋ ਵੀ ਦੇ ਦਿਆਂਗੇ, ਖੰਡੇ ਵਾਲਾ ਅੰਮ੍ਰਿਤ ਛਕਦਾ। ਫਿਰ ਅੰਮ੍ਰਿਤ ਛੱਕ ਕੇ ਗੁਰੂ ਦਾ ਲੜ ਫੜਿਆ ਸੀ। ਸ਼ਲੋਕ ਮਹਲਾ ਪੰਜਵਾਂ, ਸਾਜਨ ਤੇਰੇ ਚਰਨ ਕੀ ਹੋਏ ਰਹਾ ਸਦ ਧੂਰ, ਇਹ ਸੱਜਣ ਨਿਰੰਕਾਰ ਐਸੀ ਕਿਰਪਾ ਕਰੋ। ਆਪਦੇ ਪਵਿੱਤਰ ਚਰਨਾਂ ਦੀ ਜਿਹੜੀ ਪਵਿੱਤਰ ਧੂੜੀ ਹੈ ਉਹਦੇ 'ਚ ਅਸੀਂ ਰਹਿਣਾ ਕਰੀਏ, ਭਾਵ ਦਾਸਾ ਭਾਵ ਧਾਰੀ, ਨਾਨਕ ਸਾਨੂੰ ਦੁਆਰੀ ਆ ਦੇਖੋ ਸਦਾ ਹਜ਼ੂਰ। ਪਾਤਸ਼ਾਹ ਕਿਰਪਾ ਕਰਦੇ ਹੈ ਨਿਰੰਕਾਰ ਤੁਹਾਡੀ ਸ਼ਰਨ 'ਚ ਆਏ, ਮਿਹਰ ਕਰੋ ਸਦਾ ਅਸੀਂ ਆਪ ਨੂੰ ਹਾਜ਼ਰ ਨਾਜ਼ਰ ਸਮਝੀਏ। ਜਦੋਂ ਹਾਜ਼ਰ ਨਾ ਸਮਝੋ ਤਾਂ ਗਲਤੀ ਵੀ ਨਹੀਂ ਹੁੰਦੀ, ਇਹ ਬੰਦਾ ਸੇਵਾ ਵੀ ਕਰਨਾ। ਇਹ ਜਿਹੜਾ ਮਾਸਟਰ ਦੀ ਗੈਰ ਹਾਜ਼ਰੀ 'ਚ ਨਹੀਂ ਸਬਕ ਪੜ੍ਹਦਾ ਉਹਨੂੰ ਫਿਰ ਕੀ ਪੜ੍ਹਨਾ, ਉਸਲੀ ਸਬਕ ਤਾਂ ਉਹ ਜਿਹੜਾ ਗੈਰ ਹਾਜ਼ਰੀ 'ਚ ਪੜ੍ਹਦਾ। ਬਾਬੇ ਭਗਵਾਨ ਜੀ ਗੁਰੂ ਕਿਹਾ ਗਿਆ ਅਤੇ ਉਹ ਲਿਖ ਕੇ ਰੱਖ ਗਿਆ ਅਤੇ ਅਸਲੀ ਸੇਵਾ ਹੋਣੀ ਆ ਜਿਹੜੀ ਸਾਡੀ ਗੈਰ ਹਾਜ਼ਰੀ 'ਚ ਕਰਨੀ। ਅੱਗੇ ਤਾਂ ਜਿਹੜੇ ਮਹਾਂਪੁਰਖ ਹੁੰਦਾ ਉਹਦੇ ਪੈਰ 'ਚ ਜਾਂ ਕਰਦੇ ਆ, ਕਹਿੰਦੇ ਅਸਲੀ ਸੇਵਾ ਤਾਂ ਜੋ ਸਰੀਰ ਤੋਂ ਬਾਅਦ ਜੇ ਤੁਸੀਂ ਕਰੋ। ਮਹਲਾ ਪੰਜਵਾਂ, ਪਤਤ ਪਨੀਤ ਅਸੰਖ ਹੋਏ ਹਰ ਚਰਨੀ ਮਨ ਲਾ, ਪਰਮਾਤਮਾ ਦੇ ਚਰਨਾਂ ਨਾਲ ਮਨ ਲਾ ਕੇ ਅਸੰਖ ਬੇਅੰਤੀ ਪਤਤ ਪਾਪੀ ਪਨੀਤ ਮੈਨੂੰ ਪਵਿੱਤਰ ਹੋ ਜਾਂਦੇ ਹਨ। ਅੱਠ ਸੌ ਤੀਰਥ ਨਾਮ ਪ੍ਰਭ ਜਿਸ ਨਾਨਕ ਮਸਤੂਗਾ, ਪਰਮੇਸ਼ਰ ਦੇ ਨਾਮ 'ਚ 68 ਤੀਰਥਾਂ ਦਾ ਮਹਾਤਮ ਹੈ, ਕਿਉਂਕਿ ਜਿੰਨੇ ਤੀਰਥ ਨਾਮ ਦੀ ਬਰਕਤ ਨੇ ਪੈਦਾ ਹੋਏ। ਮਹਾਰਾਜ ਸੱਚੇ ਪਾਤਸ਼ਾਹ ਦੇ ਨਾਮ ਉਸ ਨੂੰ ਪ੍ਰਾਪਤ ਹੁੰਦਾ ਜਿਹਨਾਂ ਗੁਰਮੁਖ ਪਿਆਰਿਆਂ ਦੇ ਮੱਥੇ ਦੇ ਭਾਗ ਚੰਗੇ ਹਨ। ਪੌੜੀ ਨਿਤ ਜਪੀ ਅਹਿਸਾਸ ਵਿਰਾਸ ਨਾਓ ਪਰਵਤ ਵਾਰ, ਸਾਰਿਆਂ ਦੀ ਪਾਲਣਾ ਕਰਨ ਵਾਲਾ ਪਰਮੇਸ਼ੁਰ ਉਹਦਾ ਨਾਮ ਹਮੇਸ਼ਾ ਸਵਾਸ ਲੈਂਦੇ ਹਾਂ, ਗਰਾਸ ਭੋਜਨ ਖਾਂਦਿਆਂ ਵੀ ਜਪਦੇ ਰਹਿੰਦੇ, ਸਵਾਸ ਬਾਹਰ ਆਉਂਦਿਆਂ ਸਵਾਸ ਅੰਦਰ ਜਾਂਦਿਆਂ ਵੀ ਜਪਦੇ, ਜੋ ਸੁਣਾਓ ਕਰੇ ਰਾਮ ਅਤੇ ਸੁਣਾਓ ਸਾਰਿਆਂ, ਜਿੱਥੇ ਪਰਮੇਸ਼ੁਰ ਰਹਿਮ ਕਰਨ ਦਾ ਦਇਆ ਕਰਦਾ ਉਹਨੂੰ ਭੁਲਾਉਂਦਾ ਨਹੀਂ, ਆਪ ਪਾਵਨ ਹਾਰ ਆਪੇ ਹੀ ਮਾਰਦਾ, ਪੁੰਨ ਅਹੰਕਾਰ ਆਪੇ ਸਾਰੇ ਜੀਵਨ ਪੈਦਾ ਕਰਨ ਵਾਲਾ, ਆਪੇ ਮਾਰਦਾ ਮਾਰਨ ਵਾਲਾ ਵੀ ਉਹ ਆਪੇ, ਸਭ ਕੁਛ ਜਾਣੇ ਜਾਣ ਬੁੱਝੇ ਜਾਣ, ਪੁੰਨ ਅਹੰਕਾਰ ਸਾਰਾ ਕੁਛ ਬੁੱਝ ਲੈਂਦਾ ਜਾਣ ਜਾਣਾ, ਇਹਨਾਂ ਦੇ ਕਰਮਾਂ ਨੂੰ ਬੁੱਝਦਾ ਵੀ ਕੀ ਕਰਮ ਕੀਤੇ, ਆਪੇ ਫਿਰ ਕਹਿੰਦੇ ਉਹ ਇਹਦਾ ਫਲ ਦੇਣ ਦੀ ਵਿਚਾਰ ਕਰਦਾ, ਜਿਹੋ ਜਿਹਾ ਕਰਮ ਕਰਦਾ ਉਹੋ ਜਿਹਾ ਫਲ ਦਿੰਦਾ, ਉਹ ਕਰਮ ਕਰ ਲੈਂਦਾ ਅਤੇ ਜਿਹੜਾ ਜੁਰਮਾਨਾ ਆਦਮੀ ਮਾੜੇ ਕੰਮ ਕਰਕੇ ਉਹਨਾਂ ਫਲੇ ਨਾ ਭੋਗੇ, ਇਹ ਚੀਜ਼ ਰੱਬ ਨੇ ਆਪਣੇ ਹੱਥ 'ਚ ਰੱਖੀ ਹੈ। ਅਨਕ ਰੂਪ ਖਿਨਮਾਹੇ ਕੁਦਰਤ ਧਾਰਦਾ, ਉਹ ਪਰਮੇਸ਼ੁਰ ਕੁਦਰਤੀ ਕਿੱਡਾ ਸਮਰੱਥ ਆ ਕਿ ਇੱਕ ਖਿਨ ਵਿੱਚ ਕਈ ਰੂਪ ਧਾਰ ਲੈਂਦਾ, ਜਿਸ ਨੂੰ ਲਾਏ ਸੱਚ ਅਤੇ ਸਹਿਬ ਧਾਰਦਾ, ਜਿਹਨੂੰ ਸੱਚ ਚ ਲਾ ਲੈਂਦਾ ਹੈ ਕਹਿੰਦੇ ਸੰਸਾਰ ਸਾਗਰ ਤੋਂ ਧਾਰ ਲੈਂਦਾ, ਜਿਸ ਤੈਅ ਹੋਇਆ ਬਲ ਸੋ ਕਦੇ ਨਾ ਮਾਰਦਾ, ਉਹ ਨਿਰੰਕਾਰ ਜਿਹਦੇ ਬਲ ਪੱਖ 'ਚ ਹੁੰਦਾ ਜਿਹਦੇ ਪਾਸੇ ਤਰਫ ਹੋ ਜਾਂਦਾ ਉਹ ਮਨੁੱਖ ਨਹੀਂ ਖਾਂਦਾ। ਦੁਰਯੋਧਨ ਕਹਿਣ ਲੱਗਾ ਮਹਾਰਾਜ ਤੁਸੀਂ ਕਿਵੇਂ ਕਰੋਗੇ, ਕਹਿੰਦੇ ਜਿੱਧਰ ਮੈਂ ਜਾਵਾਂਗਾ ਉੱਧਰ ਫੌਜ ਨਹੀਂ ਜਾਏਗੀ, ਉੱਧਰ ਫੌਜ ਆਏਗੀ ਮੈਂ ਨਹੀਂ ਜਾਂਦਾ। ਕਹਿੰਦੇ ਸਵੇਰੇ ਫੈਸਲਾ ਹੋ, ਸਵੇਰੇ ਆ ਕੇ ਤਾਂ ਮਹਾਰਾਜ ਡਟੇ ਹੋਏ ਸੀ, ਦੁਰਯੋਧਨ ਅਹੰਕਾਰੀ ਆ ਕੇ ਸੀਸ ਵੱਲ ਖੜ ਗਿਆ ਯੁਧਿਸ਼ਠਿਰ ਚਰਨਾਂ ਦਾ, ਕਹਿੰਦੇ ਜਿਹੜਾ ਪਹਿਲਾਂ ਮਿਲੇਗਾ ਮੈਂ ਉਹਦਾ ਪੱਖ ਕਰਾਂ, ਉਹ ਜਿਹੜੇ ਹੁਣ ਕੁਦਰਤੀ ਚਾਦਰ ਮੂੰਹ ਤੋਂ ਲਾਓ ਅਤੇ ਪੈਰਾਂ ਲਈ ਨਿਕਲ ਜਾਂਦੀ, ਕਹਿੰਦੇ ਯੁਧਿਸ਼ਠਿਰ ਚਲੇ ਗਏ, ਉਹ ਹੰਕਾਰ ਨਾ ਮਹਾਰਾਜ ਇਸ ਚੀਜ਼ ਵੱਲ ਖੜਾ ਪ੍ਰੇਮੀ ਚਰਨਾਂ 'ਚ ਖੜਾ। ਫਿਰ ਧਰਤਰਾਸ਼ਟਰ ਕਹਿੰਦਾ ਸੰਜੇ ਨੂੰ ਜਿੱਤ ਕਿਹਦੀ ਹੋਏਗੀ, ਕਹਿੰਦੇ ਜਿੱਧਰ ਭਗਵਾਨ ਕ੍ਰਿਸ਼ਨ ਮਹਾਰਾਜ ਹੋਣ ਉਹਨੂੰ ਜੀ ਬੇਦ ਵਾਲਾ ਕੀ ਕਰੇਗਾ ਅਤੇ ਫਿਰ ਉਹਨਾਂ ਦੀ ਜਿੱਤ ਹੋਈ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਹਦੇ ਉਹ ਨਿਰੰਕਾਰ ਵੱਲ ਤਰਫ ਹੋ ਜਾਂਦਾ ਉਹ ਕਦੇ ਫਿਰ ਹਾਰਦਾ ਨਹੀਂ, ਸਦਾ ਭਗਤ ਦੀਵਾਨ ਹੈ ਹਾਂ ਅਤੇ ਸੁਨਮਸਕਾਰ, ਉਹਦਾ ਦੀਵਾਨ ਆਸਰਾ ਸਦਾ ਭਗਤ ਭਗਨ ਉਹਦਾ ਨਾਲ ਸੁਣੋ ਨਾਲ ਸੁਰ ਹੈ, ਕਹਿੰਦੇ ਹੁਣ ਮੈਂ ਤਾਂ ਕਹਿੰਦੇ ਉਸ ਨਿਰੰਕਾਰ ਨੂੰ ਸਦਾ ਨਮਸਕਾਰ ਕਰਦਾ। ਅਤੇ ਕਾਲਾ ਆ ਗਿਆ ਸੀ, ਕਹਿਣ ਲੱਗਾ ਮਹਾਰਾਜ ਜੀ ਜਿਹੜੇ ਸਾਨੂੰ ਬਰਾੜਾਂ ਨੂੰ ਕੁੱਲਰ ਗੋਤ ਦੇ ਵਿਗੜਨੇ ਦਿੰਦੇ, ਮਹਾਰਾਜ ਕਹਿੰਦੇ ਕੋਈ ਨਹੀਂ ਜਿੱਥੇ ਸ਼ਾਮ ਪਾਵੇ ਉੱਥੇ ਮੋੜੀ ਕੱਢ ਲਈ ਬਾੜਾ ਬਗਲ, ਅਤੇ ਫਿਰ ਵੀ ਡਰੇ ਪਰ ਬਚਨ ਮੰਨ ਲਿਆ। ਜਦੋਂ ਕੁੱਲਰਾਂ ਦਾ ਮੂਹੀ ਗਿਆ ਤਾਂ ਪੁਰਾਣਾ ਪਤਾ ਲੱਗਾ ਉਹ ਫੌਜ ਚੜ੍ਹਾ ਉੱਥੇ, ਕਹਿੰਦੇ ਮਹਾਰਾਜ ਕੋਲ ਚੜ੍ਹ ਕੇ ਆ ਗਏ, ਕਹਿੰਦੇ ਕੋਈ ਨਹੀਂ ਤੋ ਡਰ ਨਾ ਵੜੇ, ਮਹਾਰਾਜ ਨੇ ਮੁਕਾਬਲਾ ਕਰੋ, ਮੁਕਾਬਲਾ ਹੋਇਆ ਉਹ ਬਰਸ਼ੀ ਮਾਰੀ ਉਹਦਾ ਇੱਕ ਦੰਦੇ ਹੀ ਟੁੱਟਿਆ ਅਤੇ ਉਹ ਜਹਾਜ਼ ਪਾਣੀ ਨੂੰ ਮਾਰਤਾ, ਕਹਿੰਦੇ ਮਹਾਰਾਜ ਮੈਂ ਤਾਂ ਡਰਦਾ ਰਿਹਾ ਵੀ ਕੁਛ ਵੀ ਨਿਕਲਿਆ, ਕਹਿੰਦੇ ਉਹ ਤੂੰ ਕੀ ਮਾਰਨਾ ਅਸੀਂ ਸਵਾ ਮਨ ਦੀ ਐਰਨ ਮੂਹਰੇ ਕਰਤੀ, ਉਹ ਪਈ ਆ ਉਹ ਚੀਰ ਕੇ ਸਾਡੇ ਹੱਥ ਨੂੰ ਆ ਜ਼ਖਮ ਕਰ ਦਿੱਤੇ, ਫਿਰ ਇਹਦੇ ਪੈਰਾਂ ਲੱਤਾਂ ਨੂੰ ਹੰਬੀਰ 'ਚ ਮੇੜ ਦਿੱਤੇ ਤਾਂ ਕਾਬੂ ਆਇਆ। ਇਸ ਕਰਕੇ ਜਿਹਦਾ ਫਿਰ ਪੱਖ ਲੈਂਦੇ ਆ ਉਹ ਫਿਰ ਹਾਰਦਾ ਨਹੀਂ, ਅਤੇ ਗੁਰੂ ਘਰ ਮਹਾਰਾਜ ਉੱਥੇ ਮੋੜੀ ਗੱਡੀ ਮਹਾਰਾਜ ਵਰਕਤ ਇਹ ਫਿਰ ਜਿਵੇਂ ਪਟਿਆਲੇ ਵਾਲੇ ਨਾਭੇ ਆ ਜੀਂਦ ਵਾਲੇ ਫਰੀਦਕੋਟ ਦੇ ਕੈਂਥਲ ਵਾਲੇ ਸੰਗਰੂਰ ਵਾਲੇ ਸਾਰੇ ਉਹਦੀ ਔਲਾਦ ਜਮਾਉਂਦੇ, ਜਿਹਦੇ ਪੱਖ ਹੁੰਦਾ ਉਹ ਹਾਰਦਾ ਨਹੀਂ, ਸਦਾ ਪੱਖ ਦੀਵਾਨ ਹੈ ਉਹਦੀ ਦੀਵਾਨ ਸਦਾ ਭਗ ਨਾਸੁਰ ਹੈ ਤੇ ਸਾਰਿਆਂ ਦਾ ਦੀਵਾਨਾ ਸਾਰਾ ਰੂਪ ਅਸੀਂ ਸਦਾ ਨਮਸਕਾਰ ਕਰਦੇ ਹਾਂ। ਲੋਕ ਮਹਲਾ ਪੰਜਵਾਂ ਕਾਮ ਕਰੋ ਲੋਭ ਛੋੜੀਏ ਦੀਜੇ ਅਗੰਧਨ ਇਹ ਕਾਮ ਕਰੋ ਲੰਮੋ ਹੰਕਾਰ ਪੰਜਾਂ ਜਿਹੜੇ ਦੁਸ਼ਟ ਲੋਕ ਇਹਨਾਂ ਨੂੰ ਇਹਨਾਂ ਦਾ ਸਾਥ ਛੱਡ ਦਈਏ ਔਰ ਐਸੀ ਬ੍ਰਹਮ ਦ੍ਰਿਸ਼ਟੀ ਰੂਪੀ ਅੱਗ ਵਿੱਚ ਇਹਨਾਂ ਨੂੰ ਜਲਾਏ ਸਾੜ ਦੇਣਾ ਕਰੀਏ। ਜੀਵਦਿਆਂ ਨੇ ਜਾਪੀਆ ਨਾਨਕ ਸੱਚਾ ਨਾਮ ਜੀਂਦੇ ਜੀ ਜਦ ਤੱਕ ਸਵਾਸ ਕਲਾ ਚੱਲਦੀ ਹੈ ਪਰਮਾਤਮਾ ਦਾ ਸੱਚਾ ਨਾਮ ਜਪਣਾ ਕਰੋ। ਮਹਲਾ ਪੰਜਵਾਂ ਸਿਮਰ ਸਿਮਰ ਪ੍ਰਭ ਆਪਣਾ ਸਫਲ ਪਾਇਆ ਆਹੇ ਮੈਨੇ ਅਸੀਂ ਤਾਂ ਉਹਦਾ ਸਿਮਰਨ ਕਰ ਕਰਕੇ ਸਾਰੇ ਫਲ ਪ੍ਰਾਪਤ ਆਹੇ ਮੈਨੇ ਕਰ ਲਏ ਹਨ। ਨਾਨਕ ਨਾਮ ਅਰਾਧਿਆ ਗੁਰਪੂਰੇ ਦੀ ਅਮਨ ਪਾਤਸ਼ਾਹ ਕਹਿੰਦੇ ਜਦੋਂ ਨਿਰੰਕਾਰ ਦੇ ਨਾਮ ਅਰਾਧਿਆ ਪੂਰੇ ਸਤਿਗੁਰਾਂ ਨੇ ਫਿਰ ਕਿਰਪਾ ਕਰਕੇ ਪਰਮਾਤਮਾ ਨੂੰ ਮਿਲਾ ਦਿੱਤਾ ਹੋਰ ਸੋ ਮੁਕਤਾ ਸੰਸਾਰ ਜੀ ਗੁਰਖ ਉਪਦੇਸ਼ ਇਹ ਸੰਸਾਰ 'ਚ ਉਹੀ ਗੁਰਮੁਖ ਮੁਕਤ ਜਿਨ੍ਹਾਂ ਨੂੰ ਸਤਿਗੁਰਾਂ ਨੇ ਆਪਣਾ ਨਾਮ ਬਾਣੀ ਦਾ ਉਪਦੇਸ਼ ਦੇ ਕੇ ਨਿਹਾਲ ਕੀਤਾ ਤਿਸ ਕੀ ਗਈ ਬਲਾਏ ਮਿਟੇ ਅੰਦੇਸ਼ ਉਸ ਗੁਰਮੁਖ ਦੀ ਵਿਦਿਆ ਰੂਪੀ ਬਲਾ ਚਲੇ ਗਈ ਅੰਦੇਸ਼ ਸੰਸੇ ਸਾਰੇ ਮਿਟ ਗਏ ਇਸ ਕਾ ਦਰਸ਼ਨ ਦੇਖ ਜਗਤ ਨਿਹਾਲ ਐਸੇ ਮਹਾਂਪੁਰਖਾਂ ਦਰਸ਼ਨ ਕਰਕੇ ਸੰਸਾਰ ਨਿਹਾਲ ਦੁੱਖਾਂ ਤੋਂ ਰਹਿਤ ਹੋ ਜਾਂਦਾ ਜਨ ਕੇ ਸੰਗ ਨਿਹਾਲ ਪਾਪਾਂ ਮੈਲ ਤੋਂ ਸੰਤ ਮਹਾਂਪੁਰਖਾਂ ਸੰਤ ਜਨਾਂ ਦੇ ਸੰਗ 'ਚ ਮਿਲ ਕੇ ਪਾਪਾਂ ਰੂਪੀ ਮੈਲ ਜਦੋਂ ਧੋ ਲਈਏ ਤਾਂ ਨਿਹਾਲ ਹੋ ਜਾਈਦਾ ਹੈ। ਅੰਮ੍ਰਿਤ ਸੱਚਾ ਨਾਂ ਉੱਥੇ ਜਪੇ ਉੱਥੇ ਅੰਮ੍ਰਿਤ ਰੂਪੀ ਸੱਚਾ ਨਾਂ ਜਪਿਆ ਜਾਂਦਾ ਸੰਤਾਂ ਦੀ ਸੰਗ 'ਚ ਮਨ ਕੋ ਹੋਏ ਸੰਤੋਖ ਭੁੱਖਾ ਤਰੱਕੀ ਮਨ 'ਚ ਸੰਤੋਖ ਪੈਦਾ ਹੋ ਜਾਂਦਾ ਭੁੱਖਾ ਜਿਹੜਾ ਜੀਵ ਹੈ ਉਹ ਮਾਇਆ ਪਦਾਰਥਾਂ ਵੱਲੋਂ ਤਰੱਕੀ ਹੈ ਫਿਰ ਰੱਜ ਜਾਂਦਾ ਭਟਕਣਾ ਨਹੀਂ ਰਹਿੰਦੀ ਜਿਸ ਘੱਟ ਵਸਿਆ ਨਾ ਹੋ ਤਿਸ ਨੂੰ ਘੱਟ ਜਿਨ੍ਹਾਂ ਦੇ ਹਿਰਦੇ ਪਰਮੇਸ਼ੁਰ ਨਾਮ ਵਸ ਗਿਆ ਪਾਤਸ਼ਾਹ ਕਹਿੰਦੇ ਉਹਨਾਂ ਦੇ ਬੰਧਨ ਸਾਰੇ ਕੱਟੇ ਜਾਂਦੇ ਗੁਰਪ੍ਰਸਾਦ ਬਿਨ ਬਿਰਲੇ ਹੱਥਾਂ ਨੂੰ ਕੱਟ ਸਤਿਗੁਰਾਂ ਦੀ ਕਿਰਪਾ ਨੂੰ ਕੋਈ ਬਿਰਲੇ ਬੰਦੇ ਹੈ ਜਿਹੜੇ ਨਾਮ ਧੰਦੀ ਖੱਟੀ ਖੱਟਦੇ ਆ ਨਹੀਂ ਸਾਰਾ ਸੰਸਾਰ ਦੂਜੀਆਂ ਖੱਟੀਆਂ ਖੱਟਣ 'ਚ ਲੱਗਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ
1: ਫਤਿਹ। ਥੈਂਕ ਯੂ ਫਾਰ ਲਿਸਨਿੰਗ ਟੂ CISK ਸਿੱਖ ਰੇਡੀਓ 94.3 FM ਬ੍ਰਾਡਕਾਸਟਿੰਗ ਫਰੋਮ ਦ ਵੈਸਟਰਨ ਸਿੰਘ ਸਭਾ ਗੁਰਦੁਆਰਾ ਇਨ ਵਿਲੀਅਮਸ ਲੇਕ ਬ੍ਰਿਟਿਸ਼ ਕੋਲੰਬੀਆ ਕੈਨੇਡਾ। You may contact our broadcast center by telephoning 250-392-3874 or by email at singsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
2: Waheguru Ji Ka Khalsa, Waheguru Ji Ki Fateh. ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singsabha2@gmail.com singsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
3: ਸਤਿਗੁਰਾਂ ਦੀ ਨਿੱਘੀ ਗੋਦ ਵਿੱਚ ਜੁੜ ਕੇ ਬੈਠੀ ਗੁਰੂ ਰੂਪ ਸਤਸੰਗ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਵਾਕ ਹੈ, ਹੁਕਮੀ ਹੋਵਨ ਆਕਾਰ, ਹੁਕਮ ਨਾ ਕਹਿਆ ਜਾਈ, ਹੁਕਮੀ ਹੋਵਨ ਜੀ, ਹੁਕਮ ਮਿਲੈ ਵਡਿਆਈ। ਇਹ ਹੁਕਮ ਜਾਂ ਇਲਾਹੀ ਕਾਨੂੰਨ ਜਿਸ ਦੀ ਗੁਰਬਾਣੀ ਦੇ ਵਿੱਚ ਵਿਆਖਿਆ ਕੀਤੀ ਗਈ ਹੈ, ਇਹ ਕੀ ਹੈ, ਕਿਵੇਂ ਅਸੀਂ ਇਸ ਤੋਂ ਬੇਮੁੱਖ ਹੋ ਕੇ ਨਤੀਜੇ ਭੁਗਤਦੇ ਹਾਂ, ਕਿਵੇਂ ਇਸ ਇਲਾਹੀ ਹੁਕਮ ਨੂੰ ਬੁੱਝਿਆ ਜਾਂ ਪਹਿਚਾਣਿਆ ਜਾ ਸਕਦਾ ਹੈ, ਇਸ ਦੀ ਸੋਝੀ ਕਿਸੇ ਵਿਰਲੇ ਨੂੰ ਵੀ ਹੋ ਸਕਦੀ ਹੈ ਜਿਸ ਨੇ ਆਤਮਿਕ ਅਨੁਭਵ ਰਾਹੀਂ ਇਸ ਹੁਕਮ ਨੂੰ ਬੁੱਝਿਆ, ਪਹਿਚਾਣਿਆ, ਮਾਣਿਆ ਹੋਵੇ। ਗੁਰੂ ਪਿਆਰੇ ਬਾਓ ਜੀ ਹੋਰਾਂ ਨੇ ਇਸ ਦੀ ਸਾਨੂੰ ਸੋਝੀ ਦੇਣ ਵਾਸਤੇ ਆਪਣੇ ਆਤਮਿਕ ਅਨੁਭਵ ਰਾਹੀਂ ਇਹ ਗੁਰਬਾਣੀ ਵਿਚਾਰ ਦੇ ਲੇਖ ਲਿਖੇ ਹਨ, ਜਿਸ ਵਿੱਚ ਹੁਕਮ ਦੇ ਵਿਸ਼ੇ ਨੂੰ ਸਾਡੇ ਲਈ ਬਿਆਨਿਆ ਗਿਆ ਹੈ। ਹੁਕਮ ਭਾਗ ਪਹਿਲਾ, ਹੁਕਮ ਦੇ ਪਿੱਛੇ ਕੋਈ ਹੁਕਮੀ ਅਥਵਾ ਹੁਕਮ ਦੇਣ ਵਾਲੀ ਸ਼ਕਤੀ ਹੁੰਦੀ ਹੈ। ਇਸ ਲਈ ਹੁਕਮ ਨੂੰ ਸਮਝਣ ਬੁੱਝਣ ਲਈ ਹੁਕਮੀ ਦੀ ਜਾਣ ਪਛਾਣ ਜਾਂ ਗਿਆਨ ਹੋਣਾ ਲਾਜ਼ਮੀ ਹੈ। ਗੁਰਬਾਣੀ ਵਿੱਚ ਇਸ ਇਲਾਹੀ ਸ਼ਕਤੀ ਹੁਕਮੀ ਅਥਵਾ ਅਕਾਲ ਪੁਰਖ ਦਾ ਬਿਆਨ ਇਉਂ ਕੀਤਾ ਗਿਆ ਹੈ, ਇੱਕ ਓਮਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰਗੀ ਗੁਰਪ੍ਰਸਾਦ। ਪੁੱਛੋ ਸੰਤ ਮੇਰੋ ਠਾਕੁਰ ਕੈਸਾ, ਹਿਉ ਅਰਾਪੋ ਦੇਹੋ ਸੰਦੇਸਾ, ਦੇਹੋ ਸੰਦੇਸਾ ਪ੍ਰਭ ਜੀਓ ਕੈਸਾ, ਕੈ ਮੋਹਨ ਪਰਵੇਸਾ, ਅੰਗ ਅੰਗ ਸੁਖਦਾਈ ਪੂਰਨ ਬ੍ਰਹਮਾਈ, ਥਾਨ ਥਨੰਤਰ ਦੇਸਾ, ਬੰਧਨ ਤੇ ਮੁਕਤਾ ਘਟ ਘਟ ਜੁਗਤਾ, ਕਹਿ ਨਾ ਸਕੂੰ ਹਰ ਜੈਸਾ, ਦੇਖ ਸ੍ਰਿਤ ਨਾਨਕ ਮਨ ਮੋਇਓ, ਪੁੱਛੈ ਦੀਨ ਮੇਰੋ ਠਾਕੁਰ ਕੈਸਾ। ਸਗਲ ਬਨਸਪਤ ਮੈਂ ਬੈਸੰਤਰ, ਸਗਲ ਦੂਧ ਮੈਂ ਕੀਆ, ਊਚ ਨੀਚ ਮੈਂ ਜੋਤ ਸਮਾਣੀ, ਘਟ ਘਟ ਮਾਧੋ ਜੀਆ। ਸੰਤੋ ਘਟ ਘਟ ਰਿਹਾ ਸਮਾਇਓ, ਪੂਰਨ ਪੂਰ ਰਿਓ ਸਰਬ ਮੈਂ, ਜਲ ਥਲ ਰਮਈਆ ਆਇਓ। ਗੁਣ ਨਿਦਾਨ ਨਾਨਕ ਜਸ ਗਾਵੇ, ਸਤਿਗੁਰ ਪਰਮ ਚੁਕਾਇਓ, ਸਰਬ ਨਿਵਾਸੀ ਸਦਾ ਅਲੇਪਾ, ਸਭ ਮੈਂ ਰਿਹਾ ਸਮਾਇਓ। ਅਵਲ ਅੱਲਾ ਨੂਰ ਉਪਾਇਆ, ਕੁਦਰਤ ਕੇ ਸਭ ਬੰਦ ਏਕ ਨੂਰ ਤੇ, ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ, ਲੋਗਾ ਪਰਮ ਨਾ ਭੁੱਲੋ ਪਾਈ, ਖਾਲਿਕ ਖਲਕ ਖਲਕ ਮੈਂ ਖਾਲਿਕ, ਪੂਰ ਰਹਿਓ ਸਰਬ ਠਾਈ। ਮਾਟੀ ਏਕ ਅਨੇਕ ਭਾਂਤ ਕਰ, ਸਾਜੀ ਸਾਜਨ ਹਾਰੇ, ਨਾ ਕੁਛ ਪੋਚ ਮਾਟੀ ਕੇ ਭਾਂਡੇ, ਨਾ ਕੁਛ ਪੋਚ ਕੁੰਭਾਰੇ, ਸਭ ਮੈਂ ਸੱਚਾ ਏਕੋ ਸੋਈ, ਕਿਸਕਾ ਕੀਆ ਸਭ ਕੁਛ ਹੋਈ, ਹੁਕਮ ਪਛਾਣੈ ਸੋ ਏਕੋ ਜਾਣੇ, ਬੰਦਾ ਕਹੀਐ ਸੋਈ। ਸੋ ਇਹਨਾਂ ਗੁਰਬਾਣੀ ਦੀਆਂ ਪੰਕਤੀਆਂ ਤੋਂ ਕੀ ਸਪਸ਼ਟ ਹੈ ਕਿ ਉਹ ਹੁਕਮੀ ਅਕਾਲ ਪੁਰਖ ਆਪ ਹੈ, ਜੋ ਇੱਕ ਹੈ, ਸੱਚ ਹੈ, ਸਰਬ ਸ਼ਕਤੀਮਾਨ ਹੈ ਤੇ ਸਭਨਾਂ ਗੱਲਾਂ ਸਮਰੱਥ ਹੈ। ਉਹਨੇ ਜਦੋਂ ਆਪਣੀ ਮੌਜ ਜਾਂ ਕਵਾਓ ਦੁਆਰਾ ਇਹ ਵੱਡ ਖੇਲ ਤਮਾਸ਼ਾ ਰਚਿਆ, ਤਾਂ ਇਸ ਖੇਲ ਅਖਾੜੇ ਨੂੰ ਭਲੀ ਭਾਂਤ ਚਲਾਉਣ ਵਾਸਤੇ ਉਹਨੇ ਅਟਲ ਤੇ ਅਪੁੱਲ ਨਿਯਮਾਂ ਦੀ ਇੱਕ ਪ੍ਰਣਾਲੀ ਜਾਂ ਜਿਹਨੂੰ ਅਸੀਂ ਸਦੀਵੀ ਇਲਾਹੀ ਕਾਨੂੰਨ ਜਾਂ ਹੁਕਮ ਕਹਿੰਦੇ ਹਾਂ, ਉਹ ਨਾਲ ਹੀ ਪ੍ਰਚਲਿਤ ਕਰ ਦਿੱਤਾ। ਇਹਨਾਂ ਇਲਾਹੀ ਅਟਲ ਅਪੁੱਲ ਅਪਾਰ ਨਿਯਮਾਂ ਜਾਂ ਅਣਲਿਖੇ ਹੋਏ ਕਾਨੂੰਨਾਂ ਨੂੰ ਹੀ ਗੁਰਬਾਣੀ ਵਿੱਚ ਹੁਕਮ, ਰਜ਼ਾ, ਭਾਣਾ ਜਾਂ ਅਮਰ ਕਿਹਾ ਗਿਆ ਹੈ। ਇਨਸਾਨੀ ਘੜੇ ਹੋਏ ਕਾਨੂੰਨ ਤਾਂ ਸਦਾ ਬਦਲਦੇ ਰਹਿੰਦੇ ਹਨ, ਕਿਉਂਕਿ ਇਹਨਾਂ ਵਿੱਚ ਕੋਈ ਨਾ ਕੋਈ ਗਲਤੀ ਜਾਂ ਉਣਤਾਈ ਨਿਕਲਦੀ ਰਹਿੰਦੀ ਹੈ ਅਤੇ ਇਹਨਾਂ ਦੀਆਂ ਤਰਮੀਮਾਂ ਅਮੈਂਡਮੈਂਟਸ ਸਾਨੂੰ ਕਰਨੀਆਂ ਪੈਂਦੀਆਂ ਹਨ। ਪਰ ਪਰਮੇਸ਼ਰ ਦਾ ਸੱਚਾ ਹੁਕਮ ਏਕਾ ਵਾਰ ਹੀ ਰਚਿਆ ਗਿਆ ਅਤੇ ਇਹ ਇਲਾਹੀ ਹੁਕਮ ਇੰਨਾ ਮੁਕੰਮਲ ਹੈ, ਇੰਨਾ ਅਪੁੱਲ ਹੈ ਕਿ ਇਹਨੂੰ ਬਦਲਣ ਲਈ ਜਾਂ ਇਹਦੀ ਤਰਮੀਮ ਕਰਨ ਦੀ ਕਦੇ ਲੋੜ ਨਹੀਂ ਪਈ। ਇਹ ਇਲਾਹੀ ਹੁਕਮ ਸਾਰੀ ਕਾਇਨਾਤ ਦੇ ਜ਼ਰੇ ਜ਼ਰੇ ਦੇ ਅੰਦਰ ਨਾਲ ਲਿਖਿਆ ਹੋਇਆ ਹੈ ਅਤੇ ਗੁੱਝੇ ਅਣਡਿੱਠੇ ਤਰੀਕੇ ਨਾਲ ਆਦਿ ਜੁਗਾਦ ਤੋਂ ਇਕਸਾਰ ਗੁਪਤੋ ਗੁਪਤੀ ਵਰਤ ਰਿਹਾ ਹੈ ਅਤੇ ਵਰਤਦਾ ਰਹੇਗਾ। ਆਦਿ ਸੱਚ, ਜੁਗਾਦ ਸੱਚ, ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਇਹ ਇਲਾਹੀ ਹੁਕਮ ਕਿਸੇ ਬੋਲੀ ਜਾਂ ਕਾਨੂੰਨੀ ਕਿਤਾਬਾਂ ਵਿੱਚ ਨਹੀਂ ਲਿਖਿਆ ਹੋਇਆ, ਕਿਉਂਕਿ ਇਹ ਕਿਤਾਬਾਂ ਜਾਂ ਬੋਲੀਆਂ ਤਾਂ ਨਾਸ਼ਵਾਨ ਹਨ। ਇਹ ਹੁਕਮ ਅੱਖਰਹੀਣ ਹੈ, ਬੋਲੀਹੀਣ ਹੈ, ਇਹ ਦੇਸ਼ਹੀਣ ਹੈ, ਇਹ ਅਪਾਰ ਹੈ, ਅਟਲ ਹੈ, ਅਪੁੱਲ ਹੈ, ਸਦੀਵੀ ਹੈ, ਗੁਪਤ ਹੈ, ਨਾਲ ਲਿਖਿਆ ਹੋਇਆ ਹੈ, ਇਹ ਸਾਡੀ ਦਿਮਾਗੀ ਪਕੜ ਤੋਂ ਪਰੇ ਹੈ, ਅਲੱਗ ਹੈ। ਉਦਾਹਰਣ ਦੇ ਤੌਰ 'ਤੇ ਹੁਣ ਅਸੀਂ ਬਨਸਪਤੀ ਨੂੰ ਲੈ ਲਈਏ। ਬਨਸਪਤੀ ਦੇ ਬੀਜਾਂ ਦੇ ਅੰਦਰ ਪ੍ਰਵੇਸ਼ ਹੁਕਮ ਅਨੁਸਾਰ ਹੀ ਹਰ ਇੱਕ ਬੀਜ ਤੋਂ ਭਿੰਨ ਭਿੰਨ ਬੂਟੇ ਉੱਗਦੇ ਹਨ, ਵੱਧਦੇ ਫੁੱਲਦੇ ਫਲਦੇ ਹਨ। ਫਿਰ ਇਹਨਾਂ ਦੀਆਂ ਟਾਹਣੀਆਂ, ਪੱਤਿਆਂ, ਫਲਾਂ, ਇਹਨਾਂ ਦੇ ਕੱਦ, ਇਹਨਾਂ ਦੀ ਉਮਰ ਦੇ ਵਿੱਚ ਵੀ ਭਿੰਨਤਾ ਹੁੰਦੀ ਹੈ। ਬਨਸਪਤੀ ਅਤੇ ਹੋਰ ਜੂਨਾਂ ਦੇ ਜੀਵ ਵਿੱਚ ਵੀ ਬੁੱਧੀ ਅਤੇ ਸੋਚਣ ਸ਼ਕਤੀ ਬੜੀ ਸੀਮਤ ਹੁੰਦੀ ਹੈ। ਇਸ ਕਰਕੇ ਉਹ ਆਪਣੀਆਂ ਸਿਆਣਪਾਂ ਅਤੇ ਉਕਤੀਆਂ ਜੁਕਤੀਆਂ ਨਹੀਂ ਵਰਤ ਸਕਦੇ ਅਤੇ ਨਾਲ ਲਿਖੇ ਹੁਕਮ ਵਿੱਚ ਕੋਈ ਦਖਲ ਨਹੀਂ ਦਿੰਦੇ। ਉਹ ਆਪਣੇ ਨਾਲ ਲਿਖੇ ਇਲਾਹੀ ਹੁਕਮ ਨੂੰ ਸਹਿਜੇ ਅਤੇ ਅਣਜਾਣੇ ਹੀ ਮੰਨਦੇ ਅਤੇ ਕਮਾਉਂਦੇ ਹਨ ਅਤੇ ਆਪੋ ਆਪਣੇ ਨਾਲ ਲਿਖੇ ਹੁਕਮ ਦੀ ਰਜ਼ਾ ਵਿੱਚ ਅਭੋਲ ਵਿਚਰਦੇ, ਆਪਣੇ ਕੇਂਦਰ ਪਰਮੇਸ਼ਰ ਵੱਲ ਸਰਕਦੇ ਹੋਏ ਆਪਣਾ ਜੀਵਨ ਪੰਥ ਮੁਕਾ ਰਹੇ ਹਨ ਅਤੇ ਉਹਨਾਂ ਦੀ ਆਤਮਿਕ ਤਰੱਕੀ ਇਸ ਤਰ੍ਹਾਂ ਸਹਿਜ ਸੁਭਾਏ ਹੀ ਹੋ ਰਹੀ ਹੈ। ਇਹੀ ਉਹਨਾਂ ਦਾ ਅੰਤਰਮੁਖੀ ਨਾਲ ਲਿਖਿਆ ਹੋਇਆ ਨਿੱਜੀ ਧਰਮ ਹੈ। ਉਹਨਾਂ ਦੇ ਕਲਿਆਣ ਵਾਸਤੇ ਦੇਖ ਲਓ ਕਿਸੇ ਬਾਹਰਲੇ ਧਰਮ ਜਾਂ ਮਜ਼ਹਬ ਦੀ ਕਦੇ ਲੋੜ ਨਹੀਂ ਪਈ। ਬਾਕੀ ਸਾਰੀਆਂ ਜੂਨਾਂ ਦੇ ਵਿੱਚ ਉਹਨਾਂ ਦੇ ਕਲਿਆਣ ਲਈ ਕਦੇ ਵੀ ਉਹਨਾਂ ਨੂੰ ਧਰਮ ਜਾਂ ਮਜ਼ਹਬ ਦੀ ਸੇਧ ਦੇਣ ਦੀ ਲੋੜ ਨਹੀਂ ਪਈ ਅਤੇ ਨਾ ਹੀ ਉਹਨਾਂ ਨੂੰ ਕਿਸੇ ਪ੍ਰਚਾਰ ਦੀ ਜ਼ਰੂਰਤ ਹੈ। ਉਹ ਜੂਨਾਂ ਤਾਂ ਹੁਕਮ ਰਜਾਈ ਚੱਲਣਾ ਦਾ ਇਲਾਹੀ ਗੁਪਤ ਅਪੁੱਲ ਆਪੋ ਆਪਣਾ ਨਿੱਜੀ ਧਰਮ ਅਣਜਾਣੇ ਅਨਪੋਲ ਸਹਿਜ ਸੁਭਾਏ ਹੀ ਕਮਾ ਰਹੀਆਂ ਹਨ। ਇਹ ਜਿੰਨਾ ਵੀ ਨਾ ਹਿੰਦੂ ਹਨ, ਨਾ ਮੁਸਲਮਾਨ, ਨਾ ਈਸਾਈ, ਨਾ ਮੁਸਾਈ, ਇਹ ਸਿਰਫ ਆਪਣੇ ਕਰਤੇ ਦੇ ਬਖਸ਼ੇ ਹੋਏ ਚਿੰਨ੍ਹਾਂ ਵਿੱਚ ਆਪੋ ਆਪਣਾ ਨਿੱਜੀ ਧਰਮ ਨਿਭਾ ਰਹੀਆਂ ਹਨ। ਲੇਕਿਨ ਇਨਸਾਨ ਦੀ ਕਹਾਣੀ ਕੁਝ ਹੋਰ ਵੀ ਹੈ। ਪਰਮੇਸ਼ੁਰ ਨੇ ਇਨਸਾਨ ਨੂੰ ਆਪਣੇ ਸੂਪ ਵਿੱਚ ਘੜਿਆ, ਇਹਨੂੰ ਸਾਰੀਆਂ ਜੂਨਾਂ ਦਾ ਸਿਰਤਾਜ ਬਣਾਇਆ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਪਰਮੇਸ਼ੁਰ ਨੇ ਪਰ ਕੀ ਕੀਤਾ, ਇਨਸਾਨ ਨੂੰ ਬੇਅੰਤ ਤੀਖਣ ਬੁੱਧੀ ਅਤੇ ਸਵੈ ਸੋਚਣ ਸ਼ਕਤੀ ਵੀ ਬਖਸ਼ੀ ਅਤੇ ਇਹਦੇ ਵਰਤਾਵੇ ਅਤੇ ਪਰਚਾਵੇ ਲਈ ਭਿੰਨ ਭਿੰਨ ਰੰਗਾਂ ਵਾਲੀ ਚਿੱਤਰ ਬਚਿੱਤਰ ਮਨਮੋਹਣੀ ਮਾਇਆ ਵੀ ਰਚ ਦਿੱਤੀ। ਹੁਣ ਇਨਸਾਨ ਆਪਣੇ ਮੂਲ ਅਕਾਲ ਪੁਰਖ ਅਤੇ ਦੇ ਨਾਲ ਲਿਖੇ ਹੁਕਮ ਨੂੰ ਪਹਿਚਾਨਣ ਦੀ ਬਜਾਏ ਉਸ ਤੀਖਣ ਬੁੱਧੀ ਦੁਆਰਾ ਮਾਇਆ ਦੀ ਖੋਜ ਵਿੱਚ ਅਤੇ ਉਹਦੇ ਕ੍ਰਿਸ਼ਮਿਆਂ ਨੂੰ ਮਾਨਣ ਵਿੱਚ ਹੀ ਇੰਨਾ ਫਸ ਗਿਆ ਹੈ ਕਿ ਉਹ ਆਪਣੇ ਕਰਤੇ ਪਰਮੇਸ਼ੁਰ ਅਤੇ ਉਹਦੇ ਹੁਕਮ ਨੂੰ ਉੱਕਾ ਹੀ ਭੁੱਲ ਗਿਆ। ਹੁਕਮ ਰਜਾਈ ਚੱਲਣਾ ਦੀ ਬਜਾਏ ਜੀਵ ਆਪਣੀ ਤੀਖਣ ਬੁੱਧੀ ਅਤੇ ਮਾਨਸਿਕ ਆਜ਼ਾਦੀ ਦੀ ਗਲਤ ਅਤੇ ਉਲਟੀ ਵਰਤੋਂ ਕਰ ਰਿਹਾ ਹੈ, ਜਿਸ ਕਰਕੇ ਜੀਵ ਤ੍ਰੈ ਗੁਣਾਂ ਦੇ ਕਾਨੂੰਨ ਅਰਥਾਤ ਜੋ ਮੈਂ ਕੀਆ ਸੋ ਮੈਂ ਪਾਇਆ, ਲਾਭ ਕਰਮਾ, ਇਹਦੇ ਅਨੁਸਾਰ ਆਪਣਾ ਕਿੱਤਾ ਫਿਰ ਆਪ ਹੀ ਭੋਗਦਾ ਹੈ ਅਤੇ ਆਪਣੇ ਸਹੇੜੇ ਹੋਏ ਦੁੱਖਾਂ ਕਲੇਸ਼ਾਂ ਦਾ ਦੋਸ਼ ਕਦੀ ਰੱਬ ਉੱਤੇ ਅਤੇ ਕਦੀ ਦੂਜਿਆਂ ਦੇ ਉੱਤੇ ਲਾਉਂਦਾ, ਆਪਣੇ ਆਪ ਨੂੰ ਧੋਖਾ ਦਿੰਦਾ ਹੈ। ਇਸ ਤਰ੍ਹਾਂ ਇਨਸਾਨ ਆਪਣੇ ਪਰਮੇਸ਼ੁਰ ਨੂੰ ਭੁੱਲ ਕੇ ਆਪਣੇ ਸੁਖਦਾਈ ਨਾਲ ਲਿਖੇ ਹੋਏ ਹੁਕਮ ਤੋਂ ਬੇਖਬਰ, ਬੇਪਰਵਾਹ, ਅਣਜਾਣ ਅਤੇ ਬੇਮੁੱਖ ਹੋ ਗਏ ਹਨ ਅਤੇ ਆਪਣੀ ਹਉਮੈ ਦੇ ਅਧੀਨ ਕਰਮ ਕਰਦੇ ਹੋਏ ਵਿਛੜ ਚੋਟਾਂ ਖਾਂਦੇ ਹਨ। ਇਸ ਤਰ੍ਹਾਂ ਪਲਚ ਪਲਚ ਸਗਲੀ ਮੂਈ ਝੂਠੇ ਧੰਦੇ ਮੋਹ ਵਾਲਾ ਜੀਵਨ ਬਤੀਤ ਕਰਦੇ ਹਨ। ਇਨਸਾਨ ਇਲਾਹੀ ਹੁਕਮ ਦੀ ਰਜ਼ਾ ਜਾਂ ਰਵਾਨਗੀ ਤੋਂ ਬੇਸਰਾ ਹੋ ਕੇ ਆਪਣੀ ਹਉਮੈ ਦੇ ਆਸਰੇ, ਆਪਣੀ ਸਿਆਣਪ ਦੇ ਅਧੀਨ ਆਪਣੇ ਹੀ ਭਾਣੇ ਵਿੱਚ ਚੱਲਦਾ ਹੈ। ਇਸ ਤਰ੍ਹਾਂ ਗੁਰਬਾਣੀ ਦੀ ਪੰਕਤੀ ਕਿ ਆਪਣ ਭਾਣੇ ਜੋ ਚੱਲੇ ਪਾਈ ਵਿਛੜ ਚੋਟਾਂ ਖਾਵੇ, ਇਹ ਸਾਡੇ 'ਤੇ ਲਾਗੂ ਹੁੰਦੀ ਹੈ। ਇਨਸਾਨ ਨੂੰ ਸਾਰੀਆਂ ਜੂਨਾਂ ਦਾ ਸਿਰਤਾਜ ਮੰਨਿਆ ਗਿਆ ਹੈ ਕਿਉਂਕਿ ਇਸੇ ਜੂਨ ਵਿੱਚ ਹੀ ਜੀਵ ਆਪਣੇ ਕਰਤੇ ਅਕਾਲ ਪੁਰਖ ਨੂੰ ਸ਼ੀਘਰ ਅਤੇ ਸਹਿਜੇ ਹੀ ਮਿਲ ਸਕਦਾ ਹੈ ਅਤੇ ਜਨਮ ਮਰਨ ਦੇ ਇਸ ਦੁੱਖਦਾਈ ਗੇੜ ਤੋਂ ਛੁੱਟ ਸਕਦਾ ਹੈ। ਗੁਰਬਾਣੀ ਵਿੱਚ ਇਸ ਵਿਸ਼ੇ ਨੂੰ ਇਉਂ ਦਰਸਾਇਆ ਗਿਆ ਹੈ, ਕਬੀਰ ਮਾਨਸ ਜਨਮ ਦੁਲੰਭ ਹੈ, ਹੋਏ ਨਾ ਬਾਰੰਬਾਰ, ਜਿਉਂ ਬਨ ਫਲ ਪਾ ਕੇ ਭੋਏ ਗਿਰੇ, ਬਹਰ ਨਾ ਲਾਗੇ ਡਰ। ਫੱਫਾ ਫਿਰਤ ਫਿਰਤ ਤੂੰ ਆਇਆ, ਦੁਰਲਭ ਦੇ ਕਲ ਯੁਗ ਮੈਂ ਪਾਇਆ, ਫਿਰ ਇਹ ਅਵਸਰ ਚਰੇ ਨਾ ਹਾਥਾ, ਨਾਮ ਜਪੋ ਤਾਂ ਕਟੀਏ ਫਾਸਾ, फिर आवन जान न होई, एक कै एक जपो जप सोई। पई प्राप्त मनुख देहोरिया, गोविंद मिलन की ए तेरी बढ़िया। अवर काज तेरे किसे न काम, मिल साध संगत पद।

ਵਿੱਚ ਨਿੰਦਾ ਹੈ ਤਾਂ ਆਪਣੇ ਇਲਾਹੀ ਨਾਲ ਲਿਖੇ ਹੁਕਮ ਅਨੁਸਾਰ ਉਸ ਬੱਚੇ ਦੀ ਪੇਟ ਵਿੱਚ 9 ਮਹੀਨੇ ਅਨੋਖੇ ਅਤੇ ਅਚੰਭੇ ਢੰਗ ਨਾਲ ਪਾਲਣਾ ਹੁੰਦੀ ਹੈ। ਬੱਚੇ ਦੀ ਇਸ ਗੁੱਝੀ ਕਰਾਮਾਤੀ ਪਰਵਰਿਸ਼ ਦੀ ਬਾਬਤ ਮਾਂ ਬਾਪ ਨੂੰ ਕੋਈ ਗਿਆਨ ਨਹੀਂ ਹੁੰਦਾ ਅਤੇ ਨਾ ਹੀ ਉਹਨਾਂ ਦੀ ਕੋਈ ਸਿਆਣਪ ਇੱਥੇ ਕੰਮ ਕਰਦੀ ਹੈ ਅਤੇ ਬੱਚੇ ਨੂੰ ਵੀ ਆਪਣੀ ਪਰਵਰਿਸ਼ ਦਾ ਕੋਈ ਅਹਿਸਾਸ ਨਹੀਂ ਹੁੰਦਾ। ਬੱਚੇ ਦਾ ਮਾਂ ਦੇ ਪੇਟ ਵਿੱਚ ਕੁਹੱਥੜੇ ਥਾਂ ਪੁੱਠੇ ਲਟਕਦੇ ਹੋਏ ਪੇਟ ਦੀ ਤੀਬਰ ਜਠਰ ਅਗਨੀ ਵਿੱਚ ਨਿੰਮਣਾ, ਵਧਣਾ, ਫੁੱਲਣਾ, ਬਚਾਓ ਅਤੇ ਉਹਦੀ ਪਰਵਰਿਸ਼ ਹੋਣੀ, ਇਹ ਇੱਕ ਅਤਿਅੰਤ ਹੈਰਾਨ ਕਰਨ ਵਾਲਾ ਵਿਸਮਾਦੀ ਇਲਾਹੀ ਕੌਤਕ ਹੈ ਜਿਹਦੇ ਵਿੱਚ ਨਾ ਤਾਂ ਮਾਂ ਦੀ ਅਤੇ ਨਾ ਹੀ ਬੱਚੇ ਦੀ ਕੋਈ ਸਿਆਣਪ ਕੰਮ ਕਰਦੀ ਹੈ। ਇਹ ਸਾਰੀ ਕਰਾਮਾਤੀ ਖੇਲ ਇੱਕ ਕਿਰਨ ਦੇ ਅੰਤਰਗਤ ਨਾਲ ਹੀ ਲਿਖਿਆ ਹੋਇਆ ਸੀ ਜੋ ਚੁੱਪ ਛੁਪੀਤੇ ਗੁਪਤੋ ਗੁਪਤੀ ਅਪੋਲ ਸਹਿਜ ਸੁਭਾਏ ਕਿਸੇ ਗੈਬੀ ਸ਼ਕਤੀ ਜਾਂ ਹੁਕਮ ਦੀ ਗੁੱਝੀ ਰਵਾਨਗੀ ਦਾ ਹੈਰਾਨ ਕਰਨ ਵਾਲਾ ਅਚੰਭਾ ਹੈ ਜਿਹਦੇ ਵੱਲ ਸਾਨੂੰ ਧਿਆਨ ਦੇਣ ਦਾ, ਖਿਆਲ ਕਰਨ ਦਾ, ਹੈਰਾਨ ਹੋਣ ਲਈ, ਸ਼ੁਕਰਾਨਾ ਕਰਨ ਲਈ ਜਾਂ ਵਿਸਮਾਦ ਵਿੱਚ ਆਉਣ ਲਈ ਸਾਡੇ ਕੋਲ ਫੁਰਸਤ ਹੀ ਨਹੀਂ, ਨਾ ਹੀ ਸਾਨੂੰ ਲੋੜ ਪਾਸਦੀ ਹੈ। ਫਿਰ ਜਦੋਂ ਬੱਚੇ ਦਾ ਜਨਮ ਹੁੰਦਾ ਹੈ ਤਾਂ ਮਾਂ ਆਪਣੇ ਬੱਚੇ ਦੇ ਪਾਲਣ ਪੋਸ਼ਣ, ਖੁਸ਼ਹਾਲੀ ਅਤੇ ਵਿੱਦਿਆ ਦੀਆਂ ਸਕੀਮਾਂ ਪਹਿਲੇ ਹੀ ਸੋਚਣੀਆਂ ਸ਼ੁਰੂ ਕਰ ਦਿੰਦੀ ਹੈ ਅਤੇ ਸ਼ੁਭ ਕਾਮਨਾਵਾਂ ਅਤੇ ਅਸੀਸਾਂ ਭਰਿਆ ਪਿਆਰ ਉਹਨਾਂ ਨੂੰ ਦਿੰਦੀ ਰਹਿੰਦੀ ਹੈ। ਉਹ ਬੱਚੇ ਤੋਂ ਵਾਰਨੇ ਬਲਿਹਾਰਨੇ ਜਾਂਦੀ ਹਰ ਕਿਸਮ ਦੀ ਉਹਦੇ ਲਈ ਕੁਰਬਾਨੀ ਕਰਦੀ ਹੈ। ਇਸ ਤਰ੍ਹਾਂ ਬੱਚੇ ਦੇ ਪੇਟ ਵਿੱਚ ਨਿਮਣ ਤੋਂ ਲੈ ਕੇ ਉਹਦੇ ਜਨਮ ਤੋਂ ਮਗਰੋਂ ਤੱਕ ਮਾਂ ਦੇ ਹਿਰਦੇ ਵਿੱਚ ਜੋ ਬੱਚੇ ਲਈ ਪਿਆਰ ਜਾਂ ਮੋਹ ਹੈ ਉਹ ਅਕਾਲ ਪੁਰਖ ਦਾ ਉਸ ਨਵੇਂ ਜਨਮੇ ਜੀਵ ਲਈ ਹੁਕਮ ਰੂਪ ਵਿੱਚ ਇਲਾਹੀ ਪਿਆਰ ਦਾ ਹੀ ਪ੍ਰਤੀਬਿੰਬ ਹੈ, ਪ੍ਰਗਟਾਵਾ ਹੈ, ਪ੍ਰਕਾਸ਼ ਹੈ, ਪ੍ਰਤੀਕ ਹੈ। ਪਰ ਮਾਂ ਇਸ ਨਾਲ ਲਿਖੇ ਹੁਕਮ ਵਾਲੇ ਇਲਾਹੀ ਪਿਆਰ ਤੋਂ ਅਣਜਾਣ ਹੁੰਦੀ ਹੈ ਅਤੇ ਉਹ ਤਾਂ ਬੱਚੇ ਨੂੰ ਆਪਣਾ ਹੀ ਸਮਝ ਕੇ ਉਹਦੇ ਮੋਹ ਵਿੱਚ ਫਸੀ ਰਹਿੰਦੀ ਹੈ। ਦੂਜੇ ਲਫ਼ਜ਼ਾਂ ਵਿੱਚ ਇਹ ਨਾਲ ਲਿਖੇ ਹੁਕਮ ਅਨੁਸਾਰ ਹਰ ਜੀਵ ਦੀ ਭਲਾਈ ਅਤੇ ਪਰਵਰਿਸ਼ ਲਈ ਅਗੇਤਰੇ ਹੀ ਸਾਰੇ ਪ੍ਰਬੰਧ ਹੋ ਜਾਂਦੇ ਹਨ। ਫਿਰ ਪਹਿਲਾਂ ਅਸੀਂ ਬਨਸਪਤੀ ਜਾਂ ਹੋਰ ਜੂਨਾਂ ਦੀ ਉਦਾਹਰਣ ਲਈ ਕਿ ਉਹ ਹੁਕਮ ਦੀ ਰਜ਼ਾ ਵਿੱਚ ਕਿਵੇਂ ਚੱਲਦੇ ਹਨ। ਉਸ ਤੋਂ ਬਾਅਦ ਇਨਸਾਨ ਦੀ ਕਹਾਣੀ ਆਉਂਦੀ ਹੈ। ਫਿਰ ਸਾਡੇ ਸਰੀਰ ਦੇ ਅੰਗਾਂ ਦੀ ਉਦਾਹਰਣ ਦਿੱਤੀ ਜਾਂਦੀ ਹੈ ਕਿ ਸਾਡੇ ਸਰੀਰ ਦੇ ਅੰਦਰ ਅਨੇਕਾਂ ਅੰਗ ਹਨ ਜਿਵੇਂ ਅੱਖਾਂ, ਕੰਨ, ਨੱਕ, ਜੀਭ, ਨਾੜੀਆਂ, ਨਸਾਂ ਆਦਿ। ਇਹ ਸਾਰੇ ਹੀ ਹਿੱਸੇ ਇੱਕ ਦੂਜੇ ਨਾਲ ਸੰਬੰਧਿਤ ਹਨ ਅਤੇ ਇੱਕ ਦੂਜੇ ਦੇ ਆਸਰੇ ਅਤੇ ਮਿਲਵਰਤਨ ਦੇ ਨਾਲ ਦਿਨ ਰਾਤ ਸਾਡੇ ਸੁੱਤਿਆਂ ਜਾਗਦਿਆਂ ਤੁਰਦਿਆਂ ਫਿਰਦਿਆਂ ਅਣਜਾਣੇ ਅਪੋਲ ਆਪ ਮੁਹਾਰੇ ਸਹਿਜ ਸੁਭਾਏ ਕਿਸੇ ਗੁੱਝੇ ਅਲਖ ਮੁਕੰਮਲ ਅਪਾਰ ਅਬੋਲ ਅਲਿਖ ਇਲਾਹੀ ਹੁਕਮ ਦੀ ਰਵਾਨਗੀ ਵਿੱਚ ਇਹ ਸਾਰੇ ਅੰਗ ਅਸ਼ੋਪਲੇ ਹੀ ਕੰਮ ਕਰ ਰਹੇ ਹਨ ਜਿਹਦੇ ਤੋਂ ਅਸੀਂ ਬਿਲਕੁਲ ਅਣਜਾਣ ਅਤੇ ਬੇਖਬਰ ਹੁੰਦੇ ਹਾਂ। ਇੱਕ ਹੋਰ ਉਦਾਹਰਣ ਵਜੋਂ ਕਿਸੇ ਵੀ ਫੁੱਲ ਦੇ ਬੀਜ ਦੇ ਅੰਦਰ ਉਹਦੀ ਹੋਂਦ ਦੇ ਪ੍ਰਗਟਾਵੇ ਲਈ ਜੀਵਨ ਰੌਂ, ਬੂਟੇ ਦੀ ਕਿਸਮ, ਟਾਣੀਆਂ, ਪੱਤੇ, ਉਹਦੇ ਕੰਡੇ, ਫੁੱਲ, ਫਲ, ਪੰਖੜੀਆਂ, ਬੀਜ, ਫੁੱਲ ਦੀ ਸ਼ਕਲ, ਉਹਦੀ ਰੰਗਤ, ਫੁੱਲ ਦੀ ਮਹਿਕ, ਉਹਦਾ ਜੋਬਨ, ਉਹਦਾ ਸੁਹੱਪਣ, ਉਹਦੀ ਕੋਮਲਤਾ, ਉਹਦੀ ਮਨਮੋਹਣੀ ਖਿੱਚ, ਉਹਦੀ ਪ੍ਰਫੁੱਲਤਾ ਅਤੇ ਉਹਦੇ ਲੈ ਹੋਣ ਵਾਸਤੇ ਇੱਕ ਮੁਕੰਮਲ ਇਲਾਹੀ ਹੁਕਮ ਗੁੱਝੇ ਤੌਰ 'ਤੇ ਉਹਦੇ ਨਾਲ ਲਿਖਿਆ ਹੋਇਆ ਹੈ ਜੋ ਗੁਪਤ ਤੌਰ 'ਤੇ ਚੁੱਪ ਚੁਪੀਤੇ ਵਰਤ ਰਿਹਾ ਹੈ। ਇਸ ਹੁਕਮ ਦੇ ਪ੍ਰਗਟਾਵੇ ਜਾਂ ਰਵਾਨਗੀ ਲਈ ਬਾਹਰੋਂ ਕਿਸੇ ਦਿਮਾਗੀ ਸਿਆਣਪ ਦੇ ਦਖਲ ਜਾਂ ਅਗਵਾਈ ਦੀ ਲੋੜ ਨਹੀਂ। ਦੂਜੇ ਲਫ਼ਜ਼ਾਂ ਵਿੱਚ ਕਾਇਨਾਤ ਦਾ ਹਰ ਇੱਕ ਜੀਵ ਆਪਣੇ ਕਰਤੇ ਅਕਾਲ ਪੁਰਖ ਦੇ ਅਟਲ ਅਪੁੱਲ ਸਰਬੱਗ ਅਪਾਰ ਹੁਕਮ ਦੀ ਅਗਵਾਈ ਅਤੇ ਰਵਾਨਗੀ ਵਿੱਚ ਉਪਜਦੇ ਹਨ, ਪ੍ਰਫੁੱਲਤ ਹੁੰਦੇ ਹਨ, ਲੈ ਹੁੰਦੇ ਹਨ, ਆਪਣੇ

ਅੰਦਰ ਨਾਲ ਲਿਖੇ ਹੁਕਮ ਨੂੰ ਆਪਣੇ ਜੀਵਨ ਵਿੱਚ ਅਛੋਪਲੇ ਮੰਨਦੇ ਅਤੇ ਕਮਾਉਂਦੇ ਹਨ। ਇਹੀ ਉਹਨਾਂ ਦਾ ਨਾਲ ਲਿਖਿਆ ਹੋਇਆ ਨਿੱਜੀ ਧਰਮ ਹੈ, ਮਜ਼ਹਬ ਹੈ, ਪਰਮਾਰਥ ਹੈ, ਜਿਹਨੂੰ ਸਮਝਣ ਸਿੱਖਣ ਅਪਣਾਉਣ ਦੀ ਲੋੜ ਨਹੀਂ ਅਤੇ ਨਾ ਹੀ ਇਹ ਧਰਮ ਬਾਹਰੋਂ ਕਿਸੇ ਤਰ੍ਹਾਂ ਉਹਨਾਂ ਉੱਤੇ ਠੋਸਿਆ ਜਾ ਸਕਦਾ ਹੈ। ਇਸ ਤਰ੍ਹਾਂ ਇਹ ਨਾਲ ਲਿਖਿਆ ਹੋਇਆ ਧਰਮ ਜਾਂ ਨਾਲ ਲਿਖਿਆ ਹੁਕਮ, ਇਹ ਹਰ ਜੀਵ ਵਾਸਤੇ ਇੱਕ ਜੀਵਨ ਸੇਧ ਹੈ, ਨਿੱਜੀ ਧਰਮ ਹੈ, ਮੁਕੰਮਲ ਇਲਾਹੀ ਕਾਨੂੰਨ ਹੈ, ਜੋ ਪਰਲੋਕ ਸੁਹੇਲਾ ਹੈ, ਅੰਤਰਾਤਮੇ ਬੀਜ ਹੈ, ਇਹ ਅੰਦਰੋਂ ਹੀ ਉਪਜਦਾ ਹੈ, ਓਤ ਪੋਤ ਭਰਪੂਰ, ਬਾਹਰਲੇ ਧਰਮਾਂ ਤੋਂ ਆਜ਼ਾਦ, ਕਰਮ ਕਾਂਡਾਂ ਤੋਂ ਬਰੀ, ਸਾਡੀ ਬੁੱਧੀ ਦੀ ਪਕੜ ਤੋਂ ਪਰੇ ਹੈ। ਇਹ ਸਭ ਵਾਸਤੇ ਬਖਸ਼ਿਸ਼ ਹੈ, ਗੁਰਪ੍ਰਸਾਦ ਹੈ, ਜੋ ਅਬੁੱਝ ਹੈ, ਅਸਮਝ ਹੈ, ਅਪਾਰ ਹੈ, ਅਪੁੱਲ ਹੈ, ਅਲਿਖ ਹੈ, ਅਦਿੱਖ ਹੈ, ਅਬੋਲ ਹੈ, ਸੰਪੂਰਨ ਹੈ, ਅਟਲ ਹੈ। 84 ਲੱਖ ਜੂਨਾਂ ਤਾਂ ਆਪਣੇ ਇਸ ਨਾਲ ਲਿਖੇ ਇਲਾਹੀ ਹੁਕਮ ਦੀ ਰਵਾਨਗੀ ਦੇ ਵੇਗ ਵਿੱਚ ਰੁੜਦੇ ਹੋਏ ਆਪਣੇ ਕਰਤੇ ਦੇ ਸ਼ੁਕਰਾਨੇ ਵਿੱਚ ਅਣਜਾਣੇ ਹੀ ਅਟੁੱਟ ਸਿਮਰਨ ਕਰਦੇ ਆਪਣਾ ਜੀਵਨ ਨਿਭਾ ਰਹੇ ਹਨ। ਇਸ ਤਰ੍ਹਾਂ ਉਹਨਾਂ ਦਾ ਸਿਮਰਨ ਜੀਵਨ ਰੂਪ ਹੋ ਜਾਂਦਾ ਹੈ। ਸਿਮਰੇ ਧਰਤੀ ਅਰ ਆਕਾਸ਼ਾ, ਸਿਮਰੇ ਚੰਦ ਸੂਰਜ ਗੁਣਤਾਸਾ, ਸਿਮਰੇ ਖਾਣੀ, ਸਿਮਰੇ ਬਾਣੀ, ਸਿਮਰੇ ਸਗਲੇ ਹਰ ਜਨਾ। ਇਹਨਾਂ ਜੁਨਾਂ ਦੇ ਵਿੱਚ ਦੀ ਲੰਘਦਾ ਹੋਇਆ ਜੀਵ ਜਦੋਂ ਆਪਣੀ ਸ਼੍ਰੋਮਣੀ ਇਨਸਾਨੀ ਜੂਨ ਵਿੱਚ ਆਉਂਦਾ ਹੈ ਤਾਂ ਫਿਰ ਅਕਾਲ ਪੁਰਖ ਉਹਨੂੰ ਬਾਕੀ ਜੂਨਾਂ ਤੋਂ ਕੁਝ ਵਿਸ਼ੇਸ਼ ਦਾਤਾਂ ਵੀ ਬਖਸ਼ਦਾ ਹੈ। ਕਿਹੜੀਆਂ ਕਿਹੜੀਆਂ? ਇੱਕ ਤਾਂ ਆਪਣਾ ਸਰੂਪ, ਦੂਜਾ ਤੀਖਣ ਬੁੱਧੀ, ਤੀਜਾ ਨਿਰਣੇ ਸ਼ਕਤੀ, ਚੌਥਾ ਵਿਕਸਿਤ ਹੋਮੇ। ਪਰ ਸਾਡਾ ਹੋਮੇ ਵਿਹੜਿਆ ਮਨ ਪਰਮੇਸ਼ੁਰ ਦੀ ਬਖਸ਼ੀ ਹੋਈ ਤੀਖਣ ਬੁੱਧੀ ਦੇ ਨਾਲ ਉਹਨੂੰ ਮਿਲਣ ਦੀ ਬਜਾਏ ਉਕਤੀਆਂ ਜੁਕਤੀਆਂ ਅਤੇ ਸਿਆਣਪਾਂ ਘੋਟ ਘੋਟ ਕੇ ਆਪਣੇ ਨਾਲ ਲਿਖੇ ਹੁਕਮ ਦੀ ਰਵਾਨਗੀ ਤੋਂ ਬੇਸੁਰਾ ਹੋ ਜਾਂਦਾ ਹੈ, ਬੇਮੁੱਖ ਹੋ ਜਾਂਦਾ ਹੈ ਅਤੇ ਆਪਣੇ ਪਾਣੀ ਵਿੱਚ ਚੱਲਦਾ ਹੈ। ਇਲਾਹੀ ਪ੍ਰੀਤ ਤਾਰ ਤੋਂ ਟੁੱਟ ਜਾਂਦਾ ਹੈ ਅਤੇ ਭਰਮ ਭੁਲਾਵੇ ਦੇ ਹਨੇਰ ਵਿੱਚ ਫਿਰ ਇਹਦੀ ਨਿਰਣਾ ਸ਼ਕਤੀ, ਜੋ ਅਕਾਲ ਪੁਰਖ ਨੇ ਬਖਸ਼ੀ ਸੀ ਚੰਗੇ ਜਾਂ ਮਾੜੇ ਦੀ ਪਹਿਚਾਣ, ਉਸ ਨਿਰਣੇ ਸ਼ਕਤੀ ਨੂੰ ਭੁੱਲ ਜਾਂਦਾ ਹੈ, ਉਹ ਮੱਧਮ ਪੈ ਜਾਂਦੀ ਹੈ ਅਤੇ ਸਿਰਫ ਹੋਮੇ ਨੂੰ ਪੱਠੇ ਪਾ ਪਾ ਕੇ ਇਹ ਪਾਲਦਾ ਰਹਿੰਦਾ ਹੈ। ਜੇਕਰ ਜਿਵੇਂ ਬਿਜਲੀ ਦੀ ਤਾਰ ਦੇ ਵਿੱਚ ਕੋਈ ਨੁਕਸ ਪੈ ਜਾਵੇ ਤਾਂ ਬਲਬ ਬੁੱਝ ਜਾਂਦਾ ਹੈ ਅਤੇ ਸਾਨੂੰ ਹਨੇਰੇ ਵਿੱਚ ਠੋਕਰਾਂ ਖਾਣੀਆਂ ਪੈਂਦੀਆਂ ਹਨ। ਇਸੇ ਤਰ੍ਹਾਂ ਜਦੋਂ ਸਾਡੇ ਮਨ ਦੀ ਸੁਰਤ ਦੀ ਤਾਰ ਅੰਤਰ ਆਤਮੇ ਪਰਮੇਸ਼ੁਰ ਦੇ ਹੁਕਮ ਜਾਂ ਉਹਦੀ ਜੀਵਨ ਰੌਣ ਤੋਂ ਟੁੱਟ ਜਾਂਦੀ ਹੈ ਤਾਂ ਫਿਰ ਸਾਡੇ ਮਨ ਉੱਤੇ ਵੀ ਅਗਿਆਨਤਾ ਦਾ ਹਨੇਰਾ ਛਾ ਜਾਂਦਾ ਹੈ ਅਤੇ ਅਸੀਂ ਹਉਮੈ ਦੇ ਭਰਮ ਭੁਲਾਵਿਆਂ ਵਿੱਚ ਠੋਕਰਾਂ ਖਾਂਦੇ ਦੁੱਖ ਭੋਗਦੇ ਹਾਂ। ਜਿਵੇਂ ਸੂਰਜ ਦੀ ਧੁੱਪ ਤੋਂ ਲਾਂਭੇ ਹੋ ਕੇ ਅਸੀਂ ਕਿਸੇ ਭੋਰੇ ਜਾਂ ਕੰਦਰਾ ਵਿੱਚ ਲੁਕ ਜਾਈਏ ਤਾਂ ਧੁੱਪ ਦੀ ਨਿੱਘ ਤੋਂ ਵਾਂਝੇ ਹੋ ਕੇ ਹਨੇਰੇ ਵਿੱਚ ਦੁੱਖ ਭੋਗਦੇ ਹਾਂ। 84 ਲੱਖ ਜੂਨਾਂ ਤਾਂ ਨਾਲ ਲਿਖੇ ਹੁਕਮ ਦੀ ਰਵਾਨਗੀ ਨਾਲ ਸੁਰ ਹੋ ਕੇ ਆਪਣਾ ਜੀਵਨ ਬਤੀਤ ਕਰਦੀਆਂ ਇਲਾਹੀ ਬਖਸ਼ਿਸ਼ਾਂ ਅਤੇ ਦਾਤਾਂ ਦਾ ਲਾਹਾ ਲੈ ਰਹੀਆਂ ਹਨ, ਪਰ ਇਨਸਾਨੀ ਜੂਨ ਉਹ ਆਪਣੀ ਤੀਖਣ ਬੁੱਧੀ ਦੀ ਸਿਆਣਪ, ਸੰਸੇ, ਕਿਉਂ, ਕਿਆ, ਕੈਸੇ, ਏਹੜ ਤੇਹੜ ਦੁਆਰਾ ਹੋਮੇ ਦੀ ਭਰਮ ਰੂਪੀ ਕਾਲ ਕੋਠੜੀ ਵਿੱਚ ਆਪ ਹੀ ਕੈਦ ਹੋ ਜਾਂਦੀ ਹੈ ਕਿ ਇਲਾਹੀ ਹੁਕਮ ਦੇ ਵੇਗ ਜਾਂ ਜੀਵਨ ਰੋਂ ਜਾਂ ਰੱਬੀ ਭਾਣੇ ਤੋਂ ਬੇਸੁਰੀ ਅਤੇ ਬੇਮੁੱਖ ਹੋ ਜਾਂਦੀ ਹੈ। ਇਸ ਤਰ੍ਹਾਂ ਇਨਸਾਨ ਹੁਕਮ ਦੀ ਰਵਾਨਗੀ ਦੇ ਵੇਗ ਵਿੱਚੋਂ ਨਿਕਲ ਕੇ ਮਾਇਆ ਦੀ ਖਿੱਚ ਦੇ ਘੁੰਮਣ ਘੇਰ ਵਿੱਚ ਫਸ ਕੇ ਆਪਣਾ ਅਮੋਲਕ ਜੀਵਨ ਅਜਾਈ ਗਵਾ ਲੈਂਦੇ ਹਨ। ਇਸ ਦੀਰਘ ਅਤੇ ਜ਼ਰੂਰੀ ਵਿਸ਼ੇ ਦੀ ਵਿਚਾਰ ਕਰਨ ਤੋਂ ਪਹਿਲਾਂ ਗੁਰਬਾਣੀ ਦੀ ਰੋਸ਼ਨੀ ਵਿੱਚ ਗੁਰੂ ਆਸ਼ੇ ਦੀ ਅਗਵਾਈ ਅਤੇ ਸੇਧ ਲੈਣ ਦੀ ਲੋੜ ਹੈ। ਗੁਰਬਾਣੀ ਵਿੱਚ ਨਾਲ ਲਿਖੇ ਇਲਾਹੀ ਹੁਕਮ ਦੀ ਰਵਾਨਗੀ ਜਾਂ ਭਾਣੇ ਨੂੰ ਸਮਝਣ ਲਈ ਹੇਠ ਲਿਖੇ ਉਪਦੇਸ਼ ਸਹਾਈ ਹੋ ਸਕਦੇ ਹਨ। ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ, ਸਭੋ ਵਰਤੈ ਹੁਕਮ ਕਿਆ ਕਰੇ ਵਿਚਾਰਿਆ, ਆਪੋ ਦੂਜੇ ਲੱਗ
ਖਸਮ ਵਿਸਾਰਿਆ। ਜਿਉਂ ਜਿਉਂ ਤੇਰਾ ਹੁਕਮ ਤਿਉਂ ਤਿਉਂ ਹੋਵਣਾ, ਜਿਨੀ ਪਛਾਤਾ ਹੁਕਮ ਤਿਨ ਕਦੇ ਨਾ ਰੋਮਣਾ। ਏਕੋ ਹੁਕਮ ਵਰਤੇ ਸਭ ਲੋਈ, ਏਕ ਤੇ ਸਭ ਓਪਤ ਹੋਈ। ਤੇਰਾ ਹੁਕਮ ਅਪਾਰ ਹੈ, ਕੋਈ ਅੰਤ ਨਾ ਪਾਏ। ਜਿਸ ਗੁਰ ਪੂਰਾ ਭੇਟ ਕੀ, ਸੋ ਚਲੇ ਰਜਾਏ। ਤਨ ਮਨ ਤਨ ਸਭ ਸੌਂਪ ਗੁਰ ਕੋ, ਹੁਕਮ ਮੰਨੀਐ ਪਾਈਐ। ਹੁਕਮ ਮੰਨੋ ਗੁਰੂ ਕੇਰਾ, ਗਾਵੋ ਸੱਚੀ ਬਾਣੀ। ਹੁਕਮ ਪਛਾਣੇ ਖਸਮ ਦਾ, ਦੂਜੀ ਅਵਰ ਸਿਆਣ ਪਕਾਏ। ਹੁਕਮੀ ਬੰਦਾ ਆਲ ਪੁਰਖ ਇੱਕ ਹੈ, ਤੇ ਅਕਾਲ ਪੁਰਖ ਦੀ ਇਹ ਸਾਰੀ ਸਰਬਗਤਾ ਹੈ। ਦੂਜਾ ਇਸ ਵੱਡ ਖੇਲ ਤਮਾਸ਼ੇ ਦੀ ਉਸਨੇ ਕਿਵੇਂ ਰਚਨਾ ਕੀਤੀ। ਤੀਸਰਾ ਇਸ ਖੇਲ ਅਖਾੜੇ ਨੂੰ ਚਲਾਉਣ ਲਈ ਉਹਨੇ ਕਿਵੇਂ ਹੁਕਮ ਦੀ ਰਵਾਨਗੀ ਕੀਤੀ। ਚੌਥਾ ਇਸ ਇਲਾਹੀ ਹੁਕਮ ਦੀ ਰਵਾਨਗੀ ਦੇ ਵੇਗ ਵਿੱਚ ਬਾਕੀ ਸਭ ਜੂਨਾਂ ਦਾ ਰੁੜਨਾ ਜਾਂ ਭਾਣਾ ਮੰਨਣਾ। ਅਤੇ ਅਗਲਾ ਇਸ ਭਾਣੇ ਨਾ ਮੰਨਣ ਜਾਂ ਹੁਕਮ ਤੋਂ ਬੇਮੁੱਖ ਹੋਣ ਦਾ ਨਤੀਜਾ ਕੀਮਤ ਬੁੱਧੀ ਹੁੰਦੀ ਹੈ। ਉਹ ਅਣਜਾਣੇ ਆਪਣੇ ਅੰਤਰ ਆਤਮੇ ਨਾਲ ਲਿਖੇ ਹੁਕਮ ਦੀ ਅੰਦਰਲੀ ਪ੍ਰੇਰਨਾ ਅਤੇ ਅਗਵਾਈ ਅਨੁਸਾਰ ਜੀਵਨ ਬਤੀਤ ਕਰਦੀਆਂ ਹਨ, ਇਲਾਹੀ ਹੁਕਮ ਨੂੰ ਮੰਨਦੀਆਂ ਅਤੇ ਕਮਾਉਂਦੀਆਂ ਹਨ। ਇਸ ਸੂਖਮ ਗੁੱਝੇ ਆਤਮਿਕ ਹੁਕਮ ਦੇ ਅੰਤਰੀ ਭੇਦ ਨੂੰ ਸਿਰਫ ਇਨਸਾਨ ਹੀ ਸਮਝ ਜਾਂ ਜਾਣ ਸਕਦੇ ਹਨ, ਕਿਉਂਕਿ ਅਕਾਲ ਪੁਰਖ ਨੇ ਮਨੁੱਖ ਨੂੰ ਅਤਿਅੰਤ ਤੀਖਣ ਬੁੱਧੀ ਬਖਸ਼ੀ ਹੈ। ਬਾਕੀ ਜੂਨਾਂ ਤਾਂ ਸਹਿਜ ਸੁਭਾਏ ਹੀ ਹੁਕਮ ਨੂੰ ਮੰਨ ਰਹੀਆਂ ਹਨ, ਲੇਕਿਨ ਇਨਸਾਨ ਇਹਨੂੰ ਜਾਣ ਜਾਂ ਬੁੱਝ ਸਕਦਾ ਹੈ, ਕਿਉਂਕਿ ਅਕਾਲ ਪੁਰਖ ਨੇ ਇਸਨੂੰ ਤੀਖਣ ਬੁੱਧੀ ਬਖਸ਼ੀ ਹੈ। ਪਰ ਇਲਾਹੀ ਹੁਕਮ ਦਾ ਦਿਮਾਗੀ ਗਿਆਨ ਹੀ ਇਸ ਵਾਸਤੇ ਕਾਫੀ ਨਹੀਂ, ਕਿਉਂਕਿ ਇਹ ਦਿਮਾਗੀ ਗਿਆਨ ਅਧੂਰਾ, ਮਾਇਕੀ ਰੰਗਤ ਵਾਲਾ, ਗਲਤ ਜਾਂ ਉਲਟਾ ਹੋ ਸਕਦਾ ਹੈ, ਕਿਉਂਕਿ ਇਹਦੀ ਬੁਨਿਆਦ ਸਾਡੀ ਤ੍ਰੈ ਗੁਣੀ ਬੁੱਧੀ 'ਤੇ ਆਧਾਰਿਤ ਹੈ। ਇਹ ਇਲਾਹੀ ਹੁਕਮ ਇਹ ਸਾਡੀ ਆਤਮਾ ਦੀ ਹੋਂਦ ਦੇ ਨਾਲ ਲਿਖਿਆ ਹੋਇਆ ਹੈ, ਜਿੱਥੇ ਤਿੰਨ ਗੁਣ ਨਹੀਂ ਪਹੁੰਚ ਸਕਦੇ। ਤਿੰਨਾਂ ਗੁਣਾਂ ਤੋਂ ਉੱਪਰ ਅਨੁਭਵੀ ਇਹ ਖੇਲ ਹੈ। ਇਹ ਇਲਾਹੀ ਹੁਕਮ ਸਾਡੇ ਅੰਤਰ ਆਤਮੇ ਦੀ ਹੋਂਦ ਦੇ ਨਾਲ ਲਿਖਿਆ, ਰਚਿਆ, ਮਿਚਿਆ, ਰਸਿਆ, ਓਤ ਪੋਤ, ਰਵਰਿਆ ਭਰਪੂਰ ਹੈ, ਜੋ ਚੁੱਪ ਚੁਪੀਤੇ ਆਪ ਮੁਹਾਰੇ ਗੁੱਝੇ ਤੌਰ 'ਤੇ ਸਵੈ ਪ੍ਰੇਰਨਾ ਨਾਲ ਕਾਇਨਾਤ ਦੇ ਜ਼ਰੇ ਜ਼ਰੇ ਵਿੱਚ ਅਟੁੱਟ ਸਦੀਵੀ ਪ੍ਰਵਿਰਤ ਹੋ ਰਿਹਾ ਹੈ। ਸਾਡੇ ਮਨ ਦੀ ਬਿਰਤੀ ਸੁਰਤੀ ਬਾਰਮੁਖੀ ਮਾਇਕੀ ਮੰਡਲ ਵਿੱਚ ਪ੍ਰਵਿਰਤ ਹੈ, ਖਚਿਤ ਹੈ। ਸੋ ਇਹ ਸੂਖਮ ਇਲਾਹੀ ਹੁਕਮ ਸਾਡੀ ਬੁੱਧੀ ਦੀ ਪਕੜ ਤੋਂ ਪਰੇ ਹੈ। ਇਸ ਸੂਖਮ ਨਾਲ ਲਿਖੇ ਹੋਏ ਤਤ ਸਾਰ ਹੁਕਮ ਨੂੰ ਫਿਰ ਕੌਣ ਬੁੱਝ ਸਕਦਾ ਹੈ, ਕਿਵੇਂ ਬੁੱਝਿਆ ਜਾ ਸਕਦਾ ਹੈ? ਇਹਨੂੰ ਕੋਈ ਵਿਰਲਾ ਬਖਸ਼ਿਆ ਹੋਇਆ ਗੁਰਮੁਖ ਹੀ ਆਪਣੇ ਅੰਤਰ ਆਤਮੇ ਅਨੁਭਵ ਦੁਆਰਾ ਬੁੱਝ ਸੀਜ ਪਹਿਚਾਣ ਸਕਦਾ ਹੈ ਅਤੇ ਭਾਣੇ ਵਿੱਚ ਚੱਲ ਸਕਦਾ ਹੈ। ਹੁਕਮ ਤੇਰਾ ਖਰਾ ਭਾਰਾ, ਗੁਰਮੁਖ ਕਿਸੇ ਬੁਝਾਏ। ਤੇਰਾ ਹੁਕਮ ਅਪਾਰ ਹੈ, ਕੋਈ ਅੰਤ ਨਾ ਪਾਏ। ਜਿਸ ਗੁਰ ਪੂਰਾ ਭੇਟ ਸੀ, ਸੋ ਚਲੇ ਰਜਾਏ। ਨਾਨਕ ਹੁਕਮ ਤਿਨਾ ਮਨਾਈ ਸੀ ਭਾਈ, ਜਿਨ੍ਹਾਂ ਧੁਰੋਂ ਕਮਾਇਆ ਨਾਉ। ਸੱਚਾ ਤੇਰਾ ਹੁਕਮ ਗੁਰਮੁਖ ਜਾਣਿਆ, ਹੁਕਮ ਪਛਾਣੇ ਸੋ ਏਕੋ ਜਾਣੇ। ਬੰਦਾ ਕਹੀਐ ਸੋਈ, ਹਰ ਮੰਦਰ ਹਰ ਜਿਉ ਸਾਜਿਆ, ਰੱਖਿਆ ਹੁਕਮ ਸਵਾਰ। ਇੱਕ ਹੁਕਮ ਮਨ ਨਾ ਜਾਣਨੀ, ਦੂਜੇ ਪਾਏ ਫਿਰਾਏ। ਗੁਰਪ੍ਰਸਾਦੀ ਜਿਨ ਬੁੱਝਿਆ, ਤਿਨ ਪਾਇਆ ਮੋਖ ਦੁਆਰ। ਸੋ ਜਿਵੇਂ ਸੂਰਜ ਦੇ ਆਲੇ ਦੁਆਲੇ ਅਨੇਕਾਂ ਗ੍ਰਹਿ ਜਾਂ ਸਿਤਾਰੇ ਘੁੰਮ ਰਹੇ ਹਨ, ਜਿਨ੍ਹਾਂ ਵਿੱਚੋਂ ਸਾਡੀ ਧਰਤੀ ਵੀ ਇੱਕ ਗ੍ਰਹਿ ਹੈ, ਇਹ ਸਾਰੇ ਗ੍ਰਹਿ ਸੂਰਜ ਦੀ ਆਕਰਖਣ ਸ਼ਕਤੀ ਗ੍ਰੈਵਿਟੀ ਦੁਆਰਾ ਅਭੁੱਲ ਅਤੇ ਅਟਲ ਇਲਾਹੀ ਹੁਕਮ ਅੰਦਰ ਸਮੇਂ ਦੇ ਅਤ ਸੂਖਮ ਨਿਯਮਾਂ ਅਨੁਸਾਰ ਸੂਰਜ ਦੇ ਦੁਆਲੇ ਘੁੰਮਦੇ ਹਨ, ਅਤੇ ਸੂਰਜ ਤੋਂ ਇਹਨਾਂ ਨੂੰ ਆਕਰਖਣ ਸ਼ਕਤੀ, ਗਰਮੀ, ਰੌਸ਼ਨੀ, ਜੀਵਨ ਰੌਂ ਸ਼ਕਤੀ,
ਅਤੇ ਹੋਰ ਅਨੇਕਾਂ ਗੁਣ ਬਹੁਲਤਾ ਵਿੱਚ ਸਦੀਵੀ ਅਟਲ ਪ੍ਰਦਾਨ ਹੁੰਦੇ ਰਹਿੰਦੇ ਹਨ। ਇਹ ਸੂਰਜ ਦੀ ਮਿਕਨਾਤੀਸੀ ਖਿੱਚ ਇਹ ਇਲਾਹੀ ਪਿਆਰ ਦਾ ਹੀ ਪ੍ਰਤੀਬਿੰਬ ਅਤੇ ਪ੍ਰਤੀਕ ਹੈ। ਇਸੇ ਤਰ੍ਹਾਂ ਸੂਰਜ ਦਾ ਨਿੱਘ ਪ੍ਰਕਾਸ਼ ਅਤੇ ਜੀਵਨ ਰੌਂ ਵੀ ਇਲਾਹੀ ਬਖਸ਼ਿਸ਼ ਦਾ ਹੀ ਪ੍ਰਗਟਾਵਾ ਅਤੇ ਪ੍ਰਤੀਕ ਹੈ। ਜੀਵ ਵਿੱਚ ਪਰਮੇਸ਼ਰ ਦੀ ਅੰਸ਼ ਹੋਣ ਦੇ ਨਾਤੇ ਅਤੇ ਕਾਇਨਾਤ ਦੇ ਜ਼ਰੇ ਜ਼ਰੇ ਦੇ ਅੰਦਰ ਵੀ ਇਲਾਹੀ ਪ੍ਰੀਤ ਪ੍ਰੇਮ ਪਿਆਰ ਦੀ ਚਿਣਗ ਕਿਰਨ ਜਾਂ ਜੋਤ ਮੌਜੂਦ ਹੈ। ਅਸਲ ਵਿੱਚ ਸਾਰੀ ਕਾਇਨਾਤ ਇਲਾਹੀ ਪ੍ਰੇਮ ਪਿਆਰ ਦਾ ਹੀ ਪ੍ਰਗਟਾਵਾ ਹੈ, ਪ੍ਰਕਾਸ਼ ਰੂਪ ਹੈ। ਇੱਕ ਪਾਸੇ ਇਨਸਾਨ ਦੇ ਵਿੱਚ ਇਲਾਹੀ ਜੋਤ ਹੈ, ਦੂਸਰੇ ਪਾਸੇ ਸਾਰੀ ਕਾਇਨਾਤ ਦੇ ਜ਼ਰੇ ਜ਼ਰੇ ਦੇ ਵਿੱਚ ਵੀ ਇਹ ਇਲਾਹੀ ਜੋਤ ਪ੍ਰਕਾਸ਼ਮਾਨ ਹੈ। ਇਸੇ ਇਲਾਹੀ ਪਿਆਰ ਦੀ ਦੈਵੀ ਖਿੱਚ ਕੌਸਮਿਕ ਅਟਰੈਕਸ਼ਨ ਨਾਲ ਕਾਇਨਾਤ ਦਾ ਜ਼ਰਾ ਜ਼ਰਾ ਇੱਕ ਦੂਜੇ ਵੱਲ ਵੀ ਅਤੇ ਪਰਮੇਸ਼ਰ ਵੱਲ ਵੀ ਕਿਸੇ ਅਦ੍ਰਿਸ਼ਟ ਹੁਕਮ ਦੀ ਤਾਰ ਨਾਲ, ਡਿਵਾਈਨ ਗ੍ਰੈਵਿਟੀ ਨਾਲ ਅਵਸ਼ ਸਹਿਜ ਸੁਭਾਏ ਅਣਜਾਣੇ ਖਿਚੀਂਦਾ ਜਾ ਰਿਹਾ ਹੈ, ਜਿਹਦੇ ਆਸਰੇ ਕਿ ਸਾਰੀ ਕਾਇਨਾਤ ਜੁਗਾਂ ਜੁਗਾਂਤਰਾਂ ਤੋਂ ਬੱਝੀ ਹੋਈ ਹੈ। ਕਿਉਂਕਿ ਇਹਦੇ ਆਪਣੇ ਇੱਕ ਦੂਜੇ ਦੇ ਵੱਲ ਵੀ ਇੱਕ ਕਸ਼ਿਸ਼ ਹੈ ਅਤੇ ਅਕਾਲ ਪੁਰਖ ਵੱਲ ਵੀ। ਇਹ ਕਸ਼ਿਸ਼ ਜਾਂ ਰਵਾਨਗੀ ਵਿੱਚ ਇਹ ਸਾਰੀ ਕਾਇਨਾਤ ਚੱਲਦੀ ਜਾ ਰਹੀ ਹੈ। ਇਸੇ ਇਲਾਹੀ ਹੁਕਮ ਦੀ ਖਿੱਚ ਕਸ਼ਿਸ਼ ਪ੍ਰੀਤ ਤਾਰ ਨੂੰ ਨਾਮ ਜਾਂ ਸ਼ਬਦ ਕਿਹਾ ਗਿਆ ਹੈ। ਤੋਰੀ ਨਾ ਟੁੱਟੇ, ਛੋਰੀ ਨਾ ਛੁੱਟੇ, ਐਸੀ ਮਾਧੋ ਖਿੰਚਤਨੀ। ਇਸ ਨਾਮ ਜਾਂ ਸ਼ਬਦ ਦੀ ਆਪ ਮੁਹਾਰੀ ਸਹਿਜ ਚਾਲ ਨੂੰ ਹੀ ਹੁਕਮ ਕਿਹਾ ਗਿਆ ਹੈ। ਇਹ ਜੋ ਇੱਕ ਡਿਸਿਪਲਨ ਦੇ ਵਿੱਚ ਚੱਲਦਾ ਹੈ, ਇਸੇ ਨੂੰ ਹੀ ਹੁਕਮ ਕਿਹਾ ਗਿਆ ਹੈ, ਜੋ ਕਾਇਨਾਤ ਦੇ ਜ਼ਰੇ ਜ਼ਰੇ ਵਿੱਚ ਜੀਵਨ ਰੌਂ ਦੇ ਰੂਪ ਵਿੱਚ ਸਦੀਵੀ ਓਤ ਪੋਤ ਵਗ ਰਿਹਾ ਹੈ ਅਤੇ ਇਸ ਕਾਇਨਾਤ ਨੂੰ ਕਾਇਮ ਦਾਇਮ ਅਤੇ ਸਹਿਜ ਚਾਲ ਵਿੱਚ ਚਾਲੂ ਰੱਖਿਆ ਹੋਇਆ ਹੈ। ਇਹ ਇਲਾਹੀ ਹੁਕਮ ਦੀ ਪ੍ਰੀਤ ਡੋਰੀ, ਇਹ ਪ੍ਰੀਤ ਤੁੰਬਣੀ, ਇਹ ਪ੍ਰੀਤ ਰੀਤ, ਇਹ ਪ੍ਰੇਮ ਛੋਹ, ਸਹਿਜ ਚਾਲ, ਇਹ ਗੁਰਪ੍ਰਸਾਦ ਹੈ। ਇਹ ਸਾਡੇ ਲਈ ਨਦਰ ਕਰਮ ਹੈ, ਇਹ ਬਖਸ਼ਿਸ਼ ਹੈ, ਇਹ ਮਾਇਆ ਹੈ, ਇਹ ਸ਼ਬਦ ਹੈ, ਨਾਮ ਹੈ। ਗੁਰਬਾਣੀ ਵਿੱਚ ਇਸ ਇਲਾਹੀ ਹੁਕਮ ਦੀ ਦੈਵੀ ਚਾਲ ਦੀ ਰਵਾਨਗੀ ਜਾਂ ਪ੍ਰਵਿਰਤੀ ਨੂੰ ਇਉਂ ਦਰਸਾਇਆ ਗਿਆ ਹੈ, ਹੁਕਮੀ ਹੋਵਨ ਆਕਾਰ, ਹੁਕਮ ਨਾ ਕਹਿਆ ਜਾਈ, ਹੁਕਮੀ ਹੋਵਨ ਜੀ, ਹੁਕਮ ਮਿਲੇ ਵਡਿਆਈ, ਹੁਕਮੀ ਉੱਤਮ ਨੀਚ, ਹੁਕਮ ਲਿਖ ਦੁੱਖ ਸੁੱਖ ਪਾਈਐ, ਇੱਕ ਨਾ ਹੁਕਮੀ ਬਖਸ਼ੀ, ਇੱਕ ਹੁਕਮੀ ਸਦਾ ਪਵਾਈਐ, ਹੁਕਮੇ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ, ਨਾਨਕ ਹੁਕਮੇ ਜੇ ਬੁਝੇ, ਤਾਂ ਹਉਮੈ ਕਹੇ ਨਾ ਕੋਏ। ਹੁਕਮੇ ਆਇਆ ਹੁਕਮ ਸਮਾਇਆ, ਹੁਕਮੇ ਦੀਸੈ ਜਗਤ ਉਪਾਇਆ, ਹੁਕਮੇ ਸੁਰਗ ਮੱਚ ਪਿਆਲਾ, ਹੁਕਮੇ ਕਲਾ ਰਹਾਏ ਦਾ, ਹੁਕਮੇ ਧਰਤੀ ਧੌਲ ਸਿਰ ਪਾਰਮ, ਹੁਕਮੇ ਪੌਣ ਪਾਣੀ ਗਹਿਣ ਆਰਮ, ਹੁਕਮੇ ਸਿਵ ਸ਼ਕਤੀ ਕਰ ਵਾਸਾ, ਹੁਕਮੇ ਖੇਲ ਖਿਲਾਏ ਦਾ, ਹੁਕਮੇ ਆ ਡਾਣੇ ਆਗਾਸੀ, ਹੁਕਮੇ ਜਲ ਥਲ ਤ੍ਰਿਭਵਨ ਵਾਸੀ, ਹੁਕਮੇ ਸਾਸ ਗਿਰਾਸ ਸਦਾ ਪੁੰਨ, ਹੁਕਮੇ ਦੇਖ ਦਿਖਾਏ ਦਾ, ਹੁਕਮ ਉਪਾਏ ਦਸ ਅਵਤਾਰਾ, ਦੇਵ ਦਾਨਵ ਅਗਣਿਤ ਅਪਾਰਾ, ਮਾਨੇ ਹੁਕਮ ਸੋ ਦਰਗਹਿ ਪਹਿਜੇ, ਸਾਚ ਮਿਲਾਏ ਸਮਾਏ ਦਾ, ਹੁਕਮੇ ਜੁਗ ਛੱਤੀ ਗੁਦਾਰੇ, ਹੁਕਮੇ ਸਿੱਧ ਸਾਧਕ ਵਿਚਾਰੇ, ਹੁਕਮੀ ਸਭੈ ਉਪਜੇ, ਹੁਕਮੀ ਕਾਰ ਕਮਾਏ, ਹੁਕਮੀ ਕਾਲੇ ਵਸ ਹੈ, ਹੁਕਮੀ ਸਾਚ ਸਮਾਏ, ਹੁਕਮੀ ਭਾਂਡੇ ਸਾਜਿਆ, ਤੂੰ ਆਪੇ ਭੰਨ ਸਵਾਰ ਜੀਓ, ਹੁਕਮੀ ਸ੍ਰਿਸ਼ਟ ਸਾਜੀਅਨ ਬਹੁ ਪਿਤ ਸੰਸਾਰਾ, ਤੇਰਾ ਹੁਕਮ ਨਾ ਜਾਪੀ ਕੇਸੜਾ, ਸੱਚੇ ਅਲਖ ਅਪਾਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਕੀ ਫਤਿਹ। ਗੁਰੂ ਚਰਨਾਂ ਵਿੱਚ ਜੁੜ ਕੇ ਬੈਠੀ ਗੁਰੂ ਰੂਪ ਸਾਧ ਸੰਗਤ ਜੀਓ, ਅਕਾਲ ਪੁਰਖ ਨੇ
ਜਦੋਂ ਆਪਣੇ ਕਵਾਓ ਦੁਆਰਾ ਇਸ ਵਡਖੇਲ ਤਮਾਸ਼ੇ ਦੀ ਰਚਨਾ ਕੀਤੀ ਤਾਂ ਇਸ ਖੇਲ ਅਖਾੜੇ ਨੂੰ ਚਲਾਉਣ ਵਾਸਤੇ ਅਟਲ ਅਤੇ ਅਪੁੱਲ ਨਿਯਮਾਂ ਦੀ ਇੱਕ ਪ੍ਰਣਾਲੀ ਜਾਂ ਜਿਸ ਨੂੰ ਇਲਾਹੀ ਕਾਨੂੰਨ ਕਿਹਾ ਜਾ ਸਕਦਾ ਹੈ ਉਹ ਨਾਲ ਹੀ ਪ੍ਰਚਲਿਤ ਕਰ ਦਿੱਤਾ, ਜਿਹਨੂੰ ਗੁਰਬਾਣੀ ਵਿੱਚ ਹੁਕਮ, ਭਾਣਾ, ਅਮਰ, ਰਜ਼ਾ ਆਦਿ ਨਾਵਾਂ ਨਾਲ ਬਿਆਨਿਆ ਗਿਆ ਹੈ। ਬਾਕੀ ਜੁਨਾ ਤਾਂ ਸਹਿਜ ਸੁਭਾਏ ਨਾਲ ਲਿਖੇ ਹੋਏ ਹੁਕਮ ਨੂੰ ਮੰਨੀ ਅਤੇ ਕਮਾਈ ਜਾਂਦੀਆਂ ਹਨ। ਇਸ ਤਰ੍ਹਾਂ ਆਪ ਮੁਹਾਰੇ ਉਹਨਾਂ ਦੀ ਤਰੱਕੀ ਹੋ ਰਹੀ ਹੈ। ਲੇਕਿਨ ਇਨਸਾਨ ਨੂੰ ਕਿਉਂਕਿ ਅਕਾਲ ਪੁਰਖ ਨੇ ਤੀਖਣ ਬੁੱਧੀ ਵੀ ਬਖਸ਼ੀ, ਜਿਹਦੇ ਭਰਮ ਹਉਮੈ ਦੇ ਭਰਮ ਭੁਲਾਵੇ ਦੇ ਅਧੀਨ ਉਹਨੇ ਆਪਣੀਆਂ ਉਕਤੀਆਂ ਜੁਕਤੀਆਂ ਵਰਤ ਕੇ ਇਲਾਹੀ ਹੁਕਮ ਦੀ ਰਵਾਨਗੀ ਤੋਂ ਉਲਟ ਆਪਣੇ ਭਾਣੇ ਵਿੱਚ ਚੱਲਦਾ ਤ੍ਰੈਗੁਣੀ ਕਾਨੂੰਨ ਜੋ ਮੈਂ ਕੀਆ ਸੋ ਮੈਂ ਪਾਇਆ ਦੇ ਅਨੁਸਾਰ ਉਹ ਆਪਣਾ ਕੀਤਾ ਭੋਗਦਾ ਹੈ ਅਤੇ ਇਸ ਤਰ੍ਹਾਂ ਆਪਣੇ ਭਾਣੇ ਵਿੱਚ ਚੱਲਦਾ ਵਿਛੜ ਚੋਟਾਂ ਖਾਂਦਾ ਹੈ। ਇਸ ਦਾ ਕਾਰਨ ਕੀ ਹੈ? ਕਿਵੇਂ ਅਸੀਂ ਇਲਾਹੀ ਹੁਕਮ ਨੂੰ ਬੁੱਝ ਕੇ ਹੁਕਮ ਰਜਾਈ ਚੱਲਣਾ ਦੀ ਕਮਾਈ ਕਰ ਸਕਦੇ ਹਾਂ? ਇਸ ਦੀ ਜੁਗਤੀ ਗੁਰਮੁਖ ਪਿਆਰੇ ਬਾਊ ਜੀ ਹੋਰਾਂ ਨੇ ਹੁਕਮ ਤੇਰਾ ਖਰਾ ਭਾਰਾ ਗੁਰਮੁਖ ਕਿਸੇ ਬੁਝਾਏ ਦੇ ਗੁਰਵਾਕ ਅਨੁਸਾਰ ਆਪ ਇਲਾਹੀ ਹੁਕਮ ਨੂੰ ਬੁੱਝ ਕੇ ਸੀਝ ਕੇ ਪਹਿਚਾਣ ਕੇ ਆਪਣੇ ਜੀਵਨ ਵਿੱਚ ਕਮਾ ਕੇ ਆਪਣੇ ਅਨੁਭਵ ਦੀ ਰੋਸ਼ਨੀ ਵਿੱਚ ਉਹਦਾ ਉੱਤਰ ਜੁਗਤੀ ਸਾਨੂੰ ਦੱਸਣ ਦੀ ਇਸ ਲੇਖ ਦੇ ਵਿੱਚ ਕੋਸ਼ਿਸ਼ ਕੀਤੀ ਹੈ। ਗੁਰਬਾਣੀ ਵਿਚਾਰ 26 ਹੁਕਮ ਭਾਗ 2। ਜੇਕਰ ਨਿੱਕਾ ਬੱਚਾ ਕਿਸੇ ਕਾਰਨ ਗੁਆਚ ਜਾਵੇ ਤੇ ਵੱਡਾ ਹੋ ਕੇ ਉਹ ਆਪਣੇ ਹੀ ਬਾਪ ਦੇ ਰਾਜ ਵਿੱਚ ਨੌਕਰ ਹੋ ਜਾਵੇ ਤਾਂ ਹੋਰਨਾਂ ਨੌਕਰਾਂ ਵਾਂਗ ਹੀ ਉਸਦੀ ਲਿਆਕਤ ਅਤੇ ਕੰਮ ਦੇ ਅਨੁਸਾਰ ਉਸਨੂੰ ਉਜਰਤ ਮਿਲੇਗੀ। ਕਿਸੇ ਰਾਜੇ ਦਾ ਪੁੱਤਰ ਗੁਆਚ ਜਾਵੇ ਤਾਂ ਉਹ ਉਸਨੂੰ ਉਹਦੀ ਲਿਆਕਤ ਅਤੇ ਕੰਮ ਅਨੁਸਾਰ ਹੀ ਉਜਰਤ ਮਿਲੇਗੀ ਅਤੇ ਬਾਕੀ ਨੌਕਰਾਂ ਵਾਂਗ ਹੀ ਉਹਦੇ ਨਾਲ ਵਰਤਾਵਾ ਕੀਤਾ ਜਾਏਗਾ। ਲੇਕਿਨ ਜੇ ਕਿਸੇ ਤਰ੍ਹਾਂ ਕਿਸੇ ਦੀ ਪ੍ਰੇਰਣਾ ਨਾਲ ਉਹਨੂੰ ਆਪਣੇ ਮਾਲਕ ਬਾਪ ਦੀ ਪਹਿਚਾਣ ਹੋ ਜਾਵੇ ਤਾਂ ਉਹ ਇੱਕਦਮ ਨੌਕਰ ਤੋਂ ਬਦਲ ਕੇ ਪੁੱਤਰ ਬਣ ਜਾਂਦਾ ਹੈ ਅਤੇ ਫਿਰ ਆਪਣੇ ਬਾਪ ਦੀ ਸਾਰੀ ਜਾਇਦਾਦ ਜਾਂ ਵਿਰਾਸਤ ਦਾ ਹੱਕਦਾਰ ਅਤੇ ਮਾਲਕ ਬਣ ਜਾਂਦਾ ਹੈ। ਜਿੱਥੇ ਪਹਿਲਾਂ ਉਹ ਨੌਕਰ ਸੀ ਉੱਥੇ ਉਹ ਆਪਣੇ ਬਾਪ ਦੀ ਜਾਇਦਾਦ ਦਾ ਵਾਰਸ ਬਣ ਜਾਂਦਾ ਹੈ, ਹੱਕਦਾਰ ਬਣ ਜਾਂਦਾ ਹੈ। ਠੀਕ ਇਸੇ ਤਰ੍ਹਾਂ ਅਸੀਂ ਜੀਵ ਮਾਇਆ ਦੇ ਭਰਮ ਭੁਲਾਵੇ ਵਿੱਚ ਆਪਣੇ ਇਲਾਹੀ ਮਾਤਾ ਪਿਤਾ ਨੂੰ ਭੁੱਲ ਗਏ ਹਾਂ ਅਤੇ ਆਪਣੇ ਨਿੱਕੀ ਜਿਹੀ ਹੋਮੇ ਵਿੱਚ ਆਪਣੇ ਭਾਣੇ ਵਿੱਚ ਵਰਤਦੇ ਹਾਂ ਅਤੇ ਆਪਣੇ ਭਾਣੇ ਜੋ ਚੱਲੇ ਭਾਈ ਵਿਛੜ ਚੋਟਾਂ ਖਾਵੇ ਜਾਂ ਜੋ ਮੈਂ ਕੀਆ ਸੋ ਮੈਂ ਪਾਇਆ ਦੇ ਅਸੂਲ ਅਨੁਸਾਰ ਫਿਰ ਪੰਜਾਂ ਦੀ ਗੁਲਾਮੀ ਵਿੱਚ ਮਾਇਕੀ ਜੀਵਨ ਭੋਗਦੇ ਹਾਂ। ਪਲਚ ਪਲਚ ਸਗਲੀ ਮੂਈ ਝੂਠੇ ਧੰਦੇ ਮੋਹ। ਇਸ ਤਰ੍ਹਾਂ ਅਸੀਂ ਆਪਣੀ ਇਲਾਹੀ ਵਿਰਾਸਤ, ਸਾਡੇ ਇਲਾਹੀ ਬਾਪ ਦੀ ਵਿਰਾਸਤ ਕੀ ਹੈ, ਉਹਦਾ ਨਾਮ, ਉਹਦੀ ਪ੍ਰੀਤ, ਪ੍ਰੇਮ, ਰਸ, ਚਾਉ ਆਦਿ ਇਹਦੇ ਇਹਨਾਂ ਇਲਾਹੀ ਬਖਸ਼ਿਸ਼ਾਂ ਤੋਂ ਅਸੀਂ ਵਾਂਝੇ ਰਹਿੰਦੇ ਹਾਂ ਅਤੇ ਮਾਇਆ ਦੇ ਭਰਮ ਭੁਲਾਵੇ ਵਿੱਚ ਠੋਕਰਾਂ ਖਾਂਦੇ ਹੋਏ ਦੁਖੀ ਹੁੰਦੇ ਹਾਂ। ਜਬ ਲਗ ਹੁਕਮ ਨਾ ਬੂਝਤਾ ਤਬ ਹੀ ਲੋ ਦੁਖੀਆ, ਗੁਰਮਿਲ ਹੁਕਮ ਪਛਾਣਿਆ ਤਬ ਹੀ ਤੇ ਸੁਖੀਆ। ਸੋ ਜੁਗਾਂ ਜੁਗਾਂਤਰਾਂ ਤੋਂ ਗੁਰੂ, ਅਵਤਾਰ, ਮਹਾਂਪੁਰਖ ਆਪਣੀਆਂ ਜੀਵਨੀਆਂ ਅਤੇ ਬਾਣੀਆਂ ਦੁਆਰਾ ਸਾਨੂੰ ਸਾਡੇ ਇਲਾਹੀ ਮਾਂ ਬਾਪ ਜਾਂ ਪਰਮੇਸ਼ਰ ਅਤੇ ਉਹਦੇ ਸੁਖਦਾਈ ਹੁਕਮ ਦੀ ਬਾਬਤ ਉਪਦੇਸ਼ ਅਤੇ ਪ੍ਰੇਰਨਾ ਕਰਦੇ ਆਏ ਹਨ। ਲੇਕਿਨ ਫਿਰ ਵੀ ਸਾਨੂੰ ਆਪਣੀ ਇਲਾਹੀ ਵਿਰਾਸਤ
ਕਿ ਹੁਕਮ ਦੀ ਅਜੇ ਤੱਕ ਸੋਝੀ ਜਾਂ ਪਹਿਚਾਣ ਨਹੀਂ ਆਈ। ਹੈਰਾਨੀ ਅਤੇ ਅਫਸੋਸ ਵਾਲੀ ਗੱਲ ਹੈ ਕਿ ਇਹੋ ਜਿਹੀ ਇਲਾਹੀ ਤੁਰਕੀ ਬਾਣੀ ਦੇ ਬੇਅੰਤ ਪਾਠ, ਕਥਾ, ਕੀਰਤਨ, ਰਹਿਣ ਸਬਾਈਆਂ ਕਰਦਿਆਂ ਸੁਣਦਿਆਂ ਹੋਇਆਂ ਵੀ ਸਿੱਖ ਜਗਤ ਦਾ ਬਹੁਤ ਸਾਰਾ ਹਿੱਸਾ ਇਸ ਇਲਾਹੀ ਹੁਕਮ ਦੇ ਅੰਤਰੀਵ ਅਨੁਭਵੀ ਆਤਮਿਕ ਭੇਦ ਨੂੰ ਸਮਝਣ, ਉਹਨੂੰ ਬੁੱਝਣ, ਜਾਣਨ, ਪਹਿਚਾਨਣ, ਕਮਾਉਣ ਤੋਂ ਅਸਮਰਥ ਰਿਹਾ ਹੈ। ਸਾਡੀ ਇਸ ਧਾਰਮਿਕ ਆਤਮਿਕ ਅਣਗਹਿਲੀ, ਅਵੇਸਲੇਪਨ, ਬੇਪਰਵਾਹੀ, ਬੇਮੁਖਤਾਈ ਦਾ ਭਿਆਨਕ ਅਤੇ ਦੁੱਖਦਾਈ ਸਿੱਟਾ ਕੀ ਹੈ? ਇਹ ਸਾਡੇ ਜੀਵਨ ਦੇ ਮਾਨਸਿਕ, ਆਰਥਿਕ, ਰਾਜਸਿਕ, ਧਾਰਮਿਕ, ਆਤਮਿਕ ਜੀਵਨ ਦੇ ਹਰ ਪੱਖ ਵਿੱਚ ਪ੍ਰਤੱਖ ਜ਼ਾਹਰ ਹੋ ਰਿਹਾ ਹੈ। ਇਸ ਇਲਾਹੀ ਗੁੱਜੇ ਨਾਲ ਲਿਖੇ ਹੋਏ ਹੁਕਮ ਦੇ ਅੰਤਰੀ ਭੇਦ ਤੋਂ ਅਵੇਸਲੇ ਹੋ ਕੇ, ਆਪਣੀ ਸਿਆਣਪ ਵਿੱਚ ਆਪ ਹੁਦਰੇ ਹੋ ਕੇ ਅਸੀਂ ਆਪਣੇ ਭਾਣੇ ਵਿੱਚ ਚੱਲਣ ਨੂੰ ਵਡਿਆਈ ਸਮਝਦੇ ਹਾਂ। ਗੁਰਬਾਣੀ ਵਿੱਚ ਇਲਾਹੀ ਹੁਕਮ ਨੂੰ ਨਾ ਸਮਝਣ, ਨਾ ਬੁੱਝਣ ਜਾਂ ਨਾ ਪਹਿਚਾਨਣ ਦੀ ਹਾਲਤ ਦੀ ਬਾਬਤ ਸਾਨੂੰ ਸਖ਼ਤ ਤਾੜਨਾ ਕੀਤੀ ਗਈ ਹੈ, ਲੇਕਿਨ ਅਸੀਂ ਆਪਣੀ ਅਗਿਆਨਤਾ ਅਤੇ ਢੀਠਤਾਈ ਵਿੱਚ ਮਚਲੇ ਹੋ ਕੇ ਇਹਨਾਂ ਇਲਾਹੀ ਗੁਰ ਉਪਦੇਸ਼ਾਂ ਦੇ ਐਵੇਂ ਉੱਤੋਂ ਜਿਹਾ ਲੰਘ ਜਾਂਦੇ ਹਾਂ। ਮਾਰਗ ਮੋਤੀ ਬਿਥਰੇ ਅੰਧਾ ਨਿਕਸਿਓ ਆਏ, ਜੋਤ ਬਿਨਾਂ ਜਗਦੀਸ ਕੀ ਜਗਤ ਉਲੰਘੇ ਜਾਏ। ਹੁਕਮ ਨਾ ਜਾਣੇ ਬੱਪੜੇ, ਭੁੱਲੇ ਫਿਰੇ ਗਵਾਰ। ਹੁਕਮ ਨਾ ਜਾਣੇ ਬਹੁਤਾ ਰੋਵੇ, ਅੰਦਰ ਧੋਖਾ ਨੀਂਦ ਨਾ ਸੋਵੇ। ਪੂਰੇ ਗੁਰ ਕਾ ਹੁਕਮ ਨਾ ਮੰਨੇ, ਉਹ ਮਨਮੁਖ ਅਗਿਆਨ ਮੁੱਠਾ ਬਿਖ ਮਾਇਆ। ਹਉਮੈ ਵਿੱਚ ਭਗਤ ਨਾ ਹੋਵੇ, ਹੁਕਮ ਨਾ ਬੁੱਝਿਆ ਜਾਏ। ਕਿਰਤ ਨਾ ਮਿਟਈ, ਹੁਕਮ ਨਾ ਬੁੱਝੇ, ਪਸੂਆ ਮਾਹੇ ਸਮਾਨਾ। ਜਿਵੇਂ ਅਸੀਂ ਆਪਣੇ ਸੁਨੇਹੇ ਵਾਇਰਲੈਸ ਰਾਹੀਂ ਦੂਰ ਦੁਰੇਡੇ ਭੇਜ ਸਕਦੇ ਹਾਂ, ਇਸੇ ਤਰ੍ਹਾਂ ਦੂਰ ਦੁਰਾਡਿਓਂ ਖਬਰਾਂ ਰੇਡੀਓ ਜਾਂ ਟੈਲੀਵਿਜ਼ਨ ਦੁਆਰਾ ਸੁਣ ਸਕਦੇ ਹਾਂ। ਇਸ ਤਾਲਮੇਲ, ਇਸ ਕਮਿਊਨੀਕੇਸ਼ਨ ਵਾਸਤੇ ਕਿਹਨਾਂ ਕਿਹਨਾਂ ਗੱਲਾਂ ਦੀ ਲੋੜ ਹੈ? ਇੱਕ ਤਾਂ ਚਾਲੂ ਰੇਡੀਓ, ਵਰਕਿੰਗ ਰੇਡੀਓ ਹੋਣਾ ਚਾਹੀਦਾ ਹੈ। ਦੂਜਾ ਇੱਕੋ ਲਹਿਰ, ਇੱਕੋ ਵੇਵ ਲੈਂਥ। ਤੀਸਰਾ ਖਾਸ ਮੀਟਰ, ਸਾਈਕਲ ਜਾਂ ਮੀਟਰ ਇੱਕੋ ਹੋਣਾ ਚਾਹੀਦਾ ਹੈ। ਅਗਲਾ ਦੂਸਰੇ ਪਾਸੇ ਤਾਕਤਵਰ ਟਰਾਂਸਮੀਟਰ ਹੋਣਾ ਚਾਹੀਦਾ ਹੈ ਉਸ ਰੇਡੀਓ ਸਟੇਸ਼ਨ 'ਤੇ ਲੱਗਾ। ਅਤੇ ਫਿਰ ਅਗਲਾ ਸਾਫ ਵਾਯੂਮੰਡਲ, ਐਟਮੋਸਫੀਅਰ ਵੀ ਕਲੀਅਰ ਹੋਣਾ ਚਾਹੀਦਾ ਹੈ, ਤਾਂ ਹੀ ਉਹ ਦੂਰ ਦੁਰਾਡਿਓਂ ਖਬਰਾਂ ਸਾਨੂੰ ਸੁਣਾਈ ਦੇ ਸਕਦੀਆਂ ਹਨ। ਹਵਾ ਵਿੱਚ ਕਈ ਕਿਸਮ ਦੀਆਂ ਆਵਾਜ਼ਾਂ ਭਰੀਆਂ ਹੋਈਆਂ ਹਨ, ਪਰ ਜਦੋਂ ਸਾਡਾ ਰੇਡੀਓ ਕਿਸੇ ਖਾਸ ਮੀਟਰ 'ਤੇ ਵੇਵ ਲੈਂਥ ਉੱਤੇ ਸੁਰ ਕੀਤਾ ਹੁੰਦਾ ਹੈ, ਟਿਊਨ ਕੀਤਾ ਹੁੰਦਾ ਹੈ, ਉਸੇ ਵੇਵ ਲੈਂਥ 'ਤੇ ਮੀਟਰ ਵਾਲੀ ਆਵਾਜ਼ ਹੀ ਸੁਣੀ ਜਾਂਦੀ ਹੈ। ਜਿੱਥੇ ਅਸੀਂ ਸੂਈ ਜਿਹੜੇ ਮੀਟਰ ਦੇ ਉੱਤੇ ਕਰਦੇ ਹਾਂ, ਉਹੀ ਆਵਾਜ਼ ਸਾਡੇ ਰੇਡੀਓ ਤੋਂ ਸੁਣਾਈ ਦਿੰਦੀ ਹੈ। ਇਸੇ ਤਰ੍ਹਾਂ ਜਦੋਂ ਅਸੀਂ ਕਿਸੇ ਨੂੰ ਦੇ ਨਾਲ ਗੱਲਾਂ ਵੀ ਕਰਦੇ ਹਾਂ, ਤਾਂ ਦੋਹਾਂ ਧਿਰਾਂ ਦੇ ਧਿਆਨ ਵਲਵਲਿਆਂ ਦੀ ਵੇਵ ਲੈਂਥ ਇੱਕ ਸੁਰ ਵਿੱਚ ਹੋਣੀ ਚਾਹੀਦੀ ਹੈ, ਵਰਨਾ ਬੇਧਿਆਨੀ ਬਾਤਚੀਤ ਦਾ ਕੋਈ ਸਿੱਟਾ ਨਹੀਂ ਨਿਕਲਦਾ। ਸਾਡੇ ਮਨ ਦੇ ਵਲਵਲੇ ਤਾਂ ਤ੍ਰੈਗੁਣੀ ਮਾਈਕੀ ਮੰਡਲ ਦੇ ਦਾਇਰੇ ਅੰਦਰ ਉਹ ਸਾਡੇ ਮਾਈਕੀ ਖਿਆਲਾਂ ਦਾ ਹੀ ਪ੍ਰਗਟਾਵਾ ਹੁੰਦੇ ਹਨ, ਜਿਨ੍ਹਾਂ ਦਾ ਮਨ ਚਿੱਤ ਬੁੱਧੀ ਦੇ ਵੇਵ ਲੈਂਥ 'ਤੇ ਹੀ ਤਾਲਮੇਲ ਜਾਂ ਲੇਵਾ ਦੇਵੀ ਹੋ ਸਕਦੀ ਹੈ। ਸਾਡੇ ਮਨ ਦੇ ਵਲਵਲੇ ਜੋ ਹਨ, ਇਹ ਮਨ ਚਿੱਤ ਬੁੱਧੀ ਦੇ ਵੇਵ ਲੈਂਥ ਉੱਤੇ ਹੀ ਇਹਨਾਂ ਦੇ ਨਾਲ ਕਿਸੇ ਦੂਸਰੇ ਦਾ ਤਾਲਮੇਲ ਜਾਂ ਲੇਵਾ ਦੇਵੀ ਹੋ ਸਕਦੀ ਹੈ। ਹੁਣ ਇਲਾਹੀ ਹੁਕਮ ਦੀ ਖੇਲ ਇਹ ਉੱਚੇ ਸੁੱਚੇ ਆਤਮਿਕ ਮੰਡਲ ਦੇ ਵੇਵ ਲੈਂਥ ਉੱਤੇ ਵਰਤਦੀ ਹੈ। ਇਹ ਫਰਕ ਹੈ ਸਾਡੇ ਵਿੱਚ। ਅਸੀਂ ਕਿਉਂ ਨਹੀਂ ਹੁਕਮ ਨੂੰ ਬੁੱਝ ਸਕਦੇ? ਕਿਉਂਕਿ ਅਸੀਂ ਤ੍ਰੈਗੁਣੀ ਮਾਈਕੀ ਮੰਡਲ ਵਿੱਚ ਵਿਚਰਦੇ ਹਾਂ। ਸਾਡੇ ਮਨ ਦੇ ਵਲਵਲੇ ਤ੍ਰੈਗੁਣਾ ਤੱਕ ਹਨ, ਅਤੇ ਹੁਕਮ ਦੀ ਖੇਲ ਇਹ ਉੱਚੇ ਸੁੱਚੇ ਆਤਮਿਕ ਮੰਡਲ ਦੇ ਵੇਵ ਲੈਂਥ ਉੱਤੇ ਵਰਤਦੀ ਹੈ, ਜੋ ਕਿ ਮਾਨਸਿਕ ਨੀਵੇਂ ਬੁੱਧੀ ਮੰਡਲ ਦੇ ਵੇਵ ਲੈਂਥ ਉੱਤੇ ਸਮਝੀ ਬੁੱਝੀ ਜਾਂ ਪਕੜੀ ਨਹੀਂ ਜਾ ਸਕਦੀ। ਇਹ ਇਲਾਹੀ ਹੁਕਮ
परमेश्वर दी अपनी होंद विच्चों उपजा है, जिवें कि सूरज विच्चों धुप उपजदी है। परमेश्वर ने अपनी मौज विच ये हुक्म रूपी प्रकाश जां नाम दा विकास किया ते सारी कायनात दे जरे जरे विच अंतर आत्मे और रब रिया भरपूर है, जिस द्वारा ये माइकी मंडल भी रचिया गया जो हुक्म दी रवानगी जां सहज चाल विच ही चल रहा है। त्रैगुणी माइकी मंडल भी उहदे हुक्म विच ही चल रहा है, लेकिन इहदे कानून अलग हन। जिवें केंद्रीय सरकार दे कानून अलग हुंदे हन, सूबाई सरकार दे कानून अलग हुंदे हन। ਇਹ ਤ੍ਰੈਗੁਣੀ ਮਾਇਕੀ ਮੰਡਲ ਦਾ ਕਾਨੂੰਨ ਜੋ ਮੈਂ ਕੀਆ ਸੋ ਮੈਂ ਪਾਇਆ ਦਾ ਹੈ। ਸੋ ਸਾਰੀ ਕਾਇਨਾਤ ਦੇ ਜ਼ਰੇ ਜ਼ਰੇ ਦੇ ਵਿੱਚ ਉਹਦਾ ਪ੍ਰਕਾਸ਼ ਰੂਪੀ ਹੁਕਮ ਰਵ ਰਿਹਾ ਭਰਪੂਰ ਹੈ, ਜਿਹਦੇ ਦੁਆਰਾ ਕਿ ਮਾਇਕੀ ਮੰਡਲ ਵੀ ਰਚਿਆ ਗਿਆ ਜੋ ਹੁਕਮ ਦੀ ਰਵਾਨਗੀ ਜਾਂ ਸਹਿਜ ਚਾਲ ਵਿੱਚ ਚੱਲ ਰਿਹਾ ਹੈ। ਹੁਕਮੇ ਅੰਦਰ ਨਿਮਿਆ ਪਿਆਰੇ, ਹੁਕਮੇ ਉਦਰ ਮਜ਼ਾਰ, ਹੁਕਮੇ ਅੰਦਰ ਜੰਮਿਆ ਪਿਆਰੇ, ਉਦੋ ਸਿਰਕੇ ਪਾਰ, ਹੁਕਮੇ ਅੰਦਰ ਆਇਆ ਪਿਆਰੇ, ਹੁਕਮੋ ਜਾਂਦਾ ਜਾਏ, ਹੁਕਮੇ ਬੰਨ ਚਲਾਈਏ ਪਿਆਰੇ, ਮਨਮੁਖ ਲਹੇ ਸਜਾਏ, ਹੁਕਮੇ ਸ਼ਬਦ ਪਛਾਣੀਏ ਪਿਆਰੇ, ਦਰਗਹਿ ਪੈਦਾ ਜਾਏ, ਹੁਕਮੇ ਗਣਤ ਗਣਾਈਏ ਪਿਆਰੇ, ਹੁਕਮੇ ਹੋਮੇ ਦੋਏ, ਹੁਕਮੇ ਭਵੇ ਭਵਾਈਏ ਪਿਆਰੇ, ਅਵਗਨ ਮੁੱਠੀ ਰੋਏ, ਹੁਕਮ ਸਜਾਪੇ ਸਾ ਕਾ ਪਿਆਰੇ, ਸੱਚ ਮਿਲੇ ਵਡਿਆਈ ਹੋਏ, ਹੁਕਮ ਰਹਾਏ ਆਪਣੇ ਮੂਰਖ ਆਪ ਗਣੇ, ਹੁਕਮੀ ਸਾਜੇ ਹੁਕਮੀ ਢਾਏ, ਏਕ ਚੱਸੇ ਮੈਂ ਲੱਖ, ਤੇਰਾ ਹੁਕਮ ਅਪਾਰ ਹੈ ਕੋਈ ਅੰਤ ਨਾ ਪਾਏ, ਜਿਸ ਗੁਰ ਪੂਰਾ ਭੇਟ ਸੀ ਸੋ ਚਲੇ ਰਜਾਏ। ਪਰ ਅਸੀਂ ਕੀ ਕਰਦੇ ਹਾਂ, ਆਪਣੀ ਸੀਮਤ ਬੁੱਧੀ ਦੁਆਰਾ ਇਸ ਗੁੱਜੇ ਅਤ ਸੂਖਮ ਅੰਤਰ ਆਤਮੇ ਨਾਲ ਲਿਖੇ ਹੋਏ ਇਲਾਹੀ ਹੁਕਮ ਜਾਂ ਭਾਣੇ ਨੂੰ ਅਸੀਂ ਗਲਤ ਸਮਝੀ ਬੈਠੇ ਹਾਂ ਅਤੇ ਦਿਮਾਗੀ ਗਿਆਨ ਦੇ ਭਰਮ ਭੁਲਾਵੇ ਵਿੱਚ ਠੋਕਰਾਂ ਖਾਂਦੇ ਹਾਂ। ਆਪਣੀ ਸਿਆਣਪ ਅਤੇ ਜਾਇਜ਼ ਨਜਾਇਜ਼ ਉਕਤੀਆਂ ਜੁਕਤੀਆਂ ਨਾਲ ਅਸੀਂ ਪਹਿਲਾਂ ਤਾਂ ਕਿਸੇ ਕਸ਼ਟ ਜਾਂ ਦੁੱਖ ਨੂੰ ਟਾਲਣ ਦੀ ਕੋਸ਼ਿਸ਼ ਕਰਦੇ ਹਾਂ। ਜਦੋਂ ਸਾਡੇ ਯਤਨ ਅਸਫਲ ਹੋ ਜਾਂਦੇ ਹਨ ਤਾਂ ਅੰਤ ਵਿੱਚ ਅਸੀਂ ਨਿਹੱਥੇ ਜਾਂ ਨਿਰਾਸਰੇ ਹੋ ਕੇ ਉਸ ਕਲੇਸ਼ ਜਾਂ ਕਸ਼ਟ ਨੂੰ ਰੱਬ ਦਾ ਭਾਣਾ ਜਾਂ ਹੁਕਮ ਕਹਿ ਕੇ ਆਪਣੇ ਮਨ ਨੂੰ ਝੂਠੀ ਤਸੱਲੀ ਦੇ ਦਿੰਦੇ ਹਾਂ। ਗੁਰਬਾਣੀ ਅਨੁਸਾਰ ਇਸ ਇਲਾਹੀ ਹੁਕਮ ਨੂੰ ਸੀਮਤ ਦਿਮਾਗੀ ਗਿਆਨ ਨਾਲ ਜਾਣਿਆ ਸਮਝਿਆ ਬੁੱਝਿਆ ਨਹੀਂ ਜਾ ਸਕਦਾ, ਕਿਉਂਕਿ ਇਹ ਹੁਕਮ ਤਾਂ ਆਤਮਿਕ ਮੰਡਲ ਦੀ ਇਲਾਹੀ ਖੇਲ ਹੈ। ਇਹ ਬੁੱਧੀ ਮੰਡਲ ਤੋਂ ਉੱਪਰ ਉੱਠ ਕੇ ਆਤਮਿਕ ਮੰਡਲ ਦੇ ਵੇਵ ਲੈਂਥ ਉੱਤੇ ਅੰਤਰ ਆਤਮੇ ਅਨੁਭਵ ਦੁਆਰਾ ਬੁੱਝਿਆ ਸੀਜਿਆ ਪਹਿਚਾਣਿਆ ਜਾ ਸਕਦਾ ਹੈ। ਇਸੇ ਕਰਕੇ ਗੁਰਬਾਣੀ ਵਿੱਚ ਹੁਕਮ ਨੂੰ ਬੁੱਧੀ ਨਾਲ ਸਮਝਣਾ ਨਹੀਂ ਦੱਸਿਆ ਗਿਆ, ਬਲਕਿ ਹੁਕਮ ਦੇ ਆਤਮਿਕ ਗੁੱਝੇ ਭੇਦ ਨੂੰ ਬੁੱਝਣ ਪਹਿਚਾਨਣ ਦੀ ਪ੍ਰੇਰਣਾ ਹੈ ਜੋ ਕਿ ਸਿਰਫ ਅੰਤਰ ਆਤਮੇ ਅਨੁਭਵ ਦੁਆਰਾ ਹੀ ਹੋ ਸਕਦਾ ਹੈ। ਇਸ ਅਪਾਰ ਗੁੱਝੇ ਇਲਾਹੀ ਹੁਕਮ ਨੂੰ ਬੁੱਝਣਾ ਪਹਿਚਾਨਣਾ ਮੰਨਣਾ ਜਾਂ ਕਮਾਉਣਾ ਜੀਵ ਦੇ ਆਤਮਿਕ ਮੰਡਲ ਦੀ ਚੌਥੇ ਪਦ ਦੀ ਖੇਲ ਹੈ। ਸੀਮਿਤ ਬੁੱਧੀ ਵਾਲੇ ਜੀਵ ਆਪਣੀ ਦਿਮਾਗੀ ਸਿਆਣਪ ਨਾਲ ਇਸ ਇਲਾਹੀ ਹੁਕਮ ਨੂੰ ਨਾ ਬੁੱਝ ਸਕਦੇ ਹਨ, ਨਾ ਮੰਨ ਸਕਦੇ ਹਨ, ਨਾ ਕਮਾ ਸਕਦੇ ਹਨ, ਕਿਉਂਕਿ ਦੋਹਾਂ ਹਾਲਤਾਂ ਦੇ ਵੇਵ ਲੈਂਥ ਵਿੱਚ ਬੜਾ ਅੰਤਰ ਹੈ। ਇਹ ਜ਼ਮੀਨ ਅਸਮਾਨ ਦਾ ਫਰਕ ਹੈ ਇਹਨਾਂ ਵਿੱਚ। ਐਵੇਂ ਆਪਣੀ ਸਿਆਣਪ ਅਤੇ ਆਤਮਿਕ ਮੰਡਲ ਦੇ ਇਲਾਹੀ ਹੁਕਮ ਦੇ ਦਿਮਾਗੀ ਜਿਹੇ ਅਰਥ ਅਤੇ ਵਿਆਖਿਆ ਕਰ ਛੱਡਣੀ ਜਾਂ ਹੋਮੇ ਨੂੰ ਪੱਠੇ ਪਾ ਕੇ ਆਪਣੇ ਆਪ ਨੂੰ ਅਤੇ ਆਪਣੇ ਸਰੋਤਿਆਂ ਨੂੰ ਭੁਲੇਖਿਆਂ ਵਿੱਚ ਅਸੀਂ ਫਸਾਈ ਫਿਰਦੇ ਹਾਂ। ਸਾਡੀ ਠੁੱਲੀ ਆਵਾਜ਼ ਨੂੰ ਜੇਕਰ ਕਿਸੇ ਦੂਜੇ ਵੇਵ ਲੈਂਥ ਉੱਤੇ ਨਹੀਂ ਫੜਿਆ ਜਾ ਸਕਦਾ, ਜਿਸ ਸਟੇਸ਼ਨ ਤੋਂ ਅਸੀਂ ਆਵਾਜ਼ ਸੁਣਨੀ ਹੈ ਉੱਥੇ ਹੀ ਉਹ ਸੂਈ ਨੂੰ ਸੁਰ ਕਰਨਾ ਪਏਗਾ, ਤਾਂ ਦਿਮਾਗੀ ਖਿਆਲ ਵਲਵਲੇ ਵੀ ਦੂਜੀਆਂ ਲਹਿਰਾਂ ਤੇ ਦੂਸਰੇ ਵੇਵ ਲੈਂਥ ਉੱਤੇ ਨਹੀਂ ਪਕੜੇ ਜਾ ਸਕਦੇ, ਨਹੀਂ ਜਾਣੇ ਜਾ ਸਕਦੇ। ਹਰ ਇੱਕ ਜੀਵ ਦੇ ਵੀ
ਕਿਉਂਕਿ ਭਿੰਨ ਭਿੰਨ ਖਿਆਲ ਤੇ ਵਲਵਲਿਆਂ ਦੀਆਂ ਅੱਡ ਅੱਡ ਲਹਿਰਾਂ ਹੁੰਦੀਆਂ ਹਨ, ਜਿਸ ਕਰਕੇ ਅਸੀਂ ਇੱਕ ਦੂਜੇ ਨੂੰ ਵੀ ਨਹੀਂ ਸਮਝ ਸਕਦੇ। ਇਹੀ ਕਾਰਨ ਹੈ ਕਿ ਮਾਇਕੀ ਮੰਡਲ ਵਿੱਚ ਸਾਡੇ ਆਪਸ ਦੇ ਵਿੱਚ ਵੀ ਗਲਤ ਫਹਿਮੀ, ਮਿਸਅੰਡਰਸਟੈਂਡਿੰਗ, ਗਲਤ ਨਿਸ਼ਚੇ, ਸ਼ੱਕ, ਈਰਖਾ, ਖਿੱਚੋਤਾਣ, ਵਿਰੋਧ, ਲੜਾਈਆਂ ਦਾ ਸਾਡੇ ਘਰਾਂ, ਦਫ਼ਤਰਾਂ, ਸਰਕਾਰਾਂ, ਸ਼ਹਿਰਾਂ, ਮੁਲਕਾਂ, ਸਾਰੀ ਸ੍ਰਿਸ਼ਟੀ ਵਿੱਚ ਹੀ ਬੋਲਬਾਲਾ ਅਤੇ ਵਰਤ ਵਰਤਾਰਾ ਹੈ। ਏਕਤਾ, ਇੱਕ ਸੁਰਤਾ, ਮੈਤਰੀ ਭਾਵ, ਹਮਦਰਦੀ, ਦਇਆ, ਖਿਮਾ, ਪਿਆਰ ਦਾ ਦੁਨੀਆਂ ਵਿੱਚ ਕਾਲ ਪੈ ਰਿਹਾ ਹੈ। ਇਹਦਾ ਕਾਰਨ ਕੀ ਹੈ ਕਿ ਸਾਡੇ ਆਪਸ ਦੇ ਵਿੱਚ ਹੀ ਕੋਈ ਇੱਕ ਸੁਰਤਾ ਨਹੀਂ, ਸਾਡੇ ਵਲਵਲੇ ਇੱਕ ਦੂਜੇ ਤੋਂ ਭਿੰਨ ਭਿੰਨ ਹਨ, ਜਿਨ੍ਹਾਂ ਨੂੰ ਅਸੀਂ ਇੱਕ ਸੁਰ ਹੋ ਕੇ ਸਮਝ ਨਹੀਂ ਸਕਦੇ। ਲੇਕਿਨ ਇਹਦਾ ਮੂਲ ਕਾਰਨ ਇਲਾਹੀ ਇੱਕੋ ਹੁਕਮ ਨੂੰ ਨਾ ਬੁੱਝਣਾ ਹੀ ਹੈ। ਮਨਮੁੱਖ ਹੁਕਮ ਨਾ ਬੁੱਝੇ ਬੱਪੜੀ, ਨਿਤ ਹੋਮੇ ਕਰਮ ਕਮਾਏ। ਆਵਾਜ਼ ਤੇ ਵਲਵਲੇ ਤਾਂ ਮਾਇਕੀ ਮੰਡਲ ਦੇ ਵੇਵਲੈਂਥ ਉੱਤੇ ਕੰਮ ਕਰਦੇ ਹਨ, ਲੇਕਿਨ ਗੁਰਬਾਣੀ ਇਹ ਆਤਮ ਮੰਡਲ ਵਿੱਚ ਸਤਿਗੁਰਾਂ ਦੇ ਅਤ ਸੂਖਮ ਇਲਾਹੀ ਵਲਵਲਿਆਂ ਤੇ ਪ੍ਰੇਮ ਭਾਵਨਾਵਾਂ ਦਾ ਪ੍ਰਗਟਾਵਾ ਹੈ, ਜੋ ਤੱਤ ਰੂਪੀ ਵੇਵਲੈਂਥ ਦੁਆਰਾ ਪ੍ਰਕਾਸ਼ਿਤ ਹੋ ਕੇ ਰਵ ਰਹੀ ਭਰਪੂਰ ਹੈ। ਇਹ ਆਤਮਿਕ ਤੱਤ ਸਰੂਪੀ ਵੇਵਲੈਂਥ ਸਪਿਰਚੁਅਲ ਇੰਸਟੀਟਿਊਸ਼ਨਲ ਵੇਵਲੈਂਥ ਉੱਤੇ ਪ੍ਰਕਾਸ਼ਿਤ ਹੋਈ ਹੋਈ ਰੱਬੀ ਬਾਣੀ, ਇਹ ਹੁਕਮ, ਨਾਮ, ਸ਼ਬਦ ਮਾਇਕੀ ਮੰਡਲ ਦੀ ਸੀਮਿਤ ਬੁੱਧੀ ਦੀਆਂ ਮਾਇਕੀ ਲਹਿਰਾਂ ਦੀ ਪਕੜ ਤੋਂ ਪਰੇ ਹੈ। ਬਾਣੀ ਕਿਉਂਕਿ ਤੱਤ ਸਰੂਪੀ ਵੇਵਲੈਂਥ ਉੱਤੇ ਪ੍ਰਕਾਸ਼ਿਤ ਹੋਈ ਹੋਈ ਹੈ, ਇਸ ਕਰਕੇ ਸਾਡੀ ਸੀਮਿਤ ਬੁੱਧੀ ਦੀਆਂ ਮਾਇਕੀ ਲਹਿਰਾਂ ਦੀ ਪਕੜ ਤੋਂ ਪਰੇ ਹੈ। ਇਹੀ ਕਾਰਨ ਹੈ ਕਿ ਅਸੀਂ ਬੇਅੰਤ ਪਾਠ ਕਰਦੇ ਹਾਂ, ਕਥਾ ਕੀਰਤਨ ਕਰਦੇ ਹਾਂ, ਸੁਣਦੇ ਹਾਂ, ਲੇਕਿਨ ਅਸੀਂ ਗੁਰਬਾਣੀ ਦੇ ਅੰਤਰੀਵ ਤੱਤ ਰੂਪੀ ਅਨੁਭਵੀ ਭਾਵਨਾਵਾਂ, ਇਹਦੇ ਸਪਿਰਚੁਅਲ ਏਸੈਂਸ ਤੋਂ ਵਾਂਝੇ ਜਾ ਰਹੇ ਹਾਂ। ਜਦੋਂ ਇਸ ਗੁੱਝੇ ਆਤਮਿਕ ਮੰਡਲ ਵਿੱਚੋਂ ਉਪਜਿਆ ਹੋਇਆ ਇਲਾਹੀ ਹੁਕਮ ਅਸੀਂ ਆਪਣੀ ਮਾਇਕੀ ਸੀਮਿਤ ਬੁੱਧੀ ਦੇ ਵੇਵਲੈਂਥ ਨਾਲ ਪਕੜ, ਸੁਣ, ਬੁੱਝ, ਪਹਿਚਾਣ ਹੀ ਨਹੀਂ ਸਕਦੇ, ਤਾਂ ਇਸ ਹੁਕਮ ਨੂੰ ਮੰਨਣਾ ਜਾਂ ਕਮਾਉਣਾ ਕਿਵੇਂ ਹੋ ਸਕਦਾ ਹੈ। ਬਹੁਤ ਸੂਖਮ ਇਹ ਨੁਕਤਾ ਜਿਹੜਾ ਗੁਰਮੁਖ ਪਿਆਰੇ ਸਾਨੂੰ ਸਮਝਾ ਰਹੇ ਹਨ ਕਿ ਜਦੋਂ ਆਤਮਿਕ ਮੰਡਲ ਤੇ ਮਾਇਕੀ ਮੰਡਲ ਦਾ ਵੇਵਲੈਂਥ ਹੀ ਅਲੱਗ ਹੈ, ਤਾਂ ਅਸੀਂ ਆਪਣੀ ਸੀਮਿਤ ਬੁੱਧੀ ਦੇ ਨਾਲ ਇਸ ਆਤਮਿਕ ਮੰਡਲ ਦੇ ਰਹੱਸ ਨੂੰ ਕਿਵੇਂ ਸਮਝ ਸਕਦੇ ਹਾਂ, ਕਿਵੇਂ ਕਮਾ ਸਕਦੇ ਹਾਂ। ਦਿਮਾਗੀ ਤੌਰ ਤੇ ਤਾਂ ਅਸੀਂ ਇਲਾਹੀ ਹੁਕਮ ਦੀ ਬਾਬਤ ਬਥੇਰੀਆਂ ਗੱਲਾਂ, ਬਹਿਸਾਂ, ਗਿਆਨ ਘੋਟ ਲਵਾਂਗੇ ਅਤੇ ਲੋਕਾਂ ਨੂੰ ਇਸ ਰੱਬੀ ਹੁਕਮ ਨੂੰ ਮੰਨਣ ਤੇ ਕਮਾਉਣ ਦੀ ਪ੍ਰੇਰਨਾ ਵੀ ਕਰ ਲਾਂਗੇ, ਪਰ ਆਪ ਖੁਦ ਮਾਇਆ ਦੇ ਭਰਮ ਭੁਲਾਵੇ ਵਿੱਚ ਆਪਣੀ ਹੋਮੇ ਦੇ ਅਧੀਨ ਅਸੀਂ ਆਪਣੇ ਹੁਕਮ ਜਾਂ ਪਾਣੀ ਵਿੱਚ ਚੱਲ ਰਹੇ ਹਾਂ। ਗੱਲਾਂ ਕਰੇ ਕਨੇਰੀਆਂ, ਖਸਮ ਨਾ ਪਾਏ ਸਾਧ, ਤਾਂ ਕਾ ਹੁਕਮ ਨਾ ਬੁੱਝੇ ਬੱਪੜਾ, ਨਰਕ ਸੁਰਗ ਅਵਤਾਰੀ। ਖਬਰਾਂ ਸੁਣਨ ਲਈ ਜਦ ਅਸੀਂ ਉਸੇ ਮੀਟਰ ਤੇ ਵੇਵਲੈਂਥ ਉੱਤੇ ਰੇਡੀਓ ਲਾਉਂਦੇ ਹਾਂ ਜਿਹਦੇ ਤੋਂ ਕਿ ਉਹ ਖਬਰਾਂ ਪ੍ਰਕਾਸ਼ਿਤ ਹੁੰਦੀਆਂ ਹਨ, ਹੋਰ ਕਿਸੇ ਮੀਟਰ ਤੇ ਵੇਵਲੈਂਥ ਤੇ ਖਬਰਾਂ ਨਹੀਂ ਸੁਣੀਆਂ ਜਾ ਸਕਦੀਆਂ। ਇਸੇ ਤਰ੍ਹਾਂ ਸਾਡਾ ਧਿਆਨ, ਸਾਡੀ ਬਿਰਤੀ, ਸਾਡੀ ਸੁਰਤੀ ਦੀ ਜੋ ਸੂਈ ਹੈ, ਉਹ ਤਾਂ ਬਾਹਰਮੁਖੀ ਮਾਇਕੀ ਮੰਡਲ ਦੇ ਮੋਹ ਮਾਇਆ ਵਿੱਚ ਖੱਚਰ ਤੇ ਗਲਸਾਨ ਹੈ। ਸੋ ਅਸੀਂ ਆਪਣੇ ਅੰਤਰ ਆਤਮੇ ਤੱਤ ਰੂਪੀ ਅਨੁਭਵੀ ਰੇਡੀਓ ਤੋਂ ਉੱਕਾ, ਬੇਖਬਰ, ਬੇਪਰਵਾਹ, ਅਣਜਾਣ, ਅਗਿਆਨੀ, ਅਵੇਸਲੇ ਜਾਂ ਮਚਲੇ ਹੋਏ ਹੋਏ ਹਾਂ, ਜਿਸ ਕਾਰਨ ਅਸੀਂ ਇਸ ਗੁੱਝੇ ਅੰਤਰੀ ਜਾਂ ਨਾਲ ਲਿਖੇ ਹੋਏ ਇਲਾਹੀ ਹੁਕਮ ਨੂੰ ਸੁਣਨ, ਬੁੱਝਣ, ਪਹਿਚਾਨਣ ਤੋਂ ਅਸਮਰਥ ਹਾਂ। ਇਹਨੂੰ ਮੰਨਣਾ ਤੇ ਕਮਾਉਣਾ ਤਾਂ ਕੀ ਸੀ। ਸੋ ਸੂਖਮ ਇਲਾਹੀ ਹੁਕਮ ਨੂੰ ਬੁੱਝਣ ਪਹਿਚਾਨਣ ਲਈ ਸਾਡੇ ਬਾਹਰਮੁਖੀ ਧਿਆਨ, ਸਾਡੀ ਬਾਹਰਮੁਖੀ ਸੁਰਤੀ ਬਿਰਤੀ ਨੂੰ ਆਪਣੇ ਅੰਤਰ ਆਤਮਾ ਵੱਲ ਮੋੜਨਾ ਪਏਗਾ। ਹੁਣ ਪਹਿਲਾਂ ਗੁਰਮੁਖ ਪਿਆਰਿਆਂ ਨੇ ਸਾਨੂੰ ਕਾਰਨ ਦੱਸਿਆ ਹੈ ਕਿ ਅਸੀਂ ਹੁਕਮ ਨੂੰ ਕਿਉਂ ਨਹੀਂ ਬੁੱਝ ਸੀਝ ਸਕਦੇ।
ਹੁਣ ਉਹਨੂੰ ਬੁੱਝਣ ਦਾ ਤਰੀਕਾ ਦੱਸ ਰਹੇ ਹਨ, ਜੁਗਤ ਦੱਸ ਰਹੇ ਹਨ ਕਿ ਸਾਨੂੰ ਕੀ ਕਰਨਾ ਪਏਗਾ। ਸੂਖਮ ਇਲਾਹੀ ਹੁਕਮ ਨੂੰ ਬੁੱਝਣ ਲਈ, ਪਹਿਚਾਨਣ ਲਈ, ਬਾਰਮੁਖੀ ਧਿਆਨ ਜਾਂ ਸੁਰਤੀ ਬਿਰਤੀ ਨੂੰ ਆਪਣੇ ਅੰਤਰ ਆਤਮਾ ਵੱਲ ਬੋੜਨਾ ਪਏਗਾ। ਸੇਖਾ ਚ ਚੱਕਿਆ ਚ ਵਾਇਆ, ਇਹ ਮਨ ਇਕਤ ਕਰ ਆਣ, ਏਹੜ ਤੇਹੜ ਛੱਡ ਤੂੰ ਗੁਰ ਕਾ ਸ਼ਬਦ ਪਛਾਣ। ਲੇਕਿਨ ਸਾਡੇ ਨਾਲ ਵਰਤਦਾ ਕੀ ਹੈ? ਜੁਗਾਂ ਜੁਗਾਂਤਰਾਂ ਤੋਂ ਮਨ ਦੀ ਬਿਰਤੀ ਨੂੰ ਬਾਹਰਮੁਖੀ ਮਾਇਕੀ ਮੰਡਲ ਵਿੱਚ ਖਿੰਡਣ, ਦੌੜਨ, ਦੁੜੰਗੇ ਲਾਉਣ ਤੇ ਮਾਨਸਿਕ ਰੰਗ ਰਸ ਭੋਗਣ ਵਿੱਚ ਖਚਿਤ ਹੋਣ ਦੀ ਆਦਤ ਪਈ ਹੋਈ ਹੈ। ਸਾਡੀ ਬਿਰਤੀ ਨੂੰ ਪਤਾ ਨਹੀਂ ਕਿੰਨੇ ਜੁਗਾਂ ਜੁਗਾਂਤਰਾਂ ਤੋਂ, ਕਿਹੜੇ ਜਨਮਾਂ ਤੋਂ ਇਹ ਬਾਹਰਮੁਖੀ ਹੋਣ ਦੀ ਆਦਤ ਪਈ ਹੋਈ ਹੈ। ਸੋ ਇਹਨਾਂ ਬਿਰਤੀਆਂ ਨੂੰ ਇਕਾਗਰ ਕਰਕੇ ਅੰਤਰਮੁਖੀ ਮੋੜਨਾ ਅਤਿਅੰਤ ਕਠਿਨ ਹੈ, ਇਹ ਕੋਈ ਸੌਖੀ ਖੇਲ ਨਹੀਂ। ਇਹੀ ਕਾਰਨ ਹੈ ਕਿ ਇੰਨੇ ਪਾਠ, ਪੂਜਾ, ਕੀਰਤਨ, ਸਿਮਰਨ, ਸਮਾਧੀ ਵਿੱਚ ਵੀ ਸਾਡਾ ਮਨ ਨਹੀਂ ਟਿਕਦਾ। ਜਗਿਆਸੂਆਂ ਦੀ ਆਮ ਹੀ ਸ਼ਿਕਾਇਤ ਸੁਣੀ ਜਾਂਦੀ ਹੈ ਕਿ ਸਾਡਾ ਮਨ ਨਹੀਂ ਟਿਕਦਾ। ਸੋ ਇਸ ਅਸਾਧ, ਅਵਾਰਾ ਤੇ ਬੇਲਗਾਮੇ ਮਨ ਨੂੰ ਅੰਤਰਮੁਖੀ ਮੋੜਨਾ ਅਤਿ ਕਠਿਨ ਖੇਲ ਹੈ। ਜਨ ਨਾਨਕ ਇਹ ਖੇਲ ਕਠਿਨ ਹੈ, ਕਿਨਹੂ ਗੁਰਮੁਖ ਜਾਨਾ। ਪਰ ਮਨ ਨੂੰ ਮੋੜ ਕੇ ਅੰਤਰਮੁਖੀ ਸਿਮਰਨ ਅਭਿਆਸ ਕੀਤੇ ਬਗੈਰ ਆਤਮਿਕ ਮੰਡਲ ਦੇ ਉੱਚੇ ਸੁੱਚੇ ਇਲਾਹੀ ਤੱਤ ਰੂਪੀ ਹੁਕਮ ਨੂੰ ਜਾਣਿਆ, ਬੁੱਝਿਆ ਜਾਂ ਪਹਿਚਾਣਿਆ ਵੀ ਨਹੀਂ ਜਾ ਸਕਦਾ। ਗੁਰਮਤ ਅਨੁਸਾਰ ਇਸ ਕਠਿਨ ਆਤਮਿਕ ਖੇਲ ਨੂੰ ਕਮਾਉਣ ਵਾਸਤੇ ਬਖਸ਼ਿਆ ਹੋਇਆ ਮਹਾਂਪੁਰਖਾਂ, ਗੁਰਮੁਖ ਪਿਆਰਿਆਂ ਦੀ ਸੰਗਤ ਤੇ ਸੇਵਾ ਅਤਿਅੰਤ ਲਾਭਦਾਇਕ ਤੇ ਸਹਾਇਕ ਸਿੱਧ ਹੋ ਸਕਦੀ ਹੈ। ਮਿਲਸਾਧ ਸੰਗਤ ਭਜ ਕੇਵਲ ਨਾਮ, ਏਕ ਪਲਕ ਸੁਖਸਾਧ ਸਮਾਗਮ, ਕੋਟ ਬੈਕੁੰਠੇ ਪਾਏ, ਅੰਚਲ ਗਹਿ ਕੇ ਸਾਧਕਾ ਤਰਣਾ ਏ ਸੰਸਾਰ। ਇਹ ਇਲਾਹੀ ਅਨੋਖੀ ਅਸਚਰਜ ਅਤਿ ਸੂਖਮ ਹੁਕਮ ਦੀ ਲੁਕਣ ਮਿਚਾਈ ਦੀ ਖੇਲ ਅਦ੍ਰਿਸ਼ਟ ਤੌਰ ਤੇ ਸਦੀਵੀ ਵਰਤ ਰਹੀ ਹੈ, ਜਿਹਦੇ ਵਿੱਚ ਪਰਮਾਤਮਾ ਆਪਣੇ ਅਚਰਜ ਚੋਜ ਦੁਆਰਾ ਆਪ ਹੀ ਲੁਕਿਆ ਹੋਇਆ ਹੈ, ਆਪ ਹੀ ਜੀਵਾਂ ਵਿੱਚ ਵਿਚਰ ਕੇ ਆਪਣਾ ਹੁਕਮ ਵਰਤਾ ਰਿਹਾ ਹੈ, ਆਪ ਹੀ ਆਪਣੇ ਪਿਆਰੇ ਸੰਤਾਂ ਮਹਾਂਪੁਰਖਾਂ ਦੀਆਂ ਬਾਣੀਆਂ ਦੁਆਰਾ ਆਪਣੇ ਹੁਕਮ ਨੂੰ ਮੰਨਣ ਦੀ ਜਾਤ ਜਾਂ ਗਿਆਨ ਦੇ ਰਿਹਾ ਹੈ। ਇਹ ਬੜੀ ਪਿਆਰੀ ਇਹ ਜੁਗਤੀ ਗੁਰਮੁਖ ਪਿਆਰਿਆਂ ਨੇ ਇੱਥੇ ਸਾਨੂੰ ਦੱਸੀ ਹੈ। ਜੋ ਅਕਾਲ ਪੁਰਖ ਕਿਸ ਤਰ੍ਹਾਂ ਇਹ ਖੇਲ ਵਰਤਾ ਰਿਹਾ ਹੈ, ਇਹਦੇ ਵਿੱਚ ਪਰਮਾਤਮਾ ਆਪਣੇ ਅਚਰਜ ਚੋਜ ਦੁਆਰਾ ਆਪ ਹੀ ਲੁਕਿਆ ਹੋਇਆ ਹੈ, ਘੱਟ ਘੱਟ ਵਿੱਚ ਸਮਾ ਰਿਹਾ ਹੈ, ਆਪ ਹੀ ਜੀਵਾਂ ਵਿੱਚ ਵੀ ਵਿਚਰ ਕੇ ਆਪਣਾ ਹੁਕਮ ਵਰਤਾ ਰਿਹਾ ਹੈ, ਤੇ ਆਪ ਹੀ ਆਪਣੇ ਪਿਆਰੇ ਸੰਤਾਂ ਮਹਾਂਪੁਰਖਾਂ ਦੀਆਂ ਬਾਣੀਆਂ ਦੁਆਰਾ ਆਪਣੇ ਹੁਕਮ ਨੂੰ ਮੰਨਣ ਦੀ ਸਾਨੂੰ ਜਾਚ ਵੀ ਦੱਸ ਰਿਹਾ ਹੈ। ਇਸ ਖੇਲ ਵਿੱਚ ਅਚੰਭੇ ਵਾਲੀ ਗੱਲ ਕੀ ਹੈ ਕਿ ਅਕਾਲ ਪੁਰਖ ਆਪਣੇ ਆਪ ਦੋਨੋਂ ਪਾਸੇ ਗੁਪਤ ਖੇਲ ਵਰਤ ਰਿਹਾ ਹੈ ਤੇ ਨਾਲ ਹੀ ਆਪਣੀ ਰਚੀ ਹੋਈ ਖੇਲ ਨੂੰ ਆਪ ਹੀ ਦੇਖ ਦੇਖ ਕੇ ਪ੍ਰਸੰਨ ਹੋ ਰਿਹਾ ਹੈ। ਦੇਖਣ ਕੋ ਪਰਪੰਚ ਕੀਆ, ਇਸ ਸਾਰੀ ਅਨੋਖੀ ਵਿਚਿੱਤਰ ਅਚਰਜ ਗੁਪਤ ਨਿਰਾਲੀ ਇਲਾਹੀ ਪ੍ਰੇਮ ਖੇਲ ਵਿੱਚ ਅਕਾਲ ਪੁਰਖ ਦੇ ਪਿਆਰ, ਉਹਦੀ ਬਖਸ਼ਿਸ਼, ਉਹਦੀ ਗੁਰ ਪ੍ਰਸਾਦ ਦੀ ਆਤਮਿਕ ਰੌਂ ਦੀ ਜੋ ਰਵਾਨਗੀ ਹੋ ਰਹੀ ਹੈ, ਉਸੇ ਦੀ ਸਹਿਜਚਾਰ ਨੂੰ ਹੁਕਮ ਕਿਹਾ ਗਿਆ ਹੈ। ਇਸ ਸਾਰੀ ਇਲਾਹੀ ਗੁਪਤ ਖੇਲ ਜਾਂ ਹੁਕਮ ਵਿੱਚ ਕੋਈ ਅਸ ਸੂਖਮ ਗੁੱਝਾ ਭੇਦ ਹੈ ਜਿਹਨੂੰ ਕਿ ਕੋਈ ਵਿਰਲੇ ਬਖਸ਼ੇ ਹੋਏ ਗੁਰਮੁਖ ਪਿਆਰੇ ਅੰਤਰਾਤਮੇ ਅਨੁਭਵ ਦੁਆਰਾ ਬੁੱਝ ਸਕਦੇ ਹਨ, ਜਾਣ ਸਕਦੇ ਹਨ, ਪਹਿਚਾਣ ਸਕਦੇ ਹਨ। ਅਤੇ ਐਸੇ ਮਹਾਂਪੁਰਖੀ ਇਸ ਉੱਚਮ ਉੱਚੀ ਸੁੱਚਮ ਸੁੱਚੀ ਇਲਾਹੀ ਪ੍ਰੇਮ ਖੇਲ ਜਾਂ ਖੇਲ ਨਿਰਾਲੀ ਦੇ ਹੁਕਮ ਨੂੰ ਬੁੱਝ ਕੇ ਸਹਿਜ ਸੁਭਾਏ ਉਹਦਾ ਭਾਣਾ ਮੰਨਦੇ ਜਾਂ ਕਮਾਉਂਦੇ ਹਨ। ਜਿਵੇਂ ਆਰੰਭ ਵਿੱਚ ਦੱਸਿਆ ਜਾ ਚੁੱਕਾ ਹੈ
ਕਿ 84 ਲੱਖ ਜੂਨਾਂ ਤਾਂ ਨਾਲ ਲਿਖੇ ਗੁੱਝੇ ਇਲਾਹੀ ਹੁਕਮ ਵਿੱਚ ਉਪਜਦੀਆਂ ਪਲਦੀਆਂ ਤੇ ਲੈ ਹੁੰਦੀਆਂ ਹਨ ਤੇ ਇਲਾਹੀ ਰੌਂ ਦੀ ਰਵਾਨਗੀ ਦੀ ਸਹਿ ਚਾਲਦੀਆਂ ਲਹਿਰਾਂ ਉੱਤੇ ਉਹ ਨਿਸ਼ਚਿੰਤ ਤੇ ਨਿਸਲ ਹੋ ਕੇ ਆਪਣੇ ਸ਼ੌ ਸਾਗਰ ਵੱਲ ਅਣਜਾਣੇ ਅਪੋਲ ਸਹਿਜ ਸੁਭਾਏ ਹੀ ਰੁੜੀਆਂ ਜਾ ਰਹੀਆਂ ਹਨ। ਪਰ ਇਨਸਾਨ ਹੀ ਇੱਕ ਐਸੀ ਜੂਨ ਹੈ ਜੋ ਆਪਣੀ ਸਿਆਣਪ ਆਪਣੀਆਂ ਉਕਤੀਆਂ ਜੁਕਤੀਆਂ ਤੇ ਏਹੜ ਤੇਹੜ ਦੁਆਰਾ ਇਲਾਹੀ ਹੁਕਮ ਦੀ ਰਵਾਨਗੀ ਦੀ ਸਹਿਜ ਚਾਲ ਜਾਂ ਭਾਣੇ ਵਿੱਚੋਂ ਨਿਕਲ ਕੇ ਆਪਣੀ ਨਿੱਕੀ ਜਿਹੀ ਹੋਮੇ ਦੇ ਘੁੰਮਣ ਘੇਰ ਵਿੱਚ ਫਸ ਜਾਂਦਾ ਹੈ, ਵਰਲਪੂਲ ਵਿੱਚ ਫਸ ਜਾਂਦਾ ਹੈ ਤੇ ਕਰਮਬੱਧ ਹੋ ਕੇ ਪਲਸ ਪਲਸ ਸਗਲੀ ਮੁਈ ਝੂਠੇ ਧੰਦੇ ਮੋਹ ਵਾਲਾ ਜੀਵਨ ਬਤੀਤ ਕਰਦਾ ਹੈ। ਇਹਨੂੰ ਸਪਸ਼ਟ ਕਰਨ ਲਈ ਗੁਰਮੁਖ ਪਿਆਰਿਆਂ ਨੇ ਇੱਥੇ ਦੋ ਮਿਸਾਲਾਂ ਦਿੱਤੀਆਂ ਹਨ। ਮਿਸਾਲ ਦੇ ਤੌਰ 'ਤੇ ਜਿਵੇਂ ਨਹਿਰ ਦੇ ਵਿਚਕਾਰ ਅਸੀਂ ਦੇਖਦੇ ਹਾਂ ਕਿ ਕੋਈ ਲੱਕੜੀ ਪਾਣੀ ਦੀਆਂ ਲਹਿਰਾਂ ਉੱਤੇ ਅਸੀਂ ਛੱਡ ਦਈਏ ਤਾਂ ਉਹ ਬਿਨਾਂ ਕਿਸੇ ਸਿਆਣਪ ਜਾਂ ਖੇਚਲ ਦੇ ਆਪ ਮੁਹਾਰੇ ਅਭੋਲ ਪਾਣੀ ਦੇ ਵੇਗ ਵਿੱਚ ਰੁੜੀ ਜਾਏਗੀ। ਲੇਕਿਨ ਜੇ ਕਿਸੇ ਵਜ੍ਹਾ ਨਾਲ ਉਹ ਲੱਕੜੀ ਨਹਿਰ ਦੇ ਕੰਢੇ ਵੱਲ ਨੂੰ ਰਿਸਕ ਜਾਵੇ ਤਾਂ ਕਿਸੇ ਪੁੱਲ ਦੇ ਥੰਮਲੇ ਕੋਲ ਉਹ ਪਾਣੀ ਦੇ ਘੁੰਮਣ ਘੇਰ ਵਿੱਚ ਫਸ ਜਾਂਦੀ ਹੈ। ਇਹ ਨਹਿਰ ਵਿੱਚ ਰੁੜੀ ਜਾਂਦੀ ਲੱਕੜ ਦਾ ਉਦਾਹਰਣ ਇੰਜਨ ਸਾਡੇ ਉੱਤੇ ਵੀ ਟੁੱਕਦਾ ਹੈ, ਕਿਉਂਕਿ ਇਨਸਾਨ ਹੀ ਤੀਖਣ ਬੁੱਧੀ ਵਾਲੀ ਐਸੀ ਜੂਨ ਹੈ ਜੋ ਆਪਣੀ ਸਿਆਣਪ ਤੇ ਉਕਤੀਆਂ ਜੁਕਤੀਆਂ ਦੇ ਕਾਰਨ ਹੁਕਮ ਦੀ ਰਵਾਨਗੀ ਦੀ ਸਹਿਜ ਚਾਲ ਜਾਂ ਭਾਣੇ ਵਿੱਚੋਂ ਨਿਕਲ ਕੇ ਆਪਣੀ ਨਿੱਕੀ ਜਿਹੀ ਹੋਮੇ ਦੇ ਘੁੰਮਣ ਘੇਰ ਜਾਂ 84 ਦੇ ਆਵਾਗਮਨ ਦੇ ਚੱਕਰ ਦੇ ਫੇਰ ਵਿੱਚ ਫਸ ਜਾਂਦੀ ਹੈ ਤੇ ਫਿਰ ਆਪਣੇ ਕਰਮਾਂ ਅਨੁਸਾਰ ਦੁੱਖ ਸੁੱਖ ਭੋਗਦੀ ਹੈ। ਇੱਕ ਹੁਕਮ ਮਨ ਨਾ ਜਾਣਨੀ ਪਾਈ ਦੂਜੇ ਪਾਏ ਫਿਰਾਏ। ਇਸੇ ਤਰ੍ਹਾਂ ਦੂਸਰੀ ਉਦਾਹਰਣ ਹੈ ਕਿ ਪੁਲਾੜ ਵਿੱਚ ਤੇਜ਼ ਰਫ਼ਤਾਰ ਦੀਆਂ ਹਵਾਈ ਧਾਰਾਂ ਸਟਰੋਂਗ ਏਅਰ ਕਰੰਟਸ ਹੁੰਦੀਆਂ ਹਨ। ਪੁਲਾੜ ਦੇ ਵਿੱਚ ਉਹ ਵਾਬ ਰੋਲੇ ਵਾਂਗ ਵਗਦੀਆਂ ਹਨ। ਇਹਨਾਂ ਤੂਫਾਨੀ ਵਾਯੂ ਧਾਰਾਂ ਨੂੰ ਹਨੇਰੀ ਵੀ ਕਿਹਾ ਜਾਂਦਾ ਹੈ। ਹਨੇਰੀ ਜਾਂ ਵਾਬ ਰੋਲੇ ਆਮ ਤੌਰ 'ਤੇ ਤਾਂ ਧਰਤੀ ਉੱਤੇ ਵਾਯੂਮੰਡਲ ਵਿੱਚ ਕਦੇ ਕਦੇ ਚੱਲਦੇ ਹਨ, ਪਰ ਸ਼ਕਤੀਮਾਨ ਤੂਫਾਨੀ ਵਾਯੂ ਧਾਰਾਵਾਂ ਇਹ ਬੱਦਲਾਂ ਤੋਂ ਬਹੁਤ ਉੱਪਰ ਪੁਲਾੜ ਵਿੱਚ ਅਕਸਰ ਚੱਲਦੀਆਂ ਰਹਿੰਦੀਆਂ ਹਨ। ਵਾਬ ਰੋਲੇ ਵਾਂਗੂ ਜੇ ਕੋਈ ਚੀਜ਼ ਇਹਨਾਂ ਤੂਫਾਨੀ ਵਾਯੂ ਧਾਰਾਂ ਵਿੱਚ ਵੜ ਜਾਏ ਤਾਂ ਤਿੱਖੇ ਵਹਿਣ ਵਿੱਚ ਉਹ ਆਪ ਮੁਹਾਰੇ ਹੀ ਉੜਦੀ ਜਾਂਦੀ ਹੈ। ਇਸੇ ਤੂਫਾਨੀ ਵਾਯੂ ਵਹਿਣ ਵਿੱਚ ਅਸੀਂ ਉਡਣ ਖਟੋਲੇ ਗਲਾਈਡਰਸ ਉਡਾਉਂਦੇ ਹਾਂ ਜੋ ਕਿ ਇਸ ਵਹਿਣ ਦੀ ਬੇਅੰਤ ਸ਼ਕਤੀ ਦੁਆਰਾ ਪੁਲਾੜ ਵਿੱਚ ਆਪ ਮੁਹਾਰੇ ਉੜਦੇ ਜਾਂਦੇ ਹਨ। ਐਨ ਇਸੇ ਤਰ੍ਹਾਂ ਆਤਮਿਕ ਮੰਡਲ ਵਿੱਚ ਇਲਾਹੀ ਹੁਕਮ ਜੀਵਨ ਰੌਂ ਜਾਂ ਨਾਮ ਦੀ ਰਵਾਨਗੀ ਦੀ ਸਹਿਜ ਚਾਲ ਰੱਬ ਰਹੀ ਭਰਪੂਰ ਹੈ। ਇਸ ਰਵਾਨਗੀ ਜਾਂ ਹੁਕਮ ਵਿੱਚ ਜੀਵ ਨੂੰ ਆਪਣੀਆਂ ਸਿਆਣਪਾਂ ਆਪਣੀਆਂ ਉਕਤੀਆਂ ਜੁਕਤੀਆਂ ਏਹੜ ਤੇਹੜ ਸੰਕਲਪ ਵਿਕਲਪ ਆਸਾ ਮਨਸਾ ਸਕੀਮਾਂ ਜਾਂ ਫਿਕਰ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਪੈਂਦੀ, ਕਿਉਂਕਿ ਰੱਬੀ ਹੁਕਮ ਦੀ ਜੀਵਨ ਰੌਂ ਆਪ ਹੀ ਸਾਡੇ ਜੀਵਨ ਦੇ ਜਹਾਜ਼ ਜਾਂ ਬੋਹਿਤ ਗਲਾਈਡਰ ਨੂੰ ਆਪਣੀ ਸਹਿਜ ਚਾਲ ਜਾਂ ਭਾਣੇ ਵਿੱਚ ਅਣਜਾਣ ਅਪੋਲ ਸਹਿਜ ਸੁਭਾਏ ਚਲਾ ਰਹੀ ਹੈ। ਅਸੀਂ ਦੇਖਦੇ ਹਾਂ ਕਿ ਜਿੱਥੇ ਅਸੀਂ ਆਪਦੀਆਂ ਉਕਤੀਆਂ ਜੁਕਤੀਆਂ ਨਹੀਂ ਚਲਾਉਂਦੇ ਉਹ ਕੰਮ ਜ਼ਿਆਦਾ ਚੰਗੀ ਤਰ੍ਹਾਂ ਅਕਾਲ ਪੁਰਖ ਦੇ ਹੁਕਮ ਵਿੱਚ ਹੁੰਦਾ ਹੈ, ਲੇਕਿਨ ਜਿੱਥੇ ਅਸੀਂ ਆਪਣੀ ਸੀਮਿਤ ਬੁੱਧੀ ਦੀਆਂ ਸਿਆਣਪਾਂ ਸਕੀਮਾਂ ਘੋਟਦੇ ਹਾਂ ਉੱਥੇ ਅਸੀਂ ਉਸਦੇ ਭਾਣੇ ਤੋਂ ਬੇਸੁਰੇ ਹੋ ਜਾਂਦੇ ਹਾਂ। ਇਸੇ ਤਰ੍ਹਾਂ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਦੀ ਕਮਾਈ ਕਰਨ ਦੇ ਵਾਸਤੇ ਗੁਰਬਾਣੀ ਸਾਨੂੰ ਕੀ ਉਪਦੇਸ਼ ਦਿੰਦੀ ਹੈ? ਸਤਿਗੁਰ ਬੋਹਿਤ ਹਰ ਨਾਮ ਹੈ ਕਿਤ ਬਿਧ ਚੜਿਆ ਜਾਏ, ਸਤਿਗੁਰ ਕਹਿ ਪਾਣੇ ਜੋ ਚਲੇ ਵਿੱਚ ਬੋਹਿਤ ਬੈਠਾ ਆਏ। ਇਸ ਅਵਸਥਾ ਵਿੱਚ ਅਸੀਂ ਕੀ ਕਰਨਾ ਹੈ
ਮਨ ਦੇ ਸੰਕਲਪਾਂ ਵਿਕਲਪਾਂ ਕਰਮਾਂ ਧਰਮਾਂ ਨੂੰ ਇੱਥੇ ਇਲਾਹੀ ਪਾਣੇ ਦੀ ਰੰਗਤ ਚੜ ਜਾਂਦੀ ਹੈ, ਜਿਸ ਕਰਕੇ ਅਸੀਂ ਆਪਣੇ ਕਰਮਾਂ ਦੇ ਜ਼ਿੰਮੇਵਾਰ ਨਹੀਂ ਹੁੰਦੇ ਅਤੇ ਜਮਾਂ ਦੇ ਵਸ ਨਹੀਂ ਪੈਂਦੇ। 84 ਲੱਖ ਜੂਨਾਂ ਤਾਂ ਅਣਜਾਣੇ ਅਤੇ ਅਪੁੱਲ ਇਸ ਇਲਾਹੀ ਹੁਕਮ ਦੀ ਰਵਾਨਗੀ ਜਾਂ ਭਾਣੇ ਵਿੱਚ ਤੁਰ ਹੁੰਦੀਆਂ ਹਨ, ਪਰ ਇਨਸਾਨ ਨੂੰ ਆਪਣੀ ਸੋਝੀ ਅਤੇ ਉੱਦਮ ਨਾਲ ਉਸ ਇਲਾਹੀ ਜੀਵਨ ਰੋਂ ਸ਼ਬਦ ਹੁਕਮ ਨਾਮ ਜਾਂ ਸਹਿਚਾਲ ਜਾਂ ਭਾਣੇ ਵਿੱਚ ਆਪਣੇ ਮਨ ਚਿੱਤ ਬੁੱਧੀ ਨੂੰ ਸੁਰ ਕਰਨਾ ਪੈਂਦਾ ਹੈ। ਬਾਕੀ ਜੂਨਾਂ ਆਪ ਮੁਹਾਰੇ ਉਹਦੇ ਭਾਣੇ ਵਿੱਚ ਚੱਲ ਰਹੀਆਂ ਹਨ, ਇਨਸਾਨ ਨੂੰ ਆਪਣੀ ਵਿਵੇਕ ਬੁੱਧੀ ਨਾਲ ਆਪਣੇ ਆਪ ਨੂੰ ਉਹਦੇ ਵਿੱਚ ਨਾਲ ਇੱਕ ਸੁਰ ਕਰਨਾ ਪੈਂਦਾ ਹੈ। ਇਹ ਕਿਵੇਂ ਕਰਨਾ ਹੈ? ਅਸੀਂ ਆਪਣੀਆਂ ਸੁਰਤੀਆਂ ਬਿਰਤੀਆਂ ਨੂੰ ਮਾਇਕੀ ਮੰਡਲ ਵਿੱਚੋਂ ਕੱਢ ਕੇ ਸਿਮਰਨ ਦੁਆਰਾ ਅੰਤਰਮੁਖੀ ਅੰਤਰਆਤਮੇ ਆਤਮਿਕ ਮੰਡਲ ਦੀ ਜੀਵਨ ਰੋਂ ਦੀ ਰਵਾਨਗੀ ਦੀ ਸਹਿਜ ਚਾਲ ਨਾਲ ਸੁਰ ਕਰਨਾ ਹੀ ਹੁਕਮ ਨੂੰ ਬੁੱਝਣਾ, ਜਾਣਨਾ, ਪਹਿਚਾਨਣਾ, ਮੰਨਣਾ ਜਾਂ ਕਮਾਉਣਾ ਕਿਹਾ ਗਿਆ ਹੈ। ਬਾਕੀ ਜੂਨਾਂ ਇਲਾਹੀ ਹੁਕਮ ਦੀ ਸਹਿਜ ਚਾਲ ਵਿੱਚ ਦਖਲ ਨਹੀਂ ਦੇ ਸਕਦੀਆਂ, ਕਿਉਂਕਿ ਉਹਨਾਂ ਨੂੰ ਅਕਾਲ ਪੁਰਖ ਨੇ ਬੁੱਧੀ ਨਹੀਂ ਬਖਸ਼ੀ। ਪਰ ਇਨਸਾਨ ਆਪਣੀ ਸਿਆਣਪ ਉਕਤੀਆਂ ਜੁਕਤੀਆਂ ਨਾਲ ਜਿੱਥੋਂ ਤੱਕ ਇਹਦੀ ਵਾਹ ਚੱਲਦੀ ਹੈ ਇਹ ਹੁਕਮ ਦੇ ਵਿੱਚ ਦਖਲ ਦੇਣ ਦੀ ਕੋਸ਼ਿਸ਼ ਕਰਦਾ ਹੈ ਅਤੇ ਇਲਾਹੀ ਸੁਖਦਾਈ ਹੁਕਮ ਦੀ ਸਹਿਜ ਚਾਲ ਤੋਂ ਬੇਸੁਰਾ ਆਊਟ ਆਫ ਟਿਊਨ ਹੋ ਕੇ ਆਪਣੇ ਭਾਣੇ ਦੇ ਵਿੱਚ ਚੱਲਦਾ ਵਿਛੜ ਚੋਟਾਂ ਖਾਂਦਾ ਹੈ। ਸੋ ਇਹਦੇ ਤੋਂ ਕੀ ਸਿੱਟਾ ਨਿਕਲਦਾ ਹੈ ਕਿ ਇਲਾਹੀ ਹੁਕਮ ਇੱਕ ਹੈ, ਉਹ ਗੁਪਤ ਹੈ, ਸਾਡੇ ਨਾਲ ਲਿਖਿਆ ਹੋਇਆ ਹੈ, ਰੱਬ ਰਿਆ ਭਰਪੂਰ ਹੈ, ਉਹ ਅਭੁੱਲ ਹੈ, ਅਟਲ ਹੈ, ਅਬੋਲ ਹੈ, ਅਬੁੱਝ ਹੈ, ਅਗੰਮ ਹੈ, ਅਚਰਜ ਹੈ, ਅਪਾਰ ਹੈ। ਉਹਨੂੰ ਸ਼ਬਦ ਨਾਮ ਜੀਵਨ ਰੋਂ ਰਵਾਨਗੀ ਸਹਿਜ ਚਾਲ ਪ੍ਰੇਮ ਖੇਲ ਖੇਲ ਨਿਰਾਲੀ ਖੇਲ ਅਖਾੜਾ ਵਡਖੇਲ ਤਮਾਸ਼ਾ ਜਾਂ ਭਾਣਾ ਕਿਹਾ ਗਿਆ ਹੈ। ਇਹ ਇਲਾਹੀ ਹੁਕਮ ਸਾਡੀ ਬੁੱਧੀ ਦੀ ਸਮਝ ਉਹਦੀ ਸੋਚ ਉਹਦੇ ਵਿਚਾਰ ਗਿਆਨ ਫਿਲੋਸਫੀ ਸਿਆਣਪ ਵਿੱਦਿਆ ਵਿਗਿਆਨ ਦੀ ਪਕੜ ਤੋਂ ਪਰੇ ਹੈ। ਇਸ ਇਲਾਹੀ ਹੁਕਮ ਦੇ ਬੁੱਝਣ ਅਤੇ ਪਹਿਚਾਨਣ ਤੋਂ ਬਿਨਾਂ ਅਸੀਂ ਤ੍ਰੈਗੁਣੀ ਮਾਇਕੀ ਮੰਡਲ ਦੇ ਹੋਮੇ ਦੇ ਦਾਇਰੇ ਵਿੱਚ ਹੀ ਵਿਚਰਦੇ ਹਾਂ ਅਤੇ ਨਤੀਜੇ ਵਜੋਂ ਕਰਮਬੱਧ ਹੋ ਕੇ ਆਵਾਗਮਨ ਦੇ ਗੇੜ ਵਿੱਚ ਪਏ ਰਹਿੰਦੇ ਹਾਂ। ਹੁਣ ਹੁਕਮ ਨੂੰ ਬੁੱਝਿਆ ਜਾਂ ਪਹਿਚਾਣਿਆ ਕਿਵੇਂ ਜਾ ਸਕਦਾ ਹੈ? ਇਹਦੇ ਲਈ ਗੁਰਮੁਖ ਪਿਆਰਿਆਂ ਨੇ ਨੁਕਤੇ ਦਿੱਤੇ ਹਨ। ਪਹਿਲਾਂ ਤਾਂ ਗੁਰਬਾਣੀ ਅਨੁਸਾਰ ਇਸ ਇਲਾਹੀ ਹੁਕਮ ਨੂੰ ਬੁੱਝਣ ਅਤੇ ਪਹਿਚਾਨਣ ਲਈ ਸਾਨੂੰ ਆਪਣੇ ਧਿਆਨ ਸੁਰਤੀ ਬਿਰਤੀ ਨੂੰ ਅੰਤਰਮੁਖੀ ਕਰਕੇ ਅਟੁੱਟ ਸਿਮਰਨ ਅਭਿਆਸ ਕਰਨਾ ਪਏਗਾ। ਅੰਤਰ ਆਤਮੇ ਸ਼ਬਦ ਸੁਰਤ ਵਿੱਚ ਲਿਵਲੀਨ ਹੋ ਕੇ ਸ਼ਬਦ ਦੀ ਆਤਮਿਕ ਵੇਵ ਲੈਂਥ ਉੱਤੇ ਪਹੁੰਚਣਾ ਪਏਗਾ। ਇਹਨਾਂ ਉੱਚੀਆਂ ਸੁੱਚੀਆਂ ਆਤਮਿਕ ਮੰਡਲ ਦੀਆਂ ਪ੍ਰੇਮ ਭਾਵਨਾ ਦੀਆਂ ਲਹਿਰਾਂ ਵਿੱਚ ਤਾਰੀਆਂ ਲਾਉਂਦਿਆਂ ਹੋਇਆਂ ਸਾਨੂੰ ਅਨੁਭਵੀ ਤੱਤ ਗਿਆਨ ਦਾ ਪ੍ਰਕਾਸ਼ ਹੋਏਗਾ। ਆਤਮਿਕ ਮੰਡਲ ਦੇ ਪ੍ਰਕਾਸ਼ ਵਿੱਚ ਫਿਰ ਗੁਰੂ ਦੀ ਬਖਸ਼ਿਸ਼ ਦੁਆਰਾ ਅਨੁਭਵ ਦੁਆਰਾ ਹੁਕਮੀ ਜਾਂ ਅਕਾਲ ਪੁਰਖ ਅਤੇ ਉਹਦੇ ਅਪਾਰ ਇਲਾਹੀ ਹੁਕਮ ਦੀ ਸੋਝੀ ਜਾਂ ਪਹਿਚਾਣ ਸਾਨੂੰ ਹੋ ਸਕਦੀ ਹੈ। ਇਸ ਆਤਮਿਕ ਖੇਲ ਅਰਥਾਤ ਇਲਾਹੀ ਹੁਕਮ ਨੂੰ ਅਨੁਭਵ ਕਰਨ ਖੋਜਣ ਬੁੱਝਣ ਅਤੇ ਪਹਿਚਾਨਣ ਵਿੱਚ ਫਿਰ ਬਖਸ਼ੇ ਹੋਏ ਗੁਰਮੁਖ ਪਿਆਰਿਆਂ ਮਹਾਂਪੁਰਖਾਂ ਦੀ ਸੰਗਤ ਅਤੇ ਸੇਵਾ ਲਾਜ਼ਮੀ ਅਤੇ ਅਤਿਅੰਤ ਲਾਭਦਾਇਕ ਸਿੱਧ ਹੁੰਦੀ ਹੈ, ਕਿਉਂਕਿ ਉਹਨਾਂ ਦੇ ਕਮਾਏ ਹੋਏ ਆਤਮਿਕ ਜੀਵਨ ਦੀਆਂ ਜ਼ੋਰਦਾਰ ਸ਼ਕਤੀ ਕਿਰਨਾਂ ਪਰਸਨਲ ਪਾਵਰਫੁਲ ਵਾਈਬ੍ਰੇਸ਼ਨਸ ਗੁਰਮੁਖ ਪਿਆਰਿਆਂ ਦੀਆਂ ਉਹ ਸਾਡੀਆਂ ਖਿੰਡੀਆਂ ਹੋਈਆਂ ਕਮਜ਼ੋਰ ਬਿਰਤੀਆਂ ਨੂੰ ਇਕਾਗਰ ਕਰਨ ਅੰਤਰਮੁਖੀ ਅੰਤਰ ਆਤਮੇ ਵੱਲ ਮੋੜਨ
ਤੇ ਸ਼ਬਦ ਸੁਰਤ ਵਿੱਚ ਲੀਨ ਕਰਨ ਵਿੱਚ ਸਹਾਇਕ ਹੁੰਦੀਆਂ ਹਨ। ਇਸ ਪਰਮਾਰਥਿਕ ਜਾਂ ਆਤਮਿਕ ਪੰਥ ਵਿੱਚ ਸਾਧ ਸੰਗਤ ਕਰਨ ਦਾ ਇਸੇ ਕਰਕੇ ਗੁਰਬਾਣੀ ਵਿੱਚ ਸਾਨੂੰ ਤਾਕੀਦੀ ਹੁਕਮ ਕੀਤਾ ਗਿਆ ਹੈ। ਸਦਾ ਸਦਾ ਸੰਤੇ ਸੰਗ ਰਾਖੋ, ਇਹ ਨਾਮ ਦਾਨ ਦੇਵਾਇਣਾ, ਪੂਰਬ ਕਰਮ ਅੰਕੁਰ ਜਾਂ ਪ੍ਰਗਟੇ, ਭੇਟਿਓ ਪੁਰਖ ਰਸਿਕ ਬੈਰਾਗੀ, ਮਿਟਿਓ ਅੰਧੇਰ ਮਿਲਤ ਹਰ ਨਾਨਕ, ਜਨਮ ਜਨਮ ਕੀ ਸੋਈ ਜਾਗੀ। ਸਾਧ ਸੰਗਤ ਕੈ ਆਸਰੇ, ਪ੍ਰਭ ਸਿਉ ਰੰਗ ਲਾਏ, ਸਾਧ ਸੰਗਤ ਮਿਲ ਹਰ ਰਸ ਪਾਇਆ, ਪਾਰ ਬ੍ਰਹਮ ਰਿਧ ਮਾਹੇ ਧਿਆਇਆ। ਸਾਧ ਸੰਗਤ ਹੈ ਨਿਸ਼ਚੋ ਤਰਣਾ, ਸਤ ਸੰਗਤ ਮੈਂ ਨਾਮ ਨਿਰਮੁਲਕ, ਵੱਡੇ ਭਾਗ ਪਾਇਆ ਜਾਈ। ਸੋ ਗੁਰਮੁਖ ਪਿਆਰਿਆਂ ਦਾ ਮੇਲ ਜਾਂ ਸਾਧ ਸੰਗਤ ਹੀ ਧਾਰਮਿਕ ਤੇ ਆਤਮਿਕ ਪ੍ਰਚਾਰ ਦਾ ਵੀ ਸੌਖਾ ਤੇ ਅਸਰਦਾਇਕ ਸਾਧਨ ਹੈ। ਗੁਰਮੁਖਾਂ ਦੇ ਖਿਆਲਾਂ ਦੀ ਦ੍ਰਿੜਤਾ ਅਤੇ ਸ਼ਰਧਾ ਭਾਵਨੀ ਦੀ ਤੀਬਰਤਾ ਦੁਆਰਾ ਜਗਿਆਸੂਆਂ ਉੱਤੇ ਉਹਨਾਂ ਦੀ ਗ੍ਰਹਿਣ ਸ਼ਕਤੀ ਅਨੁਸਾਰ ਸਹਿਜੇ ਹੀ ਅਸਰ ਪੈਂਦਾ ਹੈ। ਸਾਧ ਸੰਗਤ ਤਾਂ ਹੋਰ ਵੀ ਬਹੁਤ ਸਾਰੇ ਕਰਦੇ ਹਨ, ਲੇਕਿਨ ਹਰ ਇੱਕ ਉੱਤੇ ਕਿਉਂ ਅਲੱਗ ਅਲੱਗ ਅਸਰ ਪੈਂਦਾ ਹੈ? ਕਿਉਂਕਿ ਜਿੰਨਾ ਕੁ ਸਾਡੇ ਵਿੱਚ ਗ੍ਰਹਿਣ ਕਰਨ ਦੀ ਸ਼ਕਤੀ ਹੋਏਗੀ, ਉਸੇ ਅਨੁਸਾਰ ਸਾਧ ਸੰਗਤ ਦਾ ਵੀ ਸਾਡੇ ਮਨ ਉੱਤੇ ਅਸਰ ਪੈਂਦਾ ਹੈ। ਸੋ ਜਿੱਥੇ ਜ਼ੁਬਾਨੀ ਦਿਮਾਗੀ ਪ੍ਰਚਾਰ ਦਾ ਅਸਰ ਥੋੜ੍ਹੇ ਚਿਰ ਲਈ ਅਤੇ ਓਪਰਾ ਜਿਹਾ ਹੁੰਦਾ ਹੈ, ਉੱਥੇ ਆਤਮਿਕ ਜੀਵਨ ਵਾਲੇ ਮਹਾਂਪੁਰਖਾਂ ਦੇ ਜੀਵਨ ਵਿੱਚੋਂ ਉਪਜੀਆਂ ਤੀਖਣ ਆਤਮਿਕ ਕਿਰਨਾਂ, ਡਿਵਾਈਨ ਵਾਈਬ੍ਰੇਸ਼ਨ ਉੱਤਮ ਜਗਿਆਸੂਆਂ ਦੀਆਂ ਰੂਹਾਂ ਨੂੰ ਟੁੰਬ ਕੇ ਚੁੱਪ ਚੁਪੀਤੇ ਉਹਨਾਂ ਦਾ ਜੀਵਨ ਬਦਲ ਸਕਦੀਆਂ ਹਨ। ਇਹੀ ਅਸੂਲ ਮਹਾਂਪੁਰਖਾਂ ਦੀਆਂ ਲੇਖਣੀਆਂ 'ਤੇ ਵੀ ਘਟਦਾ ਹੈ, ਜੋ ਕਿ ਉਹਨਾਂ ਦੇ ਦ੍ਰਿੜ ਸ਼ਰਧਾ ਭਾਵਨੀ ਵਾਲੇ ਅਨੁਭਵੀ ਤੱਤ ਗਿਆਨ ਦਾ ਪ੍ਰਗਟਾਵਾ ਹੈ। ਐਸੀਆਂ ਲੇਖਣੀਆਂ ਆਤਮਿਕ ਮੰਡਲ ਦੇ ਪ੍ਰਕਾਸ਼ ਦੀਆਂ ਅਨੁਭਵੀ ਭਾਵਨਾਵਾਂ ਹੁੰਦੀਆਂ ਹਨ, ਜੋ ਸਦਾ ਨਿਰੋਲ ਨਿਰਮਲ ਸੱਜਰੀਆਂ ਇਲਾਹੀ ਕਿਰਨਾਂ ਨਾਲ ਭਰਪੂਰ ਹੁੰਦੀਆਂ ਹਨ। ਸੋ ਇਹ ਆਤਮਿਕ ਮੰਡਲ ਦੀਆਂ ਅਨੁਭਵੀ ਕਿਰਨਾਂ ਦੂਜੇ ਜਗਿਆਸੂਆਂ ਦੀਆਂ ਰੂਹਾਂ ਨੂੰ ਟੁੰਬਣ ਅਤੇ ਆਤਮਿਕ ਚਿਣਗ ਨਾਲ ਜਗਾਉਣ ਦੀ ਸ਼ਕਤੀ ਰੱਖਦੀਆਂ ਹਨ। ਇਸੇ ਕਰਕੇ ਗੁਰਬਾਣੀ ਨੂੰ ਜੁਗੋ ਜੁਗ ਅਟਲ ਚਾਨਣ ਮੁਨਾਰਾ ਜਾਂ ਗੁਰੂ ਮੰਨਿਆ ਗਿਆ ਹੈ। ਜੇਕਰ ਸ਼ਕਤੀਮਾਨ ਮਨਾਂ ਦੇ ਦਿਮਾਗੀ ਵਲਵਲਿਆਂ ਦਾ ਸਧਾਰਨ ਮਨਾਂ ਉੱਤੇ ਇੰਨਾ ਅਸਰ ਪੈ ਸਕਦਾ ਹੈ, ਆਮ ਤੌਰ 'ਤੇ ਅਸੀਂ ਕਹਿੰਦੇ ਹਾਂ ਜਿਹੋ ਜਿਹੀ ਸੰਗਤ ਕਰਾਂਗੇ ਉਹੋ ਜਿਹਾ ਹੀ ਅਸਰ ਪੈਂਦਾ ਹੈ, ਤਾਂ ਫਿਰ ਬਖਸ਼ੇ ਹੋਏ ਆਤਮਿਕ ਜੀਵਨ ਵਾਲੇ ਮਹਾਂਪੁਰਖਾਂ ਦੇ ਆਤਮਿਕ ਜੀਵਨ ਦੀਆਂ ਕਿਰਨਾਂ ਜਾਂ ਭਾਵਨਾਵਾਂ ਤਾਂ ਹੋਰ ਵੀ ਸਟਰੋਂਗ ਹੁੰਦੀਆਂ ਹਨ। ਉਹ ਉੱਤਮ ਜਗਿਆਸੂਆਂ ਦੀਆਂ ਰੂਹਾਂ ਨੂੰ ਟੁੰਬ ਕੇ ਜਗਾ ਕੇ ਆਤਮਿਕ ਛੋਹ ਦੁਆਰਾ ਇਲਾਹੀ ਪ੍ਰਕਾਸ਼ ਮੰਡਲ ਜਾਂ ਆਤਮਿਕ ਲਹਿਰਾਂ ਦੇ ਵੇਵ ਲੈਂਥ ਉੱਤੇ ਪਹੁੰਚਾਉਣ ਦੀ ਵੀ ਸ਼ਕਤੀ ਰੱਖਦੀਆਂ ਹਨ। ਗੁਰਮੁਖ ਪਿਆਰਿਆਂ ਦੀਆਂ ਉਹ ਸ਼ਕਤੀਸ਼ਾਲੀ ਆਤਮਿਕ ਕਿਰਨਾਂ ਆਤਮਿਕ ਛੋਹ ਦੁਆਰਾ ਜਗਿਆਸੂਆਂ ਦੀਆਂ ਰੂਹਾਂ ਨੂੰ ਟੁੰਬ ਕੇ ਇਲਾਹੀ ਪ੍ਰਕਾਸ਼ ਮੰਡਲ ਵਿੱਚ ਪਹੁੰਚਾਉਣ ਦੀ ਸ਼ਕਤੀ ਰੱਖਦੀਆਂ ਹਨ। ਇਸੇ ਤਰ੍ਹਾਂ ਜੇਕਰ ਲੇਜ਼ਰ ਰੇਜ਼ ਧਾਤ ਦੀਆਂ ਮੋਟੀਆਂ ਚਾਦਰਾਂ ਨੂੰ ਵਿੰਨ ਕੇ ਪਾਰ ਜਾ ਸਕਦੀਆਂ ਹਨ, ਇਹ ਸਾਨੂੰ ਉਦਾਹਰਣ ਦਿੱਤੀ ਹੈ ਗੁਰਮੁਖ ਪਿਆਰਿਆਂ ਨੇ ਕਿ ਜੇਕਰ ਲੇਜ਼ਰ ਰੇਜ਼ ਧਾਤ ਦੀਆਂ ਮੋਟੀਆਂ ਚਾਦਰਾਂ ਨੂੰ ਵਿੰਨ ਕੇ ਪਾਰ ਜਾ ਸਕਦੀਆਂ ਹਨ, ਤਾਂ ਫਿਰ ਬਖਸ਼ੇ ਹੋਏ ਮਹਾਂਪੁਰਖਾਂ 'ਚੋਂ ਨਿਕਲੀਆਂ ਤੀਖਣ ਆਤਮਿਕ ਕਿਰਨਾਂ ਸਟਰੋਂਗ ਵਾਈਬ੍ਰੇਸ਼ਨਸ ਮਾਇਆ ਦੇ ਮੋਟੇ ਅਤੇ ਸਬਲ ਮਾਨਸਿਕ ਛੌੜ ਜਾਂ ਭਰਮ ਦੇ ਕਾਲੇ ਬੋਲੇ ਬੱਦਲ ਚੀਰ ਕੇ ਜੀਵ ਦੀ ਆਤਮਾ ਨੂੰ ਜਾ ਸੁਣਦੀਆਂ ਹਨ ਅਤੇ ਆਤਮਿਕ ਮੰਡਲ ਦੀ ਉਸ ਪ੍ਰਕਾਸ਼ਮਈ ਹਜ਼ੂਰੀ ਵਿੱਚ ਪਹੁੰਚਾ ਸਕਦੀਆਂ ਹਨ। ਇਸ ਤਰ੍ਹਾਂ ਆਤਮਿਕ ਜੀਵਨ ਤੋਂ ਉਪਜੀਆਂ ਹੋਈਆਂ ਕਿਰਨਾਂ ਉੱਤਮ ਜਗਿਆਸੂਆਂ ਦੀਆਂ ਰੂਹਾਂ ਨੂੰ ਚੁੱਪ ਚੁਪੀਤੇ ਬਦਲ ਦਿੰਦੀਆਂ ਹਨ ਅਤੇ ਉਹਨਾਂ ਦਾ ਫਿਰ ਨਵਾਂ ਜੀਵਨ ਸ਼ੁਰੂ ਹੁੰਦਾ ਹੈ।
ਆਤਮਿਕ ਮੰਡਲ ਜਾਂ ਇਲਾਹੀ ਵੇਵਲੈਂਥ ਵਿੱਚ ਦਾਖਲ ਹੋਣ ਲਈ ਅਤੇ ਇਲਾਹੀ ਹੁਕਮ ਨੂੰ ਬੁੱਝਣ, ਪਹਿਚਾਨਣ, ਮੰਨਣ ਤੇ ਕਮਾਉਣ ਲਈ ਗੁਰਬਾਣੀ ਵਿੱਚ ਸੱਚੀ ਸੁੱਚੀ ਤੇ ਸੌਖੀ ਜੁਗਤ ਸਾਧ ਸੰਗਤ ਹੀ ਦੱਸੀ ਗਈ ਹੈ। ਸਾਧ ਸੰਗਤ ਦੇ ਆਤਮਿਕ ਮੰਡਲ ਡਿਵਾਈਨ ਵੇਵਲੈਂਥ ਵਿੱਚ ਅਨੂਪ ਵਸਤੂਆਂ ਕਿਹੜੀਆਂ

ਮੇਰੀ ਮੇਰੀ ਤਾਰ ਬੰਧਨ ਬੰਧਿਆ ਨਰਕ ਸੁਰਗ ਅਵਤਾਰ ਮਾਇਆ ਸੰਧਿਆ ਇਹ ਮਨ ਧੰਦੇ ਬਾਦਾ ਕਰਮ ਕਮਾਏ ਮਾਇਆ ਮੁੱਠਾ ਸਦਾ ਬਿਲ ਲਾਏ ਫਿਰ ਫਾਸਨ ਕੀ ਬਿਧ ਸਭ ਕੋ ਜਾਣੇ ਛੂਟਣ ਕੀ ਇੱਕ ਕੋਈ ਗਿਆਨ ਧਿਆਨ ਸਭ ਕੋਈ ਰਵੇ ਬੰਧਨ ਬੰਧਿਆ ਸਭ ਜਗ ਪਵੇ ਸੋ ਬਾਰ ਬਾਰ ਗੁਰੂ ਪਿਆਰਿਆਂ ਨੇ ਸਾਨੂੰ ਦ੍ਰਿੜ ਕਰਾਇਆ ਹੈ ਕਿ ਦੇਖੋ 84 ਲੱਖ ਜੂਨਾਂ ਤਾਂ ਜਾਣੇ ਹੀ ਇਲਾਹੀ ਹੁਕਮ ਨੂੰ ਕਮਾ ਰਹੀਆਂ ਹਨ ਅਤੇ ਮਾਇਕੀ ਮੰਡਲ ਦੇ ਬੰਧਨਾਂ ਤੋਂ ਬਚੀਆਂ ਹੋਈਆਂ ਹਨ ਪਰ ਇਨਸਾਨੀ ਜੂਨ ਹੀ ਹਉਮੈ ਦੇ ਭਰਮ ਭੁਲਾਵੇ ਵਿੱਚ ਜਾਣ ਬੁੱਝ ਕੇ ਜਾਂ ਫਿਰ ਕਈ ਵਾਰੀ ਤਾਂ ਜਾਣਦਿਆਂ ਹੋਇਆਂ ਮਛਲੇ ਹੋ ਕੇ ਇਲਾਹੀ ਹੁਕਮ ਤੋਂ ਬੇਪਰਵਾਹ ਅਤੇ ਬੇਮੁੱਖ ਹੋ ਰਹੀ ਹੈ ਅਤੇ ਮਾਇਕੀ ਬੰਧਨਾਂ ਵਿੱਚ ਖਾਮ ਖਾ ਫਸ ਰਹੀ ਹੈ ਭਾਵੇਂ ਸਾਨੂੰ ਸਾਡੇ ਗੁਰੂ ਅਵਤਾਰ ਮਹਾਂਪੁਰਖ ਆਦਿ ਤੋਂ ਹੀ ਆਪਣੀਆਂ ਜੀਵਨੀਆਂ ਅਤੇ ਬਾਣੀਆਂ ਰਾਹੀਂ ਬਥੇਰੀ ਤਾੜਨਾ ਕਰਦੇ ਆਏ ਹਨ ਪਰ ਫਿਰ ਵੀ ਇਨਸਾਨ ਆਪਣੀ ਹਉਮੈ ਦੇ ਭਰਮ ਭੁਲਾਵੇ ਵਿੱਚ ਇੰਨਾ ਗੁਆਚਿਆ ਅਤੇ ਅਫਰਿਆ ਫਿਰਦਾ ਹੈ ਕਿ ਇਹਨੂੰ ਇਸ ਭਰਮ ਭੁਲਾਵੇ ਵਿੱਚੋਂ ਨਿਕਲਣ ਇਲਾਹੀ ਹੁਕਮ ਨੂੰ ਬੁੱਝਣ ਪਹਿਚਾਨਣ ਮਾਇਕੀ ਬੰਨਣਾ ਤੋਂ ਛੁੱਟਣ ਭਾਣਾ ਮੰਨਣ ਅਤੇ ਕਮਾਉਣ ਆਪਣੀ ਕਲਿਆਣ ਕਰਨ ਲਈ ਉਹਦੀ ਸੋਝੀ ਖਿਆਲ ਫੁਰਸਤ ਹੀ ਨਹੀਂ ਅਤੇ ਨਾ ਹੀ ਲੋੜ ਪਾਸ ਦੀ ਹੈ ਇਹਨੇ ਉੱਦਮ ਤਾਂ ਫਿਰ ਕੀ ਕਰਨਾ ਸੀ ਸੋ ਗੁਰਬਾਣੀ ਇਹਨਾਂ ਵਿਚਾਰਾਂ ਉੱਤੇ ਇਉਂ ਚਾਨਣਾ ਪਾਉਂਦੀ ਹੈ ਏਕੋ ਨਾਮ ਹੁਕਮ ਹੈ ਨਾਨਕ ਸਤਿਗੁਰ ਦੀਆ ਬੁਝਾਏ ਜੀਓ ਹੁਕਮ ਪਛਾਣ ਤਾਂ ਖਸਮੇ ਮਿਲਣਾ ਸੋਈ ਸਿਆਣਾ ਸੋ ਪਤਵੰਤਾ ਹੁਕਮ ਲੱਗੇ ਜਿਸ ਮਿੱਠਾ ਜੀਓ ਸੱਚਾ ਤੇਰਾ ਹੁਕਮ ਗੁਰਮੁਖ ਜਾਣਿਆ ਗੁਰਮਤੀ ਆਪ ਗਵਾਏ ਸੱਚ ਪਛਾਣਿਆ ਸੇਵਕ ਕੋ ਸੇਵਾ ਬਣਿਆਈ ਹੁਕਮ ਬੂਝ ਪਰਮ ਪਦ ਪਾਈ ਗੁਰਪ੍ਰਸਾਦੀ ਜੀਵਤ ਮਰੇ ਹੁਕਮੇ ਬੁੱਝੇ ਸੋਏ ਹੁਕਮ ਮੰਨੇ ਤਾਂ ਹਰ ਮਿਲੇ ਤਾਂ ਵਿੱਚੋਂ ਹਉਮੈ ਜਾਏ ਹਉਮੈ ਵਿੱਚ ਭਗਤ ਨਾ ਹੋਵੇ ਹੁਕਮ ਨਾ ਬੁੱਝਿਆ ਜਾਏ ਗੁਰ ਕਿਰਪਾ ਤੇ ਹੁਕਮ ਪਛਾਣੇ ਜੁਗੈ ਜੁਗੰਤਰ ਕੀ ਵਿਧ ਜਾਣੇ ਹੁਕਮੀ ਬੰਦਾ ਹੁਕਮ ਕਮਾਵੇ ਹੁਕਮੇ ਕੱਢਦਾ ਸਾਹਾ ਹੈ ਜੀੜਾ ਅਗਨ ਬਰਾਬਰ ਤੱਪੇ ਪੀਤਰ ਵਗੈ ਕਾਤੀ ਪ੍ਰਣਵਤ ਨਾਨਕ ਹੁਕਮ ਪਛਾਣੇ ਸੁਖ ਹੋਵੇ ਦਿਨ ਰਾਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀਓ ਇਹ ਗੁਰਬਾਣੀ ਵਿਚਾਰ ਦੇ ਲੇਖਾਂ ਦੀ ਲੜੀ ਅਧੀਨ ਗੁਰਮੁਖ ਪਿਆਰਿਆਂ ਦਾ ਅਨੁਭਵੀ ਲੇਖ ਹੁਕਮ ਭਾਗ ਦੂਜਾ ਇੱਥੇ ਆਪ ਜੀ ਦੇ ਸਾਹਮਣੇ ਪੜ੍ਹਿਆ ਗਿਆ ਹੈ ਜਿਵੇਂ ਕਿ ਅਸੀਂ ਇਸ ਦੇ ਵਿੱਚ ਹੁਣੇ ਪੜ੍ਹ ਕੇ ਆਏ ਹਾਂ ਕਿ ਗੁਰਮੁਖ ਪਿਆਰਿਆਂ ਦੀਆਂ ਲੇਖਣੀਆਂ ਦੇ ਵਿੱਚ ਵੀ ਸਾਡੇ ਜੀਵਨ ਨੂੰ ਟੁੰਬਣ ਦੀ ਸ਼ਕਤੀ ਹੁੰਦੀ ਹੈ ਕਿਉਂਕਿ ਉਹ ਉਹਨਾਂ ਦੇ ਅਨੁਭਵੀ ਜੀਵਨ ਦੀਆਂ ਇਹ ਚਿਣਗਾਂ ਹਨ ਜੋ ਕਿ ਸਾਡੀ ਰੂਹ ਨੂੰ ਟੁੰਬ ਕੇ ਸਾਨੂੰ ਉਸ ਆਤਮਿਕ ਪ੍ਰਕਾਸ਼ ਤੱਕ ਪਹੁੰਚਾ ਸਕਦੀਆਂ ਹਨ ਸੋ ਇਹ 132 ਦੇ ਕਰੀਬ ਲੇਖ ਪੰਜਾਬੀ ਦੇ ਵਿੱਚ ਆਪ ਜੀ ਨੂੰ ਗੁਰਬਾਣੀ ਵਿਚਾਰ ਦੇ ਲੇਖਾਂ ਦੇ ਸਟਾਲ ਤੋਂ ਅੱਡ ਅੱਡ ਵਿਸ਼ਿਆਂ ਉੱਤੇ ਮਿਲ ਸਕਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ

0: ਕੇਵੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ।
1: ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

ਮੁਸ ਕਾਉਂਦੇ ਨੇ ਓਏ ਉੱਚੇ ਰੁਤਬੇ ਪਾਉਂਦੇ ਨੇ ਇਤਿਹਾਸ ਗਵਾਵੇ ਤਵੀਆਂ ਤੇ ਉਹ ਜਾਬਰ ਨੂੰ।

ਦਾ ਤੇਰਾ ਹੈ ਅਸੀਂ ਬਾਤਾਂ ਸੁਣ ਸੁਣ ਅੱਕ ਗਏ ਹਾਂ ਹਲ ਕਿੰਨੀ ਕੁ ਦੂਰ ਸਵੇਰਾ ਹੈ ਸੂਰਜ ਦੀ ਸੁਰਖ

कशरकी उठा दया राम नाम है शायर की आगता है जी।

0: Thank you for listening to CISK 6 Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਕੇਵੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮ ਸਲਿਪ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3074 ਅਤੇ ਫੈਕਸ ਨੰਬਰ ਏਰੀਆ ਕੋਡ 250-392-3075।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.
3: Mangar Ma Sohandiya Harup.

ਮੰਗਰ ਦੇ ਮਹੀਨੇ ਦਾ ਮਾਝ ਰਾਗ ਦੀ ਬਾਣੀ ਦੇ ਰਾਹੀਂ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਉਪਦੇਸ਼। ਉਹ ਸੋਭਨੀਕ ਨੇ ਜੀਵ ਇਸਤਰੀਆਂ ਜਿਨ੍ਹਾਂ ਨੂੰ ਪ੍ਰਭੂ ਦੇ ਕੋਲ ਬੈਠਣਾ ਨਸੀਬ ਹੋ ਗਿਆ। ਮੰਗਰ ਮਾਹਾਂ ਸੁਹੰਦੀਆਂ ਹਰ ਫਿਰ ਸੰਗ ਬੈਠਣੀਆਂ। ਦਰਅਸਲ ਜਿਸ ਦੇ ਕੋਲ ਬੈਠ ਸਕੇ, ਬੈਠ ਕੇ ਮਨ ਬਹਿਲ ਸਕੇ, ਮਨ ਨੂੰ ਆਨੰਦ ਖੇੜਾ ਖੁਸ਼ੀ ਮਿਲ ਸਕੇ, ਉਹੀ ਆਪਣਾ ਹੈ ਔਰ ਉਸਦੇ ਕੋਲ ਬਾਰ ਬਾਰ ਬੈਠਣ ਨੂੰ ਜੀ ਕਰਦਾ ਹੈ। ਮਨੁੱਖ ਪੁੱਤਰਾਂ ਕੋਲ ਬੈਠ ਸਕਦਾ ਹੈ, ਮਿੱਤਰਾਂ ਕੋਲ ਬੈਠ ਸਕਦਾ ਹੈ, ਪਤਨੀ ਕੋਲ ਬੈਠਦਾ ਹੈ, ਪਤਨੀ ਪਤੀ ਦੇ ਕੋਲ ਬੈਠਦੀ ਹੈ, ਮਾਂ ਬਾਪ ਕੋਲ ਬੈਠ ਜਾਇਆ ਕਰੀਦਾ ਹੈ ਔਰ ਇਸੇ ਤਰੀਕੇ ਨਾਲ ਮਨੁੱਖ ਪੜੋਸੀਆਂ ਕੋਲ ਬੈਠ ਜਾਂਦਾ ਹੈ। ਕਦੀ ਕਦਾਈ ਉਹ ਖੁਸ਼ਕਿਸਮਤ ਬੈਠਣੀ ਆਉਂਦੀ ਹੈ ਜੋ ਪਰਮਾਤਮਾ ਦੇ ਕੋਲ ਬੈਠਣਾ ਨਸੀਬ ਆਉਂਦਾ ਹੈ। ਉਸਦੇ ਕੋਲ ਬੈਠਣਾ ਕੀ ਹੈ? ਬਸ ਉਸਦੀ ਯਾਦ ਦੇ ਚਲੀਨ ਹੋਣਾ, ਕਿਉਂਕਿ ਉਹ ਸਾਡੇ ਕੋਲ ਬੈਠਾ ਹੈ, ਅਸੀਂ ਉਸਦੇ ਕੋਲ ਨਹੀਂ ਬੈਠੇ। ਉਹ ਸਾਡੇ ਵਿੱਚ ਹੈ, ਅਸੀਂ ਉਸਦੇ 'ਚ ਨਹੀਂ। ਉਹ ਸਾਡੀ ਯਾਦ ਵਿੱਚ ਹੈ ਪਰ ਸਾਡੀ ਯਾਦ ਵਿੱਚ ਉਹ ਨਹੀਂ, ਉਸਦੀ ਯਾਦ ਵਿੱਚ ਅਸੀਂ ਹੈਗੇ। ਇਸ ਤਰ੍ਹਾਂ ਉਹ ਤੇ ਹਰ ਜੀਵ ਦੇ ਕੋਲ ਬੈਠਾ ਹੈ। ਜੀਵਾਂ ਦੇ ਚੋਂ ਕਦੀ ਕਦਾਈ ਕੋਈ ਖੁਸ਼ਕਿਸਮਤ ਉਸ ਪ੍ਰਭੂ ਦੇ ਕੋਲ ਬੈਠਦਾ ਹੈ। ਤੋ ਸਾਹਿਬ ਇਸ ਮਹੀਨੇ ਦਾ ਉਪਦੇਸ਼ ਕਰਦੇ ਨੇ, ਮੰਗਰ ਦੇ ਮਹੀਨੇ ਦਾ ਸੋਭਨੀਕ ਨੇ, ਸੁਹਾਵਣੀਆਂ ਨੇ ਉਹ ਜੀਵ ਇਸਤਰੀਆਂ ਜਿਨ੍ਹਾਂ ਨੂੰ ਪਰਮਾਤਮਾ ਦੇ ਕੋਲ ਬੈਠਣਾ ਨਸੀਬ ਹੋਇਆ ਹੈ। ਤਿੰਨ ਕੀ ਸੋਭਾ ਕਿਆ ਗਣੀ ਜੇ ਸਾਹਿਬ ਮੇਲਣੀਆਂ। ਜਿਨ੍ਹਾਂ ਨੂੰ ਮਾਲਕ ਨੇ ਆਪਣੇ ਨਾਲ ਮਿਲਾ ਲਿਆ ਉਹਨਾਂ ਦੀ ਸੋਭਾ ਗਿਣੀ ਨਹੀਂ ਜਾ ਸਕਦੀ, ਮਿਣੀ ਨਹੀਂ ਜਾ ਸਕਦੀ, ਉਹ ਮਹਾਨ ਨੇ। ਕਿੰਨੇ ਨੇ ਵੱਡੇ ਕੋਲ ਬੈਠ ਕੇ ਮਨੁੱਖ ਖੁਦ ਵੱਡਾ ਹੋ ਜਾਂਦਾ, ਇਹ ਤੇ ਅਸੀਂ ਦੇਖਦੇ ਹਾਂ ਔਰ ਮਨੁੱਖ ਇਸ ਗੱਲ ਦਾ ਅਕਸਰ ਮਾਣ ਵੀ ਕਰਦਾ ਹੈ ਵੀ ਸਾਡਾ ਤੇ ਫਲਾਣੇ ਕੋਲ ਬੈਠਣਾ ਹੈ, ਸਾਡਾ ਤੇ ਉਸ ਮਹਾਨ ਹੁਕਮਰਾਨ ਦੇ ਕੋਲੋਂ ਬੈਠਣਾ ਹੈ। ਤੋ ਵੱਡੇ ਹੁਕਮਰਾਨ ਦੇ ਕੋਲ ਬੈਠਣਾ ਜਿਸ ਨੂੰ ਨਸੀਬ ਹੋ ਜਾਂਦਾ ਹੈ ਉਹ ਆਪਣੇ ਆਪ ਵਿੱਚ ਮਾਣ ਕਰਦਾ ਹੈ ਔਰ ਉਸਦੀ ਸ਼ੋਭਾ ਵੱਧ ਜਾਂਦੀ ਹੈ। ਤੇ ਜਿਸ ਨੂੰ ਸਾਰੇ ਜਗਤ ਦੇ ਹੁਕਮਰਾਨ ਮਾਲਕ ਪਰਿਪੂਰਨ ਪਰਮਾਤਮਾ ਉਹਦੇ ਕੋਲ ਬੈਠਣਾ ਨਸੀਬ ਹੋ ਗਿਆ, ਉਹ ਤੇ ਸਭ ਤੋਂ ਵੱਡਾ ਹੋ ਗਿਆ, ਉਹ ਤੇ ਮਹਾਨ ਹੋ ਗਿਆ। ਇਸ ਵਾਸਤੇ ਸਾਹਿਬ ਕਹਿੰਦੇ ਨੇ ਉਸਦੀ ਸ਼ੋਭਾ ਉਸਦੀ ਮਹਿਮਾ ਕਿਸ ਤਰ੍ਹਾਂ ਗਿਣੀਏ, ਕਿਸ ਤਰ੍ਹਾਂ ਮਿਣੀਏ ਜੋ ਪਰਮਾਤਮਾ ਦੇ ਕੋਲ ਬੈਠ ਗਏ ਨੇ, ਜਿਨ੍ਹਾਂ ਨੂੰ ਈਸ਼ਵਰ ਦੇ ਕੋਲ ਬੈਠਣੀ ਨਸੀਬ ਹੋ ਗਈ ਹੈ। ਤਨ ਮਨ ਮੌਲਿਆ ਰਾਮ ਸਿਉ ਸੰਗ ਸਾਧ ਸਹੇਲੜੀਆਂ। ਮਨ ਉਸਦੀ ਯਾਦ ਨਾਲ ਮੌਲਿਆ ਗਿਆ ਹੈ, ਤਨ ਉਸਦੀ ਸੇਵਾ ਵਿੱਚ ਹਰਾ ਭਰਾ ਹੋ ਗਿਆ ਹੈ। ਇਸ ਤਰ੍ਹਾਂ ਸਾਧੂਆਂ ਦੀ ਸੰਗਤ ਵਿੱਚ ਬੈਠ ਕੇ ਉਹਨੂੰ ਯਾਦ ਕਰ ਕਰਕੇ ਉਸਦੇ ਕੋਲ ਬੈਠ ਬੈਠ ਕੇ ਹੁਣ ਤਨ ਵੀ ਮੌਲਿਆ ਗਿਆ, ਮਨ ਵੀ ਮੌਲਿਆ ਗਿਆ। ਤਨ ਦੇ ਚੋਂ ਰੋਗ ਨਿਕਲ ਗਏ ਨੇ, ਮਨ ਦੇ ਚੋਂ ਸੋਗ ਨਿਕਲ ਗਏ ਨੇ। ਤਨ ਵੀ ਅਰੋਗ ਹੋ ਗਿਆ, ਮਨ ਵੀ ਅਰੋਗ ਹੋ ਗਿਆ। ਫਿਰ ਸਾਹਿਬ ਫਰਮਾਨ ਕਰਦੇ ਨੇ ਤਨ ਮਨ ਮੌਲਿਆ ਰਾਮ ਸਿਉ ਸੰਗ ਸਾਧ ਸਹੇਲਣੀਆਂ, ਸਾਧ ਜਨਾ ਤੇ ਬਾਹਰੀ ਸੇ ਰਹਿਣ ਇਕੇਲਣੀਆਂ। ਜੋ ਸਤਸੰਗ ਤੋਂ ਵਾਂਝੀਆਂ ਰਹਿ ਗਈਆਂ, ਗੁਰੂ ਦੇ ਚਰਨਾਂ ਤੋਂ ਵਿਛੜੀਆਂ, ਉਹ ਪਰਮਾਤਮਾ ਤੋਂ ਵੀ ਵਿਛੜ ਗਈਆਂ ਔਰ ਇਕੱਲੀਆਂ ਰਹਿ ਗਈਆਂ, ਇਕੱਲ ਤਨਹਾਈ। ਮਿਲਾਪ ਦਾ ਆਨੰਦ ਨਹੀਂ, ਵਿਛੋੜੇ ਦੀ ਤਨਹਾਈ ਹੈ, ਤਨਹਾਈ ਦਾ ਵਿਛੋੜਾ ਹੈ, ਇਹ ਪੀੜਾ ਹੈ। ਸਾਹਿਬ ਕਹਿੰਦੇ ਨੇ ਜੋ ਕੱਲੀਆਂ ਰਹਿ ਗਈਆਂ, ਤਨਹਾ ਰਹਿ ਗਈਆਂ, ਪ੍ਰਭੂ ਪਤੀ ਤੋਂ ਵਿਛੜੀਆਂ ਹੋਈਆਂ ਜੀਵ ਇਸਤਰੀਆਂ ਰਹਿ ਗਈਆਂ, ਤਿੰਨ ਦੁੱਖ ਨਾ ਕਬਹੂੰ ਉਤਰੈ ਸੇ ਜਮ ਕੈ ਵਸ ਪੜੀਆਂ। ਉਹਨਾਂ ਦਾ ਦੁੱਖ ਭੁੱਲ ਕੇ ਵੀ ਲੈਂਦਾ ਨਹੀਂ, ਉਤਰਦਾ ਨਹੀਂ ਔਰ ਅੰਜਾਮ ਕੀ ਆਉਂਦਾ ਹੈ, ਜਮਾਂ ਦੇ ਵਸ ਪੈ ਜਾਂਦੀਆਂ ਨੇ। ਉਹ ਮੁੜ ਮੁੜ ਕੇ ਜੰਮਣਾ, ਮੁੜ ਮੁੜ ਕੇ ਮਰਨਾ, ਮੁੜ ਮੁੜ ਕੇ ਜੰਮਣਾ, ਜਮ ਜਮ ਮਰੇ,
مرے پھر جم میں بہت سزائے پیا دیس لم میں دکھ لیندا ہی نہیں. ہر جنم اور ہر نواں دکھ اس طرح ہی زندگی جو ہے چلدی ہے. جو پربھو تو وچھڑیاں ہوئی جیو استریاں رہ جاندیاں تنہا تے کلیاں رہ جاندیاں. دیکھن وچ آیا کتنی بھیڑ کتنا شور شرابا کتنی رنگ دار محفل ہوئے پرماتما دے ملاپ تو بنا من دی تنہائی مٹدی نہیں. من دی بے چینی مٹدی نہیں. ہزاراں دی بھیڑ وچ وی کئی دفعہ دیکھے ہے کہ کل ہی محسوس ہوندی ہے تنہائی محسوس ہوندی ہے. دراصل ملنا تے انتریو ہے تے انتریو ملنا پربھو دا ہے. اگر پربھو دا ملاپ ہو جائے تو بیابان جنگل وچ وی وہ بڑی رونق وچ ہے. کہ پربھو دا ملاپ اندروں ہویا نہیں تو باہر وڈی رونق وچ وی وہ اکانت وچ ہے. وہ اکلا ہے, وہ دکھت ہے, وہ پیڑت ہے. تین دکھ نہ کب ہوں اترے سے جم کے وس پڑیاں جنی راویا پرب اپنا سے دسن نت کھڑیاں. جنہاں نے ستسنگ وچ پربھو دا چنتن کیتا ہے رمن کیتا ہے اودے گناں دی وچار کیتی ہے وہ تے نتا پرتی کھیڑے چ نے خوش نے آنندت نے مگن نے. صاحب فرمان کر دینے رتن جوے ہر لال ہر کنٹھ تے نہ جڑیاں. چونکہ وہ کنٹھ دے راہیں پربھو دے نام دا اچارن کردیاں نے پربھو دے گناں دا اچارن کردیاں نے. ایک ایک گن موتی ہے, ہیرا ہے, مونگا ہے, نیلم ہے, پنم ہے, جوہرات ہے اور مونگا ہے, پکھراج ہے. مانو اس دا کنٹھ جو پربھو دا چنتن کر رہے ہے اس ابیاسی دا کنٹھ ہیریاں نال لالا نال جڑت ہے رتنا نال مڑے ہویا ہے. ایسے ہار اس دے گل وچ پہنے درسل کنٹھ نے ہی اچارن کرنا ہے. واہگرو واہگرو پھر بانی دا پاٹھ پھر اس دے گناں دا اچارن. انتریو میل ہو کے جدے سب کچھ اچارن ہوندا ہے وہ گلا شنگاریا جاندا ہے. مانو اس گل وچ بڑے سندر ہار پے نے رتنا دے ہیریاں دے موتیاں دے. رتن جوے ہر لال ہر کنٹھ تے نہ جڑیاں نانک بانچے دھوڑ تن پرب سرنی در پڑیاں. صاحب کہندے نے جنہاں نوں پرماتما دی شرن نصیب ہو گئی ہے پرماتما دے دردیاں ہی بن گئیاں نے ایشور دے در جوگا ہی ہو گئیاں نے. میں انہاں دے چرناں دی دھوڑ لوچدا منگدا اس پری پورن پرماتما کولو. انہاں دے قدماں دی خاک پاون ہے, پوتر ہے. اخیر دے صاحب کہندے نے منگر پربھو آرادھنا بہڑ نہ جنمنیا. منگر دے مہینے وچ جو پرماتما دا اچارن کردے نے پرماتما دے گناں دا رمن کردے نے ستسنگ وچ بیٹھ کے پربھو دی آرادھنا کردے نے مڑ کے انہاں دا جنم نہیں آندا مرن نہیں آندا سدیوی ملاپ نصیب ہو جاندا ہے. اس طرح منگر دا مہینہ انہاں لئی سوبنیک تے سہاونا بن جاندا ہے. منگر ماہ بھلا ہر گن انگ

चंचल जगत सबाया, ज्ञान ध्यान गुण अंक समाने, प्रभ भाणे ता भाया।

अब भक्ति फिर आ गए। तुखारी राग विच धन गुरु नानक साहिब श्री गुरु नानक देव जी महाराज दा मंगर दे महीने दा उपदेश संदेश। भला है मंगर दा महीना परमात्मा दे गुण अंक विच समा जान, हिरदे विच समा जान। दरअसल गुरु ग्रंथ साहिब जी महाराज दी बाणी विच गुरुआं दा मूल संदेश उपदेश ही यही है कि गुणा दा वस जाना यही प्रभु दा वसना है। सूरज अपना चानना वंडदा है किरना दे राही। फुल वास्तविक अपनी होंद नू वंडदे ने महक दे राही। और इसी तरीके दे नाल फल अपनी होंद नू वंडदे ने मिठास दे राही। हू बहु परमात्मा फैलदा है गुणा दे राही। सूरज दियां किरणा समूह ब्रह्मंड नू छूंदियां ने। हां कोई अखां मीट लवे तां सूरज दे महाचानण तों संबंध टुट जाएगा। यही गल है, अगर कोई ईश्वर नू याद ना करे तो प्रभु दे गुणा नाल संबंध टुट जाएगा। ईश्वर नू याद करना साड़ी लोड़ है, ईश्वर दी लोड़ नहीं है। साडे याद करन नाल कोई ईश्वर ने गुणवान नहीं होना, महान नहीं होना, बल्कि असी तुच्छ तो महान हो जावांगे, मामूली तो समर्थ हो जावांगे। और चूंकि गुणा दा सागर है, उस दे गुणा नू याद कर करके असी भी सागर बन जावांगे, महान बन जावांगे। साडे गुणा दे उचारण करन दे नाल ओ महान नहीं है, बल्कि असी महान हो जांदे हां। इस वास्ते साहिब गुरु तेग बहादुर साहिब जी ते साफ कहंदे ने, अकारत गई उस मनुख दी जिंदगी जिसने प्रभु दे गुण गाहे ही नहीं। गुण गोविंद गायो नहीं जन्म अकारत कीन, कहु नानक हर भज मना जिहि विद जल को मीन। तो साहिब फरमान करदे ने, जिस दे हिरदे विच पड़ी पूर्ण परमात्मा दे गुण समा गए, मंगर दा महीना उस लई शोभनीक है, महान है। मंगर माहो भला हर गुण अंक समावे, गुण मंती गुण रवे मैं फिर ने चल भावे। जिड़िया गुणवंतियां ने, जिन्हां नू गुणा नाल प्यार हो गया, गुणा दे चों रस आण लग पिया। दरअसल एक एक गुण मिठास नाल भरिया है, एक एक गुण अमृत है। दया अमृत है, प्रेम अमृत है, ज्ञान अमृत है, विशालता अमृत है, निर्भयता निर्वैरता अमृत है, शांति अमृत है, शील संयम अमृत है। इस तरह गुणिए, एक एक गुण अमृत है, ते गिणदे जाइए अमृत का ये सागर मनुख दे अंदर फैलदा जांदा है, वद्दा जांदा है। जैसे जैसे गुणा नू उचारण करदा है, गुणा दा अमृत उस दे अंदर भरदा जांदा है, भरदा जांदा है। जगत च असीं देखदे हां कि कुछ भी प्राप्त करना होवे, चारों पासे रोकां भी बड़ियां ने। धन कमाना है तो बड़े मुकाबले ने, कुछ अगे लंघे ने, कुछ रोकां ने, कुछ औकड़ां ने, कुछ कठिनाइयां ने। लेकिन नाम जपना है, परमात्मा दे गुण कमाने ने, संग्रह करने ने, कोई रोक नहीं है, कोई टोक नहीं है। दरअसल राम दे नाम दी ते लुट ही करनी है, कोई रोक नहीं है, कोई टोक नहीं है। राम नाम की लूट है, लूट सके तो लूट। किसे दा धन लुटिए, किसे दी संपदा लुटिए, कानून आड़े हथ आउंदा है, समाज रोकदा है, प्रतिष्ठा खत्म होंदी है। लेकिन किधरे राम नाम दी लुट नू पै जाइए, लुटन नू बड़ी शोभा बनदी है, लोक देच वी
ਪਰਲੋਕ ਤੇ ਜਿਸ ਦੇ ਲੁੱਟਣ ਨਾਲ ਸੋਭਾ ਬਣਦੀ ਏ ਜਿਹਦਾ ਲੁੱਟਣਾ ਅੰਦਰੋਂ ਸਾਰਾ ਡਕੈਤਪਣਾ ਖਤਮ ਕਰ ਦਿੰਦਾ ਹੈ ਤੇ ਦਾਨੀ ਬਣਾ ਦਿੰਦਾ ਹੈ ਮਨੁੱਖ ਉਸ ਦੌਲਤ ਨੂੰ ਲੁੱਟਦਾ ਹੀ ਨਹੀਂ ਦਰਸ ਉਸ ਦੌਲਤ ਦੇ ਪਿੱਛੇ ਭੱਜਦਾ ਹੈ ਭੱਜਦਾ ਹੈ ਭੱਜਣਾ ਹੀ ਇਸ ਨੂੰ ਲੁਟੇਰਾ ਬਣਾ ਦਿੰਦਾ ਹੈ ਡਕੈਤ ਬਣਾ ਦਿੰਦਾ ਹੈ ਬੇਈਮਾਨ ਬਣਾ ਦਿੰਦਾ ਹੈ ਜ਼ਾਲਮ ਬਣਾ ਦਿੰਦਾ ਹੈ ਸੋਮ ਬਣਾ ਦਿੰਦਾ ਹੈ ਪਰ ਇੱਕ ਰਾਮ ਨਾਮ ਦਾ ਧਨ ਐਸਾ ਹੈ ਇਹਨੂੰ ਲੁੱਟੀਏ ਲੁੱਟਣ ਵਾਲਾ ਹੀ ਮਹਾਨ ਦਾਨੀ ਬਣ ਜਾਂਦਾ ਹੈ ਲੁੱਟਣ ਵਾਲਾ ਹੀ ਮਹਾਨ ਦਿਆਲੂ ਬਣ ਜਾਂਦਾ ਹੈ ਔਰ ਲੁੱਟਣ ਵਾਲਾ ਹੀ ਜਗਤ ਦੀ ਸੇਵਾ ਕਰਨ ਲੱਗ ਪੈਂਦਾ ਹੈ ਔਰ ਇਸ ਲੁੱਟ ਦੇ ਨਾ ਸਮਾਜ ਰੋਕਦਾ ਹੈ ਨਾ ਕਾਨੂੰਨ ਰੋਕਦਾ ਹੈ ਰੋਕਾਂ ਨੇ ਸਿਰਫ ਆਪਣੇ ਅੰਦਰੋਂ ਹੀ ਆਪਣੇ ਹੰਕਾਰ ਦੀ ਰੋਕ ਅਗਿਆਨ ਇੱਕ ਰੋਕ ਹੈ ਨਾ ਸਮਝੀ ਇੱਕ ਰੋਕ ਹੈ ਇਸ ਵਾਸਤੇ ਮੰਗਰ ਦੇ ਮਹੀਨੇ ਵਿੱਚ ਕਿਧਰੇ ਸਤਸੰਗ ਨਸੀਬ ਹੋਵੇ ਪਰਮਾਤਮਾ ਦੇ ਗੁਣਾਂ ਤੋਂ ਮਨ ਪ੍ਰਭਾਵਿਤ ਹੋਵੇ ਤੇ ਗੁਣਾਂ ਦਾ ਉਚਾਰਨ ਚੱਲ ਪਵੇ ਇਸ ਤਰ੍ਹਾਂ ਫਿਰ ਮਨੁੱਖ ਦਾ ਹਿਰਦਾ ਗੁਣਾਂ ਦਾ ਸਾਗਰ ਬਣ ਜਾਂਦਾ ਹੈ ਸਾਹਿਬ ਇੱਥੇ ਕਹਿੰਦੇ ਨੇ ਜੋ ਗੁਣਵਾਨ ਨੇ ਗੁਣਵੰਤੀਆਂ ਨੇ ਉਹ ਤੇ ਗੁਣਾਂ ਦਾ ਰਮਨ ਕਰਦੇ ਨੇ ਐਸੀਆਂ ਗੁਣਵਾਨ ਜੀਵ ਇਸਤਰੀਆਂ ਨੂੰ ਵੇਖ ਕੇ ਸਾਹਿਬ ਕਹਿੰਦੇ ਨੇ ਮੈਂ ਤੇਰੇ ਨੇਚਲ ਭਾਵੇ ਮੈਨੂੰ ਵੀ ਇਹ ਨੇਚਲ ਪਰਮਾਤਮਾ ਚੰਗਾ ਲੱਗਦਾ ਹੈ ਦਰਅਸਲ ਮਨੁੱਖ ਦਾ ਮਨ ਪਰਮਾਤਮਾ ਨੇ ਐਸਾ ਬਣਾ ਦਿੱਤਾ ਹੈ ਕਿ ਦੂਜੇ ਤੋਂ ਪ੍ਰਭਾਵਿਤ ਹੁੰਦਾ ਹੈ ਤੇ ਆਪਣਾ ਪ੍ਰਭਾਵ ਦਿੰਦਾ ਹੈ ਅਗਰ ਦੂਜਾ ਇਸ ਤੋਂ ਕੁਛ ਅੱਗੇ ਹੈ ਕਿਸੇ ਵੀ ਤਲ ਤੇ ਤਾਂ ਮਨੁੱਖ ਦਾ ਮਨ ਐਸਾ ਹੈ ਇਹ ਉਸਦਾ ਪ੍ਰਭਾਵ ਕਬੂਲ ਕਰਦਾ ਹੈ ਉਸਦਾ ਅਸਰ ਕਬੂਲ ਕਰਦਾ ਹੈ ਧਰਮ ਦੀ ਦੁਨੀਆਂ ਚ ਕੋਈ ਅੱਗੇ ਲੰਘ ਗਿਆ ਉਸਦਾ ਪ੍ਰਭਾਵ ਅਸੀਂ ਤਾਂ ਕਬੂਲ ਕਰ ਸਕਦੇ ਹਾਂ ਜੇ ਉਸ ਨੂੰ ਵੇਖੀਏ ਉਂਜ ਵੀ ਧਾਰਮਿਕ ਮਹਾਂਪੁਰਸ਼ ਕਹਿੰਦੇ ਨੇ ਕਿ ਵੇਖਣਾ ਚਾਹੀਦਾ ਹੈ ਧਨ ਨੂੰ ਵੇਖਣਾ ਹੈ ਤਾਂ ਆਪਣੇ ਤੋਂ ਪਿੱਛੇ ਨੂੰ ਵੇਖ ਜੋ ਤੇਰੇ ਪਿੱਛੇ ਹੈ ਤਾਂ ਕਿ ਤੇਰੇ ਅੰਦਰ ਸੰਤੋਖ ਪੈਦਾ ਹੋਵੇ ਸਬਰ ਪੈਦਾ ਹੋਵੇ ਪਰ ਜੇ ਧਰਮ ਨੂੰ ਵੇਖਣਾ ਹੈ ਤਾਂ ਉਸ ਨੂੰ ਵੇਖ ਜਿਹੜਾ ਤੇਰੇ ਨਾਲੋਂ ਅੱਗੇ ਹੈ ਧਰਮ ਦੀ ਦੁਨੀਆਂ ਵਿੱਚ ਜੋ ਅੱਗੇ ਲੰਘ ਹੈ ਜਦ ਤੂੰ ਅੱਗੇ ਲੰਘੇ ਉਹਨੂੰ ਵੇਖੇਗਾ ਤਾਂ ਖੁਦ ਵੀ ਅੱਗੇ ਲੰਘ ਸਕੇਗਾ ਜਾ ਸਕੇਗਾ ਔਰ ਧਨ ਦੀ ਦੁਨੀਆਂ ਵਿੱਚ ਪਿੱਛੇ ਜੋ ਰਹਿ ਗਿਆ ਉਸ ਨੂੰ ਵੇਖੇਗਾ ਤੂੰ ਤੇਰੇ ਅੰਦਰ ਸਬਰ ਵੀ ਪੈਦਾ ਹੋਵੇਗਾ ਤੇਰੇ ਅੰਦਰ ਸੰਤੋਖ ਵੀ ਪੈਦਾ ਹੋਵੇਗਾ ਫਿਰ ਤੇਰੇ ਅੰਦਰ ਤ੍ਰਿਸ਼ਨਾ ਜੋ ਹੈ ਨਹੀਂ ਪੈਦਾ ਹੋਵੇਗੀ।

ਉਹ ਪਿੱਛੇ ਮੁੜ ਜਾਂਦੇ ਹਾਂ। ਪਰ ਜੇ ਧਨ ਨੂੰ ਵੇਖਣਾ ਹੈ ਤਾਂ ਅਸੀਂ ਹਮੇਸ਼ਾ ਹੀ ਉਸ ਨੂੰ ਵੇਖਦੇ ਹਾਂ ਜੋ ਸਾਡੇ ਨਾਲੋਂ ਬਹੁਤ ਅੱਗੇ ਲੰਘਿਆ ਹੈ, ਬਹੁਤ ਅੱਗੇ ਲੰਘਿਆ ਹੈ। ਤਾਂ ਅੰਦਰ ਬੇਸਬਰੀ ਪੈਦਾ ਹੋ ਜਾਂਦੀ ਹੈ, ਬੇਚੈਨੀ ਪੈਦਾ ਹੋ ਜਾਂਦੀ ਹੈ। ਨਹੀਂ, ਧਰਮ ਨੂੰ ਵੇਖਣਾ ਹੈ, ਔਰ ਜਦ ਵੀ ਵੇਖਣਾ ਹੈ ਤਾਂ ਆਪਣੇ ਨਾਲੋਂ ਜੋ ਅੱਗੇ ਲੰਘ ਗਏ ਨੇ, ਜੋ ਸੰਤ ਮਹਾਂਪੁਰਸ਼ ਅਭਿਆਸੀ ਸਤਸੰਗੀ ਹੋ ਗੁਜ਼ਰੇ ਅਵਤਾਰੀ ਪੁਰਸ਼, ਉਹਨਾਂ ਦੇ ਬਚਨ ਕਲਾਮ, ਉਹ ਜੋ ਅੱਗੇ ਲੰਘ ਗਏ ਨੇ, ਉਹਨਾਂ ਨੂੰ ਵੇਖੀਏ ਤਾਂ ਕਿ ਸੁਰਤ ਅੱਗੇ ਚੱਲ ਪਵੇ ਔਰ ਮੰਜ਼ਲੇ ਮਕਸੂਦ ਤੇ ਪਹੁੰਚੇ। ਧਨ, ਤੂੰ ਜਿਸ ਮਕਾਨ ਵਿਚ ਰਹਿ ਰਹੇ ਉਸ ਤੋਂ ਵੀ ਖਸਤਾ ਹਾਲ ਵਿਚ ਕਈ ਰਹਿ ਰਹੇ ਨੇ, ਜੋਗੀ ਹੈ, ਝੌਂਪੜੀ ਹੈ, ਔਰ ਐਸੇ ਵੀ ਨੇ ਦਰਖਤਾਂ ਥੱਲੇ ਨੇ, ਔਰ ਐਸੇ ਵੀ ਨੇ ਕੁਛ ਅਭਾਗੇ ਜਿਨ੍ਹਾਂ ਨੂੰ ਸਾਇਆਦਾਰ ਦਰਖਤ ਵੀ ਨਸੀਬ ਨਾ ਹੋਏ। ਕੁਛ ਤੇ ਵੇਖ ਪਿੱਛੇ, ਧਰਮ ਵੇਖਣਾ ਹੈ ਤਾਂ ਜ਼ਰੂਰ ਅਗਾਂਹ ਵੇਖ। ਸਾਹਿਬ ਆਪ ਵੀ ਕਹਿੰਦੇ ਨੇ, ਅਗਾਂਹ ਕੋ ਤਰਾਂ ਪਿੱਛਾ ਫੇਰ ਨਾ ਮੋੜੜਾ, ਨਾਨਕ ਸਿੰਘ ਇਹ ਆਵਾਜ਼ ਬਹੁਰ ਨਾ ਹੋਵੀ ਜਨਮ। ਤੋ ਸਾਹਿਬ ਕਹਿੰਦੇ ਨੇ, ਗੁਣਵਾਨਾਂ ਨੂੰ ਵੇਖ ਕੇ, ਗੁਣ ਵਿਚ ਭਿਜੀਆਂ ਹੋਈਆਂ ਅਭਿਆਸੀ ਜੀਵ ਇਸਤਰੀਆਂ ਨੂੰ ਵੇਖ ਕੇ ਮੈਨੂੰ ਵੀ ਪਰਮਾਤਮਾ ਚੰਗਾ ਲੱਗਣ ਲੱਗ ਪਿਆ, ਮੈਨੂੰ ਵੀ ਉਹ ਜਿਹੜਾ ਨੇਚਲ ਪਰਮਾਤਮਾ ਹੈ ਉਹਦੇ ਨਾਲ ਪਿਆਰ ਪੈ ਗਿਆ। ਨੇਚਲ ਚਤੁਰ ਸੁਜਾਨ ਵਿਧਾਤਾ ਚੰਚਲ ਜਗਤ ਸਵਾਇਆ। ਉਹ ਪਰਿਪੂਰਨ ਪਰਮਾਤਮਾ ਨਿਸ਼ਚਲ ਹੈ, ਸਦੀਵੀ ਟਿਕਿਆ ਹੋਇਆ ਔਰ ਅਤੀ ਸਿਆਣਾ ਹੈ, ਵਿਦਵਾਨ ਹੈ, ਬੋਧ ਹੈ ਬਹੁਤ ਵੱਡਾ, ਗਿਆਨ ਦਾ ਸਾਗਰ ਹੈ। ਫਿਰ ਵਿਧਾਤਾ ਹੈ, ਵਿਧੀ ਦੇ ਲਿਖਣ ਵਾਲਾ ਹੈ, ਪ੍ਰਾਲਵਤ ਦੇ ਲਿਖਣ ਵਾਲਾ ਹੈ। ਚੰਚਲ ਜਗਤ ਸਵਾਇਆ, ਸਾਰਾ ਜਗਤ ਤੇ ਚਲਾਇਮਾਨ ਹੈ, ਚੰਚਲ ਹੈ, ਇਤੇ ਚੱਲਦਾ ਹੈ, ਇਤੇ ਨਾਸਵੰਤ ਹੈ। ਉਹ ਪ੍ਰਭੂ ਨੇਚਲ ਹੈ, ਉਹ ਪ੍ਰਭੂ ਸਿਆਣਾ ਹੈ, ਉਹ ਪ੍ਰਭੂ ਸੁਜਾਣ ਹੈ, ਉਹ ਪ੍ਰਭੂ ਵਿਧਾਤਾ ਹੈ। ਸੰਗਤ ਕਰਦਿਆਂ ਪਤਾ ਚੱਲ ਗਿਆ ਜਗਤ ਚਲਾਇਮਾਨ ਹੈ, ਜਗਤ ਚੰਚਲ ਹੈ, ਔਰ ਇਕਦਮ ਬਿਰਤੀ ਚੰਚਲ ਜਗਤ ਤੋਂ ਟੁੱਟ ਕੇ ਨੇਚਲ ਪ੍ਰਭੂ ਦੇ ਚਰਨਾਂ ਨਾਲ ਜਾ ਜੁੜੀ। ਗਿਆਨ ਧਿਆਨ ਗੁਣ ਅੰਕ ਸਮਾਣੇ ਪ੍ਰਭ ਭਾਣੇ ਤਾਂ ਭਾਇਆ। ਕਹਿੰਦੇ ਨੇ, ਜੈਸੇ ਅਭਿਆਸ ਕੀਤਾ ਸਤਸੰਗ ਵਿੱਚ ਤੇ ਪ੍ਰਭੂ ਨੂੰ ਜੈਸੇ ਇਹ ਜੀਵ ਇਸਤਰੀ ਪਾ ਗਈ ਤੋ ਅੰਦਰ ਗਿਆਨ ਪੈਦਾ ਹੋ ਗਿਆ, ਅੰਦਰ ਗੁਣ ਪੈਦਾ ਹੋ ਗਏ, ਸਾਰੇ ਦੇ ਸਾਰੇ ਗੁਣਾਂ ਵਿੱਚ ਰਸ ਪੈਦਾ ਹੋ ਗਿਆ, ਔਰ ਇਸ ਤਰ੍ਹਾਂ ਪੂਰਨ ਤੌਰ ਤੇ ਸੁਰਤ ਜੁੜ ਗਈ, ਧਿਆਨ ਮਗਨ ਹੋ ਗਏ। ਦੁਨੀਆਂ ਭਰ ਦੇ ਅਵਤਾਰੀ ਪੁਰਖਾਂ ਨੇ ਧਰਮ ਨੂੰ ਧਿਆਨ ਸਾਧਨਾ ਆਖਿਆ, ਔਰ ਜੈਸੇ ਧਿਆਨ ਪੱਕਦਾ ਹੈ, ਜੁੜਦਾ ਹੈ, ਮਨੁੱਖ ਲੀਨ ਆਉਂਦਾ ਹੈ, ਤਾਂ ਅਨੰਤ ਗੁਣਾਂ ਦੀ ਵਰਖਾ ਉਸ ਤੇ ਹੋ ਜਾਂਦੀ ਹੈ, ਔਰ ਗੁਣਾਂ ਦੇ ਅੰਮ੍ਰਿਤ ਰਸ ਨਾਲ ਉਹ ਭਿੱਜ ਜਾਂਦਾ ਹੈ। ਸਾਹਿਬ ਅਗਾਂਹ ਚੱਲ ਕੇ ਫਰਮਾਨ ਕਰਦੇ ਨੇ, ਗੀਤ ਨਾਦ ਕਵ ਕਵੇ ਸੁਣ, ਰਾਮ ਨਾਮ ਦੁੱਖ ਭਾਗੇ। ਰਾਮ ਨਾਮ ਦੇ ਗੀਤ ਸੁਣ ਕੇ, ਰਾਮ ਨਾਮ ਦਾ ਸੰਗੀਤ ਸੁਣ ਕੇ, ਰਾਮ ਨਾਮ ਦੀ ਕਵਿਤਾ ਸੁਣ ਕੇ, ਸੁਣਦਿਆਂ ਹੀ ਸੁਣਦਿਆਂ ਅਭਿਆਸੀ ਦਾ ਸਾਰਾ ਦੁੱਖ ਭੱਜ ਗਿਆ। ਦਰਅਸਲ ਆਮ ਨਸਰ ਨਾਲੋਂ ਸ਼ਾਇਰੀ ਨਜ਼ਮ ਜ਼ਿਆਦਾ ਪ੍ਰਭਾਵਿਤ ਕਰਦੀ ਹੈ, ਗਦ ਨਾਲੋਂ ਪਦ ਜ਼ਿਆਦਾ ਪ੍ਰਭਾਵਿਤ ਕਰਦਾ ਹੈ, ਕਵਿਤਾ ਦਾ ਅਸਰ ਬਹੁਤ ਜ਼ਿਆਦਾ ਹੈ, ਬਹੁਤ ਜ਼ਿਆਦਾ ਹੈ। ਜਾਂ ਇੰਝ ਕਹਿ ਲਓ, ਪ੍ਰਭੂ ਗੀਤ ਹੈ, ਪ੍ਰਭੂ ਸੰਗੀਤ ਹੈ। ਜਦ ਵੀ ਕਿਸੇ ਦਾ ਮਨ ਨੇਚਲ ਆਉਂਦਾ ਹੈ, ਟਿਕ ਜਾਂਦਾ ਹੈ, ਤਾਂ ਇਹ ਦੁਨੀਆਂ ਗੀਤ ਸੰਗੀਤ ਦੀਆਂ ਉਸਦੇ ਅੰਦਰੋਂ ਉਜਾਗਰ ਹੋਣ ਲੱਗ ਪੈਂਦੀਆਂ ਨੇ, ਔਰ ਐਸਾ ਜੋ ਗੀਤ ਸੰਗੀਤ ਜੋ ਆਤਮਾ ਦੇ ਗਹਿਰੇ ਤਲ ਤੋਂ ਨਿਕਲਿਆ ਹੈ, ਦੂਜੇ ਨੂੰ ਪ੍ਰਭਾਵਿਤ ਵੀ ਕਰਦਾ ਹੈ। ਤੇ ਜਿਸ ਸਤਸੰਗ ਵਿੱਚ ਉਹ ਗੀਤ, ਉਹ ਨਾਦ ਜੋ ਆਤਮਾ ਦੇ ਗਹਿਰੇ ਤਲ ਤੋਂ ਨਿਕਲੇ ਨੇ, ਜੋ ਗੁਰੂਆਂ ਦੀ ਬਾਣੀ ਹੈ, ਮਹਾਂਪੁਰਸ਼ਾਂ ਦੇ ਬੋਲ ਨੇ, ਬਚਨ ਨੇ, ਸਾਹਿਬ ਕਹਿੰਦੇ ਨੇ, ਇਸ ਤਰ੍ਹਾਂ ਦੇ ਗੀਤ, ਇਸ ਤਰ੍ਹਾਂ ਦੇ ਸੰਗੀਤ, ਇਸ ਤਰ੍ਹਾਂ ਦੀਆਂ ਕਵਿਤਾਵਾਂ, ਇਸ ਤਰ੍ਹਾਂ ਦੇ ਬੋਲ ਜੇ ਤੂੰ ਕਿਧਰੇ ਸੁਣੇ, ਜਿਸ ਦੇ ਰਾਮ ਨਾਮ ਪਰੋਇਆ ਹੋਇਆ, ਜਿਸ ਗੀਤ ਦੇ, ਜਿਸ ਸੰਗੀਤ ਦੇ ਔਰ ਜਿਸ ਕਵਿਤਾ ਦੇ, ਤਾਂ ਤੇਰਾ ਸਾਰੇ ਦਾ ਸਾਰਾ ਦੁੱਖ ਭੱਜ ਜਾਏਗਾ, ਨਾਸ਼ ਹੋ ਜਾਏਗਾ। ਨਾਨਕ ਸਾਧਨ ਨਾਹੇ ਪਿਆਰੀ, ਅਬ ਭਗਤੀ ਪਿਰ ਆਗੇ।

ਪਵਿੱਤਰ ਸਤਖੰਡੀ ਦਰਬਾਰ ਵਿੱਚ ਨਿਤਨੇਮ ਅਨੁਸਾਰ ਸਤਸੰਗਤ ਦਾ ਅਮੋਲਕ ਸਮਾਂ ਚੱਲ ਰਿਹਾ ਹੈ। ਆਪ ਮਾਈ ਭਾਈ ਉਪਮਾ ਦੇ ਯੋਗ ਹੋ, ਵੱਡਿਆਂ ਭਾਵਾਂ ਵਾਲੇ ਹੋ, ਜੋ ਗੁਰੂ ਜੀ ਦੇ ਬਖਸ਼ੇ ਹੋਏ

ਪੰਜਾਬੀ ਦੇ ਦਰੋਂ ਘਰੋਂ ਵਰਸਾਏ ਹੋਏ ਗੁਰਮੁਖ ਪਿਆਰਿਆਂ ਨੇ ਇਲਾਹੀ ਬਾਣੀ ਦਾ ਜਸ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਸਾਈ ਬਖਸ਼ੀ ਹੈ। ਜਿੰਨਾ ਸਮਾਂ ਹੋਰ ਸਤਿਗੁਰ ਬਖਸ਼ਦੇ ਹਨ, ਤੁਰਕੀ ਬਾਣੀ ਸੱਚੀ ਬਾਣੀ ਪਰਮੇਸ਼ਰ ਸਰੂਪ ਬਾਣੀ ਦੀ ਜੋ ਕਥਾ ਵਿਚਾਰ ਚੱਲ ਰਹੀ ਹੈ, ਆਦਰ ਸਤਿਕਾਰ ਦੇ ਨਾਲ ਸਰਵਣ ਕਰਕੇ

ਸਾਹਿਬ ਦੇ ਭੇਟ ਕੀਤੀ ਤੇ ਬੜੀ ਨਿਮਰਤਾ ਨਾਲ ਬੇਨਤੀ ਕੀਤੀ, ਮੇਰੇ ਪੁੱਤਰ ਨੂੰ ਚੰਗੀ ਤਰ੍ਹਾਂ ਪੜ੍ਹਾਇਓ। ਕਾਜੀ ਸਾਹਿਬ ਨੇ ਉਹਨਾਂ ਦੀ ਜੋ ਸ਼ਰ੍ਹਾਂ ਮੁਤਾਬਕ ਉਰਦੂ ਗਏ ਅਲਫ ਤੋਂ ਸ਼ੁਰੂ ਹੁੰਦੇ, ਉਦੋਂ ਧਰਤੀ 'ਤੇ ਹੀ ਲਿਖੇ ਜਾਂਦੇ ਸੀ ਅੱਖਰ। ਪੱਟੀਆਂ ਵੀ ਬਹੁਤ ਬਾਅਦ ਵਿੱਚ ਸ਼ੁਰੂ ਹੋਈਆਂ। ਸਿੱਖਾਂ ਦੇ ਬੱਚੇ ਧਰਮਸ਼ਾਲਾ ਵਿੱਚ ਮਹਾਂਪੁਰਸ਼ਾਂ ਦੇ ਡੇਰਿਆਂ ਵਿੱਚ ਪੜ੍ਹਦੇ ਸੀ, ਹਿੰਦੂ ਬ੍ਰਾਹਮਣਾਂ ਦੇ ਬੱਚੇ ਮੰਦਰਾਂ ਵਿੱਚ ਪੜ੍ਹਦੇ ਸੀ, ਮੁਸਲਮਾਨਾਂ ਦੇ ਬੱਚੇ ਮਸੀਤਾਂ ਵਿੱਚ ਪੜ੍ਹਦੇ ਸੀ। ਸਕੂਲ ਕਾਲਜ ਨਹੀਂ ਸੀ ਹੁੰਦੇ। ਉਹਦਾ ਇੱਕ ਬਹੁਤ ਫਾਇਦਾ ਹੁੰਦਾ ਸੀ ਕਿ ਬੱਚੇ ਦਾ ਜਨਮ ਮੁੱਖ ਆਰੰਭ ਕਿਸੇ ਧਰਮ ਅਸਥਾਨ ਤੋਂ ਹੁੰਦਾ ਸੀ, ਧਾਰਮਿਕ ਬੰਦੇ ਦੀ ਸੰਗਤ ਵਿੱਚੋਂ ਹੁੰਦਾ ਸੀ, ਜਿਸ ਕਰਕੇ ਉਹ ਸਾਰੀ ਉਮਰ ਅਸਰ ਰਹਿੰਦਾ ਸੀ। ਜਿਤ ਲਾਗੋ ਮਨ ਵਾਸਨਾ ਅੰਤ ਸਾਈ ਪ੍ਰਸੰਨ। ਕਾਜੀ ਸਾਹਿਬ ਨੇ ਅਲਫ ਪਕਾਉਣਾ ਸ਼ੁਰੂ ਕੀਤਾ ਤੇ ਜਦੋਂ ਵੇਖ ਲਿਆ ਕਿ ਫਰੀਦ ਜੀ ਨੂੰ ਅਲਫ ਆ ਗਿਆ ਤੇ ਆਖਿਆ ਕਹੋ ਬੇ, ਦੂਜਾ ਅਕਸ਼ਰ ਬੇ ਹੈ। ਫਰੀਦ ਸਾਹਿਬ ਕਹਿੰਦੇ ਕਾਜੀ ਜੀ ਬੇ ਨਹੀਂ ਕਹਿਣਾ। ਕਾਜੀ ਕਹਿਣ ਲੱਗਾ ਕਾਰਨ ਕੀ ਹੈ? ਫਰੀਦ ਸਾਹਿਬ ਕਹਿੰਦੇ ਪਹਿਲਾਂ ਅਲਫ ਦੇ ਅਰਥ ਦੱਸੋ ਕੀ, ਫਿਰ ਬੇ ਪੜ੍ਹਾਂ। ਕਾਜੀ ਨੂੰ ਪਤਾ ਨਹੀਂ ਸੀ, ਪਤਾ ਨਹੀਂ ਕਿਤਨੇ ਜਨਮਾਂ ਦੀ ਖੁਦਾਵੰਦ ਕਰੀਮ ਦੇ ਨਾਲ ਜੁੜੀ ਹੋਈ ਰੂਹ ਹੈ ਇਹਨਾਂ ਦੀ। ਉਹ ਬੱਚਾ ਸਮਝਦਾ ਸੀ, ਸਮਝਿਆ ਕਿ ਭੋਲਾ ਬੱਚਾ ਹੈ। ਕਹਿ ਦਿੱਤਾ ਅਲਫ ਦਾ ਅਰਥ ਹੈ ਇੱਕ, ਉਰਦੂ ਵਿੱਚ ਅਲਫ ਦਾ ਅਰਥ ਇੱਕ ਹੈ। ਫਰੀਦ ਸਾਹਿਬ ਨੂੰ ਕਹਿੰਦਾ ਹੁਣ ਕਹੋ ਬੇ, ਫਰੀਦ ਕਹਿੰਦਾ ਅਜੇ ਵੀ ਨਹੀਂ ਕਹਿੰਦਾ। ਕਾਰਨ, ਫਰੀਦ ਸਾਹਿਬ ਕਹਿੰਦੇ ਅਲਫ ਦਾ ਅਰਥ ਹੈ ਇੱਕ, ਹੁਣ ਕਾਜੀ ਜੀ ਮੈਨੂੰ ਇੱਕ ਦਾ ਅਰਥ ਦੱਸੋ ਕੀ।

ਕਿਤਾਬ ਕਾਇਦਾ ਰੱਖ ਕੇ ਕਹਿੰਦੇ ਕਾਜੀ ਸਾਹਿਬ ਜੇ ਅਲਫ ਖੁਦਾਏ ਫਿਰ ਬੇ ਤੋਂ ਲੈਣੇ ਕੀ ਹੈ ਲਿਖੇ ਅਖੋ ਸਭ ਮੇਰੀ ਪੜ੍ਹਾਈ ਖਤਮ ਹੋ ਗਈ ਜੇ ਅਲਫ ਅਲੈ ਬੇ ਕਿਉਂ ਪੜ੍ਹਾਉਂ ਇੱਕ ਸਾਰਾ ਜੋਰ ਦੱਸਾਂ ਗੁਰੂਆਂ ਦਾ ਇੱਕ ਤੇ ਸਿਆਣੇ ਬੈਠੇ ਹੋ ਇੱਕ ਨਾਲ ਜੋੜਨ ਵਾਸਤੇ ਸਾਡੇ ਦਸਾਂ ਗੁਰੂਆਂ ਨੇ ਆਪਣੇ ਆਪ ਨੂੰ ਵੀ ਵਿੱਚੋਂ ਕੱਢ ਦਿੱਤਾ ਜੋ ਕਿਸੇ ਗੁਰੂ ਪੀਰ ਤੋਂ ਨਿਕਲਿਆ ਨਹੀਂ ਆਪ ਕ੍ਰਿਸ਼ਨ ਮਹਾਰਾਜ ਜੀ ਦਾ ਸਤਿਕਾਰ ਹੈ ਪਰ ਗੀਤਾ ਵਿੱਚ ਲਿਖ ਦਿੱਤਾ ਹੈ ਕੁੰਤੀ ਪੁੱਤਰ ਅਰਜਨ ਜੋ ਮੇਰੇ ਸਰੂਪ ਕਾ ਧਿਆਨ ਧਰੇਂਗੇ ਵਹੀ ਮੇਰੇ ਮੇਂ ਸਮਾਏ ਮੈਂ ਵਿੱਚ ਖੜੀ ਸ੍ਰੀ ਰਾਮ ਪ੍ਰਜਾਦਾ ਪੁਰਸ਼ੋਤਮ ਅਵਤਾਰ ਰਾਮਾਇਣ ਵਿੱਚ ਬਾਰ ਬਾਰ ਆ ਰਿਹਾ ਇੱਕ ਵਾਰ ਕੁਰਾਨ ਮਜੀਦ ਨੇ ਤਾਂ ਸਾਫੇ ਕਹਿ ਦਿੱਤਾ ਮੁਹੰਮਦ ਸਾਹਿਬ ਜੀ ਨੇ ਕਿਆਮਤ ਕੇ ਰੋਜ਼ ਹਜ਼ਰਾਇਲ ਫਰਿਸ਼ਤਾ ਆਵਾਜ਼ ਦੇਂਗੇ ਤਮਾਮ ਮੁਰਦੋ ਕੀ ਰੂਹੇ ਕਬਰੋਂ ਸੇ ਉਠੇਂਗੀ ਜਿਨਕੀ ਮੈਂ ਸਿਫਾਰਿਸ਼ ਕਰੂੰਗਾ ਵੋ ਬਹਿਸ਼ਤ ਕੋ ਜਾਏਗੀ ਜਿਨਕੀ ਮੈਂ ਸਿਫਾਰਿਸ਼ ਕਰੂੰਗਾ ਇਹੀ ਤੁਹਾਡੇ ਕ੍ਰਾਈਸਟ ਦਾ ਬਚਨ ਜੀਸਸ ਦਾ ਵੀ ਇਹੀ ਬਚਨ ਜਿਨ੍ਹਾਂ ਦੀ ਮੈਂ ਸਿਫਾਰਿਸ਼ ਕਰੂੰਗਾ ਤੁਹਾਨੂੰ ਤੁਹਾਡੇ ਗੁਰੂ ਨਾਨਕ ਅਤੇ ਗੁਰੂ ਗੋਬਿੰਦ ਸਿੰਘ ਵਿੱਚ ਨਹੀਂ ਖੜੇ ਅਸੀਂ ਨਹੀਂ ਸਿਫਾਰਿਸ਼ ਕਰਨੀ ਸਾਡਾ ਧਿਆਨ ਨਾ ਰੱਖਿਓ ਸੋਧਤ ਸੋਧਤ ਸੋਧ ਵਿਚਾਰਾ ਬਿਨ ਹਰ ਭਜਨ ਨਹੀਂ ਛੁਟਕਾਰਾ ਲਿਖੇ ਆਖੋ ਉੱਥੇ ਅਸੀਂ ਨਹੀਂ ਸਿਫਾਰਿਸ਼ ਕਰਨੀ ਅਸੀਂ ਨਹੀਂ ਕਹਿਣਾ ਇਹਨੂੰ ਪਾਰ ਲੰਘਾਓ ਜਾਂ ਨਾ ਲੰਘਾਓ ਉੱਥੇ ਕਰਮੀ ਆਪੋ ਆਪਣੀ ਆਪਣੇ ਆਪ ਨੂੰ ਇਹ ਵਿੱਚੋਂ ਖਤਮ ਕਰ ਇੱਕ ਨਾਲ ਜੋੜਨ ਵਾਸਤੇ ਉਸ ਇੱਕ ਦੇ ਨਾਲ ਜਿਹੜੇ ਜੁੜੇ ਕੀ ਮਿਲਿਆ ਸੀਤਲ ਨਿਰਮਲ ਭਇਆ ਸਰੀਰਾ ਇੱਕ ਸ਼ਬਦ ਆਉਂਦਾ ਗੁਰੂ ਗ੍ਰੰਥ ਸਾਹਿਬ ਵਿੱਚ ਤਾਤ ਤਾਤ ਦੇ ਬਾਣੀ ਵਿੱਚ 12 ਅਰਥ ਨੇ ਪ੍ਰੇਮੀ ਜਿਨ ਜੇਬਾ ਦਿੱਤੀ ਬੋਲੇ ਤਾਤ ਵਿਸਰ ਗਈ ਸਭ ਤਾਤ ਪਰਾਈ ਤਾਤ ਮਾਤ ਮੁਰ ਅਲਖ ਅਰਾਧਾ ਬਹੁਵਿਧ ਜੋਗ ਸਾਧਨਾ ਸਤ ਇੱਥੇ ਤਾਤ ਦਾ ਅਰਥ ਹੈ ਪਿਤਾ ਵਿਸਰ ਗਈ ਸਭ ਤਾਤ ਪਰਾਈ ਸੀਤਲ ਨਿਰਮਲ ਭਇਆ ਸਰੀਰ ਜੋ ਇੱਕ ਅਕਾਲ ਪੁਰਖ ਦੇ ਲੜ ਲੱਗ ਗਏ ਦੂਜਾ ਸਭ ਕੁਝ ਵਿਸਰ ਗਿਆ ਉਹਨਾਂ ਦਾ ਸੀਤਲ ਠੰਡੇ ਠੰਡ ਕੱਲੀ ਠੰਡ ਨਹੀਂ ਬਹੁਤ ਉੱਚਾ ਦਰਜਾ ਨਿਰਮਲ ਇਹ ਸਰੀਰ ਮੈਲ ਤੋਂ ਰਹਿਤ ਹਿੰਮਤ ਕਰ ਦੇਣਾ ਕਿਤੇ ਸਾਡੇ ਕੱਪੜੇ ਨੂੰ ਖੂਨ ਲੱਗ ਜਾਵੇ ਪੰਜਾਬ ਵਿੱਚ ਮੈਲਾ ਕਹਿੰਦੇ ਬਲੱਡ ਨੂੰ ਤੁਸੀਂ ਪੰਜਾਬ 'ਚ ਮੈਲਾ ਖੂਨ ਦੇਖਣ ਵਾਲਾ ਕਵੇਗਾ ਤਾਰ ਦੇ ਕੱਪੜੇ ਨੂੰ ਮੈਲਾ ਲੱਗਿਆ ਹੱਥ ਨੂੰ ਲੱਗ ਜਾਵੇ ਜਦੇ ਧੋਵਾਂਗੇ ਪਰ ਜੇ ਕਿਤੇ ਝਾਤੀ ਮਾਰੀਏ ਸਾਡੇ ਤਿੰਨਮਣ ਦੀ ਦੇਹੀ ਇਹਦੇ ਕਿਹੜੇ ਵਿੱਚ ਅੰਗੂਰ ਦਾ ਜੂਸ ਹੈ ਮੈਲ ਨਾਲੇ ਭਰੀ ਹੋਈ ਹੈ ਜਿੱਥੇ ਹੱਥੋਂ ਸਪਨ ਜਿੱਥੋਂ ਮਰਜ਼ੀ ਚਿਲ ਕੇ ਦੇਖ ਲਓ ਮੈਲੇ ਨਿਕਲਦੇ ਇਹ 9 ਦਰਵਾਜ਼ੇ ਉੱਥੇ ਹੀ ਮੈਲੇ ਨਿਕਲ ਰਹੀ ਹੈ ਹੋਰ ਕੀ ਨਿਕਲਦੇ ਇਹ ਤਾਂ ਭਾਂਡਾ ਅੱਤ ਮਲੀਨ ਧੋਤਾ ਹੱਛਾ ਨਾ ਹੋਏ ਇਹ ਸਰੀਰ ਨੂੰ ਭਾਂਡਾ ਤਾਂ ਇਤਨਾ ਮਲੀਨ ਹੈ ਇਹ ਤੋਂ ਵੱਧ ਗੰਦਾ ਹੈ ਹੀ ਕੋਈ ਅੱਤ ਅੱਤ ਸ਼ਬਦ ਉੱਥੇ ਵਰਤੀ ਦਾ ਜਿੱਥੇ ਉਹ ਤੋਂ ਗਾਹਾਂ ਨਾ ਹੋਵੇ ਕੁਝ ਅਤੀ ਅੰਤ ਅੱਤ ਇਹ ਇਤਨਾ ਮਲੀਨ ਹੈ ਸਾਡਾ ਸਰੀਰ ਰੂਪੀ ਭਾਂਡਾ ਗੁਰਦੇਵ ਕਹਿੰਦੇ ਧੋਈ ਜਾਈ ਕਦੇ ਸ਼ੁੱਧ ਹੋਣੇ ਹੀ ਨਹੀਂ ਸੁਖਮਨੀ ਸਾਹਿਬ ਵਿੱਚ ਪੜ੍ਹਦੇ ਜਲ ਧੋਵੇ ਬਹੁਦੇ ਅਨੀਤ ਸ਼ੁੱਧ ਕਹਾਂ ਹੋਏ ਕਾਚੀ ਪੀ ਪੀਤ ਨਾਮ ਹੈ ਕੰਧ ਦਾ ਆਪਣੇ ਕੱਚੀਆਂ ਹੀ ਕੰਧਾਂ ਹੁੰਦੀਆਂ ਸੀ
ਉਹ ਪ੍ਰੇਮੀਓ ਕੱਚੀ ਕੰਧ ਨੂੰ ਪਾਣੀ ਨਾਲ ਧੋਣ ਲੱਗ ਜਾਓ, ਉਹ ਸ਼ੁੱਧ ਨਹੀਂ ਹੋਣੀ, ਧੋਂਦਿਆਂ ਧੋਂਦਿਆਂ ਖਤਮ ਹੋ ਜਾਏਗੀ। ਧੋਈ ਜਾਓ ਨੇ ਖਰੀ ਜਾਣੇ, ਇਹੀ ਹਾਲ ਆਪਣੇ ਹੈ। ਇਹ ਧੋਣ ਨਾਲ ਸ਼ੁੱਧ ਨਹੀਂ ਹੋਣੀ, ਮਿੱਟੀ ਦੀ ਬਾਰੂਤੀ ਭੀਤ, ਧੋਂਦਿਆਂ ਧੋਂਦਿਆਂ ਨੇ ਇੱਕ ਦਿਨ ਖਰੇ ਜਾਣੇ, ਖਤਮੇ ਹੋ ਜਾਣ। ਸ਼ੁੱਧ ਕਹਾਂ ਹੋਏ ਕਾਚੀ ਧੀ, ਭਾਂਡਾ ਅਤ ਮਲੀਨ ਧੋਤਾ ਹੱਛਾ ਨਾ ਹੋਏ ਸੀ। ਬੇਅੰਤ ਤੀਰਥਾਂ ਤੇ ਧੋਂਦਾ ਨਹੀਂ, ਸ਼ੈਂਪੂ ਸਾਬਣ ਜੋ ਮਰਜ਼ੀ ਲਾਉਂਦਾ ਨਹੀਂ, ਪਰ ਭਾਂਡਾ ਭਰਿਆ ਬਈ ਮੈਲ ਦਾ, ਤੇ ਧੋਵੇਂਗਾ ਕਿਵੇਂ? ਜਿਹਦੇ ਅੰਦਰ ਹੀ ਮੈਲ ਹੀ ਮੈਲ ਹੈ। ਇਹ ਤਾਂ ਵਾਹਿਗੁਰੂ ਨੇ ਕਿਰਪਾ ਕਰ ਦਿੱਤੀ, ਚਮਰ ਪੋਸ਼ਕਾ ਮੰਦਰ ਤੇਰਾ। ਇਸ ਗੰਦ ਮੰਦ ਨੂੰ ਮਹਾਰਾਜ ਨੇ ਚਮੜੇ ਨਾਲ ਢੱਕ ਦਿੱਤਾ, ਪੋਸ਼ ਕਹੀਏ ਪੜਦਾ, ਆ ਚਮੜੀ ਦਾ ਪੜਦਾ ਪਾ ਦਿੱਤਾ ਨਾ ਉੱਪਰ। ਜੇ ਕਿਤੇ ਪੜਦਾ ਨਾ ਪਾਇਆ ਹੁੰਦਾ ਸਾਨੂੰ ਮੱਖੀ ਨਾ ਜਿਉਣ ਦਨੀਆ। ਆਖੋ ਸਤਨਾਮ, ਇਹ ਤਾਂ ਅੱਤ ਮਲੀਨ ਹੈ, ਪਰ ਇੱਥੇ ਵੇਖੋ ਕਿੱਡਾ ਉੱਚਾ ਦਰਜਾ ਦੇ ਦਿੱਤਾ, ਐਡਾ ਉੱਚਾ ਦਰਜਾ ਕਿ ਜਿਨ੍ਹਾਂ ਨੇ ਇੱਕ ਦਾ ਲੜ ਫੜਿਆ, ਇੱਕ ਨਾਲ ਜੁੜ ਗਏ, ਉਹਨਾਂ ਨੂੰ ਠੰਡ ਹੀ ਪ੍ਰਾਪਤ ਨਹੀਂ ਹੋਈ, ਸ਼ੀਤਲਤਾ ਹੀ ਪ੍ਰਾਪਤ ਨਹੀਂ ਹੋਈ। ਠੰਡ ਕਾਹਤੋਂ ਪ੍ਰਾਪਤ ਕਰਨੀ ਹੈ ਗੁਰਮੁਖ ਪਿਆਰਿਓ? ਬਰਫ਼ ਦੀ, ਸਰਦੀ ਦੀ, ਚੰਦਰਮਾ ਦੀ। ਮੈਂ ਸ਼ੀਤਲੰ, ਮਹਾਰਾਜ ਨੇ ਬਚਨ ਕੀਤਾ, ਚੰਦਰਮਾ ਦੀ ਸ਼ੀਤਲਤਾ ਸ਼ੀਤਲ ਨਹੀਂ ਹੈ, ਉਹਨੂੰ ਵੀ ਸੂਰਜ ਦੀ ਗਰਮੀ ਘਟਾ ਦਿੰਦੀ ਹੈ। ਰੁੱਤਾਂ ਦੀ ਸ਼ੀਤਲ ਵਿੱਚ ਦੇਖ ਲਓ ਕਿਵੇਂ ਚੇਂਜਸ ਆਉਂਦੀਆਂ ਨੇ, ਕਦੇ ਮਾਈਨਸ 6 ਹੈ, ਕਦੇ 8-20 ਹੋ ਗਿਆ। ਗੁਰਸਿੱਖ ਪਿਆਰੇ ਇਹ ਵੀ ਕਰਦੇ, ਇੱਕ ਵਾਹਿਗੁਰੂ ਦਾ ਨਾਮ ਸ਼ੀਤਲ ਹੈ, ਜਿਹਦੀ ਸ਼ੀਤਲਤਾ ਦਾ ਕੋਈ ਵੀ ਅਸਰ ਕਿਸੇ ਮੌਸਮ ਦਾ ਨਹੀਂ ਹੋਣਾ। ਉਹ ਇਤਨਾ ਸ਼ੀਤਲ ਹੈ, ਉਹ ਤਵੀ ਤੇ ਬੈਠ ਕੇ ਵੀ ਠੰਡਾ ਹੀ ਰਹਿੰਦਾ ਹੈ। ਉਹ ਵਾਹਿਗੁਰੂ ਦਾ ਨਾਮ ਇਤਨਾ ਸ਼ੀਤਲ ਹੈ, ਦੇਗ ਦੇ ਉਬਾਲੇ ਉਬਲਣਗੇ ਪਰ ਵਿੱਚ ਬੈਠਣ ਵਾਲਾ ਠੰਡਾ ਹੋਵੇਗਾ। ਇੱਥੇ ਮਨਮਤੀਆਂ ਨੇ ਦੇਹ ਧਰੀਆਂ ਨੇ ਕੋਈ ਕਿਤਾਬਾਂ ਲਿਖੀਆਂ ਨੇ, ਮੈਂ ਤੁਹਾਡੀ ਕਿਰਪਾ ਨਾਲ ਉਹਨਾਂ ਦੀਆਂ ਕਿਤਾਬਾਂ ਵੀ 100 ਪੜ੍ਹੀਆਂ, ਥੋੜੀਆਂ ਨਹੀਂ। ਕਿਸੇ ਨੂੰ ਪੜ੍ਹ ਕੇ ਹੀ ਜਾਣਿਆ ਜਾਂਦਾ ਵੀ ਇਹਦੀ ਅਸਲੀਅਤ ਕੀ ਹੈ। ਇੱਕ ਮਨਮਤੀਆਂ ਨੇ 5ਵੇਂ ਪਾਤਸ਼ਾਹ ਬਾਬਤ ਬਚਨ ਕੀਤਾ ਹੈ ਕਿ ਸਿੱਖਾਂ ਨੂੰ ਭੁਲੇਖਾ ਪੈ ਗਿਆ, ਉਹਨੂੰ ਗੁਰੂ ਮੰਨਦੇ ਨੇ 5ਵੇਂ ਪਾਤਸ਼ਾਹ। ਭੁਲੇਖਾ ਹੈ ਕਿ 5ਵੇਂ ਪਾਤਸ਼ਾਹ ਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਆਪ ਹਰ ਲਿਖਿਆ, ਗੁਰੂ ਅਰਜਨ ਪਰਤਖ ਹਰ, ਲੁਕਿਆ ਛਿਪਿਆ ਵਾਹਿਗੁਰੂ ਨੀ, ਗੁਰੂ ਅਰਜਨ ਪ੍ਰਗਟ ਸਰੂਪ ਪਰਮੇਸ਼ਰ। ਕਹਿੰਦਾ ਜੇ ਰੱਬ ਸੀ ਗੁਰੂ ਅਰਜਨ, ਉਹ ਮਨਮੁਖ ਨੇ ਲਿਖਿਆ, ਤੇ ਜੇ ਪਰਮਾਤਮਾ ਸੀ ਤਾਂ ਬੈਠਣ ਸਾਰ ਤਵੀ ਠੰਡੀ ਕਿਉਂ ਨਾ ਕੀਤੀ, ਉਹਨੇ ਰੇਤ ਠੰਡੀ ਕਿਉਂ ਨਾ ਕੀਤੀ। ਜੇ ਗੁਰੂ ਸੀ ਪਰਮਾਤਮਾ ਸੀ, ਤਵੀ ਨੂੰ ਠੰਡਾ ਕਰਦਾ, ਕੋਈ ਕਰਾਮਾਤ ਵਿਖਾਉਂਦਾ, ਸ਼ਕਤੀ ਦਿਖਾਉਂਦਾ, ਅੰਧੇ ਨੂੰ ਸੂਰਜ ਨਹੀਂ ਦਿਖਦਾ ਤੇ ਇਹਨਾਂ ਅੰਧਿਆਂ ਨੂੰ ਗੁਰੂ ਅਰਜਨ ਦੀ ਕਰਾਮਾਤ ਵੀ ਨਹੀਂ ਦਿੱਤੀ। ਸਿਆਣੇ ਬੈਠੇ ਹੋ, ਗੁਰੂ ਘਰ ਵਿੱਚ ਕਰਾਮਾਤ ਨਹੀਂ ਇੱਥੇ ਭਾਣਾ, ਇੱਥੇ ਕਰਾਮਾਤ ਸਿੱਖ ਨੇ ਦਿਖਾਉਣੀ ਨਹੀਂ, ਅਕਾਲ ਪੁਰਖ ਦੀ ਕਰਾਮਾਤ ਵੇਖਣੀ ਹੈ। ਵੇਖਣ ਆਇਓ ਜਗਤ ਤਮਸ, ਇੱਥੇ ਕਰਨ ਨਹੀਂ ਆਉਂਦਾ ਸਿੱਖ, ਵਾਹਿਗੁਰੂ ਦੀ ਕੁਦਰਤ ਦੇਖਣ ਆਉਂਦਾ। ਕਰਾਮਾਤ ਕਹਿ ਰਹੇ ਕਿਉਂ ਨਹੀਂ ਦਿਖਾਈ, ਗੁਰੂ ਅਰਜਨ ਵਰਗੀ ਕਰਾਮਾਤ ਤਾਂ ਰਹਿੰਦੀ, ਦੁਨੀਆ ਤੱਕ ਕੋਈ ਦਿਖਾ ਨਹੀਂ ਸਕੂ। ਪਰ ਜੇ ਸਮਝੀ ਤਵੀ ਤੇ ਬੈਠ ਕੇ ਤਵੀ ਨੂੰ ਠੰਡਾ ਕਰਨਾ ਕਰਾਮਾਤ ਨਹੀਂ ਹੈ, ਇਹ ਜਗਲਰ ਮਦਾਰੀ ਦਾ ਤਮਾਸ਼ਾ। ਦੇਖੇ ਮਦਾਰੀ ਤੁਸੀਂ ਪਿੰਡਾਂ 'ਚ ਆਉਂਦੇ ਹੁੰਦੇ ਸੀ, ਇੰਗਲੈਂਡ ਵੀ ਹੈਗੇ ਕਈ, ਇੱਕ ਗੁੱਥੜੀ ਜੀ ਹੁੰਦੀ ਹੈ ਉਹਨਾਂ ਕੋਲ ਪਾਟੀ ਜੀ, ਇੱਕ ਬੰਸਰੀ ਹੁੰਦਾ, ਇੱਕ ਡਾਊਰੂ ਹੁੰਦਾ, ਇੱਕ ਬਾਂਦਰ ਦੇ ਕੱਛੀ ਪਾਈ ਹੁੰਦੀ ਹੈ, ਇੱਕ ਨਿਓਲੇ ਦੇ ਟੱਲੀ ਲਟਕਾਈ ਹੁੰਦੀ ਹੈ। ਵੇਖਿਆ ਹੀ ਹੋਣਾ ਤੁਸੀਂ ਕਈ ਵਾਰ। ਇੱਕ ਗੱਲ ਦੁੱਖ ਨਾ ਮਨਾਉਣ ਮੇਰੇ ਚਾਚੇ ਤਾਏ,
ਨਿਆਣੇ ਤਾਂ ਦੇਖ ਲੈਣ ਪਰ ਸਿਆਣੇ ਵੀ ਬਾਂਦਰ ਨੱਚਦਾ ਵੇਖਦੇ ਨੇ, ਵੇਖੋ ਕੀ ਸਾਡੀ ਮਤ ਨੂੰ ਵੇਖ। ਗੁਰਸਿੱਖ ਪਿਆਰਿਓ ਉਹ ਵੇਖ ਲਓ ਕੀ ਕਰਦਾ ਹੁੰਦਾ ਕਰਾਮਾਤ।

0: ਵਾਹਿਗੁਰੂ ਨੇ ਕੋਲ ਨਹੀਂ ਆਉਣਾ, ਇਹ ਬੇਗ ਨਕਾਰੋ ਆਇਸਤ ਦੇ ਹੈ। ਜਿਹੜਾ ਵੀ ਆਊਗਾ ਇਹੀ ਕਹੂਗਾ ਇਹਨੂੰ ਛੇਤੀ ਲੈ ਚੱਲੋ, ਆਖੋ ਸਤਨਾਮ ਬੇਗ ਨਕਾਰੋ। ਤੇਰੇ ਬੋਰੇ ਤੋਂ ਇਹ ਘਰੀ ਨਾ ਰੱਖੇ ਕੋਈ, ਕੱਢੋ ਕੱਢੋ। ਕਿਉਂ ਹੋ ਗਈ ਗੱਲ ਇਹ, 10 ਮਿੰਟ ਆਪਾਂ ਘਰ ਜਾਣ ਤੋਂ ਲੇਟ ਹੋ ਜਾਈਏ, ਟੈਲੀਫੋਨ ਖੜਕਣ ਲੱਗ ਜਾਂਦੇ, ਕਿਉਂ ਨਹੀਂ ਆਇਆ, ਲੇਟ ਹੋ ਗਏ, ਕਿੱਥੇ ਹੈ। ਪਰ ਉਦੋਂ ਸਾਰੇ ਹੀ ਕਹਿਣਗੇ ਹੁਣ ਘਰ ਤੋਂ ਬਾਹਰ ਲੱਜਾ, ਕਿੰਨੀ ਕੁ ਲੋੜ ਹੈ। ਸੌ ਤਨ ਤਿਆਗ ਧੀ ਸੁਨ ਰੇ ਜੜ, ਪ੍ਰੇਤ ਬਖਾਨ ਤਰਿਆ ਭੱਜ ਜੈ ਹੈ, ਪੁੱਤਰ ਕਲੱਤਰ ਸੋ ਮਿੱਤਰ ਸਖਾ, ਇਹ ਬੇਗ ਨਕਾਰੋ ਆਇਸ ਦੈ ਹੈ। ਪੌਣ ਭੰਡਾਰ ਧਰਾ ਗੜ ਜੇ ਤੱਕ, ਤੇਰੀ ਧਰਤੀ ਕੀਲੇ ਤੇਰੀਆਂ ਕੋਠੀਆਂ, ਗੜ ਕਹੀਏ ਕੋਠੀਆਂ, ਤੇਰੀ ਬੈਂਕ ਵਿੱਚ ਸੰਪਤੀ ਪਈ, ਤੇਰੇ ਕਾਰੋਬਾਰ ਫੈਕਟਰੀਆਂ ਟਰੱਕ। ਪੌਣ ਭੰਡਾਰ ਧੜਾ ਗੜ ਜੇ ਤੱਕ, ਛੱਡਤ ਪ੍ਰਾਨ ਵਿਗਾਨ ਕਹੇ ਹੈ। ਜਿੱਦਣ ਵਾਹਿਗੁਰੂ ਨੇ ਜੋਤ ਖਿੱਚਣੀ, ਇੱਕ ਮਿੰਟ ਵਿੱਚ ਬਗਾਨੇ ਹੋ ਜਾਣੇ ਹੈ। ਅੱਜ ਕੇ ਆਖੋ ਸਤਿਨਾਮ, ਇੱਕ ਮਿੰਟ ਤਾਂ ਤੁਸੀਂ ਸੈਣੇ ਬੈਠੇ ਹੋ, ਮੈਂ 2 ਮਿੰਟ ਕਿਸੇ ਪਾਸੇ ਦੀ ਬਾਣੀ ਦੀ ਤੁਕ ਸੁਣਾਉਣ ਲੱਗੇ ਤੁਹਾਨੂੰ। ਇਹ ਮਾਇਆ ਦੇ ਅਸੀਂ ਮਾਲਕ ਹੈ, ਪ੍ਰੋਪਰਟੀ ਦੇ ਮਾਲਕ ਹੈ ਨਾ ਆਪਾਂ। ਤੁਹਾਡੀ ਕਾਰ ਦੀ ਰਜਿਸਟ੍ਰੇਸ਼ਨ ਵਿੱਚ ਵੀ ਓਨਰਸ਼ਿਪ ਲਿਖੀ ਹੋਈ ਹੈ, ਬੈਂਕ ਦੀ ਕਾਪੀ ਵਿੱਚ ਵੀ ਤੁਹਾਡਾ ਨਾਂ ਹੈ, ਜਿਹੜੀ ਸੰਪਤੀ ਕੋਠੀ ਹੈ ਉਹਦੇ ਵਿੱਚ ਵੀ ਓਨਰਸ਼ਿਪ ਹੈਗੀ, ਜੋ ਮਾਇਆ ਹੈ ਉਹਦੇ ਵਿੱਚ ਤੁਸੀਂ ਲਿਖੇ ਵੇ ਕੌਣ ਮਾਲਕ ਹੈ, ਫਿਰ ਨੋਮੀਨੇਟ ਕਰਦੇ ਹਾਂ ਦੂਜਾ ਕੌਣ ਹੈ। ਸਭ ਦੇ ਮਾਲਕ ਹੈ ਆਪਾਂ ਮਾਇਆ ਦੇ ਨਾ, ਪਰ ਸੁਣੋ ਹੁਣ ਬਾਣੀ ਦੀ ਤੁੱਕ ਜਿਹੜਾ ਪਿਆਰ ਦੇ ਨਾਲ। ਸਤਿਗੁਰ ਕਹਿੰਦੇ ਮਾਇਆ ਐਸੀ ਪਤਨੀ ਹੈ ਤੇਰੀ, ਜੇ ਮਾਲਕ ਹੋਵੇ ਤੇ ਦੂਜੀ ਘਰ ਵਾਲੀ ਹੋਈ ਨਾ, ਆਪਾਂ ਮਾਲਕ ਕਹਿੰਦੇ। ਸਤਿਗੁਰ ਕਹਿੰਦੇ ਖਸਮ ਮਰੇ ਤਾਂ ਨਾਰ ਨਾ ਰੋਵੇ, ਸ੍ਰੀ ਗੁਰੂ ਗ੍ਰੰਥ ਸਾਹਿਬ। ਪਤੀ ਮਰ ਗਿਆ ਤੇ ਪਤਨੀ ਰੋਈ ਹੋ ਨਹੀਂ, ਕੋਈ ਮੰਨਣ ਵਾਲੀ ਗੱਲ ਤਾਂ ਨਹੀਂ ਹੈ। ਖਸਮ ਮਰੇ ਤਾਂ ਨਾਰ ਨਾ ਰੋਵੇ। ਨਾਰ ਸ਼ਬਦ ਦਾ ਅਰਥ ਹੈ ਬਾਣੀ ਵਿੱਚ ਮਾਇਆ, ਨਾਰ ਤੋਂ ਬਣਿਆ ਨਾਰਾਇਣ, ਨਾਰਾਇਣ ਦਾ ਅਰਥ ਹੈ ਨਾਰ ਜਮਾ ਆਇਣ, ਮਾਇਆ ਦੇ ਘਰ ਵਾਲਾ ਵਿਸ਼ਨੂੰ ਨਾਰਾਇਣ, ਨਾਰ ਸ਼ਬਦ ਤੋਂ ਬਣੇ। ਇਹ ਮਾਇਆ ਦੇ ਆਪਾਂ ਖਸਮ ਬਣੇ ਫਿਰਦੇ, ਪਤੀ ਮਾਲਕ ਹੈਗੇ ਨਾ ਆਪਾਂ, ਪਰ ਜਿੱਦਣ ਆਪਾਂ ਨੇ ਚੜ੍ਹਾਈ ਕਰਨਾ ਇਸ ਪਤਨੀ ਨੇ ਰੋਣਾ ਹੀ ਨਹੀਂ। ਖਸਮ ਮਰੇ ਤਾਂ ਨਾਰ ਨਾ ਰੋਵੇ। ਕਦੇ ਮਾਇਆ ਰੋਂਦੀ ਦੇਖੀ ਹੈ, ਕਦੇ ਕੋਠੀ ਰੋਂਦੀ ਦੇਖੀ ਹੈ, ਕਦੇ ਕਾਰਾਂ ਰੋਂਦੀਆਂ ਦੇਖੀਆਂ ਜਿਵੇਂ ਤੂੰ ਮਾਲਕ ਬਣਿਆ ਫਿਰਦਾ, ਕਦੇ ਮਰਬੇ ਰੋਂਦੇ ਦੇਖੇ ਨੇ ਕੀਲੇ ਵੀ ਮੇਰਾ ਮਾਲਕ ਮਰ ਗਿਆ। ਗਾਹਾਂ ਲਈ ਤੁਕ ਸੁਣੋ, ਕਿਉਂ ਨਹੀਂ ਰੋਂਦੀ ਇਹ ਪਤਨੀ। ਖਸਮ ਮਰੇ ਤਾਂ ਨਾਰ ਨਾ ਰੋਵੇ, ਉਸ ਰਖਵਾਰਾ ਔਲੋ ਹੋਵੇ। ਉਹ ਬਾਪੂ ਇੱਕ ਮਰਿਆ, ਚਾਰ ਮਾਲਕ ਤਿਆਰ ਖੜੇ ਆਖੋ ਸਤਨਾਮ। ਜਿਹਨੂੰ ਇੱਕ ਮਰੇ ਤੋਂ ਚਾਰ ਮਿਲਦੇ ਤੇ ਕਿਉਂ ਰਹੂਗੇ, ਤਾਂ ਖੁਸ਼ ਹੋਊਗੀ। ਤੇ ਹੁਣ ਤਾਂ ਕੁੜੀਆਂ ਵੀ ਡਾਂਗ ਚੱਕੀ ਫਿਰਦੀਆਂ, ਸਾਡਾ ਵੀ ਹੱਕ ਹੈਗਾ। ਇਹ ਰੋਵੇ ਤਾਂ ਜੀ ਦਾ ਖਸਮ ਖਤਮ ਹੋ ਗਿਆ। ਇਹ ਆਪਾਂ ਮਾਲਕ ਜੀ ਦੇ ਬਣੇ ਫਿਰਦੇ ਮਾਇਆ ਦੇ ਓਨਰਸ਼ਿਪ। ਕਈ ਬਜ਼ੁਰਗ ਮੇਰੇ ਤੇ ਪੰਜਾਬ ਵਿੱਚ ਜਮਾਬੰਦੀ ਦੀ ਨਕਲ ਚੱਕੀ ਫਿਰਦੇ, ਮੇਰੇ 18 ਕੀਲੇ। ਨਾਲੇ ਉਹਨਾਂ ਨੂੰ ਪਤਾ ਹੈ ਵੀ ਜਿੱਦਣ ਵਾਹਿਗੁਰੂ ਨੇ ਜੋਤ ਖਿੱਚ ਲਈ ਨਾ, ਮੁੰਡਿਆਂ ਨੇ ਟਿਊਬਵੈੱਲ ਪਰ ਵੀ ਨਹੀਂ ਲਿਜਾਣਾ, ਅੱਜ ਕੇ ਆਖੋ ਸਤਨਾਮ, ਫਿਰ ਖੂਹ ਪਰ ਵੀ ਨਹੀਂ ਲਿਜਾਂਦੇ, ਕਿਉਂਕਿ ਖਤਰਾ ਪੈਦਾ ਹੋ ਜਾਂਦਾ ਬਾਪੂ ਕਿਤੇ ਉੱਚੀ ਨਾ ਰਹਿ ਚੁੱਕੇ, ਜਿਹਦੇ ਮਾਲਕ ਬਣੇ ਫਿਰਦੇ ਆਪਾਂ। ਖਸਮ ਮਰੇ ਤਾਂ ਨਾਰ ਨਾ ਰੋਵੇ, ਉਸ ਰਖਵਾਰਾ ਔਰੋ ਹੋਵੇ। ਤੇ ਹੁਣ ਤਾਂ ਮਰਨ ਦੀ ਵੀ ਲੋੜ ਨਹੀਂ, ਹੁਣ ਤਾਂ ਮੁੰਡੇ ਪਹਿਲਾਂ ਹੀ ਬਤੀਤ ਕਰਾ ਲੈਂਦੇ ਆ, ਅੱਜ ਫਿਰ ਆਖੋ ਸਤਨਾਮ, ਹੁਣ ਤਾਂ ਪਹਿਲਾਂ ਹੀ ਅੰਗੂਠੇ ਲੱਗ ਜਾਂਦੇ। ਰੋਊਗੀ ਕਿਉਂ ਉਹ ਪਤਨੀ ਜਿਹਦਾ ਇੱਕ ਮਰਿਆ 6 ਪਿਆਰ ਨੇ? ਉਹ ਮਾਇਆ ਹੈ ਜਿਹਦੇ ਅਸੀਂ ਪਤੀ ਬਣੇ ਫਿਰਦੇ। ਖਸਮ ਮਰੇ ਤਾਂ ਨਾਲ ਨਾ ਰੋਵੇ, ਉਸ ਰਖਵਾਰਾ ਔਰੋ ਹੋਵੇ। ਹੁਣ ਦੋਹਾਂ ਦੀ ਹਾਲਤ ਸੁਣ ਲਓ, ਇਸ ਮਾਇਆ ਨੇ ਤਾਂ ਰਹਿਣਾ ਹੀ ਇੱਥੇ। ਜੋਬ ਕਰਦੇ ਹੋ, ਫਰਾਈਡੇ ਨੂੰ ਚੈੱਕ ਮਿਲ ਗਿਆ, ਗਰੋਸਰੀ ਲੈਣ ਗਏ, ਉੱਥੇ ਚਲੀ ਗਈ ਘੁੰਮ ਕੇ, ਹੋਰ ਫੇਰ ਪਾਸੇ ਕਿਸੇ ਚਲੀ ਗਈ। ਇਹ ਧਨ ਕਰਤੇ ਕਾ ਖੇਲ ਹੈ, ਕਦੇ ਆਵੇ ਕਦੇ ਜਾਏ। ਇਹ ਕਿਤੇ ਗਈ ਹੈ ਇੱਥੋਂ? ਗਈ ਕਿਉਂ ਨਹੀਂ? ਕਹੀਂ ਨਾ ਉਪਜੀ, ਉਪਜੀ ਜਾਣੇ। ਮੈਨੂੰ ਦੱਸ ਦਿਓ, ਤੁਹਾਡੇ ਵਿੱਚੋਂ ਪੰਜ ਚਾਰ ਦਿਨ ਮੈਂ ਹੈਗਾ ਇੱਥੇ, ਵੀ ਮਾਇਆ ਪੈਦਾ ਕਿੱਥੋਂ ਹੋਈ ਹੈ, ਕਿੱਥੋਂ ਪੈਦਾ? ਕਹੀਂ ਨਾ ਉਪਜੀ, ਉਪਜੀ ਜਾਣੇ। ਸਾਰੇ ਨੂੰ ਪਤਾ, ਕਹਿੰਦੇ ਹੈਗੀ। ਬੇਬੇ ਬਾਪੂ ਦਾ ਪਤਾ ਹੀ ਨਹੀਂ ਵੀ ਕਿੱਥੋਂ ਆਈ ਹੈ, ਅੱਜ ਖੋਲ ਸਾਧ ਨੂੰ। ਤੋ ਗੁਰਸਿੱਖ ਪਿਆਰੇ ਹੋ, ਇਹਨੇ ਤਾਂ ਇੱਥੇ ਹੀ ਰਹਿਣਾ। ਪਰ ਜਿਹੜਾ ਪਹਿਲਾ ਮਾਲਕ ਸੀ ਨਾ, ਤੇ ਜਿਹੜੇ ਬਾਅਦ ਵਿੱਚ ਹੋਏ, ਉਹਨਾਂ ਦਾ ਕੀ ਹਾਲ ਹੋਣ? ਖਸਮ ਮਰੇ ਤਾਂ ਨਾਲ ਨਾ ਰੋਵੇ, ਉਸ ਰਖਵਾਰਾ ਔਰੋ ਹੋਵੇ, ਰਖਵਾਰੇ ਕਾ ਹੋਏ ਬਿਨਾਸ਼। ਕੀਲੇ ਉੱਥੇ ਹੀ ਰਹਿ ਜਾਣੇ ਜਿਹੜੇ ਮੁੰਡਿਆਂ ਨੇ ਸਾਂਭੀ ਸੀ, ਉਹ ਮੁੰਡਿਆਂ ਨੇ ਫੇਰ ਚਲੇ ਜਾਣੇ, ਤੇ ਇੱਥੇ ਹੀ ਰਹਿ ਜਾਣੀ ਹੈ। ਗਾਹਾਂ ਗਾਹਾਂ ਮਾਲਕ ਬਦਲਦੇ ਰਹਿਣਗੇ, ਇਹਨੇ ਨਹੀਂ ਜਾਣਾ। ਉਸ ਰਖਵਾਰਾ ਔਰੋ ਹੋਵੇ, ਰਖਵਾਰੇ ਕਾ ਹੋਏ ਵਿਨਾਸ਼। ਆਗੇ ਨਰਕ ਇਹਾਂ ਭੋਗ ਵਿਲਾ, ਇੰਨਾ ਕੁਝ ਰਹਿ ਗਿਆ ਹੱਥ ਵਿੱਚ। ਗੁਰਸਿੱਖ ਪਿਆਰਿਓ, ਆਓ ਆਪਣੇ ਬਚਨਾਂ ਤੇ, ਇਹਨੂੰ ਛੱਡਣਾ ਨਹੀਂ, ਤਿਆਗਣਾ ਨਹੀਂ। ਸਿੱਖ ਧਰਮ ਵਿੱਚ ਬਿਲਕੁਲ ਨਹੀਂ ਕਿਹਾ ਤੁਹਾਨੂੰ ਮਾਇਆ ਦਾ ਤਿਆਗ ਕਰੋ। ਇਹਨੂੰ ਵਰਤਣ ਦਾ ਢੰਗ ਗੁਰੂ ਤੋਂ ਸਿੱਖਣਾ, ਤਿਆਗ ਨਹੀਂ। ਜਮਾ ਕਰ ਦੇਣਾ, ਕੋਈ ਨੁਕਤਾ ਚੀ ਨਹੀਂ। ਦਾਸ ਕਦੇ ਵੀ ਸੱਚ ਬੋਲਣਾ ਪੈਂਦਾ, ਕੋਈ ਸਾਡਾ ਲਾਣਾ ਆਉਂਦਾ, ਕਹਿੰਦੀ ਜੇ ਅਸੀਂ ਮਾਇਆ ਨਹੀਂ ਲੈਂਦੇ, ਤੁਸੀਂ ਵੀ ਵਹਿਮ ਵਿੱਚ ਪੈ ਜਾਂਦੇ, ਬਾਬੇ ਮਾਇਆ ਨਹੀਂ ਲੈਂਦੇ। ਤੇ ਬਾਬੇ ਦੀ ਕਾਰ ਵਿੱਚ ਟੋਭੇ ਦਾ ਪਾਣੀ ਪੈਂਦਾ ਜੇ ਮਾਇਆ ਨਹੀਂ ਲੈਂਦਾ? ਟਾਇਰ ਕਿੱਥੋਂ ਪੈਂਦੇ ਨੇ? ਐਡੇ ਵੱਡੇ ਡੇਰੇ ਕਿੱਥੋਂ ਬਣ ਗਏ? ਗੁਰੂ ਗ੍ਰੰਥ ਸਾਹਿਬ ਦਾ ਬਚਨ ਸੁਣੋ, ਜਿਹੜਾ ਕਵੇ ਮੈਂ ਮਾਇਆ ਦਾ ਤਿਆਗੀ ਹੈ, ਗੁਰੂ ਗ੍ਰੰਥ ਸਾਹਿਬ ਦੇ ਆਸ਼ੇ ਤੋਂ ਉਲਟ। ਆ ਕਬੀਰ ਸਾਹਿਬ ਦਾ ਹੀ ਬਚਨ ਹੈ, ਕਹੋ ਕਬੀਰ ਜਿਸ ਉਦਰ ਇਸ ਮਾਇਆ। ਦੋ ਅਰਥ ਨੇ ਟਕਸਾਲ ਵਿੱਚ। ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ, ਜਿਹਨੂੰ ਪੇਟ ਲੱਗ ਗਿਆ ਨਾ ਉਦਰ, ਮਾਇਆ ਤੋਂ ਬਿਨਾਂ ਸਰਨਾ ਨਹੀਂ ਹੈ, ਅੱਜ ਖੇਸਾ। ਦੂਜਾ ਅਰਥ ਸੁਣੋ, ਕਹੋ ਕਬੀਰ ਜਿਸ ਉਦਰ ਇਸ ਮਾਇਆ। ਉਦਰ ਕਹੀਏ ਪੇਟ, ਜਿਹਨੇ ਪੇਟ ਰਾਹੀਂ ਜਨਮ ਲੈ ਲਿਆ, ਮਾਇਆ ਦੀ ਲੋੜ ਪੈਣੀ। ਫਰਕ ਇੰਨਾ ਹੀ ਹੈ, ਸਿੱਧੀ ਪੰਜਾਬੀ ਸੁਣ ਲਓ ਵੀ ਇਹ ਜਦੋਂ ਨਾ ਰੱਖਿਓ, ਇੱਧਰੋਂ ਲਿਆ ਕੇ ਰੱਖਦੇ ਹੋ, ਅੱਜ ਖੇ ਕੋ ਸ਼ਾਇਦ ਨਾ, ਹੋਰ ਕੋਈ ਫਰਕ? ਫੇਰ ਕੇ ਅੱਗੇ ਰੱਖੀਏ ਕਿ ਘੁਮਾ ਕੇ ਅੱਗੇ ਰੱਖੀਏ? ਫਰਕ ਕੋਈ ਨਹੀਂ। ਚਲੋ, ਇਹਨੂੰ ਤਿਆਗਣਾ ਨਹੀਂ ਹੈ, ਇਹਨੂੰ ਵਰਤਣ ਦਾ ਢੰਗ ਗੁਰੂ ਤੋਂ ਸਿੱਖੋ। ਤੁਹਾਡੇ ਤਾਂ ਇੱਥੇ ਬਥੇਰੇ ਦਰਿਆ ਹੈਗੇ, ਬੇੜੀਆਂ ਚੱਲਦੀਆਂ ਵੇਖੀਆਂ, ਤੁਸੀਂ ਬੋਟਿੰਗ ਵੀ ਕਰਦੇ ਹੋ, ਵੇਖੀਆਂ ਨੇ ਬੇੜੀਆਂ ਚੱਲਦੀਆਂ? ਤੇ ਜਦੋਂ ਵੀ ਤੁਸੀਂ ਬੇੜੀ ਚੱਲਦੀ ਵੇਖੀ ਹੋਵੇਗੀ, ਪਾਣੀ ਚ ਦੇਖੀ ਹੋਊਗੀ। ਇਹ ਹਾਈਵੇ ਬੰਦ ਤੇ ਤਾਂ ਨੀ ਬੇੜੀ ਚੱਲਦੀ ਦੇਖੀ ਹੋਣੀ ਕਦੇ, ਨਾ ਤੁਹਾਡੀਆਂ ਗਲੀਆਂ ਵਿੱਚ। ਜਦ ਵੀ ਬੇੜੀ ਚੱਲੇਗੀ, ਪਾਣੀ ਵੀ ਚੱਲੇ। ਪਰ ਯਾਦ ਰੱਖਿਓ, ਜਿੱਦਣ ਡੁੱਬੂਗੀ ਉਦਣ ਵੀ ਪਾਣੀ ਚ ਡੁੱਬੂਗੀ, ਸਤਨਾਮ। ਬੇੜੀ ਨੂੰ ਚਲਾਉਣਾ ਵੀ ਪਾਣੀ ਨੇ, ਤੇ ਬੇੜੀ ਨੂੰ ਡੋਬਣਾ ਵੀ ਪਾਣੀ ਨੇ। ਵੀ ਹਾਈਵੇ ਬੰਦ ਤੇ ਚੱਲਦੀ ਨੀ ਵੇਖੀ, ਹਾਈਵੇ ਬੰਦ ਤੇ ਕਦੇ ਡੁੱਬੀ ਵੀ ਨੀ ਵੇਖੀ ਹੋਣੀ ਤੁਸੀਂ ਬੇੜੀ। ਇਹ ਜੀਵਨ ਰੂਪੀ ਬੇੜਾ ਮਾਇਆ ਦੇ ਪਾਣੀ ਬਿਨਾਂ ਚੱਲਣਾ ਨਹੀਂ ਹੈ। ਲਾਜ਼ਮੀ ਮਾਇਆ ਗੁਜਰਾਨ ਹੈ, ਪਰ ਜਿੱਦਣ ਡੋਬਣਾ ਹੈ, ਇਸ ਮਾਇਆ ਨੇ ਡੋਬਣਾ ਹੈ। ਬੇੜੀ ਨੂੰ ਪਾਣੀ ਉਹ ਚਲਾਉਂਦਾ ਹੈ, ਪਾਣੀ ਉਹ ਦੋ। ਤਰੀਕੇ ਦੋ ਨੇ, ਕਿੰਨਾ ਹੀ ਲੋਡ ਹੋਵੇ ਬੇੜੀ, ਕਿੰਨੇ ਪੈਸੰਜਰ ਬੈਠੇ ਹੋਣ, ਦੋ ਕੋਂਗਲ ਬੇੜੀ ਉੱਚੀ ਰਵੇ ਪਾਣੀ ਤੋਂ, ਪਾਣੀ ਨੂੰ ਹੇਠ ਰੱਖੇ, ਉਹ ਪਾਣੀ ਤਾਰੂਗਾ ਬੇੜੀ। ਜੇ ਪਾਣੀ ਉੱਪਰ ਆ ਗਿਆ, ਭਰਿਆ ਬੇੜਾ ਖਤਮ ਹੋ ਜਾਊਗਾ, ਅੱਜ ਖੇ ਆਖੋ ਸਾਹਿਬ। इस माया नू भी चरना विच रखो दासी नीवी रखो। हुण दुख क्यों दे रही है? हुण पैरा विच नहीं रखी, हुण सिर ते रखी होई। दूसरा प्रमाण लो, दीवे जगदे ने, जोत जगदी है, हरिमंदर साहब भी जगदी है, अकाल तख्त साहब जगदी है, जोत वेखी जगदी, घरां च भी जगाउंदे तुसीं। जोत विच इक पॉट हुंदा कौली भांडा, ओ हुंदा तेल नूं घी नूं कंडेंस जमा रखण वास्ते। इक हुंदी है बत्ती रूं दी, बत्ती सप्लाई लाइन है, बत्ती ने मचना नहीं। उत्ते है फ्लेम जिथे जगदी, बत्ती का काम है फ्लेम तक घी पहुंचाई जाना, पाइपलाइन। कौली का काम है घी नूं जमा रखना। मच रही है ना जोत, चलना ही चलना है, और टेक्निकल पॉइंट उही है, वो जिहड़ा फ्लेम है ना जोत, वो तो थोड़ा जा घी नीवा रवे, जगदी रवे, ओही घी उपर नूं फिर गया ते नेरा हो जूगा। आखो सो माया नूं दासी इहनूं छड्डणा नहीं, छड्ड के नहीं। हरगोबिंद साहब जदों गुजरात गए ग्वालियर दे किले चों निकल के, उत्थे बहुत सच्चा सच्चा मुसलमान फकीर सी, शाह दौला, मियां मीर जी दा समकाली, याद करदा सी मैनूं दर्शन दे। महाराज उहदे प्यार दे वधे गुजरात गए, आप पड़ा करदे करदे गए, तो मेरे वर्गा होणा चेला उन्हें जाके चुगली करती। कहने शाह दौले आ, जिस गुरु नू तू बीज दें, पीर नू आपां गुरु कहने, मुसलमान पीर कहने, वो तो व्याह होया उहदे न्याणे, उहदे कोल तां फौजां ने, वो तो शस्त्र रखदा घोड़ियां ते चढ़दा, तू उहनू उड़ीकण दे, तैनू की तारूगा, तां आपे माया विच फसिया होया। शाह दौले का मन बदल गया। तुहानू एक बेनती करा, आ स्टेज है, प्रबंधक भी सुन रहे, स्टेज उत्ते गुरमत दे अंसारी बंदे नूं बोलण दी आग्या दो। जिहड़ा गुरमत तो उल्ट बोले, किड्डा विद्वान किड्डा संत होवे, उहनूं गुरु घर विच समा नहीं देना चाहिए। क्यों? जिहड़ी गलत गल है ना प्रेमियो, एक सकिंट विच असर कर दी, चंगी गल बहुत देर विच असर करे। बार बार सुनोगे तां भी असर नहीं होना, ते गलत गल सुनी नहीं ते असर होया नहीं। पिछों कमेटी आले कहने हैं, बाबा जी वो फलाना इत्थे ऐ कह गया, वो तां टीका ला गया, हुण तुसीं तेल मरी जाओ, जिथे को सतना उहने जो कुछ करने च करता। बहुत छेती गलत चीज असर करदी है। इहनूं पंजाबी दा मुहावरा ले लो, सियाने मेरे हण दे नूं पता होऊ, मेरी बेबे बैठी होवे उहनूं पता होऊ कि पंजाबी दा मुहावरा एक, दुध अठी घी सठी, फरेज है पंजाबी दी पुराणी। दुध पीण लग जाओ अठ दिन बाद उहदा असर शरीर च होवे, घी खाण लग जाओ ते सठ दिन बाद। दुआ की अपनी कपैसिटी है, दुध अठी घी सठी, दुध अठ दिन बाद, घी सठ दिन बाद, किन्ने पवित्र पदार्थ ने। सलवार की गोली खा लो अठ सेकेंट बाद, को सतनाम, मां अठ सेकेंट की टक्कर कर दूंगी। ये समझना है, चंगी चीज देर विच असर करती है, माड़ी चीज मिनटा विच असर कर। होर ले लो, गुस्सा ना करियो, मेरी तो बेनती नहीं है। काफी समा बीत गया, अपन जपजी साहब सुन दें, रह रास सुन दें, 3% दे भी याद नहीं हुई कैलगरी, 3% भी मैं ज्यादा कहता, मेरे मित पढ़ी जाती। गाउन वाली टप्पा ला जाए तो वह 5 साल के बच्चे भी याद हो जाने, को सकना, बुढ़े भी बस में गाँवते जाएंगे, 85 साल के मेरे बाबे, एक बार सुनी नहीं गलत गल, बचो इन्हां तों, मेरे लाने विच भी हैंगे, थोड़े लाने विच भी है। कृपाना पाईआं होईआं ने, खुले दाड़े, नीलियां पग्गां। ਇਹ ਦਸ਼ਮ ਗ੍ਰੰਥ ਬਾਣੀ ਨਹੀਂ ਹੈ ਜੀ, ਮੂਲ ਮੰਤਰ ਫਲਾਣਾ ਹੁੰਦਾ ਹੈ ਜੀ, ਇਹ ਰਾਗਮਾਲਾ ਫਲਾਣੀ ਹੁੰਦੀ ਹੈ ਜੀ। ਇਹਨਾਂ ਸਬਜੈਕਟਾਂ ਨੂੰ ਕਦੇ ਸਕੇਲ ਦਾ ਸਬਜੈਕਟ ਨਹੀਂ ਬਣਾਉਣਾ। ਨੋਟ ਕਰਿਓ, ਇਹ ਪੰਥਕ ਮਾਮਲੇ ਨੇ, ਇਹ ਤਖ਼ਤ ਸਾਹਿਬਾਂ ਦੇ ਮਾਮਲੇ ਨੇ, ਇਹ ਕੈਲਗਰੀ, ਵੈਨਕੂਵਰ ਤੇ ਟੋਰਾਂਟੋ ਦੇ ਮਾਮਲੇ ਨਹੀਂ ਹੈ। ਇੱਥੇ ਆਖੋ ਸਤਨਾਮ, ਇਹ ਕੌਮੀ ਮਸਲੇ ਨੇ। ਹਰ ਉੱਠਦਾ, ਕੋਈ ਗ੍ਰੰਥ ਨਹੀਂ ਪੜ੍ਹਨਾ, ਕਿਸੇ ਟਕਸਾਲ ਵਿੱਚ ਨਹੀਂ ਜਾਣਾ, ਨੁਕਤੇ ਚ ਨਹੀਂ ਕਰਨੀ ਸ਼ੁਰੂ। ਉਹ ਫਿਰ ਭੁਲੇਖੇ ਪਾਉਂਦੇ ਨੇ ਤੁਹਾਡੇ ਮਨ, ਕਿਹੜੀ ਸੱਚੀ ਮੰਨੀਏ, ਕਿਹੜੀ ਗਲਤ ਮੰਨੀਏ। ਇੱਕ ਹੋਰ ਕਹਿੰਦਾ, ਇੱਕ ਹੋਰ ਕਹਿੰਦਾ। ਸ਼ਾਸਤਰ ਦਾ ਇੱਕ ਪ੍ਰਮਾਣ ਹੈ, ਆਦਾ ਜੀ ਛੇ ਸ਼ਾਸਤਰ ਨੇ ਨਾ, ਸੋਲਾ ਸਾਹਿਬ ਸੁਣਦੇ ਹੋ ਨਿਤ, ਛੇ ਘਰ, ਛੇ ਗੁਰ, ਛੇ ਉਪਦੇਸ਼। ਇਹ ਸ਼ਾਸਤਰਾਂ ਦਾ ਜ਼ਿਕਰ ਹੈ ਭਾਈ, ਛੇ ਸ਼ਾਸਤਰ, ਛੇ ਘਰ, ਛੇ ਗੁਰ, ਛੇ ਸ਼ਾਸਤਰਾਂ ਨੂੰ ਬਣਾਉਣ ਵਾਲੇ ਛੇ ਉਹਨਾਂ ਦੇ ਕਰਤੇ, ਇੱਕ ਨੇ ਨਹੀਂ ਬਣਾਇਆ। ਪਤੰਜਲ, ਮਮਾਸਾ ਆਦਿਕ ਜੁਦੇ ਜੁਦੇ ਛੇ ਉਪਦੇਸ਼, ਛੇ ਸ਼ਾਸਤਰਾਂ ਦਾ ਉਪਦੇਸ਼ ਇੱਕ ਦੂਜੇ ਨਾਲ ਨਹੀਂ ਮਿਲਦਾ, ਸਗੋਂ ਇੱਕ ਦੂਜੇ ਨੂੰ ਕੱਟ ਰਹੇ ਨੇ। ਮੈਂ ਠੀਕ ਹੈ, ਪਹਿਲਾਂ ਗਲਤ। ਛੇ ਉਪਦੇਸ਼, ਛਿਆਂ ਦੇ ਜੁਦੇ ਜੁਦੇ ਉਪਦੇਸ਼ ਸੀ ਇਹ ਸ਼ਾਸਤਰ। ਇੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਸ ਗੁਰੂ ਉਪਦੇਸ਼ ਦਸਾਂ ਦਾ ਇੱਕੋ ਹੈ। ਇੱਥੇ ਆਖੋ ਕੋਈ ਇੱਕ ਅੱਖਰ ਤਾਂ ਸੰਤ ਗਿਆਨੀ ਗੁਰਬਚਨ ਸਿੰਘ ਦੀ ਇੱਕ ਗੱਲ ਸੁਣਾਉਂਦੇ ਹੁੰਦੇ ਸੀ, ਕਹਿੰਦੇ ਇੱਕ ਸੂਰਮੇ ਸਿੰਘਾਂ ਦਾ ਸਕੂਲ ਸੀ ਬਲਾਇੰਡ, ਉਹਨਾਂ ਨੂੰ ਕਿਤੇ ਮਨ ਵਿੱਚ ਚਾਹ ਆਇਆ ਵੀ ਹਾਥੀ ਕਹਿੰਦੇ ਬਹੁਤ ਬੜਾ ਹੁੰਦਾ ਹੈ, ਆਪਣੇ ਉਸਤਾਦ ਨੂੰ ਕਹਿੰਦੇ ਕਿਤੇ ਸਾਨੂੰ ਵੀ ਦਿਖਾ ਦੇ ਹਾਥੀ। ਇੱਛਾ ਪੈਦਾ ਕਰ ਲਈ ਜੋ ਕਿਤੇ ਗਣੇਸ਼ ਜੀ ਨੂੰ ਲੈ ਕੇ ਗਲੀਆਂ 'ਚ ਫਿਰ ਗਈਆਂ, ਮੰਗਤੇ ਦੇ ਲੋ ਆ ਗਿਆ। ਅਤੇ ਹੁਣ ਅੰਧੇ ਨੇ ਅੱਖਾਂ ਨਾਲ ਤਾਂ ਦੇਖਣਾ ਨਹੀਂ, ਅੰਧਾ ਪੁਰਸ਼ ਜਿਸ ਚੀਜ਼ ਨੂੰ ਦੇਖੂਗਾ ਟੱਚ ਕਰਕੇ ਦੇਖੂਗਾ, ਸਪਰਸ਼ ਤੋਂ ਹੀ ਗਿਆ ਨਾ ਉਹਨੂੰ, ਜਾਂ ਸਬਕ ਤੋਂ ਗਿਆ ਨਾ। ਉਹ ਚਵਾਨੀ ਦਿੱਤੀ ਮਾਸਟਰ ਜੀ ਨੇ ਅਤੇ ਹਾਥੀ ਨੂੰ ਸਕੂਲ 'ਚ ਬੁਲਾ ਕੇ ਬਿਠਾ ਲਿਆ। ਸਾਰਿਆਂ ਨੂੰ ਕਹਿਤਾ ਵਿਦਿਆਰਥੀਆਂ ਨੂੰ ਜਿਹੜੇ ਆਉਂਦੇ ਸੀ, ਦੇਖ ਲਓ ਵੀ ਹਾਥੀ। ਉਹ ਕਿਸੇ ਨੇ ਸੁੰਡ ਪਰ ਹੱਥ ਫੇਰ ਲਿਆ, ਕਿਸੇ ਨੇ ਕੰਨਾਂ ਪਰ ਫੇਰ ਲਿਆ, ਕਿਸੇ ਨੇ ਢੂਹੀ ਪਰ, ਕਿਸੇ ਨੇ ਲੱਤਾਂ ਪਰ ਹੱਥ ਫੇਰ ਲਿਆ, ਕਿਸੇ ਨੇ ਪੂਛ ਪਰ। ਚਲੋ ਜੀ, ਕਹਿੰਦੇ ਦੇਖ ਲਿਆ। ਕਲਾਸ ਵਿੱਚ ਜਾ ਕੇ ਲੜਨ ਲੱਗ ਗਏ, ਇੱਕ ਦੂਏ ਨੂੰ ਪੁੱਛਿਆ ਉਹ ਕਿਹੋ ਜਿਹਾ ਤਾਂ ਹਾਥੀ, ਜਿਹਨੇ ਸੁੰਡ ਦੇਖਿਆ ਤਾਂ ਨਾ, ਉਹ ਕਹਿੰਦਾ ਪਿੱਪਲ ਦੇ ਟਾਣੇ ਵਰਗਾ ਤਾਂ ਖੁੱਲ ਸਕਦਾ। ਜਿਹਨੇ ਕੰਨ ਵੇਖੇ ਸੀ ਉਹ ਕਹਿੰਦਾ ਤੂੰ ਮੂਰਖ ਹੈ, ਉਹ ਤਾਂ ਛੱਜ ਵਰਗਾ ਤਾਂ, ਉਹਨੇ ਕੰਨ ਦੇਖੇ ਸੀ। ਗੁਰਮੁਖ ਪਿਆਰੇ ਜੀ ਨੇ ਪਿੱਠ ਦੇਖੀ ਸੀ, ਕਹਿੰਦਾ ਕਿਉਂ ਬਕਵਾਸ ਕਰਦੇ, ਉਹ ਤਾਂ ਪਹਾੜ ਵਰਗਾ ਤਾਂ। ਇੱਕ ਨੇ ਲੱਤਾਂ ਦੇਖੀਆਂ ਸੀ, ਕਹਿੰਦਾ ਸਾਰੇ ਝੂਠੇ ਆ, ਉਹ ਤਾਂ ਥੰਬਲੇ ਵਰਗਾ ਤਾਂ। ਜਿਹੜਾ ਜਿਹੜਾ ਅੰਗ ਲੜ ਲੜ ਕੇ ਮਰ ਗਏ ਸਾਰੇ ਗੁਰਸਿੱਖ ਦੇ, ਮਾਸਟਰ ਕਹਿੰਦਾ ਚੰਗਾ ਹਾਥੀ ਦਿਖਾਇਆ ਤੁਹਾਨੂੰ, ਆਹੀ ਤੁਹਾਡੇ ਸ਼ਾਸਤਰਾਂ ਦੀ ਗੱਲ ਹੈ। ਆਪਸ ਵਿੱਚ ਛੇ ਹੀ ਸ਼ਾਸਤਰ ਲੜ ਲੜ ਕੇ ਹੀ ਮਰ ਗਏ, ਪਰ ਗੁਰੂ ਗ੍ਰੰਥ ਸਾਹਿਬ ਇੱਕਾ ਬਾਣੀ, ਇੱਕ ਗੁਰ, ਇੱਕੋ ਸ਼ਬਦ। ਗੁਰਸਿੱਖ ਪਿਆਰਿਓ, ਬਿਲਕੁਲ ਵੀ ਫਰਕ ਨਹੀਂ ਇੱਕ ਅੱਖਰ ਦਾ ਦੱਸਾਂ ਗੁਰੂਆਂ। ਸੋ ਮੈਂ ਫਿਰ ਬੇਨਤੀ ਕਰਾਂ, ਦਾਸ ਦੀ ਵੀ ਬੇਨਤੀ ਹੈ ਤੁਹਾਡੇ ਚਰਨਾਂ, ਪ੍ਰਵਾਨ ਕਰ ਲਿਓ। ਬੰਦਾ ਭੁੱਲਣ ਹਾਰ ਹੈ, ਭੁੱਲ ਨਾਲ ਕੋਈ ਸ਼ਬਦ ਗੁਰਮਤ ਤੋਂ ਉਲਟ ਨਿਕਲ ਜਾਵੇ ਉਹਦੀ ਤਾਂ ਖਿਮਾ ਦਿਓ, ਪਰ ਜਿੱਥੇ ਜਾਣ ਕੇ ਕੋਈ ਗੁਰਬਾਣੀ ਤੋਂ ਇੱਧਰ ਉੱਧਰ ਜਾਈਏ, ਉੱਥੇ ਮੇਰੀ ਹੱਥ ਬੰਨ ਕੇ ਬੇਨਤੀ ਹੈ ਕਿ ਮੈਨੂੰ ਦੱਸ ਦਿਓ ਇਹ ਗੱਲ ਗੁਰਮਤ ਦੇ ਅਨੁਕੂਲ, ਮੈਂ ਤੁਹਾਡਾ ਧੰਨਵਾਦੀ ਬਣੂ, ਧੰਨਵਾਦ ਕਰੂੰਗਾ। ਸੋ ਇਹਨਾਂ ਗੱਲਾਂ ਤੋਂ ਥੋੜ੍ਹਾ ਜਿਹਾ ਬਚ ਕੇ ਰਹਿਣਾ। ਇਹ ਜਿਹੜੇ ਮਸਲੇ ਨੇ, ਇਹ ਸਿੰਘ ਸਾਹਿਬਾਂ ਦੇ, ਤਖ਼ਤ ਸਾਹਿਬਾਂ ਤੇ ਸੋਚਣ ਵਾਲੇ ਮਸਲੇ ਨੇ। ਅਸੀਂ ਥਾਂ ਪਰ ਥਾਂ ਗੁਰਦੁਆਰਿਆਂ ਵਿੱਚ ਝਗੜੇ ਪਾ ਦਿੱਤੇ, ਮੈਨੂੰ ਬਥੇਰੇ ਮਿਲਦੇ ਨੇ, ਕਹਿੰਦੇ ਬਾਬਾ ਜੀ मूल मंत्र गुर प्रसाद तक बढ़िया करो, तुसी नानक होशी जी तक पढ़ दो। मैं हथ बन के पूछया, मैं क्या तू कि जाप कर दे, कहना मैं तो कदे पढ़िया नहीं, मैं कहना कदे नहीं पढ़िया, पर तुसी इतने तक पढ़िया करो, इन्हों तो थोड़ी जी बचे आओ। शीतल निर्मल भया शरीरा दूर बतावत, वेद पुराण बड़ा दूर बता रहे ने रब, कोई आकाशा विच कोई पताला विच। कबीर साहब कहंदे जदों एक नाल जुड़ गए, जेड़ा परमात्मा दूर सी सब तो ही नेड़े दिसण लग पे। दूर बतावत पाया नीरा, नीरा कहिए नेड़ा, नेड़े तो नेड़े, किन्ना नेड़े है अपने हाथ पे। आओ उस सवीए विच जुड़ो, जिन्हां नूं तुसीं नेड़े समझी फिरदे हो ना, इहां पुत्र पैण पाई। शाह दौला कहना छेवें पातशाह जी, तुसीं फकीर काहदे, ब्याहे होए पुत्र तियां, घोड़े हाथी शस्त्र माया। उत्थे छेवें पातशाह ने बचन कीता, शाह दौले आ माया गुजरान है, औरत ईमान है, पुत्र निशान है, वो फकीरा रब दा प्यारा, ना हिंदू ना मुसलमान। जिहड़ा खुदा नाले जुड़ गया उसे जात केड़ी देगी, ये तो आपा है। सिद्धू दे जमण वाला सिद्धू, गिल दे जमण वाला गिल, भुलर दे जमण वाला भुलर, बैंस दे जमण वाला बैंस, है ना आपा। जे बाप बैंस सी तां पुत बैंस होया ना, जे बाप गिल सी तां पुत गिल होया। अकाल पुरख दा ना गिल है ना बैंस है, ते पुत किथे बन जाणगे, अजे को सतनाम। जात ओहदी ओ जात नी, ते पुतां दी पता नहीं कित्थों, सिख भी नहीं हटदे अजे, सिखां तां जे जातां ते भी गां लंघे, गुरुद्वारियां दे नौ भी जातां ते ही रख ले। इंग्लैंड मैनू ले गए कि जगह, कहिंदे जरूर चलो किथे, कहने जी वह कमाला का गुरुद्वारा है। मैं उन्होंने पूछा, मैं क्या गुरु महाराज तो नहीं उतरे हैं, कहते जी वो तो है। फिर मैं क्या तुझी की लग दें जिते गुरुद्वारा है, फिर कमाल उसे कितने रह गए जिते गुरु ग्रंथ साहब जी आ गए, ये फलाने का गुरुद्वारा है फलाने। इन्हों गलों चो कढ़िया सी सानू, पर फिर असी, पर हुण सुनो ये क्या ने गल, तौ तन त्याग तुसी सुन रे, जड़ प्रेत बखान तेरे भज जाए है, पौन पढ़ार तरा गढ़ जेत छाड़त प्राण बिगान कहे है, पुत्र कलत्र सो मित्र सखा, ए वेग निकारो आयस दे है, चेत रे चेत अचेत महा जड़, अंत की वार अकेलो ही जय है, अजे अखोल सतना। वो जेड़े एक नाल जुड़ गए, बस शीतल निर्मल भया शरीर, इन्नी ठंड कि कभी भी तत्ता नहीं कर सकी, इन्नी ठंड मिल गई देग दे उबाले भी तत्ता नहीं कर सके, इन्नी ठंड मिल गई। कदे जाओ ना तरन तारण साहब के कोल, पट्टी पिंड है, पट्टी अमृतसर बाद भी तो वैसे सब तो पुराना पिंड पट्टी है, उत्थे एक गुरुद्वारा है, उस गुरुद्वारे का नाम है भट्ट साहब। एक तो भट्टा साहब है ना रोपड़ को नहीं, पट्टी विच गुरुद्वारा भट्ट साहब, वो पट्टी हुण भी है जी। जिस तप दी पट्टी विच भाई विधि चंद दुशाले लेके बढ़िया लुकण का, दाने भुनण वाली पट्टी हुण भी रखी हुई, पर पट्टी दी अग तत्ता नहीं कर सकी क्योंकि एक नाल जुड़ गया। हुण एक बेनती होर सुन लो ठंड दी, तुसी अपने दुखां तो इन्ने दुखी नहीं है जिन्ने गुआंढी दे सुख तुहानू दुखी कर रहे, तुहानू अपनी भुख इन्नी दुखी नहीं कर रही जिन्ना गुआंढी दा रजियापण दुखी कर, तुहानू अपनी 94 मॉडल टोयोटा नहीं दुखी कर रही भी पुरानी है, गुआंढी की कैमरी नवी कर रही है, लिखे खुश। ये तात जलन ਕਿਹਨਾਂ ਦੀ ਬੁੱਧੀ? ਜੋ ਬਈ ਇੱਕ ਨਾਲ ਜਾਲ ਰਹੀ ਹੈ ਕੋਠੀ ਹੋਰਾਂ ਦੀ, ਤੁਹਾਨੂੰ ਆਪਣੀ ਕੁੱਲੀ ਖਰਾਬ ਨਹੀਂ ਕਰ ਰਹੀ, ਗੁਆਂਢੀ ਦੀ ਕੋਠੀ ਖਰਾਬ। ਤੁਹਾਨੂੰ ਮੁੰਡੇ ਤੁਹਾਨੂੰ ਮਿਲਿਆ ਸਾਈਕਲ ਨਹੀਂ ਦੁਖੀ ਕਰ ਰਿਹਾ, ਦੁਖੀ ਤਾਂ ਗੁਆਂਢੀ ਦੇ ਮੁੰਡੇ ਨੂੰ ਸਕੂਟਰ ਕਾਹਤੇ ਮਿਲ ਗਿਆ। ਕੋ ਸਤਨਾਮ, ਜਿਹੜੇ ਇੱਕ ਨਾਲ ਜੁੜ ਗਏ ਉਹ ਸ਼ੀਤਲ ਹੋ ਗਏ, ਤਾਪ ਵਿਸਤਰ ਗਈ, ਈਰਖਾ ਦੁਆਸ਼ ਵਿੱਚੋਂ ਨਿਕਲ ਗਏ, ਤੇ ਫਿਰ ਕੀ ਹੋਇਆ? ਨਿਰਮਲ, ਬਸ ਨਿਰਮਲ ਹੋ ਗਏ ਤੇ ਰੱਬ ਦਾ ਰੂਪ ਹੋ ਗਿਆ। ਕਬੀਰ, ਮਨ ਨਿਰਮਲ ਭਇਆ ਜੈਸਾ ਗੰਗਾ ਨੀ, ਪਾਚੈ ਲਾਗੋ ਹਰ ਫਿਰੇ ਕਹਿਤ ਕਬੀਰ ਕਬੀਰ। ਆਓ ਅਗਲੀ ਪੌੜੀ ਸੁਣੋ।
1: ਬਾਰਸ ਬਾਰੇ ਉਗਵੈ ਸੂਰ,
0: ਬਾਰਸ ਬਾਰੇ ਦਸਵੀਂ ਤੋਂ ਇਕਾਦਸ਼ੀ ਗਿਆਰਵਾਂ ਦਿਨ, ਦੁਆਦਸ਼ੀ ਬਾਰਵਾਂ ਦਿਨ, ਬਾਰਸ ਬਾਰੇ ਉਗਵੈ ਸੂਰ। ਤੁਸੀਂ ਤਾਂ ਵੇਖਦੇ ਹੋ ਇੱਕ ਸੂਰਜ ਹੈ ਨਾ, ਬਾਰਾਂ ਸੂਰਜ ਨੇ ਪ੍ਰੇਮੀਓ, ਸੂਰਜ ਦੇ ਬਾਰਾਂ ਘਰ ਨੇ ਜਿਹਨਾਂ ਨੂੰ ਜੋਤਿਸ਼ ਵਾਲੇ ਰਾਸ ਕਹਿੰਦੇ ਨੇ, ਬਾਰਾਂ ਰਾਸਾਂ। ਸੰਗਰਾਂਦ ਕਿੱਦਣ ਆਉਂਦੀ ਹੈ? ਜਿੱਦਣ ਸੂਰਜ ਨਵੇਂ ਰਾਸ ਘਰ ਵਿੱਚ ਪ੍ਰਵੇਸ਼ ਕਰਦਾ, ਨਵਾਂ ਸੂਰਜ ਸੰਗਰਾਂਦ। ਇੱਕ ਸੂਰਜ ਨੇ ਜਿਹੜੇ ਇੱਕ ਵਾਹਿਗੁਰੂ ਨਾਲ ਜੁੜ ਗਏ, ਨਿਰਮਲ ਠੰਡ ਹੋ ਗਈ, ਸ਼ਾਂਤੀ ਉਹ ਸ਼ਾਂਤੀ ਤਾਤ ਪਰਾਈ ਵਿਸਰ ਗਈ, ਉਹਨਾਂ ਨੂੰ ਫਿਰ ਇੱਕ ਸੂਰਜ ਨੇ ਬਾਰਾਂ ਸੂਰਜਾਂ ਜਿੰਨਾ ਇਕੱਠੇ ਹੀ ਚਾਨਣਾ ਪ੍ਰਾਪਤ ਹੋ ਜਾ। ਬਾਰਸ ਬਾਰੇ ਉਗਵੈ ਸੂਰ, ਇੱਕ ਦਾ ਹੀ ਚਾਨਣਾ ਦੇਖ ਲਓ, ਸੱਤ ਲੋਕਾਂ ਨੂੰ ਜਾਂਦਾ, ਜਿੱਥੇ ਬਾਰਾਂ ਇਕੱਠੇ ਚੜ ਜਾਣ। ਭਾਵ ਹੁਣ ਅੰਤਰੀ ਵੀ ਭਾਵ, ਉਹ ਬਾਰਾਂ ਨੂੰ ਸੂਰਜ ਨੂੰ ਸੂਰਜ ਬਣਾਉਣ ਵਾਲਾ, ਜਪ ਸਾਹਿਬ ਪੜ੍ਹਦੇ ਹੋ, ਨਮੋ ਸੂਰਜ ਸੂਰਜੇ ਨਮੋ ਚੰਦਰ ਚੰਦਰ। ਬਾਜਾਂ ਵਾਲੇ ਕਹਿੰਦੇ ਮੈਂ ਸੂਰਜ ਨੂੰ ਨਮਸਕਾਰ ਨਹੀਂ ਕਰਦਾ, ਜਿਹਨੇ ਸੂਰਜ ਨੂੰ ਰੋਸ਼ਨੀ ਦਿੱਤੀ ਹੈ ਉਹਨੂੰ ਕਰਦਾ। ਆਖੋ ਮੈਂ ਚੰਦਰਮਾ ਨੂੰ ਮੱਥਾ ਨਹੀਂ ਟੇਕਦਾ, ਜਿਹਨੇ ਚੰਦਰਮਾ ਵਿੱਚ ਸ਼ੀਤਲਤਾ ਪਾਈ ਹੈ। ਹੁਣ ਕੀ ਭਾਵ ਹੋਇਆ? ਬਾਰਾਂ ਸੂਰਜ ਜਿਹੜੇ ਇਕਾਦਸ਼ੀ ਨੂੰ ਟੱਪ ਗਏ, ਇੱਕ ਨਾਲ ਜੁੜੇ ਰਹੇ, ਉਹਨਾਂ ਨੂੰ ਅਕਾਲ ਪੁਰਖ ਦਾ ਪ੍ਰਕਾਸ਼ਕ ਰੂਪ ਸਾਹਮਣੇ ਆ ਗਿਆ। ਜਿੱਥੇ ਆਖੋ ਜੋ ਬਾਰਾਂ ਹੀ ਸੂਰਜਾਂ ਨੂੰ ਸੂਰਜ ਬਣਾ ਰਹੇ, ਰੋਸ਼ਨੀ ਦੇ ਰਹੇ ਹੈ, ਉਹ ਇਕੱਠਾ ਹੀ ਪ੍ਰਕਾਸ਼ ਅੰਦਰ ਹੋ ਗਿਆ।
1: ਅਨਹਦ ਬਾਜੇ ਅਨਹਦ ਸੂਰ,
0: ਜਿਹੜਾ ਅਨਹਦ ਸ਼ਬਦ ਹੈ ਨਾ, ਉਹ ਸਿੱਖੋ ਤੁਹਾਨੂੰ ਬੜੇ ਵਹਿਮ ਪਾਉਂਦੇ ਲੋਕ, ਸਾੜਾ ਲਾਣਾ ਵੀ ਪਾਉਂਦਾ, ਤੇਰੇ ਅਨਹਦ ਸ਼ਬਦ ਵਜਾ ਜਾਂਦੇ ਸੜਕਾਂ ਤੇ, ਤੁਰਿਆਂ ਦੇ ਵੱਜਦੇ ਜਾਂਦੇ ਅਨਾਹਦ ਸ਼ਬਦ, ਅੱਖਾਂ ਮੀਟ ਕੇ ਕੀ ਨੱਚਦੇ ਨੇ ਟੱਪਦੇ ਨੇ, ਕਹਿੰਦੇ ਅਨਾਹਦ ਸ਼ਬਦ ਵੱਜ ਗਏ ਸਾਡੇ। ਉਹ ਇੱਕ ਪੌੜਾ ਪਿਆ ਸਿੱਖ ਧਰਮ ਦੇ ਵਿੱਚ, ਜਿਹਦੇ ਚਾਰ ਕੁ ਚੇਲੇ ਹੋਏ, ਪਰ ਆਪਣਾ ਜੁਦਾ ਹੀ ਮਰਜ਼ਾਦਾ, ਜੁਦੀਆਂ ਹੀ ਗੱਲਾਂ। ਕਿਸੇ ਅਨਾਹਦ ਸ਼ਬਦ ਨਾਲ ਨਹੀਂ ਤੁਸੀਂ ਜੁੜਨਾ। ਪੰਜ ਸ਼ਬਦ ਨੇ ਅਨਾਹਦ, ਇੱਕ ਬੇਨਤੀ ਕਰਿਓ, ਜਿਹੜਾ ਕਵੇ ਨਾ ਮੇਰੇ ਪੰਜ ਸ਼ਬਦ ਅਨਾਹਦ ਵੱਜਦੇ ਹੈ, ਉਹਨੂੰ ਹੱਥ ਬੰਨ ਕੇ ਪੁੱਛੇ ਵੀ ਪੰਜਾਂ ਦੇ ਨੌ ਦੱਸ ਕੀ ਨੇ, ਨੌਆਂ ਦਾ ਪਤਾ ਨਹੀਂ ਵੱਜਣ ਲੱਗ ਗਏ। ਕੀ ਮਖੌਲ ਬਣਾਏ ਨਾ ਲੋਕਾਂ ਨੇ, ਕੋਈ ਹੱਥ ਤੇ ਰੱਬ ਚੱਕੀ ਫਿਰਦਾ, ਕਹਿੰਦਾ ਅਜੇ ਤੂੰ ਹੱਥ ਤੇ ਦਿਖਾਈਏ। ਹਾਂ, ਬਰਫ ਗੁਲਾਬ ਜਾਮਣ ਹੋਣੀ ਹੈ ਰੱਬ ਤੇਰੇ ਹੱਥ ਤੇ ਪਈ ਹੋਣੀ ਹੈ, ਕੋਈ ਕੰਨਾਂ ਚ ਮੰਤਰ ਦੇਣ ਦੇ ਆ ਤੁਹਾਡੇ ਚ ਵੀ ਸ਼ਾਇਦ ਹੋਊ, ਕੋਈ ਨਾ ਕੋਈ ਕੰਨਾਂ ਚ ਮੰਤਰ ਲੈਣ ਵਾਲਾ। ਕਿਉਂ ਵਹਿਮ ਚ ਪਏ? ਇੱਕੋ ਨਹੀਂ ਜਿਹੜੇ ਕੰਨਾਂ ਚ ਮੰਤਰ ਦਿੰਦੇ ਹੈ, ਸਿਆਣੇ ਸੁਣ ਲਿਓ, ਗੁਰੂ ਦਾ ਮੰਤਰ ਕੰਨਾਂ ਤੋਂ ਬਿਨਾਂ ਸੁਣਿਆ ਹੀ ਨਹੀਂ ਜਾ ਸਕਦਾ। ਤੁਸੀਂ ਵਹਿਮ ਪੈ ਗਏ ਨਾ ਸਾਧਾਂ ਦੇ ਟੋਲਿਆਂ ਚ ਕਿ ਫਲਾਣਾ ਕੰਨਾਂ ਚ ਮੰਤਰ ਦਿੰਦਾ, ਉਹਨਾਂ ਨੂੰ ਕਿਉਂ ਕਹਿੰਦੇ ਹੋ? 15 ਤਰੀਕ ਨੂੰ ਹੋਊਗਾ ਅੰਮ੍ਰਿਤ ਪ੍ਰਚਾਰ, ਪੰਜ ਪਿਆਰੇ ਵਾਹਿਗੁਰੂ ਮੰਤਰ ਦੇਣਗੇ, ਉਹ ਤੁਹਾਡੇ ਮੂੰਹ ਚ ਪਾਉਣਗੇ, ਨਾਸਾਂ ਚ ਚੜਾਉਣਗੇ ਤੁਹਾਡੇ। ਜਦ ਉਹ ਮੰਤਰ ਦੇਣਗੇ ਉਹ ਵੀ ਤੁਹਾਡੇ ਕੰਨਾਂ ਚ ਪਊਗਾ। ਮੰਤਰ ਕੰਨਾਂ ਤੋਂ ਬਿਨਾਂ ਦਿੱਤਾ ਹੀ ਨਹੀਂ ਜਾ ਸਕਦਾ ਕਿਸੇ ਵੀ ਧਰਮ। ਅਸੀਂ ਇਹਨੂੰ ਸਮਝੇ ਨਹੀਂ, ਕਹਿੰਦੇ ਫਲਾਣਾ ਕੰਨਾਂ ਚ ਦਿੰਦਾ, ਗੁਰਸਿੱਖ ਪਿਆਰੇ ਬਚੋ ਇਹਨਾਂ ਤੋਂ, ਉਹਨਾਂ ਦਾ ਕੋਈ ਕਸੂਰ ਨਹੀਂ ਹੈ। ਮੈਂ ਨੀ ਉਹਨਾਂ ਨੂੰ ਮਾੜਾ ਕਹਿੰਦਾ, ਸੁਣਨੀ ਹੈ ਤੁਕ ਪੈੜੀ ਜੀ ਲੱਗੂਗੀ ਤੁਹਾਨੂੰ। ਗੁਰੂ ਅਰਜਨ ਪਾਤਸ਼ਾਹ ਸਿੱਖਾਂ ਨੂੰ ਕਹਿੰਦੇ ਵੀ ਕਿਸੇ ਨੂੰ ਮੂਰਖ ਨੀ ਕਹਿਣਾ। ਅੰਮ੍ਰਿਤਸਰ ਦਾ ਅਗਲਾ ਗੁੱਸੇ ਹੁੰਦਾ, ਸਿੱਖ ਕਿਹੜਾ ਘੱਟ ਸੀ। ਸਿੱਖ ਕਹਿੰਦੇ ਸੱਚੇ ਪਾਤਸ਼ਾਹ ਸਾਥੇ ਰਹਿ ਨੀ ਹੋਣਾ, ਜਿੱਥੇ ਕੋਲ ਸਤਨਾਮ ਆਪਾਂ ਕਿਹੜਾ ਘੱਟ ਹੈ। ਕੁਛ ਇਹਨੂੰ ਟੀਕਾ ਦੱਸ ਦਿਓ ਵਿਚਾਰ, ਸੁਣਿਓ ਹੁਣ ਜਦੋਂ ਜਜਮੈਂਟ ਕਰ ਲਿਓ ਵੀ ਆਪਣੇ ਚੱਤ ਨੀ ਗੱਲ ਆਉਂਦੀ। ਗੁਰੂ ਅਰਜਨ ਕਹਿੰਦੇ ਮੂਰਖ ਨੂੰ ਮੂਰਖ ਨਹੀਂ ਕਹਿੰਦਾ, ਉਹ ਤਾਂ ਵਾਹਿਗੁਰੂ ਦੀ ਕਿਰਪਾ ਹੋਈ ਨੀ। ਤੁਹਾਨੂੰ ਵੀ ਬੇਨਤੀ ਹੈ, ਕਿਸੇ ਵਿੱਚ ਔਗਣ ਦੇਖੋ ਨਾ, ਕਮਜ਼ੋਰੀ ਦੇਖੋ, ਭੈੜਾ ਔਗਣ ਦੇਖੋ, ਗੁੱਸਾ ਨਾ ਕਰਿਓ, ਯਾਦ ਕਰਿਓ ਪਰਮਾਤਮਾ। ਇਹਦੇ ਵੱਸ ਦੀ ਗੱਲ ਨੀ, ਵਾਹਿਗੁਰੂ ਨੇ ਇਹਦੇ ਉੱਤੇ ਕਿਰਪਾ ਕੀਤੀ ਨੀ। ਅੱਜ ਫਿਰ ਆਖੋ ਕੋਈ ਬੇਇੱਜ਼ਤੀ ਕਰਾਉਣ ਨੂੰ ਜੀ ਕਰਦਾ ਕਿਸੇ ਦਾ, ਕੋਈ ਮਾੜਾ ਕਹਾਉਣ ਨੂੰ ਜੀ ਕਰਦਾ। ਜਦ ਕਿਸੇ ਵਿੱਚ ਔਗਣ ਦੇਖੋ, ਵਾਹਿਗੁਰੂ ਨਾਲ ਜੁੜਿਆ ਕਰੋ। ਪਰਮਾਤਮਾ ਦੀ ਕਿਰਪਾ ਨੀ ਇਹਦੇ ਉੱਤੇ ਸੱਖਣਾ ਹੈ ਅੱਜ ਕਿ ਜਦ ਆਪਣੇ ਵਿੱਚ ਗੁਣ ਦੇਖੋ, ਆਪਣੇ ਆਪ ਨੂੰ ਯਾਦ ਨਾ ਕਰਿਓ, ਉਦੋਂ ਵੀ ਪਰਮਾਤਮਾ ਨੂੰ ਹੇ ਵਾਹਿਗੁਰੂ ਇਹ ਤੇਰੀ ਦਾਤ ਹੈ, ਅੱਜ ਫਿਰ ਆਖੋ ਸਾਹਿਬ। ਉਦੋਂ ਹਉਮੈ ਵਿੱਚ ਜੋ ਗੁਣ ਦਿੱਤੇ ਨੇ ਉਹਦੇ ਹੱਥ ਨੇ, ਜਿਹਨਾਂ ਨੂੰ ਨਹੀਂ ਦਿੱਤੇ ਉਹਦੀ ਕਿਰਪਾ ਨਹੀਂ ਹੋਈ। ਕਿਸੇ ਦੇ ਕਿਆ ਬਸ ਦੀ ਗੱਲ। ਗੁਰਸਿੱਖ ਪਿਆਰਿਓ, ਮਾਰਗ ਕਹਿੰਦੇ ਮੂਰਖ ਨੂੰ ਮੂਰਖ ਨਾ ਕਿਹੋ, ਇਹ ਤਾਂ ਰੱਬੀ ਦਾਤ ਨਹੀਂ ਮਿਲੀ। ਸਿੱਖ ਕਹਿੰਦੇ ਫਿਰ ਕਹੀਏ ਕਿਹਨੂੰ। ਪਿਆਰ ਨਾਲ ਸੁਣਿਓ, ਨਾਲੇ ਝਾਕੀ ਮਾਰ ਲਿਓ, ਆਪਣੇ ਥਰਮਾਮੀਟਰ ਲਾ ਲਿਓ। ਇਹ ਮਨ ਮਤੀਏ ਮਾੜੇ ਨਹੀਂ ਹੈ। ਮਹਾਰਾਜ ਕਹਿੰਦੇ ਮੂਰਖ ਹੋਵੇ ਸੋ ਸੋਹਣੇ ਮੂਰਖ ਕਾ ਕਹਿਣਾ। ਮੂਰਖ ਮੂਰਖ ਨਹੀਂ, ਮੂਰਖ ਉਹ ਹੁੰਦਾ ਜਿਹੜਾ ਮੂਰਖ ਦੇ ਕਹੇ ਲੱਗੇ ਕੋ ਸਤਨਾਮ। ਇਹ ਮਨਮਤੀ ਇਹ ਮੂਰਖ ਨਹੀਂ ਹੈ, ਮੂਰਖ ਆਪਾਂ ਜਿਹੜੇ ਗੁਰੂ ਗ੍ਰੰਥ ਸਾਹਿਬ ਨੂੰ ਛੱਡ ਕੇ ਇਹਨਾਂ ਦਾ ਕਹਿਣਾ ਮੰਨ। ਮੂਰਖ ਹੋਵੇ ਸੋ ਸੁਣੇ ਮੂਰਖ ਕਾ, ਅੰਧੇ ਕਹਿ ਰਾਹ ਦੱਸੀਏ, ਅੰਧਾ ਹੋਏ ਸੋ ਜਾਏ, ਹੋਏ ਸੋ ਜਾਖਾ ਨਾਨਕਾ ਸੋ ਕੀ ਉਜੜ ਪਾਏ। ਉਹ ਅੰਨੇ ਦੇ ਕਹੇ ਤੇ ਉਹਨਾਂ ਤਾਂ ਰਾਹ ਪੈ ਜਾਵੇ, ਜਿਹਦੀਆਂ ਅੱਖਾਂ ਹੈ ਉਹ ਵੀ ਅੰਨੇ ਦੇ ਕਹੇ ਤੇ ਖੂਚ ਗਿਰੇ, ਪਰ ਅੰਨੇ ਦਾ ਕੀ ਕਸੂਰ ਹੈ, ਗਿਰਨ ਵਾਲੇ ਦਾ ਕਸੂਰ ਹੈ। ਹੱਥ ਦੀਪ ਕੂਏ ਪਰੇ, ਗੁਰਸਿੱਖ ਪਿਆਰਿਓ, ਬਾਰਾਂ ਹੀ ਸੂਰਜਾਂ ਦਾ ਪ੍ਰਕਾਸ਼, ਬਾਰਾਂ ਸੂਰਜਾਂ ਨੂੰ ਪ੍ਰਕਾਸ਼ਕ ਵਾਹਿਗੁਰੂ ਦਾ ਪ੍ਰਕਾਸ਼ ਉਹਨਾਂ ਦੇ ਅੰਦਰ ਹੋ ਜਾਂਦਾ ਹੈ ਜੋ ਇੱਕ ਨਾਲ ਜੁੜੇ ਰਹਿੰਦੇ ਹਨ।
1: ਦੇਖਿਆ ਤਿਉ ਲੋਕਾ ਪੀਓ,
0: ਫਿਰ ਪ੍ਰਕਾਸ਼ ਕੀ ਹੈ, ਨੂਰ ਕੀ ਹੈ, ਲਾਈਟ ਕੀ ਹੈ। ਵਾਹਿਗੁਰੂ ਉਹਨੂੰ ਪ੍ਰਕਾਸ਼ ਕਹਿ ਲਓ, ਨੂਰ ਕਹਿ ਲਓ, ਲਾਈਟ ਕਹਿ ਲਓ, ਚਾਨਣਾ ਕਹਿ ਲਓ। ਜਦ ਉਹ ਪ੍ਰਕਾਸ਼ ਹੋਇਆ ਤਿੰਨਾਂ ਲੋਕਾਂ ਦਾ ਪਤੀ, ਉਹ ਪ੍ਰਕਾਸ਼ ਵਿੱਚੋਂ ਹੀ ਪ੍ਰਗਟ ਹੋ ਕੇ ਸਾਹਮਣੇ ਹੋ ਪ੍ਰਗਟ ਹੋਣੇ ਗਿਆ ਹੋਇਆ ਕਿਸੇ ਨੀ। ਚੀਜ਼ ਕਮਰੇ ਵਿੱਚੇ ਪਈ ਹੁੰਦੀ ਹੈ, ਬੱਤੀ ਮਚਾਏ ਤੇ ਦਿਖਣ ਲੱਗ ਗਈ। ਚੀਜ਼ਾਂ ਤਾਂ ਕਮਰੇ ਤੇ ਪਈਆਂ ਨੇ, ਰੋਸ਼ਨੀ ਹੋ ਗਈ, ਦਿਖਣ ਲੱਗ ਗਈਆਂ, ਬੁੱਝ ਗਈ ਤੇ ਦਿਖਣੀਆਂ, ਬਸ ਉਹ ਰੋਸ਼ਨੀ ਐਸੀ ਹੋ ਗਈ। ਇਉਂ ਲੋਕਾਂ ਦਾ ਪਤੀ ਅਕਾਲ ਪੁਰਖ ਵਾਹਿਗੁਰੂ ਬਾਹਰ ਢੂੰਡਣ ਤੇ ਝੂਠ ਪਰੇ, ਗੁਰ ਘਰ ਹੀ ਮਾਹੇ ਦਿਖਾਇਆ ਥਾ। ਕਬੀਰ ਸਾਹਿਬ ਕਹਿੰਦੇ ਕੈਸਾ ਚੱਲ ਬੀਤਿਆ ਉਦੋਂ, ਜੀਵ ਕਹੀਏ ਬੰਦਾ, ਸੀਓ ਕਹੀਏ ਸ਼ਿਵ ਕਲਿਆਣ ਰੂਪ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ। ਜਦ ਇੱਥੇ ਪੁੱਜ ਗਈ, ਰੋਸ਼ਨੀ ਮਿਲ ਗਈ, ਬੰਦਾ ਹੀ ਵਾਹਿਗੁਰੂ ਬਣ ਗਿਆ। ਆਖੋ ਆਚਰਜ ਭਇਆ ਜੀਵ ਤੇ ਸੀਓ। ਕਬੀਰ ਸਾਹਿਬ ਨੇ ਇੱਕ ਜਗ੍ਹਾ ਹੋਰ ਲਿਖਿਆ, ਸਲੋਕ ਸੁਣਦੇ ਹੁੰਦੇ ਹੋ ਤੇ, ਮੈਂ ਬੜਾ ਟੋਲਦਾ ਫਿਰਿਆ ਰੱਬ ਨੂੰ, ਬੜਾ ਟੋਲਿਆ, ਜਿੱਦਣ ਲੱਭਿਆ ਤੇ ਕਿਸੋਂ ਲੱਭਿਆ, ਸੋਈ ਫਿਰ ਕਹਿ ਤੂੰ ਪਿਆ ਜਾ ਕੋ ਕਹਿਤਾ ਔਰ। ਜੇ ਰੱਬ ਨੂੰ ਮੈਂ ਹੋਰ ਕਹਿੰਦਾ ਸੀ, ਕਬੀਰ ਸਾਹਿਬ ਕਹਿੰਦੇ ਜੇ ਪਤਾ ਲੱਗਿਆ ਉਹ ਤਾਂ ਤੂੰ ਹੀ ਨਿਕਲਿਆ। ਖੋਲ ਸਾਹਿਬ अवस्था चली गई जीव ते सीओ। तूने नु कह दता है हर हर जन दो एक है बे विचार किसी। तूने नु कह दता जिन्ना न विसरे नाम से कन्हैया भेद न जानो मूल साईं। इथे तक भी विचार प्रवान करो। अगलिया तुक गुरु ग्रंथ साहब जी की छत्र छाया है। अगले समय में आप संगत से गुरु की कृपा की बख्शी हुई बुद्धि नालों अथा अगम अगोचर है बाणी। ये तो ज्यों बुलावे त्यों बोले स्वामी कुदरत कबल। जुड़िया करो बाणी के अर्था नाल। मैं तो पहला भी तुहानू बेनती की घट पढ़ो बाणी, लिस्टा ना बनाओ, बहुत घट पढ़ो, पर जिनी पढ़ते उन्होंने जानने की कोशिश, उन्हें समझने की कोशिश। बहुत बहुत धन्यवाद, बड़ा ध्यान सत्कार प्यार बख्शते हो। थोड़ी बख्शी हुई माया सतगुर सफलीकरण सुने हुए वचन महाराज सानू मनन का बल बख्शन। वाहिगुरु जी का खालसा, वाहिगुरु जी की फतेह।
2: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
3: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
4: ਸਰਬ ਸਾਂਝੀ ਗੁਰਬਾਣੀ।

0: ਕਿਰਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸ਼ਨੂੰ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ।
1: ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874. Okay.

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਪਾਤਸ਼ਾਹ ਗੁਰੂ ਅਮਰਦਾਸ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ। ਆਪਣੀ ਬਾਣੀ ਦੇ ਵਿੱਚ ਅਨੰਦ ਸਾਹਿਬ ਦੀ ਬਾਣੀ ਦੀ ਰਚਨਾ ਮਹਾਨ ਹੈ, ਸਿੱਧੇ ਲਫ਼ਜ਼ ਨੇ, ਇਹ ਮਨ ਪਿਆਰਿਆ ਸੀ ਖੁਲਾਸਾ ਸੰਭਾਲੇ, ਅਰਥ ਕੱਢਣ ਦੀ ਲੋੜ ਨਹੀਂ, ਸਿੱਧੀ ਸਮਝ ਆਉਂਦੀ ਹੈ। ਇਸ ਸ਼ਬਦ ਦੇ ਵਿੱਚ ਵੀ ਸਤਿਗੁਰੂ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਨੇ ਇਹ ਰਚਨਾ, ਤੂੰ ਅੰਨ ਰਸ ਰਾਜ ਰਹੀ ਤੇਰੀ ਪਿਆਸ ਨਾ ਜਾਏ। ਇਹ ਰਚਨਾ ਤੂੰ ਅਨੇਕਾਂ ਹੀ ਰਸ ਛਕ ਲਏ ਨੇ, ਉਹਨਾਂ ਦੇ ਰਸ ਨੂੰ ਤੂੰ ਵੇਖ ਲਿਆ ਹੈ, ਪਰ ਅੱਜ ਤੱਕ ਤੂੰ ਥੱਕੀ ਨਹੀਂ, ਤੇਰੀ ਪਿਆਸ ਨਹੀਂ ਬੁੱਝੀ। ਤੇ ਅਗਲੀ ਪੰਕਤੀ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਬੜਾ ਸੋਹਣਾ ਬਿਆਨ ਕਰਦੇ ਨੇ, ਕਹਿੰਦੇ ਨੇ ਪਿਆਸ ਨਾ ਜਾਏ ਹੋਰ ਕੀਤਾ, ਇਹ ਰਸਨਾ ਹੋਰ ਰਸ ਚੱਖਦੀ ਰਹੀ, ਜਿਹੜਾ ਫੁਰਨਾ ਬਣਿਆ, ਜੇ ਪਦਾਰਥ ਚੰਗਾ ਬਣਿਆ ਤੇ ਹੋਰ ਖਾਣ ਨੂੰ ਦਿਲ ਕੀਤਾ, ਕਿਉਂਕਿ ਇਸ ਰਸਨਾ ਦਾ ਐਸਾ ਰਸ ਹੈ ਜਿਹੜਾ ਤਿਆਗ ਨਹੀਂ ਸਕਦੀ। ਕਹਿੰਦੇ ਨੇ ਇੱਕ ਭੋਜਨ ਐਸਾ ਸੋਹਣਾ ਬਣਿਆ ਹੋਰ ਸ਼ਕਲ ਨੂੰ ਦਿਲ ਕਰਦਾ ਹੈ, ਪਰ ਇਤਨੇ ਬਣੇ ਭੋਜਨ ਖਰੇ ਕਿੰਨੇ ਕੁ ਸ਼ਕਲੇ ਨੇ, ਪਰ ਅਜੇ ਤੱਕ ਰਾਮ ਤ੍ਰਿਪਤ ਨਹੀਂ ਹੋਈ। ਅਗਲੀ ਪੰਕਤੀ ਵਿੱਚ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਨੇ ਪਿਆਸ ਨਾ ਜਾਏ ਹੋਰ ਕੀਤਾ, ਜਿਹੜੇ ਹੋਰ ਪਦਾਰਥ ਨੇ ਸਾਰੇ ਸ਼ਕਲੋ ਪਿਆਸ ਬੁੱਝਣੇ ਨੇ, ਪਿਆਸ ਨਾ ਜਾਏ ਹੋਰ ਕੀਤਾ, ਜਿਸ ਚਿਰ ਹਰ ਰਸ ਪੱਲੇ ਨਾ ਪਾਏ। ਜਿੰਨਾ ਚਿਰ ਸਤਿਗੁਰਾਂ ਦਾ ਨਾਮ ਇਕੱਲੇ ਨਹੀਂ, ਹਿਰਦੇ ਦੇ ਵਿੱਚ ਪ੍ਰਕਾਸ਼ ਨਹੀਂ ਹੋਇਆ, ਹਿਰਦੇ ਦੇ ਵਿੱਚ ਨਾਮ ਨੇ ਚੁੱਕਿਆ, ਉਹਨਾਂ ਚਿਰ ਇਹ ਅਵਸਥਾ ਮੌਜੂਦ ਰਹੇਗੀ। ਆਓ, ਗੁਰੂ ਅਮਰਦਾਸ ਪਾਤਸ਼ਾਹ ਬੜਾ ਸੋਹਣਾ

ਇੱਕ ਸਲੋਕ ਦੇ ਵਿੱਚ ਬੜੀ ਬਖਸ਼ਿਸ਼ ਕਰਦੇ ਨੇ, ਕਹਿੰਦੇ ਰਾਮ ਪਦਾਰਥ ਪਾਇਕ ਹੈ ਕਬੀਰਾ ਗਾਂਠ ਨਾ ਖੋਲ। ਰਾਮ ਪਦਾਰਥ ਪਾਇਕ ਹੈ ਕਬੀਰਾ ਗਾਂਠ ਨਾ ਖੋਲ, ਨਹੀਂ ਪਟਨ ਨਹੀਂ ਪਾਰਖੂ ਨਹੀਂ ਗਾਹਕ ਨਹੀਂ ਬੋਲ। ਕਿਉਂਕਿ ਸਾਰੀ ਦੁਨੀਆ ਅਨਰਸ ਦੇ ਵਿੱਚ ਹੈ ਤੇ ਇੱਕ ਕੱਲੇ ਕਬੀਰ ਸਾਹਿਬ ਦੇ ਕੋਲ ਨਾਮ ਦਾ ਰਸ ਹੈ ਤੇ ਕਬੀਰ ਸਾਹਿਬ ਭਲਾ ਕਰਨਾ ਚਾਹੁੰਦੇ ਨੇ, ਬਾਬਾ ਕਬੀਰ ਜੀ ਭਲਾ ਕਰਨਾ ਚਾਹੁੰਦੇ ਨੇ ਮਨੁੱਖਤਾ ਦਾ। ਪਰ ਅਗਲੀ ਪੰਕਤੀ ਵਿੱਚ ਕਹਿੰਦੇ ਨੇ ਨਾਮ ਪਦਾਰਥ ਪਾਇਕ ਹੈ ਕਬੀਰਾ ਗਾਂਠ ਨਾ ਖੋਲ, ਨਹੀਂ ਪਟਨ ਕੋਈ ਸ਼ਹਿਰ ਨਹੀਂ ਦਿਸਦਾ ਜਿੱਥੇ ਇਸ ਨਾਮ ਦਾ ਵਪਾਰੀ ਹੋਵੇ, ਨਹੀਂ ਪਟਨ ਨਹੀਂ ਪਾਰਖੂ ਨਹੀਂ ਕੋਈ ਪਰਖ ਕਰਨ ਵਾਲਾ, ਨਹੀਂ ਗਾਹਕ ਕੋਈ ਗਾਹਕ ਨਹੀਂ ਮੋਲ ਨਾ ਕੋਈ ਮੋਲ ਖਰੀਦ ਸਕਦਾ। ਆ ਹੁਣੇ ਹੁਣੇ ਭਾਈ ਸਾਹਿਬ ਭਾਈ ਹਰਨਾਰਾਇਣ ਸਿੰਘ ਨੇ ਸ਼ਬਦ ਗਾਇਨ ਕੀਤਾ ਹੈ, ਕਹਿੰਦੇ ਨੇ ਕੋਠਰੇ ਮੈਂ ਕੋਠਰੀ, ਕੋਠਰੇ ਮੈਂ ਕੋਠਰੀ ਪਰਮ ਕੋਠੀ ਵਿਚਾਰ, ਕੋਠਰੇ ਮੈਂ ਕੋਠਰੀ ਕਹਿੰਦੇ ਨੇ ਆ ਸਰੀਰ ਹੈ ਕੋਠਰਾ ਹੈ। ਇਹਦੇ ਵਿੱਚ ਇੱਕ ਹੋਰ ਕੋਠੀ ਹੈ, ਉਹ ਕਿਹੜੀ ਹੈ? ਭਗਤੀ ਦੀ, ਨਾਮ ਦੀ। ਕੋਠਰੇ ਮੈਂ ਕੋਠਰੀ ਪਰਮ ਕੋਠੀ ਵਿਚਾਰ, ਪ੍ਰਭ ਦੀ ਵਿਚਾਰ। ਜਿਹੜੇ ਸਰੀਰ ਦੇ ਵਿੱਚ ਭਗਤੀ ਹੁੰਦੀ ਹੈ, ਸਿਮਰਨ ਚੱਲਦਾ ਹੈ, ਉਹਦਾ ਬਿਆਨ ਪੇ ਕਰਦੇ ਨੇ, ਕਹਿੰਦੇ ਨੇ

Why do you like to do?

ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਵਾਹਿਗੁਰੂ ਸਾਹਿਬ ਜੀਓ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਦਰਸ਼ਨ ਪਿਆਸੀ ਦਿਨ ਸਰਾਤ ਚਿਤ ਭਵਨ ਦਿਨ ਮੀਤ ਖੋਲ ਕਪਟ ਗੁਰ ਮਿਲਿਆ ਨਾਨਕ ਹਰ ਸੰਗ ਮੀਤ। ਦਰਸ਼ਨ ਵੇਖ ਜੀਵਾਂ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ ਸੋ ਕਹੋ ਤਲ ਗੁਰ ਸੇਵੀਐ ਅਹਨਸ ਸਹਿਜ ਸੁਪਾਇ। ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਇ ਹੋਵੇ ਸਿਫਤ ਖਸਮੰਦੀ ਨੂਰ ਅਰਸੋਂ ਕੁਰਸੋਂ ਚੱਟੀ ਆਏ।

ਤਬਲੇ ਆਕਾਸ਼ ਸੁਣਿਆ ਦੀਪ ਲੋਕ ਪਾਤਾਲ ਸੁਣਿਆ ਏ ਪੋਹੁ ਨਾ ਸਕੈ ਕਾਲ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਈਸ਼ਰ ਬ੍ਰਹਮਾ ਇੰਦ ਸੁਣਿਆ ਮੁਖ ਸਾਲਾਹਣ ਮੰਦ ਸੁਣਿਆ ਯੁਗ ਜੁਗਤ ਤਨ ਭੇਦ ਸੁਣਿਆ ਸਾਸਤ ਸਿਮਰਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਤ ਸੰਤੋਖ ਗਿਆਨ ਸੁਣਿਆ ਅਠਸਠ ਕਾ ਇਸ਼ਨਾਨ ਸੁਣਿਆ ਪੜ ਪੜ ਪਾਵ ਹੈ ਮਾਨ ਸੁਣਿਆ ਲਾਗੈ ਸਹਿਤ ਧਿਆਨ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ

ਸਦਾ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ਼ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹੈ ਪਿਛੈ ਪਛਤਾਏ ਕਾਗਦ ਕਲਮ ਨਾ ਲਿਖਣ ਹਾਰ ਮੰਨੇ ਕਾ ਬਹਿ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਣੇ ਮਨ ਕੋਏ ਮੰਨੈ ਸੁਰਤ ਹੋਵੈ ਮਨ ਬੁੱਧ ਮੰਨੈ ਸਗਲ ਪਵਨ ਕੀ ਸੁਧ ਮੰਨੈ ਮੋਹਨ ਝੂਟਾ ਨਾ ਖਾਈ ਮੰਨੈ ਜਮ ਕੈ ਸਾਧ ਨਾ ਜਾਈ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਮਾਰਗ ਠਾਕ ਨ ਪਾਏ ਮੰਨੈ ਪਦ ਸਿਉ ਪ੍ਰਗਟ ਜਾਏ ਮੰਨੈ ਮਗਨ ਚੱਲੈ ਪੰਥ ਮੰਨੈ ਧਰਮ ਸਿਧੀ ਸੰਬੰਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਪਾਵੈ ਮੂਖ ਦੁਆਰ ਮੰਨੈ ਪਰਵਰ ਐਸਾ ਧਾਰ ਮੰਨੈ ਤਰੈ ਤਾਰੀ ਗੁਰਸਿੱਖ ਮੰਨੈ ਨਾਨਕ ਪਵਹਿ ਨਾ ਭਿੱਖ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਪਾਵ ਹੈ ਦਰਗਹਿਮਾਨ ਪੰਚੇ ਸੋਹੈ ਹੈ ਦਰ ਰਾਜਾਨ ਪੰਚਾਂ ਕਾ ਗੁਰੇਕ ਧਿਆਨ ਜੇ ਕੋ ਕਹੈ ਕਰੈ ਵਿਚਾਰੂ ਵਰਤੇ ਕਹਿ ਕਰਣੈ ਨਾਹੀ ਸੁਮਾਰੂ ਧੌਲ ਧਰਮ ਦਇਆ ਕਪੂਤ ਸੰਤੋਖ ਥਾ ਬ੍ਰਖਿਆ ਜਨ ਸੂਤ ਜੇ ਕੋ ਬੁੱਝੈ ਹੋਵੈ ਸਚਿਆਰੂ ਤਬਲੇ ਉੱਪਰ ਕੇਤਾ ਪਾਰੂ ਧਰਤੀ ਹੋਰ ਪਰੈ ਹੋਰ ਹੋਰ ਤਿਸਤੇ ਭਾਰ ਤਲੈ ਕਵਣ ਜੋਰ ਜੀ ਅਜਾਤ ਰੰਗਾ ਕੇ ਨਾਵ ਸਭਨਾ ਲਿਖਿਆ ਬੁੜੀ ਕਲਾਮ ਇਹ ਲੇਖਾ ਲਿਖ ਜਾਣੇ ਕੋਏ ਲੇਖਾ ਲਿਖਿਆ ਕੇਤਾ ਹੋਏ ਕੇਤਾ ਤਾਣ ਸਵਾਲਿਓ ਰੂਪ ਕੇਤੀ ਦਾਤ ਜਾਣੇ ਕੌਣ ਕੂਤ ਕੀਤਾ ਪਸਾਓ ਏਕੋ ਕਵਾਓ ਦਸਤੇ ਹੋਏ ਲਖ ਦਰੀਆਓ ਕੁਦਰਤ ਕਵਣ ਕਾਂ ਵਿਚਾਰ ਵਾਰਿਆ ਨਾ ਜਾਵਾਂ ਏਕ ਵਾਰ ਜੋ ਦੁੱਧ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਸੰਘ ਭਾਉ ਅਸੰਖ ਪੂਜਾ ਸੰਘ ਤਪਦਾਉ ਸੰਖ ਗ੍ਰੰਥ ਮੁਖ ਵੇਦ ਪਾਠ ਸੰਖ ਯੋਗ ਮੰਨ ਰਹੇ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰ ਮੋਹ ਪਖਸਾਰ ਅਸੰਖ ਮੋਹ ਨੇ ਲਿਵਲਾਏ ਤਾਰ

ਭਰੀਏ ਹੱਥ ਪੈਰ ਧਰਨ ਦੇ। ਅਸੰਖ ਨਾਭ ਸੰਖ ਥਾਪ ਗਮ ਗਮ ਸੰਖ ਲੋ ਸੰਖ ਕਹਿ ਸਿਰ ਪਾਰ ਹੋਏ। ਅਖਰੀ ਨਾਮ ਅਖਰੀ ਸਾਲਾ ਅਖਰੀ ਗਿਆਨ ਗੀਤ ਗੁਣ ਗਾ ਅਖਰੀ ਲਿਖਣ ਬੋਲਣ ਬਾਣ ਅਖਰਾ ਸਿਰ ਸੰਯੋਗ ਵਖਾਣ ਜਿਨਹਿ ਲਿਖੇ ਦੈਸ ਸਿਰ ਨਾਹੀ ਜਗ ਫੁਰਮਾਏ ਜਗ ਦਬਾਏ। ਜੇਤਾ ਕੀਤਾ ਤੇਤਾ ਨਾਉ ਬਣਨਾਵੈ ਨਾਹੀ ਕੋ ਥਾਉ ਕੁਦਰਤ ਕਵਣ ਕਾ ਵਿਚਾਰ ਵਾਰਿਆ ਨਾ ਜਾਵਾਂ ਏਕ ਵਾਰ। ਜੋ ਤੁਧ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ। ਭਰੀਐ ਹੱਥ ਪੈਰ ਧਨ ਦੇ ਪਾਣੀ ਧੋਤੈ ਉਤਰ ਸੁਖੇ ਮੂਤ ਬਲੀਤੀ ਕੱਪੜ ਹੋਏ ਦੇ ਸਾਬੂਣ ਲਈਆ ਹੋਏ। ਭਰੀਐ ਮਤ ਬਾਪਾਂ ਕੈ ਸੰਗ ਧੋਪੈ ਨਾਵੈ ਕੈ ਰੰਗ ਪੁੰਨੀ ਪਾਪੀ ਆਖਣ ਨਾਹੀਂ ਕਰ ਕਰਨਾ ਲਿਖ ਲੈ ਜਾ।

ਸਦਾ ਸਵਾਰੀ ਗਾਵੇ ਇੰਦਿਆਂ ਦਾ ਆਸਣ ਬੈਠੇ ਦੇਵਤਿਆਂ ਅੰਦਰ ਨਾਲੇ ਗਾਵੇ ਸਦ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਦੀ ਸੰਤੋਖੀ ਗਾਵੇ ਵੀਰ ਕਰਾਰੇ ਗਾਵਨ ਪੰਡਿਤ ਪੜ੍ਹਨ ਰੱਖੀ ਸਰ ਜੁਗ ਜੁਗ ਵਿਦਾ ਨਾਲੇ ਗਾਵੇ ਮੋਹਣੀਆ ਮਨ ਮੋਹਣ ਸੁਰਗਾ ਮਛ ਪਿਆਲੇ ਗਾਵਨ ਰਤਨ ਪਾਏ ਤੇਰੇ ਅੜਸਠ ਤੀਰਥ ਨਾਲੇ।

ਰਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਗਾਵਨ ਅਸੇ ਮੈਂ ਜਤਨ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਪੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਪਾਤੀ ਕਰ ਕਰੂ ਜਿਨ ਸੀ ਮਾਇਆ ਜਿਨ ਹੋ ਪਾਈ ਕਰ ਕਰ ਵੇਖੈ ਕੀਤਾ ਪ੍ਰਣਾਮ ਜਿਵ ਤਸਦੀ ਵਡਿਆਈ ਜੋ ਤਿਸ ਪਾਵੈ ਸੋਈ ਕਰ ਸੀ ਹੁਕਮ ਨਾ ਕਰਨਾ ਜਾਈ ਸੋ ਪਾਤਸ਼ਾਹ ਅਸ਼ਾਹ ਪਾਤ ਸਾਹਿਬ ਨਾਨਕ ਰਹਿਣ ਰਜਾਈ ਮੁੰਡਾ ਸੰਤੋਖ ਸ਼ਰਮ ਬਦ ਜੋਲੀ ਧਿਆਨ ਕੀ ਕਰੇ ਬਿਭੂਤ ਖਿੰਸਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ ਆਦੇਸ਼ ਦਸ ਆਦੇਸ਼ ਆਦ ਨੀਲ ਅਨਾਦ ਅਨਾਥ ਜੁਗ ਜੁਗ ਇੱਕ ਹੋਵੇ ਭੁਗਤ ਗਿਆਨ ਦਇਆ ਭੰਡਾਰ ਨੂੰ ਗੜਗੜ ਵਾਜੈ ਨਾਦ ਆਪ ਨਾਥ ਨਾਥੀ ਸਭ ਜਹਾਂਗੀਰ ਦਸਦ ਪ੍ਰਸਾਦ ਸੰਜੋਗ ਬਜੋਗ ਦਕਾਰ ਚਲਾਵੈ ਲਿਖੇ ਆਵੈ ਭਾਗ ਆਦੇਸ਼ ਦਸ ਆਦੇਸ਼ ਆਦ ਨੀਲ ਅਨਾਦ ਅਨਾਥ ਜੁਗ ਜੁਗ ਇੱਕ ਹੋਵੇ ਏਕਾ ਮਾਈ ਜੁਗਤ ਵਿਆਈ ਤੰਜਲ ਨੇ ਪ੍ਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਵਾਨ ਜਿਵ ਤਿਸ ਭਾਵੈ ਤਵੈ ਜਲਾਵੈ ਜਿਵ ਹੋਵੈ ਫੁਰਮਾਣ ਉਹ ਵੇਖੈ ਉਹਨਾਂ ਨਜ਼ਰ ਨਾ ਆਵੈ ਬਹੁਤਾ ਇਹ ਵਡਾਣ ਆਦੇਸ਼ ਤਿਸ ਆਦੇਸ਼ ਆਦ ਨੀਲ ਅਨਾਦ ਅਨਾਥ ਜੁਗ ਜੁਗ ਇੱਕ ਹੋਵੇ ਆਸਣ ਲੋਏ ਲੋਏ ਭੰਡਾਰ ਜੋ ਕਿਛ ਪਾਇਆ ਸੋ ਏਕਾ ਵਾਰ ਕਰ ਕਰ ਵੇਖੈ ਸਿਰਜਣਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ਼ ਤਿਸ ਆਦੇਸ਼ ਆਦ ਨੀਲ ਅਨਾਦ ਅਨਾਹਤ ਜੁਗ ਜੁਗ ਇੱਕ ਹੋਵੇ ਇੱਕ ਦੂਜੀ ਪਉ ਲੱਖ ਹੋ ਲੱਖ ਹੋ ਲੱਖ ਵੀਸ ਲੱਖ ਲੱਗਣਾ ਕੀਆਂ ਏਕ ਨਾਮ ਜਗਦੀਸ਼ ਏ ਤਰਾ ਪਦ ਪਪੜੀਆਂ ਚੜੀਆਂ ਹੋਈਆਂ ਕੀਸ ਸੁਣ ਗਲਾਇਆ ਕਾਸ਼ ਕੀ ਗੀਟਾ ਆਈ ਰੀਸ ਨਾਨਕ ਨਦਰੀ ਪਾਈ ਐ ਗੂੜੀ ਗੂੜਾ ਠੀਸ ਆਖਣ ਜੋਰ ਚੁੱਪੈ ਨਹਿ ਜੋਰ ਜੋਰ ਨਾ ਮੰਗਣ ਦੇਣ ਨਾ ਜੋਰ ਜੋਰ ਨਾ ਜੀਵਨ ਮਰਨ ਨਹਿ ਜੋਰ ਨਾ ਰਾਜਮਾਲ ਮਨ ਸੋਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛੁੱਟੈ ਸੰਸਾਰ ਜੇ ਸਾਥ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨਾ ਕੋਏ ਰਾਤੀ ਰੁਤੀ ਸਿੱਧੀ ਵਾਰ ਪਵਨ ਪਾਣੀ ਅਗਨੀ ਪਾਤਾਲ ਦਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਦਿਸ ਵਿੱਚ ਜੀ ਜੋਤ ਕੇ ਰੰਗ ਦਿਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਦਿੱਥੈ ਸੋਹਨ ਪੰਚ ਪ੍ਰਵਾਣ ਨਦਰੀ ਕਰਮ ਪਵੈ ਨਿਸ਼ਾਨ ਸੱਚ ਪਗਾਈ ਉੱਥੈ ਪਾਏ ਨਾਨਕ ਗਇਆ ਜਾਪੈ ਜਾਏ ਧਰਮ ਖੰਡ ਕਹਿ ਧਰਮ ਗਿਆਨ ਖੰਡ ਕਹਿ ਕਰਮ ਕੇਤੇ ਪਵਨ ਪਾਣੀ ਵੈ ਸੰਤਰ ਕੇਤੇ ਗਾਨ ਮਹੇਸ਼ ਕੇਤੇ ਵਰਮੈ ਕਾੜਦ ਕੜੀਐ ਰੂਪ ਰੰਗ ਕੇ ਵੇਸ਼ ਖੇਤੀਆਂ ਕਰਮ ਭੂਮੀ ਮੇਰ ਕੇਤੇ ਕੇਤੇ ਤੂੰ ਉਪਦੇਸ਼ ਕੇਤੇ ਅੰਧ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ਼ ਕੇਤੇ ਸਿੱਧ ਬੁੱਧਨਾਥ ਕੇਤੇ ਕੇਤੇ ਦੇਵੀ ਵੇਸ਼ ਕੇਤੇ ਦੇਵਦਾਨ ਮਨ ਕੇਤੇ ਕੇਤੇ ਰਤਨ ਸੰਬੰਧ ਕੇਤੀਆਂ ਖਾਣੀ ਕੇਤੀਆਂ ਬਾਣੀ ਕੇਤੇ ਪਾਤ ਨਰਿੰਦ ਕੇਤੀਆਂ ਸੁਰਤੀ ਸੇਵ ਕੇਤੇ ਨਾਨਕ ਅੰਤ ਨਾ ਅੰਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਜਿੱਥੇ ਨਾਥ ਵਿਨੋਦ ਗੋੜ ਆਨੰਦ ਸ਼ਰਮ ਖੰਡ ਕੀ ਬਾਣੀ ਰੂਪ ਜਿੱਥੇ ਕਾੜਦ ਕੜੀਏ ਬਹੁਤ ਅਨੂਪ ਤਾਂ ਕੀਆਂ ਗੱਲਾਂ ਕਥੀਆਂ ਨਾ ਜਾਏ ਜੇ ਕੋ ਕਹੈ ਪਿਛੇ ਪਿਛਦਾਏ ਜਿੱਥੇ ਘੜੀਏ ਸੁਰਤ ਮਤ ਮਨ ਬੁੱਧ ਜਿੱਥੇ ਘੜੀਏ ਸੁਰਸਦਾਂ ਕੀ ਸੁਧ ਕਰਮਖੰਡ ਕੀ ਬਾਣੀ ਜੋਰ ਜਿੱਥੇ ਹੋਰ ਨਾ ਕੋਈ ਹੋਰ ਜਿੱਥੇ ਜੋਤ ਮਹਾਂਬਲ ਸੂਰ ਤਿਨ ਮੈਂ ਰਾਮ ਰਹਿਆ ਭਰਪੂਰ ਜਿੱਥੇ ਸੀਤੋ ਸੀਤਾ ਮਹਿਮਾ ਮਾਹੇ ਦਾਗੇ ਰੂਪ ਨਾ ਕਥਨੇ ਜਾਏ ਨਾ ਉਮਰਨ ਠੱਗ ਜਾਏ ਜਿਨ ਕੈ ਰਾਮ ਵਸੈ ਮਨ ਮਾਹੇ ਜਿੱਥੇ ਭਗਤ ਵਸੈ ਕਹਿ ਲੋ ਕਰੇ ਆਨੰਦ ਸੱਚਾ ਮਨ ਸੋਏ ਸੱਚ ਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਜ਼ਰ ਨਿਹਾਲ ਜਿੱਥੇ ਖੰਡ ਮੰਡਲ ਬ੍ਰਹਪੰਡ ਜੇ ਕੋ ਕਥਾ ਤੰਤ ਨ ਅੰਤ ਜਿੱਥੇ ਲੋ ਲੋ ਆਕਾਰ ਜਿਵ ਜਿ ਹੁਕਮ ਦਿਵੈ ਦਿਵਕਾਰ ਵੇਖੈ ਵਿਖਸੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਬਹਾਰ ਅਤੀ ਜਸੁਨਿਆਰ ਹਰਣ ਮਤ ਵੇਦ ਹਥਿਆਰ ਪਾਓ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਪੰਜਾਬ ਸਾਹਿਬ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਸ੍ਰੀ ਮੁੱਖ ਵਾਕ ਪਾਤਸ਼ਾਹੀ ਦਸਵੀਂ ਸ਼ਬਦ ਸੰਤ ਪ੍ਰਸਾਦ ਚੱਕਰ ਚਿਹੇ ਨਰ ਬਰੰਜਾ ਤਿਰ ਬਾਤ ਨਹਿੰਜੇ ਰੂਪ ਰੰਗ ਰੇਖ ਪੇਖ ਕੋ ਕਹਿ ਨਾ ਸਕਤ ਗਏ ਅਚਲ ਮੂਰਤਨ ਬਹੁ ਪ੍ਰਕਾਸ਼ ਅਮਿਤ ਵਜ ਗਏ ਜੈ ਕੋਠ ਇੰਦਰ ਇੰਦਰਾਣ ਸਾ ਸ਼ਾਨ ਗਣੇ ਜੈ ਤਰ ਪਵਨ ਮਹੀਪ ਸੁਰ ਨਾਰਿਆ ਸੁਰ ਨੇਤ ਨੇਤ ਬਣ ਤਿਰਣ ਕਹਿਤ ਤਵ ਸਰਬ ਨਾਮ ਕਥਾ ਕਵਣ ਕਰਮ ਨਾਮ ਵਰਣ ਤਸਮਤ ਭੁਜੰਗ ਭਰਿਆ ਦਿਸ਼ੰਦ ਨਮਸਤ ਵੰਗਾ ਕਾਲੇ ਨਮਸਤ ਵੰਗ ਕਰਪਾਲੇ ਨਮਸਤ ਦੰਗਾ ਰੂਪੇ ਨਮਸਤ ਦੰਗਾ ਨੂਪੇ ਨਮਸਤ ਦੰਗਾ ਪੇਖੇ ਨਮਸਤ ਦੰਗਾ ਲੇਖੇ ਨਮਸਤ ਦੰਗਾ ਕਾਈ ਨਮਸਤ ਦੰਗਾ ਜਾਈ ਨਮਸਤ ਦੰਗਾ ਗੰਜੇ ਨਮਸਤ ਦੰਗਾ ਪੰਜੇ ਨਮਸਤ ਦੰਗਾ ਨਾਮੇ ਨਮਸਤ ਦੰਗਾ ਠਾਮੇ ਨਮਸਤ ਦੰਗਾ ਕਰਮੰਗ ਨਮਸਤ ਦੰਗਾ ਧਰਮੰਗ ਨਮਸਤ ਦੰਗਾ ਨਾਮੰਗ ਨਮਸਤ ਦੰਗਾ ਧਾਮੰਗ ਨਮਸਤ ਦੰਗਾ ਜੀਤੇ ਨਮਸਤ ਦੰਗਾ ਪੀਤੇ ਨਮਸਤ ਦੰਗਾ ਬਾਹੀ ਨਮਸਤ ਦੰਗਾ ਟਾਹੀ ਨਮਸਤ ਦੰਗਾ ਨੀਲੇ ਨਮਸਤ ਦੰਗਾ ਨਾਦੇ ਨਮਸਤ ਦੰਗਾ ਸ਼ੇਦੇ ਨਮਸਤ ਦੰਗਾ ਗਾਦੇ ਨਮਸਤ ਦੰਗਾ ਗੰਜੇ ਨਮਸਤ ਦੰਗਾ ਪੰਜੇ ਨਮਸਤ ਦੰਗਾ ਉਦਾਰੀ ਨਮਸਤ ਦੰਗਾ ਪਾਰੀ ਨਮਸਤ ਦੰਗ ਸੋਈ ਕਹਿ ਨਮਸਤ ਦੰਗਾ ਨੇਕਹਿ ਨਮਸਤ ਦੰਗਾ ਪੂਤੇ ਨਮਸਤ ਦੰਗਾ ਜੂਪੇ ਨਮਸਤ ਦੰਗ ਨਿਰਕਰਮੇ ਨਮਸਤ ਦੰਗ ਨਿਰਪਰਮੇ ਨਮਸਤ ਦੰਗ ਨਿਰਦੇਸ਼ੇ ਨਮਸਤ ਦੰਗ ਨਿਰਪੇਸ਼ੇ ਨਮਸਤ ਦੰਗ ਨਿਰਨਾਮੇ ਨਮਸਤ ਦੰਗ ਨਿਰਕਾਮੇ ਨਮਸਤ ਦੰਗ ਨਿਰ ਧਾਤੇ ਨਮਸਤ ਦੰਗ ਨਿਰਕਾਤੇ ਨਮਸਤ ਦੰਗ ਨਿਰਧੂਤੇ ਨਮਸਤ ਦੰਗਾ ਪੂਤੇ ਨਮਸਤ ਦੰਗਾ ਲੋਕੇ ਨਮਸਤ ਦੰਗਾ ਸੋਕੇ ਨਮਸਤ ਦੰਗ ਨਿਰਤਾਪੇ ਨਮਸਤ ਦੰਗਾ ਥਾਪੇ ਨਮਸਤ ਦੰਗ ਤਰਮਾਨੇ ਨਮਸਤ ਦੰਗ ਨਦਾਨੇ ਨਮਸਤ ਦੰਗ ਅਗਾਹੇ ਨਮਸਤ ਦੰਗ ਅਬਾਹੇ ਨਮਸਤ ਦੰਗ ਤਰਵਰਗੇ ਨਮਸਤ ਦੰਗ ਅਸਰਗੇ ਨਮਸਤ ਦੰਗ ਪ੍ਰਭੋਗੇ ਨਮਸਤ ਦੰਗ ਸੁਜੋਗੇ ਨਮਸਤ ਦੰਗ ਅਰੰਗੇ ਨਮਸਤ ਦੰਗ ਅਪੰਗੇ ਨਮਸਤ ਦੰਗ ਅਗੰਮੇ ਨਮਸਤ ਅਸਤ ਰੰਮੇ ਨਮਸਤ ਦੰਗ ਜਲਾਸਰੇ ਨਮਸਤ ਦੰਗ ਨਰਾਸਰੇ ਨਮਸਤ ਦੰਗ ਅਜਾਤੇ ਨਮਸਤ ਦੰਗ ਅਪਾਤੇ ਨਮਸਤ ਦੰਗ ਮਜਬੇ ਨਮਸਤ ਅਸਤ ਅਜਬੇ ਅਦੇਸ ਅਦੇਸੇ ਨਮਸਤ ਦੰਗ ਅਪੇਸੇ ਨਮਸਤ ਦੰਗ ਨਿਰਧਾਮੇ ਨਮਸਤ ਦੰਗ ਨਿਰਭਾਮੇ ਨਮੋ ਸਰਵ ਕਾਲੇ ਨਮੋ ਸਰਵ ਦਿਆਲੇ ਨਮੋ ਸਰਵ ਰੂਪੇ ਨਮੋ ਸਰਵ ਭੂਪੇ ਨਮੋ ਸਰਵ ਖਾਪੇ ਨਮੋ ਸਰਵ ਥਾਪੇ ਨਮੋ ਸਰਵ ਕਾਲੇ ਨਮੋ ਸਰਵ ਪਾਲੇ ਨਮਸਤ ਅਸਤ ਦੇਵੈ ਨਮਸਤ ਦੰਗ ਅਪੇਵੈ ਨਮਸਤ ਦੰਗ ਅਜਨਮੇ ਨਮਸਤ ਦੰਗ ਸੁਭਨਮੇ ਨਮੋ ਸਰਵ ਗਾਉਣੇ ਨਮੋ ਸਰਵ ਪਾਉਣੇ ਨਮੋ ਸਰਵ ਰੰਗੇ ਨਮੋ ਸਰਵ ਪੰਗੇ ਨਮੋ ਕਾਲ ਕਾਲੇ ਨਮਸਤ ਅਸ ਦਿਆਲੇ ਨਮਸਤ ਦੰਗ ਵਰਣੇ ਨਮਸਤ ਦੰਗ ਮਰਣੇ ਨਮਸਤ ਦੰਗ ਜਰਾਰੰਗ ਨਮਸਤ ਦੰਗ ਗਰਦਾਰੰਗ ਨਮੋ ਸਰਵ ਤੰਦੇ ਨਮੋ ਵਸਤਾ ਬੰਦੇ ਨਮਸਤ ਦੰਗ ਨਿਰਸਾਕੇ ਨਮਸਤ ਦੰਗ ਨਿਰਭਾਕੇ ਨਮਸਤ ਦੰਗ ਰਹੀਮੇ ਨਮਸਤ ਦੰਗ ਕਰੀਮੇ ਨਮਸਤ ਦੰਗ ਅਨੰਤੇ ਨਮਸਤ ਦੰਗ ਮਹਾਂਤੇ ਨਮਸਤ ਅਸਰਾਗੇ ਨਮਸਤ ਦੰਗ ਸੁਹਾਗੇ ਨਮੋ ਸਰਵ ਸੁਖੰ ਨਮੋ ਸਰਵ ਭੋਖੰ ਨਮੋ ਸਰਵ ਕਰਤਾ ਨਮੋ ਸਰਵ ਹਰਤਾ ਨਮੋ ਯੋਗ ਜੋਗੇ ਨਮੋ ਭੋਗ ਭੋਗੇ ਨਮੋ ਸਰਵ ਦਿਆਲੇ ਨਮੋ ਸਰਵ ਪਾਲੇ ਚਾਚਰੀ ਛੰਦ ਦਾ ਪ੍ਰਸਾਦ ਅਰੂਪ ਹੈ ਅਨੂਪ ਹੈ ਜੂਹਾਂ ਬੂਹਾ ਲੇਖਾ ਪੇਖਾ ਨਾਮ ਹੈ ਕਾਮ ਹੈ ਅਦੇਆ ਪਿਆ ਜੀਤਾਂ ਪੀਤਾ ਦਰਮਾਨ ਅਨਦਾਨ ਦਰਵਰਗਾ ਸਰਗਾ ਨੀਲਾ ਨਾਦ ਅਜਿਹਾ ਜਾਦ ਹੈ ਅਜਨਮ ਹੈ ਵਰਣ ਹੈ ਬੂਧਾ ਵਰਣ ਹੈ ਗਾਂਜਾ ਪਾਂਜਾ ਚੂਝਾ ਚਾਂਝਾ ਮੀਗਾ ਰਫੀਗਾ ਦੰਦ ਹੈ ਬੰਦ ਹੈ ਨਰਬੂਜ ਹੈ ਸੂਝ ਹੈ ਕਾਲ ਹੈ ਜਾਲ ਹੈ ਅੱਲਾਹ ਹੈ ਜਹਾ ਅਨੰਤ ਹੈ ਮਹੰਤ ਅਲੀ ਕਹਿ ਨਿਰ ਸ੍ਰੀ ਕਹਿ ਨਿਰਲੰਬ ਹੈ ਸਮ ਹੈ ਅਗਮ ਹੈ ਜਮ ਹੈ ਭੂਤ ਹੈ ਸੂਤ ਹੈ ਅਲੋਕ ਹੈ ਸੂਖ ਹੈ ਕਰਮ ਹੈ ਪਰਮ ਹੈ ਅਜੀਤ ਹੈ ਅਪੀਤ ਹੈ ਬਹ ਗਹ ਮਾਨ ਅਨਦਾਨ ਨੀ ਗਹਿ ਬਰੇ ਗਹਿ ਭੁਜੰਗ ਭਰਿਆ ਦਿਸ਼ੰਦ ਨਮੋ ਸਰਵ ਮਾਨੇ ਸਮਾਲ ਤਿੰਨ ਦਾਨੇ ਨਮੋ ਦੇਵ ਦੇਵੇ ਅਪੇਖੀ ਅਪੇਵੇ ਨਮੋ ਕਾਲ ਕਾਲੇ ਨਮੋ ਸਰਵ ਪਾਲੇ ਨਮੋ ਸਰਵ ਗਾਉਣੇ ਨਮੋ ਸਰਵ ਪਾਉਣੇ ਅਨੰਗੀ ਅਨਾਥੇ ਨਿਰਸੰਗੀ ਪਰਮਾਥੇ ਨਮੋ ਪਾਨ ਪਾਨੇ ਨਮੋ ਮਨ ਮਾਨੇ ਨਮੋ ਚੰਦਰ ਚੰਦਰੇ ਨਮੋ ਪਾਨ ਪਾਨੇ ਨਮੋ ਗੀਤ ਗੀਤੇ ਨਮੋ ਤਾਨ ਤਾਨੇ ਨਮੋ ਨ੍ਰਿਤ ਨ੍ਰਿਤੇ ਨਮੋ ਨਾਦ ਨਾਦੇ ਨਮੋ ਪਾਨ ਪਾਨੇ ਨਮੋ ਬਾਦ ਬਾਦੇ ਅਨੰਗੀ ਅਨਾਮੇ ਸਮਾਧੀ ਸਰੂਪੇ ਪਰਪੰਗੀ ਪਰਮਾਥੇ ਸਮਾਧੀ ਬਭੂਤੇ ਅਲੰਕਾਰ ਰੂਪੇ ਅਲੰਕਾਰ ਅਲੰਕੇ ਨਮੋ ਆਸ ਆਸੇ ਨਮੋ ਬਾਂਕ ਬਾਂਕੇ ਪੰਗੀ ਸਰੂਪੇ ਅਨੰਗੀ ਅਨਾਮੇ ਤਰਪੰਗੀ ਤਰਕਾਲੇ ਅਨੰਗੀ ਅਕਾਮੇ ਏਕ ਅਸ਼ਰੀ ਛੰਦ ਅਜੈ ਅਲਯ ਭਯ ਵੈ ਭੂਵਜੂ ਅਨਾਸ ਅਕਾਸ ਅਗੰਜ ਪੰਜ ਲਖ ਭਖ ਅਕਾਲ ਦਿਆਲ ਲੇਖ ਭੇਖ ਅਨਾਮ ਕਾਮ ਘਾਟ ਅਨਾਥੇ ਪਰਮਾਥੇ ਜੋਨੀ ਮੋਨੀ
ना रागे न रंगे न रूपे न रेखे अकर्मंग परमंग गंजे अलेखे भुजंग प्रयाद शंभ।

ਰਾਮ ਕਲੀ ਮਹੱਲਾ ਤੀਜਾ ਆਨੰਦ ਕੋ ਓਂਕਾਰ ਸਤਿਗੁਰ ਪ੍ਰਸਾਦ ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਧਾਈਆਂ ਰਾਗ ਰਤਨ ਪਰਿਵਾਰ ਪਰੀਆਂ ਸ਼ਬਦ ਗਾ ਬਣਾਈਆਂ ਸ਼ਬਦ ਤੰਗਾ ਉਹ ਹਰੀ ਕੇਰਾ ਮਨ ਜਿਨੀ ਵਸਾਇਆ ਕਹੇ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਣਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨੋ ਵਿਸਾਰੀ ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀਂ ਕਰਦੇ ਰਹੇ ਕਰਦਾਂ ਤੇਰਾ ਸਭ ਕੁਛ ਹੈ ਜਿਸ ਦੇ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕਹਿ ਮਨ ਵਸਿਆ ਵਾਜੇ ਸ਼ਬਦ ਘਨੇਰੇ ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਕਰਦੇ ਰਹੇ ਸਾਚਾ ਨਾਮ ਮੇਰਾ ਆਧਾਰੂ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖਮਨ ਵਸਿਆ ਜਿਨ ਇੱਛਾ ਸਭ ਬੁਝਾਈਆਂ ਸਦਾ ਗੁਰਵਾਣ ਕੀਤਾ ਗੁਰ ਬਿਟੋ ਜਿਸ ਦੀਆਂ ਇਹ ਵਡਿਆਈਆਂ ਕਹੇ ਨਾਨਕ ਸੁਣੋ ਸੰਤੋ ਸ਼ਬਦ ਰੂ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਗਰਸ ਬਾਗੈ ਗਰਸ ਬਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਜ ਦੂਤ ਦੁੱਧ ਵਸ ਕੀਤੇ ਕਾਲ ਕੰਟਕ ਮਾਰਿਆ ਧੁਰ ਕਰਮ ਪਾਇਆ ਤੁਧ ਜਨ ਕੋ ਸੇ ਨਾਮ ਹਰ ਕਹਿ ਲਾਗੇ ਕਹੇ ਨਾਨਕ ਦੈ ਸੁਖੋਆ ਤਿਤ ਕਰ ਅਨਹਦ ਵਾਜੇ ਸਾਚੀ ਲਿਵੈ ਬਿਨ ਦੇ ਨਿਮਾਣੀ ਲਿਵੈ ਬਾਜੋ ਕਿਆ ਕਰੇ ਵਿਚਾਰੀਆ ਤੁਧ ਬਾਲ ਸਮਰੱਥ ਕੋਈ ਨਾਹੀ ਕਿਰਪਾ ਕਰ ਬਨਵਾਰੀਆ ਇਸ ਨਾ ਹੋਰ ਦਾਉ ਨਾਹੀ ਸ਼ਬਦ ਲਾਗ ਸਵਾਰੀਆ।

ਸਾਰਿਆ ਅੰਦਰੋਂ ਜਿਨਕਾ ਮੋਹ ਦੁੱਟਾ ਤਿਨਕਾ ਸਭ ਸੱਚ ਸਵਾਰਿਆ ਕਹਿ ਨਾਨਕ ਆਨੰਦ ਆਨੰਦ ਗੁਰ ਤੇ ਜਾਣਿਆ ਬਾਬਾ ਜਿਸ ਤੋਂ ਦੇ ਸੋਈ ਜਨ ਪਾਵੇ ਬਾਬਾ ਦਸੋ ਜਾਂਦੇ ਸੋ ਜਾਂਦੇ ਸਨੋਰ ਕਿਆ ਕਰੇ ਵਿਚਾਰਿਆ ਇੱਕ ਪਰਮ ਭੂਲੇ ਫਿਰ ਇੱਕ ਨਾਮ ਲਾਗ ਸਵਾਰਿਆ ਗੁਰਪ੍ਰਸਾਦੀ ਮਨ ਪਾਇਆ ਨਿਰਮਲ ਜਿੰਨਾ ਪਾਉਣਾ ਪਾਵੇ ਕਹੇ ਨਾਨਕ ਜਿਸ ਦੇ ਪਿਆਰੇ ਸੋਈ ਜਨ ਪਾਵੇ ਆਪ ਹੋ ਸੰਤ ਪਿਆਰੇ ਹੋਵੇ ਕਥ ਕੀ ਕਰੇ ਕਹਾਣੀ ਕਰੇ ਕਹਾਣੀ ਕਥ ਕੇਰੀ ਗਿੱਤ ਦੁਆਰੇ ਪਾਈਐ ਤਨ ਮਨ ਧਨ ਸਭ ਸੌਂਪ ਗੁਰੂ ਕਾ ਹੁਕਮ ਮੰਨਿਆ ਪਾਈਐ ਹੁਕਮ ਮੰਨਿਆ ਗੁਰੂ ਕੇਰਾ ਗਾਓ ਸੱਚੀ ਬਾਣੀ ਕਹੇ ਨਾਨਕ ਸੁਣੋ ਸੰਤ ਹੋ ਕਥਿਓ ਕਥ ਕਹਾਣੀ ਇਹ ਮਨ ਚੰਚਲਾ ਜਦਰਾਈ ਕਿਨੈ ਨਾ ਪਾਇਆ ਜਦਰਾਈ ਨਾ ਪਾਇਆ ਕਿਨੈ ਤੂੰ ਸੁਣ ਮਨ ਮੇਰਿਆ ਹੀ ਮਾਇਆ ਮੋਹਣੀ ਜਿਨੇ ਪਰਮ ਪੁਲਾਇਆ ਮਾਇਆ ਦਾ ਮੋਹਣੀ ਦਿਨਾਂ ਕੀਤੀ ਜਣ ਠਗੋਲੀ ਪਾਈ ਹੈ ਗੁਰਬਾਣੀ ਕੀਤਾ ਦਿਸੇ ਬਿਟੋ ਜਿਨ ਮੋਹ ਮਿੱਠਾ ਲਾਇਆ ਕਹੇ ਨਾਨਕ ਮਨ ਚੰਚਲ ਜਦਰਾਈ ਕਿਨੈ ਨਾ ਪਾਇਆ ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ ਇਹ ਕੁਟੰਬ ਤੂੰ ਜੇ ਦੇਖਦਾ ਚੱਲੇ ਨਾਹੀਂ ਤੇਰੇ ਨਾਲ ਅਹਿਸਾਸ ਤੇਰਾ ਚੱਲੇ ਨਾਹੀਂ ਤਿਸ ਨਾਲ ਕਿਉਂ ਚਿੱਤ ਲਾਈਐ ਐਸਾ ਕੰਮ ਮੂਲੇ ਨਾ ਕੀਚੈ ਜਿਤੰਤ ਪਛੋ ਤਾਈਐ ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰਾ ਨਾਲੇ ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ ਆਗਮਾ ਗੋਚਰਾ ਤੇਰਾ ਅੰਤ ਨਾ ਪਾਇਆ ਅੰਤ ਨਾ ਪਾਇਆ ਕਿਨੇ ਤੇਰਾ ਆਪਣਾ ਆਪ ਦੂਜਾ ਆਪਣਾ ਆਪ ਤੂੰ ਜਾਣ ਹੀ ਜੀ ਜਨ ਸਭ ਖੇਲ ਤੇਰਾ ਕਿਆ ਕੋ ਆਖ ਵਖਾਣੇ ਆਖੇ ਤਾਂ ਵੇਖੇ ਸਭ ਤੂੰ ਹੈ ਜਿਨ ਜਗ ਤੋਂ ਪਾਇਆ ਕਹੇ ਨਾਨਕ ਤੂੰ ਸਦਾ ਕੰਮ ਹੈ ਤੇਰਾ ਅੰਤ ਨਾ ਪਾਇਆ ਸੁਰ ਨਾਰੇ ਮੁਨ ਜਨ ਅੰਮ੍ਰਿਤ ਖੋਜਦੇ ਸੁਰ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕਿੰਨੀ ਸੱਚਾ ਮਨ ਵਸਾਇਆ ਜੀ ਜੰਤ ਸਭ ਦੁੱਧ ਪਾਏ ਇੱਕ ਵੇਖ ਪਰਸਣ ਆਇਆ ਲਭ ਲੋਭ ਅਹੰਕਾਰ ਚੁੱਕਾ ਸਤਿਗੁਰੂ ਭਲਾ ਪਾਇਆ ਕਹੇ ਨਾਨਕ ਜਿਸਨੂੰ ਆਪ ਦੁੱਠਾ ਤਿੰਨੇ ਅੰਮ੍ਰਿਤ ਗੁਰ ਤੇ ਪਾਇਆ ਭਗਤਾਂ ਕੀ ਚਾਲ ਨਿਰਾਲੀ ਚਾਲਾਂ ਨਿਰਾਲੀ ਭਗਤਾਂ ਕੇਰੀ ਬਿਖਮ ਮਾਰਗ ਚੱਲਣਾ ਲਭ ਲੋਭ ਅਹੰਕਾਰ ਦਾਜ ਦ੍ਰਿਸ਼ਨਾ ਬਹੁਤ ਨਾ ਹੀ ਬੋਲਣਾ ਖਨੋ ਦਿਖੀ ਵਾਲੋ ਨਿਕੀਏ ਤੇ ਮਾਰਗ ਜਾਣਾ ਗੁਰਪ੍ਰਸਾਦੀ ਜਿੰਨੀ ਆਪ ਤਜਿਆ ਹਰ ਵਾਸਨਾ ਸਮਾਣੀ ਕਹੇ ਨਾਨਕ ਜਾਲ ਭਗਤਾਂ ਜੁਗੋ ਜੁਗ ਨਿਰਾਲੀ ਜਿਉਂ ਤੂੰ ਜਲਾਹੀ ਦਿਵ ਜਲਾਂ ਸੁਆਮੀ ਹੋਰ ਕਿਆ ਜਾਣਾ ਗੁਣ ਤੇਰੇ ਜਿਵ ਤੂੰ ਜਲਾਹੀ ਦਿਵ ਜਲਾਂ ਜਿੰਨਾ ਮਾਰਗ ਪਾਵੇ

कहे नानक सचे सहजों पावत वै चलावे। ਇਹ ਸੁਹਿਲਾ ਸ਼ਬਦ ਸੁਹਾਵਾ ਸਦਾ ਸੁਹਿਲਾ ਸਤਿਗੁਰੂ ਸੁਣਾਇਆ। ਇਹ ਤਿੰਨ ਕੈ ਮਨ ਵਸਿਆ ਜਿਨ ਤੁਰੋਂ ਲਿਖਿਆ ਆਇਆ। ਇੱਕ ਫਿਰੇ ਕਨੇਰੇ ਕਰੇ ਗੱਲਾਂ ਗੱਲੀ ਕਨੇ ਨਾ ਪਾਇਆ। ਕਹੇ ਨਾਨਕ ਸ਼ਬਦ ਸੁਹਿਲਾ ਸਤਿਗੁਰੂ ਸੁਣਾਇਆ। ਭਗਤ ਹੋਏ ਸੇਜਨ ਆਜ ਨੀ ਹਰ ਧਿਆਇਆ, ਹਰ ਧਿਆਇਆ ਭਗਤ ਹੋਏ ਗੁਰਮੁਖ ਜਿਨੀ ਧਿਆਇਆ। ਭਗਤ ਮਾਤਾ ਪਿਤਾ ਕੁਟੰਬ ਸਹਿਤ ਸਿਉਂ, ਭਗਤ ਸੰਗਤ ਸਬਾਈਆ। ਕਹਿੰਦੇ ਭਗਤ ਸੁਣਦੇ ਭਗਤ ਸੇ ਭਗਤ ਜਿਨੀ ਮਨ ਵਸਾਇਆ। ਕਹੇ ਨਾਨਕ ਸੇ ਭਗਤ ਜਿਨੀ ਗੁਰਮੁਖ ਰੜ ਧਿਆਇਆ। ਕਰਮੀ ਸਹਿਜਨ ਉਪਜੈ ਬਣ ਸਹਿਜੇ ਸਹਿਸ ਨਾ ਜਾਈ ਨਾ ਜਾਏ ਸਹਿਸਗਤ ਸੰਜਮ ਰਹੇ ਕਰਮ ਕਮਾਏ। ਸਹਿਸਾ ਜੀਵ ਮਲੀਣ ਹੈ ਕਦ ਸੰਜਮ ਦੋਤਾ ਜਾਈ। ਮਨ ਤੋਂ ਬਹੁ ਸਬਦ ਰਾਗੋ ਹਰ ਸਿਉ ਰਾਮ ਚਿੱਤ ਲਾਏ। ਕਹੇ ਨਾਨਕ ਗੁਰ ਪ੍ਰਸਾਦੀ ਸਹਿਜ ਉਪਜਾਏ ਸਹਿਸਾ ਬਜਾਏ। ਜੀਓ ਮੈਲੇ ਬਾਹਰੋਂ ਨਿਰਮਲ ਬਾਹਰੋਂ ਨਿਰਮਲ ਜੀਓ ਤਾਂ ਮੈਲੇ ਤਿੰਨੀ ਜਨਮ ਜੂਏ ਹਾਰਿਆ। ਇਹ ਤਿਸਨਾ ਵੱਡਾ ਰੋਗ ਲੱਗਾ ਮਰਨ ਮਨੋ ਵਿਸਾਰਿਆ। ਬਿਦਾ ਮੈਂ ਨਾਮ ਉਤਮ ਸੋ ਸੁਣੇ ਨਾਹੀ ਫਿਰੇ ਜਾਂਬੇ ਤਾਲਿਆ। ਕਹੇ ਨਾਨਕ ਜਿਨ ਸੱਚ ਤਜਿਆ ਕੂੜੇ ਲਾਗੇ ਤਿੰਨੀ ਜਨਮ ਜੂਏ ਹਾਰਿਆ। ਜੀਓ ਨਿਰਮਲ ਬਾਹਰੋਂ ਨਿਰਮਲ ਬਾਹਰੋਂ ਤਾਂ ਨਿਰਮਲ ਜੀਓ ਨਿਰਮਲ ਸਤਿਗੁਰ ਦੇ ਕਰਨੀ ਕਮਾਣੀ। ਕੂੜਗੀ ਸੋਈ ਪਹੁੰਚੈ ਨਾਹੀ ਮਨਸਾ ਸੱਚ ਸਮਾਣੀ। ਜਨਮ ਰਤਨ ਜਿਨ ਖਟਿਆ ਬਲੇ ਸੇਵਣ ਜਾਰੇ। ਕਹੇ ਨਾਨਕ ਜਿਨ ਮਨ ਨਿਰਮਲ ਸਦਾ ਰਹੇ ਗੁਰੂ ਨਾਲੇ। ਜੇ ਕੋ ਸਿੱਖ ਗੁਰੂ ਸੇ ਦੀ ਸਨਮ ਖੋਵੈ ਹੋਵੇ ਤਾਂ ਸਨਮ ਸਿੱਖ ਹੋਈ ਜੀਵ ਰਹੇ ਗੁਰੂ ਨਾਲੇ। ਗੁਰ ਕੇ ਚਰਨ ਹਿਰਦੈ ਧਿਆਈ ਅੰਤਰਾਤਮਾ ਸੰਭਾਲੇ। ਆਪ ਛੱਡ ਸਦਾ ਰਹੇ ਪਰਣੇ ਗੁਰ ਬਿਨਾਂ ਵਰਨਾ ਜਾਣੇ ਕੋਈ। ਕਹੇ ਨਾਨਕ ਸੁਣੋ ਸੰਤ ਹੋ ਸੋ ਸਿੱਖ ਧਰਮ ਕਹੋਏ। ਜੇ ਕੋ ਗੁਰ ਤੇ ਵੇ ਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ। ਪਾਵੇ ਮੁਕਤ ਨਾ ਹੋਰ ਥੈ ਕੋਈ ਪੁੱਛੋ ਪਵੇ ਕੀਆਂ ਜਾਏ। ਅਨੇਕ ਜੂਨੀ ਭਰਮੇ ਆਵੇ ਬਿਨ ਸਤਿਗੁਰ ਮੁਕਤ ਨਾ ਪਾਏ। ਫਿਰ ਮਾ ਮੁਕਤ ਪਾਏ ਲਾਗ ਚਰਨੀ ਸਤਿਗੁਰ ਸਭ ਸੁਣਾਏ। ਕਹੇ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਏ। ਆਵੋ ਸਿੱਖ ਸਤਿਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ। ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀ ਆਸਰ ਬਾਣੀ। ਜਿਨ ਕੋ ਨਜ਼ਰ ਕਰਮ ਹੋਵੇ ਹਿਰਦੈ ਦਿਨਾ ਸਮਾਣੀ। ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ ਜਪਿਓ ਸਾਰੰਗ ਪਾਣੀ। ਕਹੇ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ। ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ, ਬਾਣੀ ਦਾ ਕੱਚੀ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ। ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ। ਹਰ ਹਰ ਨਿਤ ਕਹਿ ਰਸਨਾ ਕਹਿਆ ਕਛੂ ਨਾ ਜਾਣੀ। ਚਿਤ ਜਨ ਕਾਹਿਰ ਲਾਇਆ ਮਾਇਆ ਬੋਲਣ ਪੈ ਰਵਾਣੀ। ਕਹੇ ਨਾਨਕ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ। ਗੁਰ ਕਾ ਸ਼ਬਦ ਰਤਨ ਹੈ ਹੀਰੇ ਜਤ ਜੜਾਓ। ਸ਼ਬਦ ਰਤਨ ਜਤ ਮਨ ਲਾਗਾ ਇਹ ਹੋਆ ਸਮਾਓ। ਸ਼ਬਦ ਸੇਤੀ ਮਨ ਮਿਲਿਆ ਸੱਚੇ ਲਾਇਆ ਭਾਉ। ਆਪੇ ਹੀਰਾ ਰਤਨ ਆਪੇ ਜਿਸਨੋਂ ਦੇ ਬੁਝਾਏ। ਕਹੇ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਓ। ਸਿਵ ਸਕਦਾ ਪੋ ਪਾਏ ਕਹਿ ਕਰਦਾ ਪੇ ਹੁਕੁੰਬਰਦਾਏ ਹੁਕੁੰਬਰਦਾਏ ਆਪ ਵੇਖੈ ਗੁਰਮੁਖ ਕਿਸੇ ਬੁਝਾਏ। ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ। ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੇ ਕਸਿਆਂ ਲਵਲਾਏ। ਕਹੇ ਨਾਨਕ ਆਪ ਕਰਦਾ ਆਪੇ ਹੁਕਮ ਬੁਝਾਏ। ਸਿਮਰਤ ਸ਼ਾਸਤਰ ਪੁਨ ਪਾਪ ਵਿਚਾਰ ਦੇ ਤਤੈ ਸਾਰ ਨਾ ਜਾਣੀ। ਤਤੈ ਸਾਰ ਨਾ ਜਾਣੀ ਗੁਰੂ ਬਾਜੋ ਤਤੈ ਸਾਰ ਨਾ ਜਾਣੀ। ਤੇਹੀ ਗੁਣੀ ਸੰਸਾਰ ਬ੍ਰਹਮ ਸੁਤਾ ਸੁਤਿਆ ਰਹਿਣ ਬਿਹਾਣੀ। ਗੁਰ ਕਿਰਪਾ ਦੀ ਸੇ ਜਨ ਜਾਗੇ ਜਿਨ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ। ਕਹੇ ਨਾਨਕ ਸੋ ਤਤ ਪਾਈ ਜਿਸਨੂੰ ਅਣ ਦਿਨ ਹਰ ਲਿਵ ਲਾਗੈ ਜਾਗਦ ਰਹਿਣ ਬਿਹਾਣੀ। ਮਾਤਾ ਕੇ ਉਦਰ ਮੈਂ ਪ੍ਰਤਪਾਲ ਕਰੇ ਸੋ ਕਿ ਮਨੋ ਵਸਾਰੀਐ ਮਨੋ ਕੇ ਵਸਾਰੀਐ ਵੜਦਾਤਾ ਜੇ ਅਗਰ ਮੈਂ ਆਹਾਰ ਪੰਜਾਵੇ ਉਸਨੂੰ ਕਿਹ ਪੋਨ ਸਕੇ ਜਿਸਨੂੰ ਆਪਣੀ ਲਿਵ ਲਾਵੇ। ਆਪਣੀ ਲਿਵ ਆਪੇ ਲਾਈ ਗੁਰਮੁਖ ਸਦਾ ਸੰਭਾਲੀਐ। ਕਹਿ ਨਾਨਕ ਕੇ ਵੜਦਾਤਾ ਸੋ ਕਿਉਂ ਮਨੋ ਵਸਾਰੀਐ। ਜੈਸੀ ਅਗਨ ਉਦਰ ਮੈਂ ਤੈਸੀ ਬਾਹਰ ਮਾਇਆ ਮਾਇਆ ਦਵੇ ਕੋ ਜਿਹੀ ਕਰਦਾ ਖੇਤ ਰਜਾਇਆ ਜਾਮ। ਜਾਂ ਤਿਸ ਪਾਉਣਾ ਤਾਂ ਜੰਮਿਆ ਪ੍ਰਭਾਰ ਭਲਾ ਪਾਇਆ। ਲਿਵ ਛੁੜਕੀ ਲੱਗੀ ਦ੍ਰਿਸ਼ਨਾ ਮਾਇਆ ਮਰ ਵਰਤਾਇਆ। ਇਹ ਮਾਇਆ ਜਿਤ ਹਰ ਵਿਸਰੈ ਮੋਹ ਬਜੈ ਭਾਉ ਦੂਜਾ ਲਾਇਆ। ਕਹਿ ਰਾਨੰ ਗੁਰ ਪ੍ਰਸਾਦੀ ਜਿਨ੍ਹਾਂ ਲਿਵ ਲਾਗੀ ਤਿੰਨੇ ਵਿੱਚ ਇਹ ਮਾਇਆ ਪਾਇਆ। ਹਰ ਆਪ ਮੁੱਲ ਕਹਿ ਮੁੱਲ ਨਾ ਪਾਇਆ ਜਾਈ ਮੁੱਲ ਨਾ ਪਾਇਆ ਜਾਈ ਕਿਸੇ ਬਿਟੋ ਰਹੇ ਲੋਕ ਬਿਲ ਲਾਈ। ਐਸਾ ਸਤਿਗੁਰ ਜੀ ਮਿਲੇ ਜਿਸਨੂੰ ਸਿਰ ਸੰਭੀਐ ਵਿੱਚੋਂ ਆਪ ਜਾਏ। ਜਿਸਦਾ ਜੀਉ ਤਿਸ ਮਿਲ ਰਹੇ ਹਰ ਵਸੈ ਮਨ ਆਈ। ਹਰ ਆਪ ਮੁਲਕ ਹੈ ਭਗਤ ਨੰਗੇ ਨਾਨਕਾ ਜਿਨ ਹਰ ਬੱਲੇ ਪਾਏ। ਹਰ ਰਸ ਪਾਏ ਬੱਲੇ ਪੀਏ ਹਰ ਰਸ ਪੌੜਨਾ ਦਿਸਣਾ ਲੱਗ ਆਏ। ਇਹ ਹਰ ਰਸ ਕਰਮੀ ਪਾਈ ਹੈ ਸਤਿਗੁਰ ਮਿਲੇ ਜਿਸ ਆਏ।

ਮਾਂ ਇਹ ਸਰੀਰਾ ਮੇਰਿਆ ਇਸ ਜਗ ਮੈਂ ਆਏ ਕਹਿ ਕਿਆ ਤੁਧ ਕਰਮ ਕਮਾਇਆ ਕਿ ਕਰਮ ਕਮਾਇਆ ਤੁਧ ਸਰੀਰ ਆ ਜਾ ਤੂੰ ਜਗ ਮੈਂ ਆਇਆ ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ ਗੁਰ ਪ੍ਰਸਾਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ ਕਹਿ ਨਾਨਕੇ ਸਰੀਰ ਪ੍ਰਵਾਨ ਹੋਆ ਜਿਨ ਸਤਿਗੁਰ ਸਿਉ ਚਿੱਤ ਲਾਇਆ ਇਹ ਨੇਤਰੋ ਮੇਰੇ ਹੋਵਰ ਤੋਂ ਮੈਂ ਜੋ ਤਰੀ ਹਰ ਬਿਨੈ ਵਰਨਾ ਦੇਖੋ ਕੋਈ ਹਰ ਬਿਨੈ ਵਰਨਾ ਦੇਖੋ ਕੋਈ ਨਜ਼ਰੀ ਹਰ ਨਿਹਾਲਿਆ ਇਹ ਵਿਸਤ ਸੰਸਾਰ ਤੁਮ ਦੇਖਦੇ ਹਰ ਕਾ ਰੂਪ ਹੈ ਹਰ ਰੂਪ ਨਜ਼ਰੀ ਆਇਆ ਗੁਰਪ੍ਰਸਾਦੀ ਪੁੱਜਿਆ।

ਗਏ ਵਾਜਾ ਪਵਣ ਬਜਾਇਆ ਇਹ ਸਾਚਾ ਸੁਹਿਲਾ ਸੱਚ ਕਰ ਗਾਵੋ ਗਾਵ ਦਾ ਸੁਹਿਲਾ ਕਰ ਸੱਚ ਜਿੱਥੇ ਸਦਾ ਸੱਚ ਦਿਹਾਵੇ ਸੱਚੋ ਦਿਹਾਵੇ ਜਾਂ ਤੁਦ ਪਾਵੇ ਗੁਰਮੁਖ ਜਨਾ ਬੁਝਾਵੇ ਇਹ ਸਾਚੂ ਸਭਨਾ ਕਾ ਖਸਮ ਹੈ ਜਿਸ ਵਕਤ ਸੂਈ ਅਨੰਦ ਪਾਵੇ ਕਹਿ ਨਾਨਕ ਸਤ ਸੁਹਿਲਾ ਸੱਚ ਕਰ ਗਾਵੇ ਆਨੰਦ ਸੁਣੋ ਬਟ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਸੂਰੇ ਦੁਖ ਰੋਗ ਸੰਤਾਪ ਪੁੱਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਪੈ ਸਰਸੇ ਪੂਰੇ ਗੁਰ ਤੇ ਜਾਣੀ

ਸੁਭਾਗਾ ਸਮਾਂ ਮਿਲਿਆ। ਅੱਜ ਗੁਰਦੁਆਰਾ ਸਾਹਿਬ ਵੈਸਟਰਨ ਸਿੰਘ ਸਭਾ ਵਿਲੀਅਮਜ ਲੇਕ ਵਿਖੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸੰਪੂਰਨਤਾ ਦਿਵਸ ਦੀ ਖੁਸ਼ੀ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਹੋਣਗੇ। ਆਪ ਜੀ ਨੂੰ ਬੇਨਤੀ ਹੈ ਸਮੂਹ ਸੰਗਤਾਂ ਨੂੰ ਕਿ ਤਿੰਨੇ ਦਿਨ ਤਨ ਮਨ ਧਨ ਦੇ ਨਾਲ ਸੇਵਾ ਕਰਕੇ ਗੁਰੂ ਦੀਆਂ ਹਾਜ਼ਰੀਆਂ ਭਰਨੀਆਂ। ਦੁਆਰਾ ਫਿਰ ਬੇਨਤੀ ਹੈ ਕਿ ਅੱਜ ਗੁਰਦੁਆਰਾ ਸਾਹਿਬ ਵੈਸਟਰਨ ਸਿੰਘ ਸਭਾ ਵਿਲੀਅਮਜ ਲੇਕ ਵਿਖੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸੰਪੂਰਨਤਾ ਦਿਵਸ ਦੀ ਖੁਸ਼ੀ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਹੋਣਗੇ। ਆਪ ਜੀ ਨੂੰ ਬੇਨਤੀ ਹੈ ਕਿ ਤਿੰਨੇ ਦਿਨ ਸੇਵਾ ਕਰਕੇ ਲੰਗਰਾਂ ਵਿੱਚ ਸੇਵਾ ਕਰਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ

0: ਪ੍ਰਭੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਮਨ ਸਿੰਘ ਸਵਾ ਵਿਲੀਅਮ ਸਲਿਪ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio broadcasting from Gurdwara Sahib, Western Singh Sabha at Williams Lake. Any comments and suggestions, please call 250-392-3874.

ਤੇਰੇ ਹੱਥ ਧਰਿਓ। ਇੱਕ ਓਅੰਕਾਰ ਸਤਿਗੁਰ ਪ੍ਰਸਾਦਿ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਪਿਆਰੀ ਗੁਰੂ ਸਵਾਰੀ ਸਾਹਿਬ ਸੰਗਤ ਜੀਓ, ਆਪ ਜੀ ਨੂੰ ਬੇਨਤੀ ਹੈ, ਗੁਰਦੁਆਰਾ ਸਾਹਿਬ ਵੈਸਟਰਨ ਸਿੰਘ ਸਭਾ ਵਿਲੀਅਮ ਲੇਕ ਦੀ ਸਮੂਹ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸੰਪੂਰਨਤਾ ਦਿਵਸ ਦੀ ਖੁਸ਼ੀ ਵਿੱਚ ਅੱਜ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਹੋ ਰਹੇ ਹਨ। ਆਪ ਜੀ ਨੂੰ ਬੇਨਤੀ ਹੈ, ਤਿੰਨੇ ਦਿਨ ਸੇਵਾ ਕਰਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਜੀ। ਇਸ ਵੇਲੇ ਸ੍ਰੀ ਅਖੰਡ ਪਾਠ ਸਾਹਿਬ ਦੀ ਆਰੰਭਤਾ ਦੀ ਅਰਦਾਸ ਹੋ ਰਹੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਜੀ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਆਨੰਦ ਭਇਆ ਮੇਰੀ ਮਾਈ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ, ਸਹਿਜ ਸੇਤੀ ਮਨ ਵਜੀਆਂ ਵਧਾਈਆਂ, ਰਾਗ ਰਤਨ ਪਰਿਵਾਰ ਪਰੀਆਂ, ਸ਼ਬਦ ਗਾਵਣੇ ਆਈਆਂ, ਸ਼ਬਦੋ ਤਾਂ ਗਾਵੋ ਹਰੀ ਤੇਰਾ, ਮਨ ਜਿਨੇ ਵਸਾਇਆ, ਕਹੇ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ। ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਣਾ, ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਣਾ। ਸਭਨਾ ਗੱਲਾਂ ਸਮਰੱਥ ਸੁਆਮੀ ਸੁ ਕਿਉਂ ਮਨੋ ਵਿਸਾਰੇ, ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਾਹੀਂ ਕਰ ਤੇਰਾ, ਏ ਕਰਤਾ ਤੇਰਾ ਸਭ ਕੁਛ ਹੈ, ਜਿਸ ਦੇਹੀ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ। ਨਾਮ ਜਿਨ ਕਹਿ ਮਨ ਵਸਿਆ, ਵਾਜੇ ਸ਼ਬਦ ਘਨੇਰੇ, ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਕਰ ਤੇਰਾ। ਸਾਚਾ ਨਾਮ ਮੇਰਾ ਆਧਾਰ, ਸਾਚ ਨਾਮ ਆਧਾਰ ਮੇਰਾ, ਆਜਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਵਸਿਆ, ਜਨ ਇੱਛਾਂ ਸਭ ਪਜਾਈਆਂ। ਸਦਾ ਕੁਰਬਾਨ ਕੀਤਾ ਗੁਰੂ ਵਿਟਹੋ, ਜਿਸ ਦੀਆਂ ਇਹ ਵਡਿਆਈਆਂ, ਕਹੇ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਜ ਸ਼ਬਦ ਤਿਤ ਕਰ ਸੁਭਾਗੈ, ਕਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰਧਾਰੀਆ, ਪੰਜ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤੁਧ ਜਨ ਕਉ, ਸੇ ਨਾਮ ਹਰਿ ਕੈ ਲਾਗੇ, ਕਹੇ ਨਾਨਕ ਤੈਂ ਸੁਖ ਹੋਆ, ਤਿਤ ਕਰ ਅਨਹਦ ਵਾਜੇ। ਆਨੰਦ ਸੁਣੋ ਵਡਭਾਗੀ ਹੋ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ, ਦੁੱਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ, ਸੰਤ ਸਾਜਨ ਭੈ ਸਰਸੇ, ਪੂਰੇ ਗੁਰ ਤੇ ਜਾਣੀ, ਸੁਣ ਤੇ ਬਨੀਤ ਕਹਿ ਤੇ ਪਵਿੱਤ, ਸਤਿਗੁਰ ਰਹਿਆ ਪਰ ਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ, ਸੁਣ ਤੇ ਪਨੀਤ ਕਹਿ ਤੇ ਪਵਿੱਤ, ਸਤਿਗੁਰ ਰਹਿਆ ਪਰ ਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਵਾਹਿਗੁਰੂ ਜੀ ਕਾ ਖਾਲਸਾ,

ਵਾਹਿਗੁਰੂ ਵਾਹਿਗੁਰੂ ਜੀ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹ ਦਸਵੀਂ ਪ੍ਰਥਮ ਭਗਵਤੀ ਸਿਮਰਕਾਏ ਗੁਰੂ ਨਾਨਕ ਲਈ ਧਿਆਈ ਰੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਇ ਅਰਜਨ ਹਰਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਜੇਠਾਂ ਸਭ ਦੁੱਖ ਜਾਈ ਤੇਗ ਬਹਾਦਰ ਸਿਮਰਿਆ ਘਾਰੂ ਨੌਨ ਦਾਵੇ ਧਾਈ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਅਰਦਾਸ ਤੇ ਅੰਤਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਪੰਜਾਂ ਪਿਆਰਿਆਂ ਚੌਹਾਂ ਸਾਹਿਬ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਹੱਟੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦਿਨ ਚਲਾਈ ਤੇਗ ਵਾਹੀ ਦੇਖ ਕੇ ਅੰਡਟ ਕੀਤਾ ਤਿੰਨਾਂ ਪਿਆਰਾਂ ਸਜਿਆਰਿਆਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜ੍ਹੇ ਦਾ ਨਾਰਿਆਂ ਨਾਲ ਚੁਰਵਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਗੇਸਾਂ ਸਵਾਸਾ ਸੰਗ ਨਿਭਾਈ ਤਿੰਨਾਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੇ ਚੇਤਾਵਨ ਕਾ ਸਦਕਾ ਸਰਬ ਸੁਖ ਹੋ ਗਏ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਖਿਆ ਰਿਆਇਤ ਦੇਗ ਤੇਗ ਫਤਿਹ ਬਿਰਦ ਕੀ ਪੈ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲਵਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਭਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨ ਅਸਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਾਲੋ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾ ਮਾਤੋ ਜੀ ਮਤ ਕਰ ਖਾਬ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਾਹੀ ਦਾ ਤਾਰ ਜੀ ਉਹ ਸ੍ਰੀ ਨਨਕਾਣਾ ਸਾਹਿਬ ਤੇ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਤਿੰਨਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨੇ ਓਟਿਆਂ ਦੀ ਓਟ ਸੱਚੇ ਪਿਤਾ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਦੇ ਹਜ਼ੂਰ ਸੋਹਣੇ ਪਾਵਨ ਚਰਨਾਂ ਕਮਲਾਂ ਵਿੱਚ ਅਰਦਾਸ ਬੇਨਤੀ ਹੈ ਆਪ ਜੀ ਦੀ ਬੜੀ ਮਹਾਨ ਕਿਰਪਾ ਹੋਈ ਮਹਾਨ ਕਿਰਪਾ ਸਦਕਾ ਆਪ ਜੀ ਦੇ ਸੰਪੂਰਨਤਾ ਦਿਵਸ ਦੀ ਖੁਸ਼ੀ ਨੂੰ ਮੁੱਖ ਰੱਖਦਿਆਂ ਹੋਇਆਂ ਪਾਤਸ਼ਾਹ ਜੀ ਉਹ ਸਮੂਹ ਸੰਗਤਾਂ ਵੱਲੋਂ ਆਪ ਜੀ ਵੱਲੋਂ ਬਖਸ਼ਿਸ਼ ਕੀਤੇ ਹੋਏ ਉਦਮ ਸਦਕਾ ਧੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਤਾਈ ਦੇ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਹੋਣ ਲੱਗੇ ਹਨ ਜੀ ਕਿਰਪਾ ਕਰਨੀ ਰਹਿਮਤ ਕਰਨੀ ਸਾਰੇ ਸੇਵਾਦਾਰਾਂ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖ ਕੇ ਬਾਣੀ ਸ਼ੁੱਧ ਪੜ੍ਹਨ ਦਾ ਬਲ ਬਖਸ਼ਿਸ਼ ਕਰਨਾ ਆਪ ਜੀ ਦੇ ਲੰਗਰਾਂ ਵਿੱਚ ਪ੍ਰੇਮ ਭਾਵਨਾ ਦੇ ਨਾਲ ਸੇਵਾ ਕਰਨ ਦਾ ਬਲ ਬਖਸ਼ਿਸ਼ ਕਰਨਾ ਜੀ ਉਹ ਆਪਣੀ ਸੇਵਾ ਆਪੇ ਕਰਵਾ ਲੈਣੀ ਪਾਤਸ਼ਾਹ ਜੀ ਉਹ ਬਾਣੀ ਨੂੰ ਸ਼ੁੱਧ ਪ੍ਰੇਮ ਭਾਵਨਾ ਦੇ ਨਾਲ ਪੜ੍ਹਨ ਦੀ ਬਲ ਬੁੱਧੀ ਸਮਤ ਬਖਸ਼ਿਸ਼ ਕਰਨੀ ਵਾਹਿਗੁਰੂ ਸਾਰੀਆਂ ਸੰਗਤਾਂ ਵਿੱਚ ਪਿਆਰ ਸਵਾਗ ਪ੍ਰੇਮ ਦੀ ਦਾਤ ਬਖਸ਼ਿਸ਼ ਕਰਨੀ ਜੀ ਉਹ ਹੱਥੀਂ ਸੇਵਾ ਕਰਨ ਦਾ ਬਲ ਬਖਸ਼ਿਸ਼ ਕਰਨਾ ਦਾਤਾਰ ਪਿਤਾ ਜੀ ਆਪ ਜੀ ਦੇ ਦਰ ਘਰ ਦੇ ਪ੍ਰੀਤਵਾਨ ਭਾਈ ਹਰਭਜਨ ਸਿੰਘ ਜੀ ਬੀਬੀ ਰਜਿੰਦਰ ਕੌਰ ਜੌਹਲ ਪਰਿਵਾਰ ਵੱਲੋਂ ਤਿੰਨੇ ਦਿਨ ਦੀਆਂ ਦੇਗਾਂ ਦੀ ਸੇਵਾ ਲਈ ਗਈ ਹੈ ਕਿਰਪਾ ਕਰਨੀ ਜੀ ਸਾਸਾ ਭਾਵਨਾ ਨੂੰ ਮੁੱਖ ਰੱਖ ਕੇ ਸੇਵਕਾਂ ਨੇ ਸੇਵਾ ਕੀਤੀ ਹੈ ਮਨ ਦੀਆਂ ਸ਼ੁਭ ਭਾਵਨਾਵਾਂ ਗੁਰਮਤ ਅਨੁਸਾਰ ਪੂਰੀਆਂ ਕਰਕੇ ਚੜ੍ਹਦੀਆਂ ਕਲਾ ਵਾਲਾ ਜੀਵਨ ਬਖਸ਼ਿਸ਼ ਕਰਨਾ ਜੀ ਉਹ ਤੰਦਰੁਸਤੀਆਂ ਬਖਸ਼ਿਸ਼ ਕਰਨੀਆਂ ਆਪ ਜੀ ਦੀ ਪਾਵਨ ਪਵਿੱਤਰ ਬਾਣੀ ਪੜ੍ਹਨ ਦਾ ਸੇਵਾ ਕਰਨ ਦਾ ਬਲ ਬਖਸ਼ਿਸ਼ ਕਰਨਾ ਆਨੰਦ ਸਾਹਿਬ ਦੀਆਂ ਛੇ ਪੌੜੀਆਂ ਦੀ ਅਰਦਾਸ ਅੱਖਰਬਾਦ ਦਾ ਘਾਟਾ ਭੁੱਲ ਚੁੱਕ ਮਾਫ਼ ਕਰਨਾ ਇਸ ਵੇਲੇ ਕਿਰਪਾ ਕਰੋ ਜੀ ਹੁਕਮ ਦੀ ਦਾਤ ਬਖਸ਼ ਕੇ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਕਰਨ ਦੀ ਆਗਿਆ ਬਖਸ਼ਿਸ਼ ਕਰੋ ਸਹੀ ਪਿਆਰੇ ਮੇਲ ਕਰਾਉਣਾ ਜਿਹਨਾਂ ਮਿਲਿਆ ਪਵਿੱਤਰ ਨਾਮ ਚੇਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਉਣੇ ਸਰਬੱਤ ਦਾ ਸਲਾਮ।

ਕਵਿ ਜਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ ਜੋ ਪ੍ਰਭ ਕੋ ਮਿਲ ਬੋਝ ਹੈ ਖੋਜ ਸ਼ਬਦ ਮਹਿਲੇ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨ ਹੋਵਈ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨ ਹੋਵਈ ਜੇ ਲਾਏ ਰਹਾਂ ਲਿਵਤਾਰ ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ ਸਹਸ ਸਿਆਣਪਾ ਲੱਖ ਹੋਵੇ ਤਾਂ ਇੱਕ ਨਾ ਚੱਲੈ ਨਾਲ ਕਿਵ ਸਚਿਆਰਾ ਹੋਈਐ ਕਿਵ ਕੂੜਾ ਤੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁੱਖ ਪਾਈਐ ਹੈ ਇੱਕ ਨਾ ਹੁਕਮੀ ਬਖਸ਼ੀਸ਼ ਇੱਕ ਹੁਕਮੀ ਸਦਾ ਭਵਾਈਐ ਹੈ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੈ ਜੇ ਬੁੱਝੈ ਤਾਂ ਹੁਮੈ ਕਹਿ ਨਾ ਕੋਏ ਗਾਵੈ ਕੋ ਤਾਣ ਹੋਵੈ ਕਿਸੈ ਤਾਣ ਗਾਵੈ ਕੋ ਦਾਤ ਜਾਣੈ ਨਿਸ਼ਾਨ ਗਾਵੈ ਕੋ ਗੁਣ ਵਡਿਆਈਆਂ ਚਾਰ ਗਾਵੈ ਕੋ ਵਿਦਿਆ ਵਿਖਮ ਵਿਚਾਰ ਗਾਵੈ ਕੋ ਸਾਜ ਕਰੇ ਤਨ ਖੇ ਗਾਵੈ ਕੋ ਜੀ ਲੈ ਪਰਦੇ ਗਾਵੈ ਕੋ ਜਾਪੈ ਦਿਸ ਦੂਰ ਗਾਵੈ ਕੋ ਵਿਖਿਆ ਦੂਰ ਕਥਨਾ ਕਥੀ ਨਾ ਆਵੈ ਤੋਟ ਕਥ ਕਥ ਕਥੀ ਕੋਟੀ ਕੋਟ ਕੋਟ ਦੇਂਦਾ ਦੇ ਲੈਂਦੇ ਥਕ ਪਾਹੀ ਜੁਗਾਂ ਜੁਗੰਤਰ ਖਾਹੀ ਖਾਹੀ ਹੁਕਮੀ ਹੁਕਮ ਚਲਾਹੀ ਰਾਹ ਨਾਨਕ ਬਿਗਸੈ ਬੇਪਰਵਾਹ ਸਾਚਾ ਸਾਹਿਬ ਸਾਚ ਨਾਏ ਭਾਖਿਆ ਪਾਉ ਅਪਾਰ ਆਖਹੇ ਮੰਗਹੇ ਦੇਹੇ ਦੇਹੇ ਦਾਤ ਕਰੇ ਦਾਤਾਰ ਫੇਰ ਕੇ ਅੱਗੇ ਰੱਖੀਐ ਜਿਤ ਦਿਸੈ ਦਰਬਾਰ ਮੂੰਹੋਂ ਕੇ ਬੋਲਣ ਬੋਲੀਐ ਜਿਤ ਸੁਣ ਤਰੇ ਪਿਆਰ ਅੰਮ੍ਰਿਤ ਵੇਲਾ ਸੱਚ ਨਾ ਓ ਵਡਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੋਖ ਦੁਆਰ ਨਾਨਕ ਏ ਵੈ ਜਾਣੀਐ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਨ ਸੇਵਿਆ ਤਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਦਾਨ ਗਾਵੀਐ ਸੁਣੀਐ ਮਨ ਰੱਖੀਐ ਭਾਉ ਦੁੱਖ ਪਰ ਹਰ ਸੁਖ ਕਰ ਲੈ ਜਾਈ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿ ਅਸਮਾਈ ਗੁਰ ਈਸ਼ਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੇ ਹਉ ਜਾਣਾ ਆਖਾ ਨਾਹੀ ਕਹਿਣਾ ਕਥਨ ਨਾ ਜਾਈ ਗੁਰਾ ਇੱਕ ਦੇਹ ਬਜਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਤਰ ਨਾ ਜਾਈ ਤੀਰਥ ਨਾਵਾਂ ਜੇ ਤਿਸ ਭਾਵਾ ਵਿਣ ਭਾਣੇ ਕੇ ਨਹਾਏ ਕਰੀ ਜੇ ਤੀਸਰ ਠੋ ਪਾਈ ਵੇਖਾ ਵਿਣ ਕਰਮਾਂ ਤੇ ਮਿਲਾ ਲਈ ਮਤ ਵਿੱਚ ਰਤਨ ਜਵਾਹਰ ਮਾਣਿਕ ਜੇ ਇੱਕ ਗੁਰ ਕੀ ਸਿੱਖ ਸੁਣੇ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਜੁਗ ਚਾਰੇ ਹਰ ਜਾ ਹੋਰ ਦਸੋਣੀ ਹੋਏ ਨਵਾਂ ਖੰਡਾਂ ਵਿੱਚ ਜਾਣੀ ਹੈ ਨਾਲ ਚੱਲੇ ਸਭ ਕੋਏ ਚੰਗਾ ਨਾ ਉਰਖਾਏ ਕਹਿ ਜਸ ਕੀਰਤ ਜਗ ਲੇ ਜੇ ਤਿਸ ਨਜ਼ਰ ਨਾ ਆਵਈ ਤਾਂ ਬਾਤ ਨਾ ਪੁੱਛੈ ਕੀਟਾਂ ਅੰਦਰ ਕੀਟ ਕਰ ਦੋਸ਼ੀ ਦੋਸ਼ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤਿਹਾ ਕੋਈ ਨਾ ਸੁਜਈ ਜੇ ਤਿਸ ਗੁਣ ਕੋਈ ਕਰੇ ਸੁਣਿਆ ਸਦ ਬੀਰ ਸੁਰਨਾਥ ਸੁਣਿਆ ਧਰਤ ਤਬਲ ਆਕਾਸ਼ ਸੁਣਿਆ ਦੀਪ ਲੋ ਪਾਤਾਲ ਸੁਣਿਆ ਪੋਹ ਨਾ ਸਕੈ ਕਾਲ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਸੁਣਿਆ ਈਸ਼ਰ ਬਰਮਾ ਇੰਦ ਸੁਣਿਆ ਮੁਖ ਸਾਲਾ ਹਨੁਮੰਦ ਸੁਣਿਆ ਜੋਗ ਜੁਗਤ ਤਨ ਭੇਦ ਸੁਣਿਆ ਸਾਸਤ ਸਿਮਰਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਸੁਣਿਆ ਸਤ ਸੰਤੋਖ ਗਿਆਨ ਸੁਣਿਆ ਅੜਸਠ ਕਾ ਇਸ਼ਨਾਨ ਸੁਣਿਆ ਐ ਪੜ ਪੜ ਪਾਵ ਹੈ ਮਾਨ ਸੁਣਿਆ ਲਾਗੈ ਸਹਿਜ ਧਿਆਨ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ
ਸੁਣਿਆ ਹੈ ਸਰਾ ਗੁਣਾ ਕੇ ਗਾਲ, ਸੁਣਿਆ ਸੇਖ ਪੀਰ ਪਾਤਸ਼ਾਹ, ਸੁਣਿਆ ਅੰਧੇ ਪਾਵੈ ਰਾਲ, ਸੁਣਿਆ ਹਾਥ ਹੋਵੈ ਸਗਾਲ। ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ਼, ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹੈ ਪਿੱਛੇ ਪਛਤਾਏ। ਕਾਗਦ ਕਲਮ ਨਾ ਲਿਖਣ ਹਾਰ, ਮੰਨੇ ਕਾਬੇ ਕਰਨ ਵਿਚਾਰ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੇ ਮਨ ਕੋਏ। ਮੰਨੈ ਸੁਰਤ ਹੋਵੈ ਮਨ ਬੁੱਧ, ਮੰਨੈ ਸਗਲ ਪਵਣ ਕੀ ਸ਼ੁੱਧ, ਮੰਨੈ ਮੂੰਹ ਚੋਟਾ ਨਾ ਖਾਈ, ਮੰਨੈ ਜਮ ਕਹਿ ਸਾਥ ਨਾ ਜਾਈ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ। ਮੰਨੈ ਮਾਰਗ ਠਾਕ ਨ ਪਾਏ, ਮੰਨੈ ਪਾਤ ਸਿਉ ਪ੍ਰਗਟ ਜਾਏ। ਮੰਨੈ ਮਗ ਨ ਚੱਲੈ ਪੰਥ, ਮੰਨੈ ਧਰਮ ਸਿੱਧੀ ਸੰਬੰਧ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ। ਮੰਨੈ ਪਾਵਹਿ ਮੁਖ ਦੁਆਰ, ਮੰਨੈ ਪਰਵਾਰੈ ਸਾਧਾਰ, ਮੰਨੈ ਤਰੈ ਤਾਰੀ ਗੁਰਸਿੱਖ, ਮੰਨੈ ਨਾਨਕ ਪਵਹਿ ਨ ਭਿਖ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ। ਪੰਚ ਪ੍ਰਵਾਨ ਪੰਚ ਪ੍ਰਧਾਨ, ਪੰਚੇ ਪਾਵਹਿ ਦਰਗਹਿ ਮਾਨ, ਪੰਚੇ ਸੋਹਿ ਦਰ ਰਾਜਾਨ, ਪੰਚਾਂ ਕਾ ਗੁਰੇਕ ਧਿਆਨ, ਜੇ ਕੋ ਕਹੈ ਕਰੈ ਵਿਚਾਰ, ਕਰਤੇ ਕਹਿ ਕਰਨਾ ਨਾਹੀ ਸੁਮਾਰ। ਧੌਲ ਧਰਮ ਦਇਆ ਕਾ ਭੂਤ, ਸੰਤੋਖ ਸਾ ਪ੍ਰਖਿਆ ਜਨ ਸੂਤ, ਜੇ ਕੋ ਬੁਝੈ ਹੋਵੈ ਸਚਿਆਰੂ, ਤਬਲੇ ਉੱਪਰ ਕੀਤਾ ਪਾਰੂ। ਧਰਤੀ ਹੋਰ ਪਰੈ ਹੋਰ ਹੋਰ, ਤਿਸਦੇ ਪਾਰ ਤਲੈ ਕਵਣ ਜੋਰ, ਜੀ ਅਜਾਤ ਰੰਗਾ ਕੇ ਨਾਵ, ਸਭਨਾ ਲਿਖਿਆ ਬੁੜੀ ਕਲਾਮ। ਇਹ ਲੇਖਾ ਲਿਖ ਜਾਣੈ ਕੋਏ, ਲੇਖਾ ਲਿਖਿਆ ਕੀਤਾ ਹੋਏ, ਕੀਤਾ ਦਾਨ ਸਵਾਲ ਰੂਪ, ਕੀਤੀ ਦਾਤ ਜਾਣੈ ਕੌਣ ਕੂਤ। ਕੀਤਾ ਪਸਾਉ ਏਕੋ ਕਵਾਓ, ਤਿਸਦੇ ਹੋਏ ਲਖ ਦਰੀਆਓ, ਕੁਦਰਤ ਕਵਣ ਕਾਮ ਵਿਚਾਰੂ, ਵਾਰਿਆ ਨਾ ਜਾਵਾਂ ਏਕ ਵਾਰ। ਜੋ ਤੁਦ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਅਸੰਖ ਜਾਪ ਸੰਘ ਭਾਉ, ਅਸੰਖ ਪੂਜਾ ਸੰਘ ਤਪਤਾਉ, ਅਸੰਖ ਗ੍ਰੰਥ ਮੁਖ ਵੇਦ ਪਾਠ, ਅਸੰਖ ਯੋਗ ਮੰਨ ਰਹੇ ਉਦਾਸ। ਅਸੰਖ ਭਗਤ ਗੁਣ ਗਿਆਨ ਵਿਚਾਰ, ਅਸੰਖ ਸਤੀ ਸੰਘ ਦਾ ਤਾਰ, ਅਸੰਖ ਸੂਰ ਮੋਹ ਪਖਸਾਰ, ਅਸੰਖ ਮੋਹਨ ਲਿਵਲਾਏ ਤਾਰ। ਕੁਦਰਤ ਕਵਣ ਕਹਾ ਵਿਚਾਰ, ਵਾਰੈ ਨਾ ਜਾਵਾਂ ਏਕ ਵਾਰ। ਜੋ ਤੁਧ ਪਾਵੈ ਸਾਈ ਭਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਅਸੰਖ ਮੂਰਖ ਅੰਧਕੋਰ, ਅਸੰਖ ਚੋਰ ਰਾਮ ਖੋਰ, ਅਸੰਖ ਅਮਰ ਕਰ ਜਾਏ ਜੋਰ, ਅਸੰਖ ਗਲਵਡ ਹੱਤਿਆ ਕਮਾਏ, ਅਸੰਖ ਪਾਪੀ ਪਾਪ ਕਰ ਜਾਹੀ, ਅਸੰਖ ਕੂੜਿਆਰ ਕੂੜੇ ਫਿਰਾਹੀ, ਅਸੰਖ ਮਲੇਸ਼ ਮਲ ਪਖ ਖਾਹੀ, ਅਸੰਖ ਨਿੰਦਕ ਸਿਰ ਕਰੈ ਭਾਰ, ਨਾਨਕ ਨੀਚ ਕਹਿ ਵਿਚਾਰ, ਵਾਰਿਆ ਨਾ ਜਾਵਾਂ ਏਕ ਵਾਰ। ਜੋ ਤੁਦ ਭਾਵੈ ਸਾਈ ਭਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਅਸੰਖ ਨਾਭ ਅਸੰਖ ਥਾਭ, ਗਮ ਗਮ ਅਸੰਖ ਲੋ, ਅਸੰਖ ਕਹੇ ਸਿਰ ਭਾਰ ਹੋਏ। ਅਖਰੀ ਨਾਮ ਅਖਰੀ ਸਾਲਾਹ, ਅਖਰੀ ਗਿਆਨ ਗੀਤ ਗੁਣ ਗਾਹ, ਅਖਰੀ ਵਿਖਰਮ ਬੋਲਣ ਬਾਣ, ਅਖਰਾ ਸਿਰ ਸੰਯੋਗ ਵਖਾਣ। ਜਿਨ ਇਹ ਲਿਖੇ ਤਿਸ ਸਿਰ ਨਾਹੀਂ, ਜਗ ਫਰਮਾਏ ਤਿਵ ਦਾਏ, ਜਿਤਾ ਕੀਤਾ ਤੇਤਾ ਨਾਉ, ਬਿਣ ਨਾਵੈ ਨਾਹੀਂ ਕੋ ਥਾਉ। ਕੁਦਰਤ ਕਵਣ ਕਹਾਂ ਵਿਚਾਰ, ਵਾਰਿਆ ਨਾ ਜਾਵਾਂ ਏਕ ਵਾਰ। ਜੋ ਤੁਧ ਭਾਵੈ ਸਾਈ ਭਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਭਰੀਐ ਹੱਥ ਪੈਰ ਤਨ ਦੇ, ਪਾਣੀ ਧੋਤਾ ਉਤਰ ਸੁਖੇ, ਮੂਤ ਬਲੀਤੀ ਕੱਪੜ ਹੋਏ, ਦੇਸਾ ਬੂਣ ਲਈਆ ਉਤੋਏ। ਭਰੀਐ ਮਤ ਬਾਪਾਂ ਕੈ ਸੰਗ, ਧੋਪੈ ਨਾ ਬਹਿ ਕੈ ਰੰਗ, ਬੁੰਨੀ ਪਾਪੀ ਆਖਣ ਨਾਹੀਂ, ਕਰ ਕਰ ਕਰਣਾ ਲਿਖ ਲੈ ਜਾ। ਆਪੇ ਬੀਜ ਆਪੇ ਹੀ ਖਾਹ, ਨਾਨਕ ਹੁਕਮੀ ਆਪ ਹਜਾ, ਤੀਰਥ ਦਪ ਦਇਆ ਦਤ ਦਾਨ, ਜੇ ਕੋ ਪਾਵੈ ਤਿਲਕਾ ਮਾਨ। ਸੁਣਿਆ ਮੰਨਿਆ ਮਨ ਕੀਤਾ ਭਾਉ, ਅੰਤਰਗਤ ਤੀਰਥ ਮਲ ਨਾਉ, ਸਭ ਗੁਣ ਤੇਰੇ ਮਨਾਹੀ ਕੋਏ, ਵਿਣ ਗੁਣ ਕੀਤੇ ਭਗਤ ਨਾ ਹੋਏ। ਸਵਸਥ ਆਤ ਬਾਣੀ ਬਰਮਾਓ, ਸਤ ਸੁਹਾਣ ਸਦਾ ਮਨ ਚਾਉ, ਕਵਣ ਸੁਵੇਲਾ ਭਗਤ ਕਵਣ, ਕਵਣ ਥਿਤ ਕਵਣ ਵਾਰੂ, ਕਵਣ ਸਿਰੁਤੀ ਮਾਂ ਕਵਣ ਜਿਤ ਵਾਕਾਰ। ਵੇਲ ਨਾ ਪਾਈਆ ਪੰਡਤੀ, ਜੇ ਹੋਵੈ ਲੇਖ ਪੁਰਾਣ, ਵਖਤ ਨਾ ਪਾਇਓ ਕਾਦੀਆਂ, ਜੇ ਲਿਖਣ ਲੇਖ ਪੁਰਾਣ, ਥਿਤ ਵਾਰ ਨਾ ਜੋਗੀ ਜਾਣੇ, ਰੁਤ ਮਾਹ ਨਾ ਕੋਈ।
ਜਾ ਕਰਤਾ ਸਿਰਠੀ ਕਉ ਸਾਜੇ ਆਪੇ ਜਾਣੈ ਸੋਈ ਕਿਵ ਕਰੇ ਆਖਣ ਕਿਵ ਸਾ ਲਾਈ ਕਿਉ ਵਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੈ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾ ਕਾ ਹੋਵੈ ਨਾਨਕ ਜੇ ਕਉ ਆਪਾਂ ਜਾਣੈ ਅੱਗੇ ਗਏ ਨਾ ਸੋਐ ਪਾਤਾਲਾਂ ਪਾਤਾਲ ਲੱਖ ਆਗਾਸ ਆਗਾਸ ਊੜਕ ਊੜਕ ਭਾਲ ਥਕੇ ਵੇਦ ਕਹਿਨਕ ਵਾਤ ਸਹਿਸ ਅਠਾਰਾਂ ਕਹਿਨਕ ਦੇ ਬਾਂਸਲੂ ਇੱਕ ਧਾਤ ਲੇਖਾ ਹੋਏ ਤਾਂ ਲਿਖੀਐ ਲੇਖਾ ਹੋਏ ਬਿਨਾਸੁ ਨਾਨਕ ਵੱਡਾ ਆਖੀਐ ਆਪੇ ਜਾਣੈ ਆਪ ਸਾਲਾਹੀ ਸਾਲਾਹੇ ਤੀਸੁਰਦ ਨ ਪਾਈਆ ਨਦੀਆਂ ਅਤ ਵਾਹ ਪਵਹੇ ਸਮੁੰਦ ਨਾ ਜਾਣੀਐ ਹੈ ਸਮੁੰਦ ਸਾਹ ਸੁਲਤਾਨ ਗਿਰਹਾ ਸੇਤੀ ਮਾਲ ਧਨ ਕੀੜੀ ਤੁਲ ਨਾ ਹੋਵਨੀ ਜੇ ਤਿਸ ਮਨੋ ਨਾ ਵਿਸਰੇ ਅੰਤ ਨਾ ਸਿਵਤੀ ਕਹਿਣ ਨਾ ਅੰਤ ਅੰਤ ਨਾ ਕਰਨਾ ਦੇਣ ਨਾ ਅੰਤ ਅੰਤ ਨਾ ਵੇਖਣ ਸੁਣਨ ਨਾ ਅੰਤ ਅੰਤ ਨਾ ਜਾਪੈ ਕਿਆ ਮਨ ਮੰਤ ਅੰਤ ਨਾ ਜਾਪੈ ਕੀਤਾ ਆਕਾਰ ਅੰਤ ਨਾ ਜਾਪੈ ਪਾਰਾਵਾਰ ਅੰਤ ਕਾਰਨ ਕਿਤੇ ਬਿਲ ਰਾਹੇ ਤਾਂ ਕਿ ਅੰਤ ਨਾ ਪਾਏ ਜਾਹੇ ਅੰਤ ਨਾ ਜਾਣੇ ਕੋਏ ਬਹੁਤਾ ਕਹੀਏ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾਉ ਉੱਚੇ ਉੱਪਰ ਉੱਚਾ ਨਾਉ ਏਵੜ ਉੱਚਾ ਹੋਵੇ ਖੋਏ ਤੇ ਸੂਚੇ ਕਉ ਜਾਣੇ ਸੋਏ ਜੇਵੜ ਆਪ ਜਾਣੇ ਆਪ ਆਪ ਨਾਨਕ ਨਜ਼ਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਆਤਲ ਨਾ ਤਮਾਏ ਕਿਤੇ ਮੰਗੈ ਜੂਦ ਅਪਾਰ ਕਿਤਿਆਂ ਗਣਤ ਨਹੀਂ ਵਿਚਾਰ ਕਿਤੇ ਕਬਦ ਟੈਮ ਬੇਕਾਰ ਕਿਤੇ ਲੈ ਲੈ ਮੁਕਰ ਪਾਏ ਕਿਤੇ ਮੂਰਖ ਖਾਹੀ ਖਾਏ ਖੇਤਿਆਂ ਦੁਖ ਬੂਖ ਸਦ ਮਾਰ ਇਹ ਪੇ ਦਾਤ ਤੇਰੀ ਦਾਤਾਰ ਬੰਦ ਖਲਾਸੀ ਪਾਣੇ ਹੋਏ ਹੋ ਰਾਖ ਨਾ ਸਕੈ ਕੋਏ ਜੇ ਕੋ ਖਾਏ ਕੋ ਆਖਣ ਪਾਏ ਉਹ ਜਾਣੇ ਜੇਤੀਆਂ ਵਾਂਗ ਖਾਏ ਆਪੇ ਜਾਣੇ ਆਪੇ ਦੇ ਆਖੇ ਸਿਪੇ ਕਹੀ ਕਹੇ ਜਿਸਨੂੰ ਬਖਸ਼ੇ ਸਿਫਤ ਸਲਾ ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਅਮੁੱਲ ਵਪਾਰੇ ਅਮੁੱਲ ਵਪਾਰੀਏ ਅਮੁੱਲ ਭੰਡਾਰੇ ਅਮੁੱਲ ਆਵੇ ਮੁੱਲ ਲੈ ਜਾਏ ਅਮੁੱਲ ਪਾਏ ਮੁੱਲਾਂ ਸਮਾਹੇ ਅਮੁੱਲ ਕਰਮ ਮੁੱਲ ਦੀਵਾਨ ਅਮੁੱਲ ਤੁਲ ਮੁੱਲ ਪ੍ਰਵਾਨ ਅਮੁੱਲ ਬਖਸ਼ੀਸ ਅਮੁੱਲ ਨਿਸ਼ਾਨ ਅਮੁੱਲ ਕਰਮ ਮੁੱਲ ਪ੍ਰਮਾਣ ਅਮੁੱਲ ਅਮੁੱਲ ਆਖੇ ਨਾ ਜਾਏ ਆਖ ਆਖ ਰਹੇ ਲਿਵਲਾਏ ਆਖੇ ਵੇਦ ਪਾਠ ਪੁਰਾਣ ਆਖੇ ਬੜੇ ਕਰੇ ਵਖਿਆਣ ਆਖੇ ਭਰਮੇ ਆਖੇ ਇੰਦ ਆਖੇ ਗੋਪੀ ਤੈ ਗੋਬਿੰਦ ਆਖ ਹੈ ਈਸ਼ਰ ਆਖ ਸਿੱਧ ਆਖ ਹੈ ਕੀਤੇ ਕੀਤੇ ਬੁੱਧ ਆਖ ਦਾਨਵ ਆਖ ਦੇਵ ਆਖ ਹੈ ਸੁਰ ਨਰ ਮੁਨ ਜਨ ਸੇਵ ਕੀਤੇ ਆਖ ਹੈ ਆਖਣ ਬਾਹੇ ਕੀਤੇ ਕਹਿ ਕਹਿ ਉੱਠ ਉੱਠ ਜਾਹੇ ਤੇ ਕੀਤੇ ਹੋਰ ਕਰੇ ਦਾਖ ਨ ਸਕੈ ਗਈ ਕਹਿ ਜੇਵੜ ਪਾਵੈ ਤੇਵੜ ਹੋਏ ਨਾਨਕ ਜਾਣੈ ਸਾਚਾ ਸੋਏ ਜੇ ਕੋ ਆਖੇ ਬੋਲ ਵਿਗਾੜ ਤਾਂ ਲਿਖੀਐ ਸਰਗਾਵਾ ਰੰਗ ਵਾਰ ਸੋ ਉਦਾਰ ਕਿਹਾ ਸੋ ਕਰ ਕਿਹਾ ਜਿਤ ਬੈ ਸਰਬ ਸੰਭਾਲੇ ਵਾਜੇ ਨਾਦ ਅਨੇਕ ਅਸੰਖਾਓ ਕੇਤੇ ਵਾਵਣਹਾਰੇ ਕੇਤੇ ਰਾਗ ਪਰੀ ਸੋ ਕਹੀ ਅਨ ਕੇਤੇ ਗਾਵਣਹਾਰੇ ਗਾਵੈ ਤੋਨ ਪੌਣ ਪਾਣੀ ਬੈ ਸੰਤਰ ਗਾਵੈ ਰਾਜਾ ਧਰਮ ਨਿਵਾਰੇ ਗਾਵਹਿ ਜਿਤ ਗੁਪਤ ਲਿਖ ਜਾਣੈ ਲਿਖ ਲਿਖ ਧਰਮ ਵਿਚਾਰੇ ਗਾਵੈ ਈਸ਼ਰ ਬ੍ਰਹਮਾ ਦੇਵੀ ਸੋਹਨ ਸਦਾ ਸਵਾਰੇ ਗਾਵਹਿ ਇੰਦਰ ਦਾਸਨ ਬੈਠੇ ਦੇਵਤਿਆਂ ਅੰਦਰ ਨਾਲੇ ਗਾਵੈ ਸਦ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਦੀ ਸੰਤੋਖੀ ਗਾਵੈ ਵੀਰ ਕਰਾਰੇ ਗਾਵਨ ਪੰਡਿਤ ਪੜਨ ਰਖੀ ਸਰ ਜੁਗ ਜੁਗ ਵੇਦਾਂ ਨਾਲੇ ਗਾਵਹਿ ਮੋਹਣੀਆ ਮਨ ਮੋਹਣ ਸੁਰਗਾ ਮਛ ਪਿਆਲੇ ਗਾਵਨ ਰਤਨ ਉਪਾਏ ਤੇਰੇ ਅੜਸਠ ਤੀਰਥ ਨਾਲੇ ਗਾਵਹਿ ਜੋਧ ਮਹਾਂਬਲ ਸੂਰਾ ਗਾਵੈ ਖਾਣੀ ਚਾਰੀ ਗਾਵੈ ਖੰਡ ਮੰਡਲ ਗੁਰ ਪੰਡਾ ਗੁਰ ਕਰ ਰੱਖੇ ਤਾਰੇ ਸਹੀ ਤੁਧ ਨੂੰ ਗਾਵੈ ਜੋ ਤੁਧ ਪਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਗਾਵਨ ਸੇ ਮੈਂ ਚਿਤਨ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਪੀ ਹੋਸੀ ਜਾਏ ਨਾ ਜਾਸੀ ਰਚਨਾ ਜਿੰਦ ਰਚਾਈ ਰੰਗੀ ਰੰਗੀ ਪਾਤੀ ਕਰ ਕਰ ਜਨਸੀ ਮਾਇਆ ਜਿਨ ਹੋ ਪਾਈ ਕਰ ਕਰ ਵੇਖਿਆ ਹੈ ਕੀਤਾ ਆਪਣਾ ਜਿਵ ਦਿਸਦੀ ਵਡਿਆਈ ਜੋ ਦਿਸ ਪਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾਤਸ਼ਾਹ ਸ਼ਾਹ ਪਾਤ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸ਼ਰਮ ਬਤ ਜੋੜੀ ਧਿਆਨ ਕੀ ਕਰੇ ਮੈਂ ਭੂਤ ਖਿੰਸਾ ਕਾਲ ਕੁਵਾਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤ ਜਗ ਜੀਤ ਆਦੇਸ਼ ਦਿਸ ਆਦੇਸ਼ ਆਦਿ ਅਨੀਲ ਅਨਾਦ ਨਾਥ ਜੁਗ ਜੁਗੇ ਕੋਵੇ ਭੁਗਤ ਗਿਆਨ ਦਾ ਭੰਡਾਰਨ ਗੜਗੜ ਵਜੈ ਨਾਦ ਆਪ ਨਾਥ ਨਾਥੀ ਸਭ ਜੈ ਕੀਰਤ ਸਿੱਧ ਅਵਰਾ ਸਾਧ ਸੰਜੋਗ ਜੋਗ ਦੇ ਕਾਰ ਚਲਾਵੈ ਲੈ ਕੇ ਆਵੈ ਪਾਗ
आदेश दशादेश आदि नील नाद नाहत युग जुगे कवेश एकामाई युक्त व्याई दंजल प्रवाण एक संसारी एक भंडारी एक लाय दीवान जब दस भावै तवै जलावै जब होवै फुरमान ओ विखै उन नदर न आवै बहुता हे बढ़ाण आदेश दस आदेश आदि नील नाद नाहत युग जुगे कवेश एक दूजी पौ लख हो है लख आसन लोए लोए भंडार जो किस पाए सुका वार कर कर विखे सृजनहार नानक सचे की साची कार आदेश दस आदेश आद नील नाद नाहत युग युग एक वेश एक दूजी पौ लख हो है लख हो वै लख बीस लख लागड़ा आखिया एक नाम जगदीश ए तरा पत पबड़िया चढ़िया हो कीस सुन गला आकाश कीटाया रीस नानक नदरी पाई है गूड़ी कूड़ा ठीस आखण जोर च पैन है जोर जोर न मंगण देण न जोर जोर न जीवन मरण न जोर जोर न राजमाल मनसोर जोर न सुरति ज्ञान विचार जोर न ज्योति छुट संसार उज सत जोर कर वेख सोए नानक उत्तम नीज न कोए राति रोति थिति वार पवन पानी अग्नि पाताल तिस विच धरती साप रखी धर्मसाल तिस विच जीव जुगत के रंग तिनके नाम अनेक अनंत करमी करमी होई विचार सचा आप सचा दरबार तिथे सोन पंच प्रवान नदरी करम पवै निशान कच पकाई ओ थै पाए नानक गया जा पै जाए धर्म खंड का यो धर्म ज्ञान खंड का खो कर्म किते पवन पाणी बस संतर किते कान महेश किते ब्रह्मे काड़त घड़ी है रूप रंग के वेश खेतियां कर्म भूमि मेर केते केते तू उपदेश केते अंध चंद सूर केते केते मंडल देश केते सद बुद्ध नाथ केते केते देवी वेश केते देवदान मन केते केते रतन समुंद केतिया खाणी केतिया बाणी केते बात नरेंद केतिया सुरती सेवक केते नानक अंत नंत ज्ञान खंड में ज्ञान प्रचंड जिथे नाथ विनोद गोड़ आनंद शर्म खंड की बाणी रूप जिथे काढ़त घड़ी है बहुत अनूप तांकियां गल्लां कथिया न जाहे जी को कह पिछ पछताए जिथे घड़ी है सुरत मत मन बुद्ध जिथे घड़ी है सुरस दें की सुध कर्मखंड की वाणी जोर जिथे होर न कोई होर जिथे जोध महावल सूर तन्मह राम रहया भरपूर तिथे सीतो सीता मह माहे ताके रूप न कथने जाहे ना हो मरै न ठग जाहे जिनकै राम बसै मन माहे तिथे भगत वसै के लो करे आनंद सजै मन सोए सचखंड वसै निरंकारु कर कर वेखै नदर निहाल तिथै खंड मंडल वर पंड जे को कथा तंत न अंत तिथै लो लो आकार जिव जिव हुकुम तिव तिवकार वेखै विकसै कर विचार नानक कथना करड़ा सार जत बहारा तिस दिसनियार अहरण मत वेद हथियार पाओ खलागन तपताओ पांडा पाओ अमृत औजत ढाल घड़िया शब्द सची टकसाल जिनको नदर करम दिनकार नानक नदरी नदर निहाल सलोक पवन गुरु पाणी पिता माता धरत महात दिवस रात दुर्दाई दाया खेल सगल जागत चंगे आईया बुरे आईया वाच धर्म हदूर

ਸੋਦਾਰੂ ਰਾਗ ਆਸਾ ਮਹੱਲਾ ਪਹਿਲਾ ਏਕ ਓੰਕਾਰ ਸਤਿਗੁਰ ਪ੍ਰਸਾਦ ਸੋਦਰ ਦੇ ਰਾਕੇ ਹਾਸੋ ਕਰਕੇ ਅੱਜ ਤਵੈ ਸਰਬ ਸੰਭਾਲੇ ਵਾਜੇ ਤੇਰੇ ਨਾਲ ਅਨੇਕ ਸੰਗਾ ਕੇਤੇ ਤੇਰੇ ਬਾਵਣਹਾਰੇ ਕੇਤੇ ਤੇਰੇ ਰਾਗ ਬਰੀ ਸੁਣ ਕਹੀ ਹੈ ਕੇਤੇ ਤੇਰੇ ਗਾਵਣਹਾਰੀ ਗਾਵਨ ਤੁਧਨੋ ਪਵਨ ਪਾਣੀ ਬੈਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵਣ ਤੁਧਨੋ ਚਿਤ ਗੁਪਤ ਲਿਖ ਜਾਣਨ ਲਿਖ ਲਿਖ ਧਰਮ ਵਿਚਾਰੀ ਗਾਵਨ ਤੁਧਨੋ ਈਸ਼ਰ ਬ੍ਰਹਮਾ ਦੇਵੀ ਸੋਹਣ ਤੇਰੇ ਸਦਾ ਸਵਾਰੇ ਗਾਵਨ ਤੁਧਨੋ ਇੰਦਰ ਇੰਦਰ ਆਸਣ ਬੈਠੇ ਦੇਵਤੇ ਆਂਦਰ ਨਾਲੇ ਗਾਵਨ ਤੁਧਨੋ ਸਿੱਧ ਸਮਾਧੀ ਅੰਦਰ ਗਾਵਨ ਤੁਧਨੋ ਸਾਧ ਵਿਚਾਰੇ ਗਾਵਨ ਤੁਧਨੋ ਜਤੀ ਸਦੀ ਸੰਤੋਖੀ ਗਾਵਨ ਤੁਧਨੋ ਵੀਰ ਕਰਾਰੇ ਗਾਵਨ ਤੁਧਨੋ ਪੰਡਿਤ ਪੜਨ ਰਖੀ ਸਰ ਜੁਗ ਜੁਗ ਵੇਦਾ ਨਾਲੇ ਗਾਵਨ ਤੁਧਨੋ ਮੋਹਣੀ ਅਮਨ ਮੋਹਨ ਸੁਰਗ ਮਛ ਪਾਇਆ ਲੈ ਗਾਵਨ ਤੁਧਨੋ ਰਤਨ ਉਪਾਏ ਤੇਰੇ ਆਠਸੜ ਤੀਰਥ ਨਾਲੇ ਗਾਵਨ ਤੁਧਨੋ ਜੋਧ ਮਹਾਂਬਲ ਸੂਰਾ ਗਾਵਨ ਤੁਧਨੋ ਖਾਣੀ ਚਾਰੇ ਗਾਵਨ ਤੁਧਨੋ ਖੰਡ ਮੰਡਲ ਬ੍ਰਹਮੰਡਾ ਕਰ ਕਰ ਰੱਖੇ ਧਾਰੇ ਸਹੀ ਤੁਧਨੋ ਗਾਵੈ ਜੋ ਤੁਧ ਪਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਗਾਵਨ ਸੇ ਮੈਂ ਚਿਤਨ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਪੀ ਹੋਸੀ ਜਾਏ ਨਾ ਜਾਸੀ ਰਚਨਾ ਜਿੰਦ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨੋ ਪਾਈ ਕਰ ਕਰ ਦੇਖਾ ਕੀਤਾ ਆਪਣਾ ਜਿਉਂ ਤਸਦੀ ਵਡਿਆਈ ਜੋ ਤਿਸ ਪਾਵੇ ਸੋਈ ਕਰਸੀ ਫਿਰ ਹੁਕਮ ਨਾ ਕਰਨਾ ਜਾਈ ਸੋ ਪਾਤਸ਼ਾਹ ਸ਼ਾਹ ਪਾਤ ਸਾਹਿਬ ਨਾਨਕ ਰਹਿਣ ਰਜਾਈ ਆਸਾ ਮਹੱਲਾ ਪਹਿਲਾ ਸੁਣ ਵੱਡਾ ਆਖੇ ਸਭ ਕੋਏ ਕੇ ਬੜ ਵੱਡਾ ਡੀਠਾ ਹੋਏ ਕੀਮਤ ਪਾਏ ਇਹਨਾਂ ਕਹਿਆ ਜਾਏ ਕਹਿਣੇ ਵਾਲੇ ਤੇਰੇ ਰਹਿ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ਕੋਈ ਨਾ ਜਾਣੈ ਤੇਰਾ ਕੇਤਾ ਕੇਵਲ ਚੀਰਾ ਰਹਾਉ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੌਰ ਗੁਰਹਾਈ ਕਹਿਣ ਨਾ ਜਾਈ ਤੇਰੀ ਦਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾਂ ਪੁਰਖਾਂ ਕੀਆਂ ਵਡਿਆਈਆਂ ਤੁਧ ਬਿਨ ਸਦੀ ਕੇ ਨੈਣਾ ਪਾਈਆ ਕਰਮ ਮਿਲੈ ਨਾ ਹੀ ਠਾਕ ਰਹਾਈਆਂ ਆਖਣ ਵਾਲਾ ਕਿਆ ਬੇਚਾਰਾ ਸਿਰ ਤੀ ਭਰੇ ਤੇਰੇ ਭੰਡਾਰਾ ਜਿਸ ਤੂੰ ਦੇਹ ਦਿਸੈ ਕਿਆ ਚਾਰਾ ਨਾਨਕ ਸੱਚ ਸਵਾਰਨ ਹਾਰਾ ਆਸਾ ਮਹੱਲਾ ਪਹਿਲਾ ਆਖਾਂ ਜੀਵਾਂ ਵਿਸਰੈ ਮਰ ਜਾਊਂ ਆਖਣ ਔਖਾ ਸਾਚਾ ਨਾਉ ਸਾਚੇ ਨਾਮ ਕੀ ਲਾਗੈ ਭੂਖ ਉਤ ਭੂਖ ਖਾਏ ਚਲੀ ਜਾਂਦੂਖ ਸੋ ਕਿਉਂ ਵਿਸਰੈ ਮੇਰੀ ਮਾਏ ਸਾਚਾ ਸਾਹਿਬ ਸਾਚਾ ਨਾਇ ਰਾਉ ਸਾਚੇ ਨਾਮ ਕੀ ਦਿਲ ਵਡਿਆਈ ਆਖ ਸਕੇ ਕੀਮਤ ਨਹੀਂ ਪਾਈ ਜੇ ਸਭ ਮਿਲਕੇ ਆਖਣ ਪਾਈ ਵਡਨ ਹੋਵੇ ਘਾਟ ਨਾ ਜਾਈ ਨਾ ਉਹ ਮਰੈ ਨਾ ਹੋਵੇ ਸੋਗ ਦਿੰਦਾ ਰਹੇ ਨਾ ਚੁੱਕੈ ਭੋਗ ਗੁਣੇ ਹੋਰ ਨਾਹੀ ਕੋਈ ਨਾ ਕੋਹਾ ਨਾ ਕੋਏ ਜੇ ਵਡਿਆਪ ਦੇਵੜ ਤੇਰੀ ਰਾਤ ਜੈਨ ਦਿਨ ਕਰਕੇ ਕੀਤੀ ਰਾਤ ਖਸਮ ਵਸਾ ਰਹੇ ਤੇ ਕਮਜਾਤ ਨਾਨਕ ਨਾਵੈ ਬਾਜ ਸੁਨਾਤ ਰਾਗ ਗੂਜਰੀ ਮਹੱਲਾ ਚੌਥਾ ਹਰ ਕੇ ਜਨ ਸਤਿਗੁਰ ਸਤਿਪੁਰਖਾ ਬਿਨੋ ਕਰੋ ਗੁਰਪਾਲ ਸਹਮ ਕੀਰੇ ਕਿਰਮ ਸਤਿਗੁਰ ਸਰਣਾਈ ਕਰਦੈ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੋਹ ਕਉ ਰਾਮ ਨਾਮ ਪ੍ਰਗਾਸ ਗੁਰਮਤਿ ਨਾਮ ਮੇਰਾ ਪ੍ਰਾਣ ਸਖਾਈ ਹਰ ਕੀਰਤ ਅਮਰੀ ਰਹਿ ਰਾਸ ਰਹਾਉ ਹਰ ਜਨ ਕੇਵਡ ਭਾਗ ਵਡੇਰੇ ਜਨ ਹਰ ਹਰ ਸ਼ਰਧਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾ ਸੈ ਮਿਲ ਸੰਗਤ ਗੁਣ ਪ੍ਰਗਾਸ ਜਨ ਹਰ ਹਰ ਹਰ ਰਸ ਨਾਮ ਨ ਪਾਇਆ ਤੇ ਭਾਗਹੀਣ ਜਮ ਪਾਸ ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿਨ ਦੁਰਮਸਤਕ ਲਿਖਿਆ ਲਖਾਸ ਧਨ

ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ ਤੇ ਬਾਗਹੀਣ ਜਮ ਪਾਸ, ਜੋ ਸਤਿਗੁਰ ਸਰਨ ਸੰਗਤ ਨਹੀਂ ਆਏ, ਤ੍ਰਿਗ ਜੀਵੇ ਤ੍ਰਿਗ ਜੀਵਾਸ, ਜਿਨ ਹਰ ਜਨ ਸਤਿਗੁਰ ਸੰਗਤ ਪਾਈ, ਤਿੰਨ ਤੁਰ ਮਸਤਕ ਲਿਖਿਆ ਲਿਖਾਸ, ਤਨ ਤਨ ਸਤਸੰਗਤ ਜਿਤ ਹਰ ਰਸ ਪਾਇਆ, ਮਿਲ ਜਨ ਨਾਨਕ ਨਾਮ ਪ੍ਰਗਾਸ ਦਾ, ਗੁਜਰੀ ਮਹੱਲਾ ਪੰਜਵਾਂ, ਕਾਹੇ ਰੇ ਮਨ ਚਿਤਵਾ ਉਦਮ, ਜਾ ਹਰ ਹਰ ਜੀਓ ਪਰਿਆ, ਸੈਲ ਪੱਥਰ ਮੈਂ ਜਨ ਤੋ ਪਾਏ, ਤਾਂ ਕਰ ਜਿਕਾ ਕਹਿ ਕਰ ਦਰਿਆ, ਮੇਰੇ ਮਾਧਵ ਜੀ ਸਤਸੰਗਤ ਮਿਲੇ ਸੋ ਦਰਿਆ, ਗੁਰਪ੍ਰਸਾਦ ਪਰਮ ਪਦ ਪਾਇਆ, ਸੁਖੇ ਕਾਸ਼ਟ ਹਰਿਆ ਰਹਾਓ, ਜਨਨ ਪਿਤਾ ਲੋਕ ਸੁਤ ਬਨਿਤਾ, ਕੋਈ ਨਾ ਕਿਸ ਕੀ ਧਰਿਆ, ਸਿਰ ਸਿਰ ਰਿਜਕ ਸੰਭਾਹੇ ਠਾਕੁਰ, ਕਾਹੀ ਮਨ ਪਉ ਕਰਿਆ, ਉਡੇ ਉਡਿਆ ਵੈਸੈ ਕੋਸਾਂ, ਤਿਸ ਬਾਛੇ ਬਚਰੇ ਸ਼ਰਿਆ, ਤਿਨ ਕਵਣ ਖਿਲਾਵੈ ਕਵਣ ਚੁਗਾਵੈ, ਮਨ ਮੈਂ ਸਿਮਰਨ ਕਰਿਆ, ਸਭ ਨਿਦਾਨ ਦਸ ਅਸ਼ਟ ਸੁਧਾਰ, ਠਾਕੁਰ ਕਰ ਤਲ ਦਰਿਆ, ਜਨ ਨਾਨਕ ਬਲ ਬਲ ਸਦ ਬਲ ਜਾਈਐ, ਤਿਰੰਤ ਨ ਪਾਰ ਵਰਿਆ, ਰਾਗ ਆਸਾ ਮਹੱਲਾ ਚੌਥਾ, ਸੋ ਪੁਰਖ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ, ਹਰੰਗ ਵਾਗ ਮਾ ਪਾਰਾ, ਸਭ ਧਿਆਵੈ ਤੁਦ ਜੀ ਹਰ ਸੱਚੇ ਸਿਰਜਣ ਹਾਰਾ, ਸਭ ਜੀ ਤੁਮਾਰੇ ਜੀ ਤੂੰ ਜੀਆਂ ਕਾਲਾ ਤਾਰਾ, ਹਰ ਧਿਆਵੋ ਸੰਤੋ ਜੀ ਸਭ ਦੁੱਖ ਵਿਸਾਰਨ ਹਾਰਾ, ਹਰਿਆਪੇ ਠਾਕੁਰ ਹਰਿਆਪੇ ਸੇਵਕ ਜੀ, ਕਿਆ ਨਾਨਕ ਜੰਤ ਵਿਚਾਰਾ, ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ, ਹਰੇ ਕੋ ਪੁਰਖ ਸਮਾਣਾ, ਇੱਕ ਦਾਤੇ ਇੱਕ ਬੇਖਾਰੀ ਜੀ, ਸਭ ਤੇਰੇ ਜੋਜ ਬਿਡਾਣਾ, ਤੂੰ ਆਪੇ ਦਾਤਾ ਆਪੇ ਭੁਗਤਾ ਜੀ, ਹਾਂ ਤੁਦ ਬਿਨ ਵਰਨਾ ਜਾਣਾ, ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ, ਜਨ ਨਾਨਕ ਦਿਨ ਕੁਰਬਾਣਾ, ਹਰ ਧਿਆਵੈ ਤੁਧ ਜੀ, ਸੇ ਜਾਨ ਯੁਗ ਮੈਂ ਸੁਖ ਵਾਸੀ, ਸੇ ਮੁਕਤ ਭਏ ਜਨ ਹਰ ਧਿਆਇਆ ਜੀ, ਦਿਨ ਟੂਟੀ ਜਮਕੀ ਫਾਸੀ, ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ, ਤਿਨ ਕਾ ਭਉ ਸਭ ਗਵਾਸੀ, ਜਿਨ ਸੇਵਿਆ ਮੇਰਾ ਹਰ ਜੀ, ਤੇ ਹਰ ਹਰ ਰੂਪ ਸਮਾਸੀ, ਸੇ ਧਨ ਜਿਨ ਹਰ ਧਿਆਇਆ ਜੀ, ਜਨ ਨਾਨਕ ਤਿਨ ਬਲ ਜਾਸੀ, ਤੇਰੀ ਭਗਤ ਤੇਰੀ ਭਗਤ ਭੰਡਾਰ ਜੀ, ਪਰੇ ਬੇਅੰਤ ਬੇਅੰਤਾ, ਤੇਰੇ ਭਗਤ ਤੇਰੇ ਭਗਤ ਸਲਾਹਣ ਤੁਧ ਜੀ, ਹਰ ਅਨੇਕ ਅਨੇਕ ਅਨੰਤਾ,

ਹੋਰ ਨਾ ਕੋਈ। ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ, ਤੂੰ ਨੇ ਚਲ ਕਰਦਾ ਸੋਈ, ਤੁਦੇ ਆਪੇ ਪਾਵੈ ਸੋਈ ਵਰਤੈ ਜੀ, ਤੂੰ ਆਪੇ ਕਰੈ ਸੋਈ, ਤੁਦੇ ਆਪੇ

ਚੌਥਾ ਤੂੰ ਕਰਤਾ ਸਚਿਆਰ ਮੈਡਾ ਸਾਈ ਜੋ ਤੂੰ ਪਾਵੈ ਸੋਈ ਥਿਤੀ ਜੋ ਤੂੰ ਦੇ ਸੋਈ ਹੋ ਪਾਈ ਰਹਾਉ ਸਭ ਤੇਰੀ ਤੂੰ ਸਭਨੀ ਧਿਆਇਆ ਜਿਸਨੂੰ ਕਿਰਪਾ ਕਰੇ ਤਿੰਨ ਨਾਮ ਰਤਨ ਪਾਇਆ ਗੁਰਮੁਖ ਲਾਧਾ ਮਨ ਮੁੱਖ ਗਵਾਇਆ ਤੁਧ ਆਪ ਵਿਛੋੜਿਆ ਆਪ ਮਿਲਾਇਆ ਤੂੰ ਦਰਿਆਉ ਸਭ ਤੁਝੀ ਮਾਹੇ ਤੁਝ ਬਿਨ ਦੂਜਾ ਕੋਈ ਨਾਹੇ ਜੀ ਜੰਤ ਸਭ ਤੇਰਾ ਖੇਲ ਬਜੋਗਮਲ ਵਿਛੜਿਆ ਸੰਜੋਗੀ ਮੇਲ ਜਿਸਨੂੰ ਤੂੰ ਜਾਣਾ ਹੈ ਸੂਜਨ ਜਾਣੇ ਹਰ ਗੁਣ ਸਦ ਹੀ ਆਖ ਵਖਾਣੇ ਜਿਨ ਹਰ ਸੇਵਿਆ ਤਿੰਨ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਧ ਬਿਨ ਦੂਜਾ ਵਰਨਾ ਕੋਏ ਤੂੰ ਕਰ ਕਰ ਵੇਖੈ ਜਾਣੇ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਆਸਥਾ ਮਹੱਲਾ ਪਹਿਲਾ ਤਿਤ ਸਰਬਰੜੈ ਪਹਿਲੇ ਨਿਵਾਸਾ ਪਾਣੀ ਬਾਗਤ ਨੇ ਕੀਆ ਪੰਕਜ ਮੋਹ ਭਗਨੀ ਜਲ ਹੈ ਅਮ ਦੇਖਾ ਤੈ ਡੂਬੀ ਅਲੇ ਮਾਣ ਏਕ ਨ ਚੇਤ ਸਮੂੜ ਬਣਾ ਹਰ ਬਿਸਰਤ ਤੇਰੇ ਗੁਣ ਗਲਿਆ ਰਾਉ ਨਾ ਸਤੀ ਨੇ ਪੜਿਆ ਮੂਰਖ ਮੁਗਧਾ ਜਨਮ ਭਇਆ ਪ੍ਰਣਵਤ ਨਾਨਕ ਤਿਨ ਕੀ ਸਰਣਾ ਜੰਤੂ ਨਾਹੀ ਵਿਸਰਿਆ ਆਸਾ ਮਹੱਲਾ ਪੰਜਵਾਂ ਭਈ ਪ੍ਰਾਪਤ ਮਾਨੁਖ ਦੇ ਹੁਰੀਆ ਗੋਬਿੰਦ ਮਿਲਣ ਕੀ ਤੇਰੀ ਵਰੀਆ ਵਰਕਾਜ ਤਰਗ ਤੈਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਸਰੰਜਾ ਮਿਲਾਗ ਬਹੁ ਜਲ ਤਰਨ ਕੈ ਜਨਮ ਬ੍ਰਥਾ ਜਾਤ ਰੰਗ ਮਾਇਆ ਕਹਿ ਰਹਾਉ ਜਪ ਤਪ ਸੰਜਮ ਧਰਮ ਨਾ ਕਮਾਇਆ।

ഭഗവത് കർഗാവോ സുഹിലാ ശിവരോ സജ്ജനാരു തുമ ഗാവോ മൃ നിർപോക സുഹിലാ മാറിജ സുഹിലാ സദാ സുഖോരാവോ നേത്ര ജീവിടെ സമാലി അനന്ത ദേഖേഗാ ദേവനഹാര തിരദാന കിംതന പവൈ ദസദാ ദേ ഗവണ സുമാര സമത സഹാ ലിഖിയാ മിൽ കർ പാവോ തേല ദേഹ സജ്ജന ശിഷടിയാ ജ ഹോ ബസ സോ മേൽ കർ കാരേ ഹോ പൌഞ്ചാ സദേ നത ഭവാൻ സദന ഹാരാ സിമരിയ നാനക സേ ദേ അവന ਰਾਗ ਆਸਾ ਮਹੱਲਾ ਪਹਿਲਾ ਸ਼੍ਰੀ ਕਰ ਸ਼੍ਰੀ ਗੁਰ ਸ਼੍ਰੀ ਉਪਦੇਸ਼ ਗੁਰਗੁਰੇ ਕੋਵੇ ਸਨੇਕ ਬਾਬਾ ਜੈ ਕਰ ਕਰਤੇ ਕੀਰਤ ਹੋਏ ਸੋ ਕਰ ਰਾਗ ਵਡਾਈ ਤੋਏ ਰਾਓ ਬੇਸੋ ਜਸਿਆਂ ਘੜੀਆਂ ਪਹਿਰਾ ਸਿੱਧੀ ਵਾਰੀ ਮਹਾ ਸੂਰਜ ਕੁਰ ਤਨੇਕ ਨਾਨਕ ਕਰਤੇ ਕੇ ਕੇਤੇ ਵੇ ਸੋ ਰਾਗ ਤਨਾ ਸ੍ਰੀ ਮਹੱਲਾ ਚ ਪਹਿਲਾ ਗਗਨ ਮੈ ਥਾਲ ਰਵ ਚੰਦ ਦੀਪਕ ਬਣੇ ਤਾਰਿਕਾ ਮੰਡਲ ਜਨਕ ਮੋਤੀ ਰੂਪ ਮਾਲਿਆ ਨੜੋ ਪਵਨ ਚਵਰੋ ਕਰੇ ਸਗਲ ਬਦਰਾਏ ਫੁਲਾਂਤ ਜੋਧੀ ਕੈਸੀ ਆਰਤੀ ਹੋਏ ਪਵਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਬਾਜੰਤ ਫੇਰੀ ਰਹਾਉ ਸਹਿਸ ਤਵ ਨੈਨ ਨਨ ਨੈਨ ਤੋਏ ਗੋ ਸਹਿਸ ਮੂਰਤ ਨਾਇਕ ਤੋਹੀ ਸਹਿਸ ਪਦ ਬਿਮਲ ਨਨੇਕ ਪਦ ਗੰਧ ਵੈਨੋ ਸਹਿਸ ਤਵ ਗਾਂਧੇ ਵਿਚਲਤ ਮੋਹੀ ਸਭ ਮੈਂ ਜੋਤ ਜੋਤ ਹੈ ਸੋਏ ਤਿਸਦਾ ਚਾਨਣ ਸਭ ਮੈਂ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਜੋਤ ਸੁਭਾਵੈ ਸੁ ਆਰਤੀ ਹੋਏ ਹਾਰ ਚਰਨ ਕਵਲ ਮਕਰੰਦ ਲੋਭਿਤ ਮਨੁ ਅਣਦਿਨ ਮੋਹਿ ਆਈ ਪਿਆਸਾ ਕਿਰਪਾ ਜਲ ਦੇ ਨਾਨਕ ਸਾਰੇ ਗੋਹੇ ਜਾਤੇ ਤੇਰੇ ਨਾਹੀ ਵਾਸਾ ਗੌੜੀ ਪੂਰਵੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਵੋ ਭਰਿਆ ਮਨ ਸਾਧੂ ਖੰਡਲ ਖੰਡਾਹੇ ਪੂਰਵ ਲਿਖ ਲਿਖੇ ਗੁਰ ਪਾਇਆ ਮਨ ਲੈ ਮੰਡਲ ਮੰਡਾਏ ਕਰ ਸਾਧੂ ਅੰਜਲੀ ਪੁਨ ਵੱਡਾ ਹੀ ਕਰ ਡੰਡਾਓਤ ਪੁਨ ਵੱਡਾ ਹੀ ਰਹਾਉ ਸਾਕਤ ਹਰ ਰਸ ਸਾਧਨਾ ਜਾਣਿਆ ਤਿਨ ਅੰਤਰੋਂ ਮੈਂ ਕੰਡਾਈ ਜਿਉਂ ਜਿਉਂ ਚੱਲਿਆ ਜੁਬ ਦੁਖ ਪਾਵੇ ਜਮ ਕਾਲ ਸਹੇ ਸਿਰ ਡੰਡਾਈ ਹਰ ਜਨ ਹਰ ਹਰ ਨਾਮ ਸਮਾਣੇ ਦੁਖ ਜਨ ਮਰਨ ਪਵ ਖੰਡਾਹੀ ਅਵਨਾਸੀ ਪੁਰਖ ਪਾ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਿਮੰਡਾਹੀ

राग गौड़ी पूर्वी महला पंजवा करो बिनंती सुनो मेरे मीता संत टहल की वेला इहां खड़ जलोहर ला आगे वसनु सहेला आओद कटै दिन सरहण हारी मान गुरमिल का सुवारे राव। ਇਹ ਸੰਸਾਰ ਵਿਕਾਰ ਸਭ ਸੇ ਮੈਂ ਤਰ ਬ੍ਰਹਮ ਗਿਆਨੀ ਜਿਸ ਜਗਾਏ ਪਿਆ ਵਹਿ ਰਸ ਕਥ ਕਥਾ ਤਿਨ ਜਾਨੀ ਜਾ ਕੋ ਆਏ ਸੋਈ ਬਿਆਜ ਹਰ ਗੁਰ ਤੇ ਮਨੈ ਬਸੇਰਾ ਨਿਜ ਕਰ ਮਹਿਲ ਪਾਵੋ ਸੁਖ ਸਹਿ ਜੇ ਬੋਰ ਨਾ ਹੋਏ ਗੋ ਫੇਰਾ ਅੰਤਰ ਜਾਮੀ ਪੁਰਖ ਬਿਦਾਤੇ।

ਓਂਕਾਰ ਸਤਿਗੁਰ ਪ੍ਰਸਾਦ ਰਾਗ ਸ੍ਰੀ ਰਾਗ ਮਹਿਲਾ ਪਹਿਲਾ ਮਹਿਲਾ ਪਹਿਲਾ ਘਰ ਪਹਿਲਾ ਮੋਤੀ ਤਾਂ ਮੰਦਰ ਉਸਰੇ ਤਾਂ ਹੋਏ ਜਰਾ ਉਹ ਕਸੂਰ ਕੁੰਗੂ ਅਗਨ ਚੰਦਨ ਪਿਆ ਵੇਚਾਉ ਮਤ ਦੇ ਹੂਰਾ ਵਿਸਰੇ ਤੇਰਾ ਚਿਤਨਾ ਵੀ ਨਾ ਹਰ ਬਿਨ ਜਿਉ ਜਲ ਵੱਲ ਜਾਉ ਮੈਂ ਆਪਣਾ ਗੁਰਪੂਸ ਦੇਖਿਆ ਵਰਨਾ ਹੀ ਥਾਉ ਰਹਾਉ ਤਾਤੀ ਤਾਂ ਹੀਰੇ ਲਾਲ ਹਰਤੀ ਪਲੰਗ ਨਾਲ ਜੜਾਉ ਮੋਹਣੀ ਮੁਖਮਣੀ ਸੋਹੈ ਕਰੇ ਰੰਗ ਪਸਾਉ ਮਤ ਦੇ ਹੂਣਾ ਵਿਸਰੇ ਤੈ ਚਿਤਨਾ ਵੇ ਨਾਉ ਸਿੱਧ ਹੋਵਾ ਸਿੱਧ ਲਾਈ ਰਿਧ ਰੱਖ ਆਖਾਂ ਆਉ ਗੁਪਤ ਵਰਗਟ ਹੋਏ ਵੈਸਾਂ ਲੋਕ ਰੱਖੇ ਪਾਓ ਮਤ ਦੇ ਹੂਣਾ ਵਿਸਰੇ ਤੇਰਾ ਚਿਤਨਾ ਵੇ ਨਾਉ ਸੁਲਤਾਨ ਹੋਵਾ ਮੇਲੇ ਤਰਸ ਕਰ ਤਖ ਆਖਾਂ ਪਾਓ ਹੁਕਮ ਹਾਸਲ ਕਰੀ ਬੈਠਾ ਨਾਨਕਾ ਸਾਵਾਓ ਮਤ ਦੇ ਭੂਲਾ ਵਿਸਰੇ ਤੇਰਾ ਚਿਤਨਾ ਵੇ ਨਾਉ ਸਿਰ ਜਾਓ ਹੱਲਾ ਪਹਿਲਾ ਕੋਟੀ ਤੋ

ਸੁਣ ਸੁਣਿਆ ਆਖਣ ਆਖਣਾ ਜੇ ਭਾਵੇ ਤਰ ਕਰੇ ਸਮਾਏ ਰਹਾਉ ਕੂਸਾ ਕਤੀਆਂ ਵਾਰ ਵਾਰ ਕੀਸਨ ਕੀਸਾ ਪਾਏ ਅੱਗੀ ਛੇਤੀ ਜਾਣੀਆਂ ਪਸੰਦ ਛੇਤੀ ਰਣ ਜਾਓ ਪੀ ਤੇਰੀ ਕੀਮਤ ਨਾ ਪਵੇ ਹੋ ਕੇਵੜੇ ਅੱਖਾਂ ਨਾ ਪੰਖੀ ਹੋਏ ਕਹਿ ਜੇ ਪਵਾ ਸਹਿ ਸਮਾਨੀ ਜਾਊਂ ਨਦਰੀ ਕਿਸੇ ਨਾ ਆਊਂ ਨਾ ਕਿ ਜੋਤੀਆਂ ਨਾ ਖਾਊਂ ਪੀ ਤੇਰੀ ਕੀਮਤ ਨਾ ਪਵੇ ਹੋ ਕੇਵੜੇ ਅੱਖਾਂ ਨਾ ਨਾਨਕ ਤਲ ਲਖਮਣਾ ਪੜ ਪੜ ਪਿੱਛੇ ਭਾਉ ਬਾਸੂ ਟੋਟ ਨਾ ਆਵੀ ਲੇਖਣ ਧੋਣ ਚਲਾਓ ਵੀ ਤੇਰੀ ਕੀਮਤ ਨਾ ਪਵੇ ਹੋ ਕੇਵੜੇ ਅੱਖਾਂ ਨਾ ਸ੍ਰੀ ਰਾਗ ਮਹੱਲਾ ਪਹਿਲਾ ਲੇਖੇ ਬੋਲਣ ਬੋਲਣਾ ਲੇਖੇ ਖਾਣਾ ਖਾਓ ਲੇਖੇ ਵਾੜ ਚਲਾਈਏ ਲੇਖੇ ਸੁਣ ਵਿਖਾਓ ਲੇਖੇ ਸਾਲ ਵਾਈਏ ਪੜੇ ਤੇ ਪੁੱਛਣ ਜਾਓ ਬਾਬਾ ਮਾਇਆ ਰਚਨਾ ਰਚਨਾ ਧੋ ਆਂਦੇ ਨਾਲ ਸਾਰਿਆਂ ਨਾ ਤੁਸੇ ਨਾ ਹੋ ਰਹੋ ਜੀਵਨ ਵਰਨਾ ਜਾਇ ਇੱਥੇ ਖਾਜ ਸਾਲ ਜਿੱਥੇ ਵੈ ਸਮਝਾਈਏ ਤਿੱਥੇ ਕੋਈ ਨਾ ਚੱਲੀਏ ਤੇਰੇ ਜਿੱਥੇ ਕੋਈ ਨਾ ਚੱਲਿਓ ਨਾਲ ਰੋਵਣ ਵੇਲੇ ਜਿੱਤੜੇ ਸਭ ਬੰਨਣ ਪਿੰਡ ਪਰਾਲ ਸਭ ਕੋ ਆਖੇ ਬਹੁਤ ਬਹੁਤ ਘਟਨਾ।

ਨਾਨਕ ਤਿੰਨ ਕੈ ਸੰਗ ਸਾਥ ਵੱਡਾ ਵੱਡਿਆ ਸਿਉਂ ਕਿਆਰੀ ਸ ਜਿੱਥੇ ਨੀ ਸੰਭਾਲੀਅਨ ਜਿੱਥੇ ਨਜ਼ਰ ਤੇਰੀ ਦੁਖੀ ਸੰਜਾ ਮਹੱਲਾ ਪਹਿਲਾ ਲਾਭ ਕੂੜਾ ਕੂੜ ਚੂੜਾ ਠਾਕਾ ਦਮਰਦਾਰ ਪਰਨਿੰਦਾ ਪਰਮਲ ਮੁਖ ਸੁਧੀ ਅਗਰ ਅਗਰ ਕਰੋਧ ਚੰਡਾਲ ਰਸ ਕਸ ਆਪਸ ਲਾਹਣਾ ਇਹ ਕਰ ਮੇਰੇ ਕਰਤਾਰ ਬਾਬਾ ਬੋਲੀਏ ਪਤ ਹੋਏ ਉੱਤਮ ਫੇਦਾ ਉੱਤਮ ਕਹੀਏ ਨੀਚ ਕਰਮ ਵਹਿਰੋਏ ਰਹਾਓ ਰਸ ਖੋਇਨਾ ਰਸ ਰੂਪਾ ਕਾਵਣ ਰਸ ਕਾਂ ਪਾਰਵਲ ਕੀ ਵਾਸ ਰਸ ਘੋੜੇ ਰਸ ਤੇਜਾ ਮੰਦਰ ਰਸ ਮਿੱਠਾ ਰਸ ਮਾਸ ਇੱਥੇ ਰਸ ਸਰੀਰ ਕਹਿ ਕਹਿ ਕਠਨਾਮ ਨਿਵਾਸ ਜਿਤੋ ਲਿਆ ਪਤ ਪਾਈਏ ਸੋ ਬੋਲਿਆ ਪ੍ਰਵਾਣ ਫਿੱਕਾ ਬੋਲ ਬਚਣਾ ਸੁਣ ਮੂਰਖ ਮਨ ਜਾਣ ਜੋ ਤਿਸ ਭਾਵੇ ਸੇ ਭਲੇ ਹੋਰ ਕੇ ਕਹਿਣ ਕਵਖਾਣ

ਨੀਤ ਨੀਆਂ ਸਤ ਪਰਮਲ ਤਨ ਵਾਸ ਤਾਂ ਸੁਖ ਹੋਵੇ ਉਜਲਾ ਲੱਖ ਦਾ ਤੀਕ ਦਾਤ ਦੁੱਖ ਤੁਸੀਂ ਪੈ ਆਖੀਏ ਸੁਖ ਦੇਹੀ ਪਾਸ ਸੁਖ ਮਨੋ ਸਾਰੀਏ ਜਾਂ ਕੈ ਜੀ ਪੁਰਾਣ ਤਿਨ ਸਭ ਪਵਿੱਤਰ ਹੈ ਜਿੱਤਾ ਪਹਿਨਣ ਖਾਣ ਹੋਰ ਗੱਲਾਂ ਸਭ ਕੁੜੀਆਂ ਤੁਸੀਂ ਭਾਵੈ ਪ੍ਰਵਾਨ ਸ੍ਰੀ ਰਾਗ ਮਹੱਲਾ ਪਹਿਲਾ ਜਾਲ ਮੋਕ ਅਸਮਸ ਕਰ ਮਤ ਕਾਗਜ਼ ਕਰ ਸਾਰ ਭਾਉ ਕਲਮ ਕਰ ਚਿੱਤ ਲਿਖੇ ਲੇਖਾਰੀ ਗੁਰਪੁੱਛ ਕਰ ਲਿਖ ਵੀ ਗੁਰਪੁੱਛ ਲਿਖ ਵਿਚਾਰ ਲਿਖ ਨਾਮ ਸਲਾ ਲਿਖ ਲਿਖ ਅੰਤ ਨਾ ਪਾਰਾਵਾਰ ਬਾਬਾ ਇਹ ਲਿਖਾ ਲਿਖ ਜਾਣ ਜਿੱਥੇ ਲਿਖਾ ਮੰਗੀਏ ਜਿੱਥੇ ਹੋਏ ਸੱਚਾ ਨਿਸ਼ਾਂਗ ਹਾਓ ਜਿੱਥੇ ਮਿਲੇ ਵਡਾਇਆਈਆਂ ਸੱਚ ਖੁਸ਼ੀਆਂ ਸੱਚ ਸਦ ਸਦ ਖੁਸ਼ੀਆਂ ਸਦ ਚਾਓ ਤਿੰਨ ਮੁਖ ਟਿੱਕੇ ਨਿਕਲੇ ਜਿਨ ਮਨ ਸੱਚਾ ਨਾਓ ਕਰ ਮਿਲੇ ਤਾਂ ਪਾਈਏ ਨਾਹੀਂ ਗੱਲੀ ਵਾਓ ਦਵਾਓ ਇੱਕ ਆਵੇ ਇੱਕ ਜਾਏ ਉੱਥੇ ਚੱਕੀਏ ਨਾਮ ਸਲਾਰ ਇੱਕ ਪਾਏ ਮੰਗਤੇ ਇੱਕ ਨਾਮ ਵੱਡੇ ਦਰਬਾਰ ਅੱਗੇ ਗਿਆ ਨਾ ਜਾਣੀਏ ਬਿਨ ਨਾਵੇਂ ਬੇਕਾਰ ਪੈ ਤੇਰੇ ਡਰ ਅਗਲਾ ਖਪ ਖਪ ਛਿੱਜੇ ਤੇ ਨਾ ਜਿੰਨਾ ਸੁਲਤਾਨ ਖਾਨ ਹੁੰਦੇ ਦੇਖੇ ਕੇ ਨਾਨਕ ਉੱਠੀ ਚੱਲਿਆ ਸਭ ਕੂੜੇ ਟੁੱਟੇ ਨਾ ਨੇਹੇ ਸ੍ਰੀ ਰਾਗ ਮਹੱਲਾ ਪਹਿਲਾ ਸਭ ਰਸ ਮਿੱਠੇ ਮੰਨਿਆ ਸੁਣਿਆ ਸਾ ਲੂਣੇ ਖੱਟ ਤੁਸੀਂ ਮੁੱਖ ਬੋਲਣਾ ਮਾਰਨ ਨਾਲ ਕੀਏ ਛੱਤੀ ਅਮਰ ਭਾਉ ਏਕ ਜਾਂ ਕੋ ਨਜ਼ਰ ਕਰੇ ਬਾਬਾ ਹੋਰ ਖਾਣਾ ਖੁਸ਼ੀ ਖਵਾਰ ਜਿਸ ਸਾਦੇ ਤਨ ਪੀੜੀਏ ਮਨ ਮੈਂ ਚਲੇ ਬਕਾਰ ਰਹਾ ਰੱਤਾ ਪੈਨਣ।

ਆਹੋ ਚੜ੍ਹਨਾ ਖੁਸ਼ੀ ਕੋ ਅੱਜ ਚੜ੍ਹਿਆ ਤਨ ਪੀੜੀਏ ਮਨ ਮੈਂ ਚਲੇ ਵਿਕਾਰ ਹਾਓ ਕਰਮ ਅੰਦਰ ਖੁਸ਼ੀ ਕਾ ਨਾਮ ਕੀ ਨਜ਼ਰ ਤੇਰੀ ਪਰਿਵਾਰ ਹੁਕਮ ਸੋਈ ਤੁਝ ਭਾਵ ਸੀ ਹੋਰ ਆਖਣ ਬਹੁਤ ਅਪਾਰ ਨਾਨਕ ਸੱਚਾ ਪਾਤਸ਼ਾਹ ਪੂਛਣ ਕਰੇ ਵਿਚਾਰ ਬਾਬਾ ਹੋ ਸੋਹਣਾ ਖੁਸ਼ੀ ਖੁਆਰ ਜਿਤ ਸੱਚੀ ਤਨ ਪੇੜ ਪੀੜੀਏ ਮਨ ਮੈਂ ਚਲੇ ਵਿਕਾਰ ਹਾਓ ਸ੍ਰੀ ਰਾਮ ਮਹੱਲਾ ਪਹਿਲਾ ਕੁੰਗੂ ਕੀ ਕਾਇਆ ਰਤਨਾ ਕੀ ਲਲਤਾ ਅਗਰਵਾਸ ਤਨ ਸਾਸ ਅਸਠ ਤੀਰਥ ਕਾਮੁਖ ਟਿੱਕਾ ਚਿਤ ਘਟ ਮਤ ਵਗਾਸ ਉਤ ਮਤ ਸਲਹਣ ਸਚ ਨਾਮ ਗੁਰਦਾਸ ਬਾਬਾ ਹੋਰ ਨਾਮ ਹੋਰ ਮਤ ਹੋਰ ਹੋਰ ਜਿਸ ਵੇਰ ਕਮਾਈਏ ਕੂੜੇ ਕੂੜਾ ਜੋਰ ਰਹਾਓ ਪੂਜ ਲਗੇ ਵੀਰ ਆਖੀ ਸਭ ਮਿਲੇ ਸੰਸਾਰ ਨਾਉ ਸਦਾਏ ਆਪਣਾ ਹੋਏ ਸਿੱਧ ਸੁਮਾਰ ਜਾਂ ਪਤ ਲਿਖੇ ਨਾ ਪਵੇ ਸਭਾ ਸੂਤ ਸੁਹਾਰ ਜਿਨ ਕੋ ਸਤਿਗੁਰੂ ਥਾਪਿਆ ਤਿੰਨ ਵੇਟ ਨਾ ਸਕੇ ਕੋਏ ਉਹਨਾਂ ਅੰਦਰ ਨਾਮ ਨਿਦਾਨ ਹੈ ਨਾ ਮੋਹ ਪ੍ਰਗਟ ਹੋਏ ਨਾ ਪੂਜੀਏ ਨਾ ਮੰਨੀਏ ਅਖੰਡ ਸਦਾ ਸੱਚ ਸੋਏ ਖਿਉ ਖਿਉ ਖੇਲ ਰਲਾਈਏ ਤਾਂ ਜੀਉ ਕਿਹਾ ਹੋਏ ਚੰਗੀਆਂ ਸਭ ਸਿਆਣਪਾ ਉੱਤੇ ਚੱਲਿਆ ਰੋਏ ਨਾਨਕ ਨਾਮ ਵਿਸਾਰਿਆ ਦਰ ਗਿਆ ਕਿਹਾ ਹੋਏ ਸ੍ਰੀ ਰਾਗ ਮਹੱਲਾ ਪਹਿਲਾ ਗੁਣਵੰਤੀ ਗੁਣ ਵਿਥਰੇ ਅਗੁਣਵੰਤੀ ਝੂਰ ਜੇ ਲੋੜੇ ਵਰ ਕਾਮਣੀ ਨਾ ਮਿਲਈਏ ਤਿਰਕੂਰ ਨਾ ਵੇੜੀ ਨਾ ਤੁਲਠਾ ਨਾ ਪਾਈਏ ਫਿਰ ਦੂਰ ਮੇਰੇ ਠਾਕਰ ਪੂਰੇ ਤੱਕ ਅਡੋਲ ਗੁਰਮੁਖ ਪੂਰਾ ਜੇਕਰ ਪਾਈਏ ਸੱਚ ਤੋਲ ਰਹਾਓ ਪ੍ਰਭ ਹਰਿਮੰਦਰ ਸੋਹਣਾ ਚਿਸਮੇ ਮਾਨਸ ਲਾਲ ਮੋਤੀ ਹੀਰਾ ਨਿਰਮਲਾ ਕਾਂਚਨ ਕੋਟ ਸਾਲ ਬਿਨ ਪੌੜੀ ਗੜ ਕਿਉਂ ਚੜੋ ਗੁਰ ਕਰ ਹਰ ਪਿਆਰ ਨਿਹਾਲ ਗੁਰ ਪੌੜੀ ਵੇੜੀ ਗੁਰੂ ਗੁਰ ਤੁਲਹਾ ਹਰ ਨਾਉ ਗੁਰ ਸਾਗਰ ਸਰ ਸਾਗਰ ਬੋਥੋ ਗੁਰ ਤੀਰਥ ਦਰਿਆਓ ਜੇ ਤਿਸ ਭਾਵੇ ਉਜਲੀ ਸਤ ਸਰ ਨਹਾਉਣ ਜਾਓ ਪੂਰੋ ਪੂਰੋ ਅਖੀਏ ਪੂਰੋ ਤਸਨਵਾਸ ਪੂਰੇ ਥਾਨ ਸਹਾਵੇ ਪੂਰੇ ਆਸ ਨਿਰਾਸ ਨਾਨਕ ਪੂਰਾ

ਕਿਉਂ ਘਾਟੇ ਗੁਣਤਾਸ ਸ੍ਰੀ ਰਾਗ ਮਹੱਲਾ ਪਹਿਲਾ ਆਵੋ ਭੈਣੇ ਗੱਲ ਮਿਲੈ ਅੰਕ ਸਹੇਲੜੀਆਂ ਮਿਲ ਕੇ ਕਰੇ ਕਹਾਣੀਆਂ ਸਮਰੰਥ ਕੰਤਕੀਆਂ ਸਾਚੇ ਸਾਹਿਬ ਸਭ ਗੁਣ ਔਗਣਿਆ ਸਭ ਅਸਾਂ ਕਰਤਾ ਸਭ ਕੋ ਤੇਰਾ ਜੋਰ ਏਕ ਸ਼ਬਦ ਵਿਚਾਰੀਏ ਜਾਂ ਤੂੰ ਤਾਂ ਕਿਆ ਹੋਰ ਰਹਾਓ ਜਾਏ ਪੁੱਛੋ ਸੋ ਹਾਗਣੀ ਤੁਸਿਆ ਵੈਗਨੀ ਗੁਣੀ ਸਹਿ ਸੰਤੋਖ ਸ਼ਿੰਗਾਰੀਆ ਮਿੱਠਾ ਬੋਲਣੀ ਫਿਰ ਰਸਾਲੂ ਤਾਂ ਮਿਲੇ ਜਾਂ ਗੁਰਕਾ ਸ਼ਬਦ ਸੁਣੀ ਕੀਤੀਆਂ ਤੇਰੀਆਂ ਕੁਦਰਤੀ ਕੇਵਟ ਤੇਰੀ ਦਾਤ ਕੀਤੇ ਤੇਰੇ ਜੀ ਜੰਤ ਸਿਫਤ ਕਰੇ ਜੰਗਲਾਤ ਕੀਤੇ ਤੇਰੇ ਰੂਪ ਰੰਗ ਕੀਤੇ ਜਾਤ ਜਾਤ ਸੱਚ ਵੇਲੇ ਸੱਚ ਉਪਜੇ ਸੱਚਵੇਂ ਸੱਚ ਸਮਾਏ ਸੁਤ ਹੋਏ ਪਤ ਉਗਵੇ ਗੁਰਬਚਨੀ ਭਾਓ ਖਾਏ ਨਾਨਕ ਸੱਚਾ ਪਾਤਸ਼ਾਹ ਆਪੇ ਲਏ ਮਲਾਏ ਸ੍ਰੀ ਰਾਗ ਮਹੱਲਾ ਪਹਿਲਾ ਭਲੀ ਸਰੀ ਜੇ ਉਬਰੀ ਹੋਮੇ ਮੂਈ ਕੜਾ ਦੂਤ ਲਗੇ ਫਿਰ ਚੱਕਰੀ ਸਤੁਰ ਕਾ ਵਿਵਸਾ ਕਲਪ ਤਿਆਗੀ ਵਾਦ ਹੈ ਸੱਚਾ ਵੀ ਪਰਵਾਹ ਮਨ ਰੇ ਸੱਚ ਮਿਲੇ ਪੋ ਜਾਏ ਪੈ ਵਿਨ ਕਿ ਨਿਰਪੋ ਕਿਉਂ ਥੀਏ ਗੁਰਮੁਖ ਬਸ ਸ਼ਬਦ ਸਮਾਏ ਰਹਾਓ ਕੀਤਾ ਆਖਣ ਆਖੀਏ ਆਖਣ ਟੋਟਣਾ ਹੋਏ ਮੰਗਣ ਹਲ ਵਾਲੇ ਕੇਤੜੇ ਦਾਤਾ ਏਕੋ ਸੋਏ ਜਿਸਕੇ ਜੀ ਪ੍ਰਾਣ ਹੈ ਮਨ ਵਸਿਆ ਸੁਖ ਹੋਏ ਜਗ ਸੁਪਨਾ ਵਾ ਜੀਵਨੀ ਖਿਨਵੇ ਖੇਲ ਖਲਾਏ ਸੰਜੋਗੀ ਮਿਲੇ ਇੱਕ ਸੇ ਬਜੋਗੀ ਉੱਠ ਜਾਏ ਜੋ ਤਿਸਵਾਣਾ ਸੋਥੀਏ ਅਵਰ ਨਾ ਕਰਨਾ ਜਾਏ ਗੁਰਮੁਖ ਵਸਤੁ ਸਾਈਏ ਸੱਚ ਬਸਰ ਸੱਚ ਰਾਸ ਜਿੰਨੀ ਸੱਚ ਬਣੰਜਿਆ ਗੁਰਪੂਰੇ ਸਵਾਸ ਨਾਨਕ ਵਸ ਪਛਾਣ ਸੀ ਸੌ ਸੱਚ ਸੌਦਾ ਜਿਸ ਪਾਸ ਸ੍ਰੀ ਰਾਗ ਮਹੱਲਾ ਪਹਿਲਾ ਤਾਂ ਮਿਲੇ ਹੁਣ ਧਾਤ ਕੋ ਸਿਫਤੀ ਸਿਫਤ ਸਮਾਏ ਲਾਲ ਗੁਲਾਲ ਗਵਾਹ ਗਹਿਵਰਾ

ਨੇਨ ਸ਼ਾਂਤ ਸਵਾ ਗੁਰ ਪਾਈਏ ਮੁਕਤ ਪਦਾਰਥ ਤੇਨ ਰਹਾਉ ਉੱਚੋ ਥਾਨ ਸਹਾਵਨਾ ਉੱਪਰ ਮਹਿਲ ਉਸ ਮੁਰਾਰ ਸੱਚ ਕਰਨੀ ਦੇ ਪਾਈਐ ਦਰ ਕਰ ਮਹਿਲ ਪਿਆਰ ਗੁਰਮੁਖ ਮਨ ਸਮਝਾਈਏ ਆਤਮ ਰਾਮ ਵਿਚਾਰ ਸਿਰਬਦ ਕਰਮ ਕਮਾਈਏ ਆਸਨ ਦਿੱਤਾ ਹੋਏ ਕਿਉਂ ਗੁਰੂ ਵਿਨ ਤ੍ਰਿਕੁਟੀ ਛੁਟੈ ਹੈਦ ਮਿਲਿਆ ਸੁਖ ਹੋਏ ਨਿਜ ਕਰ ਮਹਿਲ ਪਛਾਣੀਏ ਨਦਰ ਕਰੇ ਮਲ ਧੋਏ ਬਿਨ ਗੁਰ ਮਹਿਲ ਨਾ ਉਤਰੇ ਬਿਨ ਹਰ ਕਿਉਂ ਕਰ ਵਾਸ ਏਕੋ ਸ਼ਬਦ ਵਿਚਾਰੀਏ ਅਵਰ ਤਿਆਗੇ ਆਸ ਨਾਨਕ ਦੇਖ ਦਿਖਾਈਏ ਹੋ ਸਤਿਵਲ ਹਾਰੇ ਜਾਸ ਸਿਰ ਰਾਗ ਮਹੱਲਾ ਪਹਿਲਾ ਤ੍ਰਿਗ ਜੀਵਨ ਦਹਾਗਣੀ ਮੁੱਠੀ ਦੂਜੇ ਪਾਏ ਕੱਲੜ ਕਿਹੜੀ ਕੰਧ ਜਿਉਂ ਅਹਿਨ ਸ ਕਰ ਤਹਿ ਪਾਏ ਮਿਨ ਸ਼ਬਦੇ ਸੁਖ ਨਾ ਥੀਏ ਫਿਰ ਬਿਨ ਦੁੱਖ ਨਾ ਜਾਏ ਮੁੰਦੇ ਫਿਰ ਪਿਨ ਕਿਆ ਸ਼ਿੰਗਾਰ ਦਾਰ ਘਰ ਢੋਈ ਨਾ ਲਹਿ ਦਰ ਗਹਿ ਝੂਠ ਖੁਆਰ ਰਹਾਉ ਆਪ ਜਾਨ ਨਾ ਭੁੱਲੀ ਸੱਚਾ ਵੜ ਦਸਾਨ ਪਹਿਲਾ ਧਰਤੀ ਸਾਧਕੈ ਸੱਚ ਨਾਮ ਦੇ ਦਾਨ ਨੌਨ ਦੇ ਉਪਜੇ ਨਾਮ ਏਕ ਕਰਮ ਪਵੇ ਨਿਸਾਨ ਗੁਰ ਕੋ ਜਾਣੇ ਜਾਣ ਨਾ ਜਾਣੀ ਕਿਆ ਤਿਸ ਚੱਜ ਚਾਰ ਅੰਦਲੇ ਨਾਮ ਵਿਸਾਰਿਆ ਮਨ ਮੁਖ ਅੰਧ ਗੁਆਰ ਆਵਣ ਜਾਣ ਨਾ ਚੁੱਕੀ ਮਰ ਜਨਮੇ ਹੋਏ ਖੁਆਰ ਚੰਦਨ ਮੂਲ ਅਣਾਇਆ ਕੁੰਭੂ ਮੰਗ ਸੰਧੂਰ ਚੂਹਾ ਚੰਦਨ ਵਖਣਾ ਪਾਨਾ ਨਾਲ ਕਪੂਰ ਜੇ ਤਨ ਤੰਤ ਨ ਭਾਵੀ ਤਾਂ ਸਭ ਅਡੰਬਰ ਗੂੜ ਸਭ ਰਸ ਭੋਗਨ ਵਾਦ ਹੈ ਸਭ ਸ਼ਿੰਗਾਰ ਵਿਕਾਰ ਜਬ ਲੰਘ ਸ਼ਬਦ ਨਾ ਭੇਜੀਏ ਕਿਉਂ ਸੋਹੇ ਗੁਰਦੁਆਰ ਨਾਨਕ ਧੰਨ ਸੁਹਾਗਣੀ ਜਿਨ ਸਾਹਾਂ ਨਾਲ ਪਿਆਰ ਸ੍ਰੀ ਰਾਗ ਮਹੱਲਾ ਪਹਿਲਾ ਸੁਣੀ ਦੇ ਡਰਾਵਣੀ ਜਾਂ ਜੀਉ ਵਿੱਚੋਂ ਜਾਏ ਭਾਏ ਉਲੰਦੀ ਵਿਜਵੀ ਤੂੰ ਕਿਨਾ ਨਿਸਿਓ ਕਾਏ ਪਾਂਚੇ ਰੁਨੇ ਦੁੱਖ ਪਰੇ ਬਿਨਸੇ ਦੂਜੇ ਪਾਏ ਮੂੜੇ ਰਾਮ ਜਪੋ ਗੁਣ ਵਿਸਾਰ ਹਉਮੈ ਮਮਤਾ ਮੋਹਣੀ ਸਭ ਮੁੱਠੀ ਅਹੰਕਾਰ ਰਹਾਉ ਜਿਨੀ ਨਾਮ ਵਿਸਾਰਿਆ ਦੂਜੀ ਕਾਰੇ ਲੱਗ ਸੁਬਦਾ ਲਾਗੇ ਪਾਚੂ ਏ ਅੰਤ ਤ੍ਰਿਸ਼ਨਾ ਅੱਗ ਗੁਰ ਰੱਖੇ ਸੇ ਉਬਰੇ ਹੁਰ ਮੁੱਠੀ ਧੰਦੇ ਠੱਗ ਮੂਈ ਪ੍ਰੀਤ ਪਿਆਰ ਗਿਆ ਮੂਆ ਵੈਰ ਵਿਰੋਧ ਧੰਦਾ ਥੱਕਾ ਹੋ ਮੂਈ ਮਮਤਾ ਮਾਇਆ ਕ੍ਰੋਧ ਕਰ ਮਿਲੇ ਸੱਚ ਪਾਈਏ ਗੁਰਮੁਖ ਸਦਾ ਨਿਰੋਧ ਸੱਚੀ ਕਾਰੇ ਸੱਚ ਮਿਲੇ ਗੁਰਮਤਿ ਪੱਲੇ ਪਾਏ ਸੋ ਨਰ ਜੰਮੇ ਨਾਮ ਰਹਿ ਨਾ ਆਵੇ ਨਾ ਜਾਏ ਨਾਨਕ ਨਦਰ ਪ੍ਰਧਾਨ ਸੋ ਦਰਗਾਹ ਪੈਂਦਾ ਜਾਏ ਸ੍ਰੀ ਰਾਗ ਮਹੱਲਾ ਪਹਿਲਾ ਤਨ ਜਲ ਵੱਲ ਮਾਟੀ ਪਿਆ ਮਨ ਮਾਇਆ ਮੋਹ ਮਨੂਰ ਔਗਣ ਫਿਰੇ ਲਾਗ ਪੈ ਕੂਰ ਵਜਾਵੇ ਤੂਰ ਬਿਰਨਾ ਬਿਨ ਸ਼ਬਦੇ ਭਰਮਾਈਏ ਦੁਬਦਾ ਦੁਬੇ ਪੂਰ ਮਨ ਰੇ ਸ਼ਬਦ ਤਰੋ ਚਿਤ ਲਾਏ ਜਿਨ ਗੁਰਮੁਖ ਨਾਮ ਨ ਬੁੱਝਿਆ ਮਰ ਜਨਮੇ ਆਵੇ ਜਾਏ ਰਹਾਉ ਤਨ ਸੁੱਚਾ ਸੋ ਆਖੀਏ ਜਿਸਮੇ ਸੱਚਾ ਨਾਉ ਪੈ ਸੱਚ ਰਾਤੀ ਦਿਹੋਰੀ ਜੀਵਾ ਸੱਚ ਸੁਆਉ ਸੱਚੀ ਨਗਰ ਨਿਹਾਲੀਏ ਬੋੜ ਪਾਵੇ ਤਾਓ ਸਾਚੇ ਤੇ ਪਵਨਾ ਪਿਆ ਪਵਨੇ ਤੇ ਜਲ ਹੋਏ ਜਲ ਚਿੱਤਰ ਪਵਨ ਸਾਜਿਆ ਕਟ ਕਟ ਜੋਤ ਹੋਏ ਨਿਰਮਲ ਮੈਲਾ ਤਾਂ ਥੀਏ ਸ਼ਬਦ ਰਤੇ ਪਤ ਹੋਏ ਇਹ ਮਨ ਸਾਧ ਸੰਤੋਖਿਆ ਨਗਰ ਕਰੇ ਤੇ ਸੁਭ ਮਾਹੇ ਪੰਚ ਭੂਤ ਸੱਚ ਪੈ ਤਰਤੇ ਜੋਤ ਸੱਚੀ ਮਨ ਮਾਹੇ ਨਾਨਕੇ ਔਗਣ ਵਿਸਰੇ ਗੁਰ ਰੱਖੇ ਪੱਤਾ ਹੈ ਫਿਰ ਰਾਗ ਮਹੱਲਾ ਪਹਿਲਾ ਨਾਨਕ ਬੇੜੀ ਸੱਚ ਕੀ ਕਰੀਏ ਗੁਰ ਵਿਚਾਰ ਕਹਾਵੇ ਇੱਕ ਜਾਵੀ ਪੂਰ ਭਰੇ ਅਹੰਕਾਰ ਮਨ ਹਠ ਮੱਤੀ ਬੁੱਢੀਐ ਗੁਰਮੁਖ ਸੱਚ ਸੋ ਤਾਰ ਗੁਰਬਿਨ ਕਿਉਂ ਤਰੀਏ ਸੁਖ ਹੋਏ ਜਿਉਂ ਭਾਵੇ ਤਿਉਂ ਰੱਖ ਤੂੰ ਮੈਂ ਹੋਰਨਾ ਦੂਜਾ ਕੋਏ ਰਹਾਉ ਅੱਗੇ ਦੇਖੂੰ ਗੌ ਜਲੈ ਪਾਛੇ ਹਰਿਓ ਗੰਗੂਰ ਜਿਉਂ ਭਾਵੇ ਤਿਉਂ ਰੱਖ ਤੂੰ ਮੈਂ ਔਰ ਨਾ ਦੂਜਾ ਕੋਏ ਰਹਾਉ ਅੱਗੇ ਦੇਖੂੰ ਦੋ ਗਲੇ ਪਾਛੇ ਰਿਹੋ ਅੰਗੂਰ ਜਿਸ ਤੇ ਉਪਜੇ ਤਿਸ ਤੇ ਬਿਨਸੇ ਘੱਟ ਘੱਟ ਸੱਚ ਭਰਪੂਰ ਆਪੇ ਮੇਲ ਮਿਲਾਵੀ ਸੱਚੇ ਮਹਿਲ ਹਦੂਰ ਸਾਹੇ ਸਾਹੇ ਤੁਝ ਸੰਭਲਾਂ ਕਦੇ ਨਾ ਵਿਸਾਰਿਓ ਜਿਉਂ ਜਿਉਂ ਸਾਹਿਬ ਮਨੁਸੇ ਗੁਰਮੁਖੀ ਪਿਓ ਮਨ ਤਨ ਤੇਰਾ ਤੂੰ ਤਨੀ ਗਰਭ ਨਿਵਾਰ ਸਿਓ ਜਿਨ ਇਹ ਜਗਤ ਪਾਇਆ ਤਿਰ ਪਵਨ ਕਰੇ ਆਕਾਰ ਗੁਰਮੁਖ ਚਾਨਣ ਜਾਣੀਏ ਮਨਮੁਖ ਮੁਗਧ ਗਵਾਰ ਘੱਟ ਘੱਟ ਜੋਤ ਸਮਨ ਨਿਰੰਤਰੀ ਬੁੱਝੇ ਗੁਰ ਮਤ ਸਾਰ ਗੁਰਮੁਖ ਜਿਨੀ ਜਾਣਿਆ ਤਿੰਕੀ ਚੇ ਸਵਾਸ ਸੱਚੇ ਸੇਤੀ ਗਲ ਮਿਲੇ ਸੱਚੇ ਗੁਰ ਪ੍ਰਗਾਸ ਨਾਨਕ ਨਾਮ ਸੰਤੋਖੀਆਂ ਜੀਓ ਪਿੰਡ ਪ੍ਰਭਾਸ
ਸ੍ਰੀ ਰਾਗ ਮਹੱਲਾ ਪਹਿਲਾ ਸੁਮਨ ਮਿੱਤਰ ਪਿਆਰਿਆ ਮਿਲ ਮੇਲਾ ਹੈ ਜਬ ਲਗ ਜੋ ਅਨਸਾ ਸਾਸ ਹੈ ਤਬ ਲਗ ਰਹੀ ਤਨ ਦੇ ਬਿਨਤ ਗੁਣ ਕਾਮਨਾ ਆਵੀ ਚਹਿ ਤੇਰੀ ਤਨ ਪੇਖੇ ਮੇਰੇ ਮਨ ਲੈ ਲਾਹਾ ਚਾਹੇ ਕਰ ਜਾਹੇ ਗੁਰਮੁਖ ਨਾਮ ਸਲਾਈਏ ਹਮੇ ਨਿਵਰੀ ਪਾਏ ਰਾਓ ਸੁਣ ਸੁਣ ਗੰਡਨ ਗੰਡੀਏ ਲਿਫਰ ਬੁਝੇ ਭਾਰ ਕਿਸ਼ਨਾਇਨ ਸਗਲੀ ਹਮੇ ਰੋਗ ਬਕਾਰ ਉਹ ਬੇਪਰਵਾਹ ਤੋਲਵਾ ਗੁਰਮਤ ਕੀਮਤ ਪਸਾਰ ਲੱਖ ਸਿਆਣ ਪਜੇ ਕਰੀ ਲੱਖ ਸਿਉ ਭੀਤ ਮਲਾਪ ਬਿਨ ਸੰਗਤ ਸਾਧਨਾ ਧਾਪੀਆਂ ਬਿਨ ਨਾਵੇਂ ਗੁਰ ਦੁੱਖ ਸੰਤਾਪ ਹਰ ਜਪ ਜੀੜੇ ਛੁੱਟੀਏ ਗੁਰਮੁਖ ਚੀਨੇ ਆਪ ਤਨ ਮਨ ਗੁਰਪੇ ਵੇਚੀਏ ਮਨ ਦੀ ਆਸਰ ਨਾਲ ਤਿਰ ਭਵਨ ਖੋਜ ਟੰਡੋਲਿਆ ਗੁਰਮੁਖ ਖੋਜ ਨਿਹਾਲ ਗੁਰਮਤ ਗੁਰੂ ਸਤਿਗੁਰ ਮੇਲ ਮਿਲਾਇਆ ਨਾਨਕ ਸੋ ਪ੍ਰਭ ਨਾਲ ਸ੍ਰੀ ਰਾਗ ਮਹੱਲਾ ਪਹਿਲਾ ਮਰਨੇ ਕੀ ਚਿੰਤਾ ਨਹੀਂ ਜੀਵਨ ਕੀ ਨਹੀਂ ਆਸ ਤੂੰ ਸਰੂ ਜੀਆਂ ਪ੍ਰਿਤ ਪਾ ਲਈ ਲੇਖੇ ਸਾਸ ਵਿਰਾਸ ਅੰਤਰ ਗੁਰਮੁਖ ਤੂੰ ਵਸੈ ਜਾਂ ਭਾਵੇ ਤਿਉਂ ਨਿਰਾਸ।

ਗੁਰਮੁਖ ਰਵੇ ਸਾਗਣੀ ਸੋ ਪ੍ਰਭ ਸੇਜ ਪਤਾਰ ਚਾਰੇ ਅਗਨ ਵਾਰ ਮਾਰ ਗੁਰਮੁਖ ਹਰ ਜਲ ਪਾਏ ਅੰਤਰ ਕਵਲ ਵਰਗਸਿਆ ਅੰਮ੍ਰਿਤ ਭਰਿਆ ਗਾਏ ਨਾਨਕ ਸਤਿਗੁਰ ਮੀਤ ਕਰ ਸੱਚ ਪਾਵੇ ਦਰਗਾਹ ਜਾਏ ਸ੍ਰੀ ਰਾਗ ਮਹੱਲਾ ਪਹਿਲਾ ਹਰ ਹਰ ਜਪੋ ਪਿਆਰਿਆ ਗੁਰਮਤਿ ਲੈ ਹਰ ਬੋਲ ਮਨ ਸਤ ਸੁਵੱਟੀ ਲਾਈਏ ਤਲੀਏ ਪੂਰੇ ਤੋਲ ਕੀਮਤ ਕਨੇ ਨਾ ਪਾਈਏ ਰਿਧ ਮਾਣਕ ਮੋਲ ਮੋਲ ਭਾਈ ਰੇ ਹਰ ਹੀਰਾ ਗੁਰਮਾਹੇ ਸਤ ਸੰਗਤ ਸਤ ਗੁਰ ਪਾਈਏ ਐਨ ਸਭ ਸਲਾਹ ਰਹਾਉ ਸੱਚ ਵਖਰ ਤਨ ਰਾਸ ਲੈ ਪਾਈਏ ਗੁਰ ਪ੍ਰਗਾਸ ਜਿਉਂ ਅਗਨ ਮਰੇ ਜਲ ਪਾਈਏ ਤਿਉਂ ਕ੍ਰਿਸ਼ਨਾ ਦਾ ਸੰਦਾਸ ਜਮ ਜਨ ਧਾਰ ਨਾ ਲੱਗੀ ਓ ਪੌ ਦੁਲ ਧਰੇ ਤਰਾਸ ਗੁਰਮੁਖ ਕੂੜ ਨਾ ਪਾਵੀ ਸੱਚ ਰਤੇ ਸਭ ਪਾਏ ਸਾਖ ਸੱਚ ਨਾ ਪਾਵੀ ਕੂੜੇ ਕੂੜੀ ਪਾਏ ਸੱਚ ਰਤੇ ਗੁਰਮੇਲੀਏ ਸੱਚੇ ਸੱਚ ਸੁਆਹੇ ਮਨ ਮੈਂ ਮਾਣਕ ਲਾਲ ਨਾਮ ਰਤਨ ਪਦਾਰਥ ਹੀਰ ਸੱਚ ਵਖਰ ਬਤਨ ਨਾਮ ਹੈ ਘਟ ਕਰ ਗੈ ਗੰਭੀਰ ਨਾਨਕ ਗੁਰਮੁਖ ਪਾਈਏ ਦਇਆ ਕਰੇ ਹਰ ਹੀਰ ਸ੍ਰੀ ਰਾਗ ਮਹੱਲਾ ਪਹਿਲਾ ਭਰਨੇ ਪਾਹੇ ਨਾ ਭਿਜਵੈ ਜੇ ਭਵੇ ਦਸੰਤਰ ਦੇਸ ਅੰਤਰ ਮਹਿਲ ਨਾ ਉਤਰੇ ਤ੍ਰੀ ਜੀਵਨ ਤ੍ਰਿਗ ਵੇਸ ਹੋਰ ਕਿਤੇ ਭਗਤ ਨਾ ਹੋਵੀ ਬਿਨ ਸਤਿਗੁਰ ਕੇ ਉਪਦੇਸ਼ ਮਨ ਰੇ ਗੁਰਮੁਖੇ ਅਗਨ ਵਾਰ ਗੁਰ ਕਾ ਕਹਿਆ ਮਨ ਵਸੇ ਹਉਮੈ ਤ੍ਰਿਸ਼ਨਾ ਮਾਰ ਰਹਾਉ ਮਨ ਮਾਣਕ ਨਿਰਮੋਲ ਹੈ ਰਾਮ ਨਾਮ ਪਤਤ ਪਾਏ ਮਿਲ ਸੰਗਤ ਹਰ ਪਾਈਏ ਗੁਰਮੁਖ ਹਰ ਲਿਵ ਲਾਏ ਆਪ ਗਇਆ ਸੁਖ ਪਾਇਆ ਮਿਲ ਸਰਲੇ ਸਰਲ ਸਮਾਏ ਜਿਨ ਹਰ ਹਰ ਨਾਮ ਨਾ ਚੇਤਿਓ ਸੋ ਔਗਣ ਆਵੇ ਜਾਏ ਜਿਸ ਸਤਿਗੁਰ ਪੁਰਖ ਨਾ ਭੇਟਿਓ ਸੋ ਭੌਜਲ ਪਾਲ ਚ ਪਚੇ ਪਚਾਏ ਇਹ ਮਾਣਕ ਜੀਓ ਨਿਰਮੂਲ ਹੈ ਇਹ ਕੌਡੀ ਬਦਲੇ ਜਾਏ ਜਿਨ੍ਹਾਂ ਸਤਿਗੁਰੂ ਰਸ ਮਿਲੇ ਸੇ ਪੂਰੇ ਪੁਰਖ ਸਜਾਨ ਗੁਰ ਮਿਲਿਆ ਪੌਗਲ ਲੰਘੀਏ ਗਰ ਗਰ ਪਤ ਪ੍ਰਵਾਣ ਨਾਨਕ ਤੇ ਮੁਖੀ ਉਜਲੇ ਧਨ ਧੁਨ ਉਪਜੇ ਸ਼ਬਦ ਨਿਸ਼ਾਨ ਸ੍ਰੀ ਰਾਗ ਮਹੱਲਾ ਪਹਿਲਾ ਵੰਡ ਕਰੋ ਗੁੰਜਾਰਿਓ ਵੱਖਰ ਲਿਓ ਸੰਭਾਲ ਜੈਸੀ ਵਸੋ ਸਾਈਏ ਜੈਸੀ ਨਿਭੇ ਨਾਲ ਅੱਗੇ ਸਾਹ ਸਜਾਨ ਹੈ ਜੈਸੀ ਵਸ ਸੰਭਾਲ ਭਾਈ ਰੇ ਰਾਮ ਕਹੋ ਚਿਤ ਲਾਏ ਹਰ ਜਸ ਵੱਖਰ ਲੈ ਚਲੋ ਸੌ ਦੇਖੇ ਪਤਿਆਏ ਰਹਾਉ ਜਿਨ੍ਹਾਂ ਸਾ ਰਾਸ ਨਾ ਸੱਚ ਹੈ ਤਿਉਂ ਤਿੰਨਾ ਸੁਖ ਹੋਏ ਖੋਟੇ ਬਣਜ ਬਣੀਏ ਮਨ ਤਨ ਖੋਟਾ ਹੋਏ ਫਾਹੀ ਫਾਤੇ ਮਿਰਗ ਦਿਓ ਦੁੱਖ ਘਣੋ ਨਿਤ ਹੋਏ ਰੋਏ ਖੋਟੇ ਪੋਤੇ ਨਾ ਪਵੇ ਤਿੰਨ ਹਰ ਗੁਰ ਦਰਸ ਨਾ ਹੋਏ ਖੋਟੇ ਜਾਤ ਨਾ ਪਤ ਹੈ ਖੋਟ ਨਾ ਸਿਜਸ ਕੋਏ ਖੋਟੇ ਖੋਟ ਕੁਮਾਣਾ ਮਾਣਾ ਆਇਆ ਗਿਆ ਪਤ ਖੋਏ ਨਾਨਕ ਮਨ ਸਮਝਾਈਐ ਗੁਰ ਕੇ ਸ਼ਬਦ ਸਲਾਹ ਰਾਮ ਨਾਮ ਰੰਗ ਰਤਿਆ ਭਰ ਨਾ ਪਰਮਰਨਾ ਹਰ ਜਪ ਲਾਹਾ ਅਗਲਾ ਨਿਰਭਉ ਹਰ ਮਨ ਮਾਂ ਸ੍ਰੀ ਰਾਗ ਮਹੱਲਾ ਪਹਿਲਾ ਕਰ ਦੂਜਾ ਧੰਨ ਜੋਨ ਹਰ ਫੁੱਲੜਾ ਨਾਠੀ ਹੜੇ ਦਿਨ ਚਾਰ ਪਵਨ ਕੀਤੇ ਕੀਰੇ ਪਤ ਦਿਓ ਟਲ ਟਲ ਟੁੱਲ ਜੰਮਣ ਹਾਰ ਰੰਗ ਮਾਣ ਲੈ ਪਿਆਰਿਆ ਜਾ ਜੋਨ ਹੁੱਲਾ ਨਾ ਹੁੱਲਾ ਜਿਨ ਥੋੜੇ ਥੱਕੇ ਪਿਆ ਪਰਾਲਾ ਚੁੱਲਾ।

ਚੱਲੀ ਮਨ ਸ੍ਰੀ ਰੰਗ ਮਹੱਲਾ ਪਹਿਲਾ ਕਰ ਦੂਜਾ ਆਪੇ ਰਸੀਆ ਰਾਪ ਰਸ ਆਪੇ ਰਾਵਣ ਹਾਰ ਆਪੇ ਹੋਵੇ ਚੋਲੜਾ ਆਪੇ ਸੇ ਜਪਤਾਰ ਰੰਗਰਤਾ ਮੇਰਾ ਸਾਹਿਬ ਰਵ ਰਿਹਾ ਭਰਪੂਰ ਹਾਓ ਆਪੇ ਮਾਛੀ ਮਛਲੀ ਆਪੇ ਪਾਣੀ ਜਾਲ ਆਪੇ ਜਾਲ ਮੜਕਦਾ ਆਪੇ ਅੰਦਰ ਲਾਲ ਆਪੇ ਬਹੁਤ ਬਿਰੰਗਲਾ ਸਖੀਏ ਮੇਰਾ ਲਾਲ ਨਿਤ ਰਵੇ ਸੁਹਾਗਣੀ ਦੇਖ ਹਮਾਰਾ ਹਾਲ ਪ੍ਰਮਾਣੇ ਪ੍ਰਣ ਦੇ ਨਾਨਕ ਬੇਨਤੀ ਤੂੰ ਸਰਵਰ ਤੂੰ ਹੰਸ ਕੌਲ ਤੂੰ ਹੈ ਕਵੀਆ ਤੂੰ ਹੈ ਆਪੇ ਆਪੇ ਦੇਖ ਬਜਸ ਸ੍ਰੀ ਰਾਗ ਮਹੱਲਾ ਪਹਿਲਾ ਕਰ ਤੀਜਾ ਇਹ ਤਨ ਧਰਤੀ ਬੀਜ ਕਰਮਾ ਕਰੋ ਸਲਲ ਆਪਾਓ ਸਾਰੰਗ ਪਾਣੀ ਮਨ ਕਿਰਸਾਨ ਹਰ ਰੰਗ ਹਿਰਦੇ ਨਵਾਏ ਲੈ ਓ ਪਾਵਸ ਪਦਮੇ ਰਵਾਣੀ ਕਾਹੇ ਗਰਭ ਸੰਭੂਲੇ ਮਾਇਆ ਪਿਤ ਸੁੱਤੋ ਸਗਲ ਕਲੱਤਰ ਮਾਤਾ ਤੇਰੇ ਹੋਏ ਨਾ ਅੰਤ ਸਿਖਾਇਆ ਰਹੋ ਵਿਖੇ ਵਿਕਾਰ ਦੁਸ਼ਟ ਕਿਰਖਾ ਕਰੇ ਇਨ ਤਾਜ ਆਤਮੇ ਹੋਏ ਧਿਆਈ ਜਪ ਤਪ ਸੰਜੋ ਹੋਏ ਜਬ ਰਾਖੇ ਕਮਲ ਵਿਗਸੈ ਮਦ ਅਸਰ ਮਾਈ ਦੀਸ ਸਪਤਾਰ ਤੋ ਵਾਸਰੋ ਸੰਗ੍ਰਹ ਤੀਨ ਖੋੜਾ ਤੀਨ ਖੋੜਾ ਨਿਤਕਾਲ ਸਾਰੇ ਦਸ ਅਠਾਰਾਂ ਮੈਂ ਅਪਰੰਪਰੋ ਚੀਨੇ ਕਹਾ ਨਾਨਕ ਏਕ ਤਾਰੇ ਸ੍ਰੀ ਰਾਗ ਮਹੱਲਾ ਪਹਿਲਾ ਕਰ ਤੀਜਾ ਅਮਲ ਕਰ ਧਾਤੀ ਬੀਜ ਸ਼ਬਦ ਕਰ ਸਚਵ ਕੀ ਵਾਵ ਨਿਤ ਦੇ ਪਾਣੀ ਹੋਏ ਕਿਸਾਨ ਇਮਾਨ ਹੋਏ ਕਿਸਾਨ ਇਮਾਨ ਜਮਾਏ ਲੈ ਪਿਸਤ ਦੋਜਕ ਮੁੜੇ ਇਹ ਜਾਣੀ ਮਤ ਜਾਣ ਸਹਿ ਗੱਲੀ ਪਾਇਆ ਮਾਲ ਕੈ ਮਾਣੇ ਰੂਪ ਕੀ ਸੋਭਾ ਇਸ ਬਿੰਦੀ ਜਨ ਗਵਾਇਆ ਰਹਾਉ ਐਬ ਤਨ ਚੀਕੜੋ ਇਹ ਤਨ ਮਨ ਮੀਂਡ ਕੋ ਕਮਲ ਕੀ ਸਾਰਨਾ ਸਾਰ ਨਹੀਂ ਮੂਲ ਪਾਈ ਪੌਰ ਉਸਤਾਦ ਨਿਤ ਭਾਖਿਆ ਬੋਲੇ ਚੋਂ ਬੁਝੇ ਨਾ ਜਾਂ ਨਾ ਬੁਝਾਈ ਆਖਣ ਸੁਣਨਾ ਪੌਣ ਕੀ ਬਾਣੀ ਇਹ ਮਨ ਰਤਾ ਮਾਇਆ ਖਸਮ ਕੀ ਨਜ਼ਰ ਦਿਲੇ ਪਸੰਦ ਜਿੰਨੀ ਕਰ ਇੱਕ ਧਿਆਇਆ ਤੀ ਕਰ ਰਾਖੇ ਪੰਚ ਕਰ ਸਾਥੀ ਨਾ ਸੰਤਾਨ ਮਤ ਕਟ ਜਾਈ ਨਾਨਕ ਆਖੇ ਰਾਹ ਇੱਕ ਧਿਆਇਆ ਨਾਨਕ ਆਖੇ ਰਾਹ ਪੈ ਚੱਲਣਾ ਮਾਲ ਧਨ ਕਿਤਕੂ ਸਾਂਝੇ ਆਈ ਸ੍ਰੀ ਰਾਗ ਮਹੱਲਾ ਪਹਿਲਾ ਕਰ ਚੌਥਾ ਸੋਈ ਮੌਲਾ ਜਿਨ ਜਗ ਮੋਲਿਆ ਹਰਿਆ ਕੀਓ ਕੀਆ ਸੰਸਾਰੋ ਆਪ ਖਾਕ ਜਿਨ ਬੰਧ ਰਹਾਈ ਧਨ ਸਿਰਜਣ ਹਾਰੋ ਮਰਨਾ ਮੁੱਲਾ ਮਰਨਾ ਠੀਕਤ ਧਾਰੋ ਡਰਨ ਰਹੋ ਤਾਂ ਤੂੰ ਮੁੱਲਾ ਤਾਂ ਤੂੰ ਕਾਜੀ ਜਾਣੇ ਨਾ ਖੁਦਾਈ ਜੇ ਤੂੰ ਬਹੁਤ ਤੇਰਾ ਪੜਿਆ ਹੋਵੇ ਕੋ ਰਹੇ ਨਾ ਭਰੀਏ ਪਾਈ ਸੋਈ ਕਾਜੀ ਜਿਨ ਆਪ ਤਜਿਆ ਇੱਕ ਨਾਮ ਕੀਆ ਆਧਾਰੋ ਹੈ ਵੀ ਹੋਸੀ ਜਾਏ ਨਾ ਜਾਸੀ ਸੱਚਾ ਸਿਜਨਹਾਰੋ ਪੰਚ ਵਕਤ ਨੇ ਵਾਜ ਗੁਜਾਰੇ ਪੜੈ ਕਟੇਵ ਕਰਾਣਾ ਨਾਨਕੇ ਆਖੇ ਗੋਰ ਸੰਦੇਹੀ ਰਹਿ ਲਿਓ ਪੀਣਾ ਖਾਣਾ ਸ੍ਰੀ ਰਾਗ ਮਹੱਲਾ ਪਹਿਲਾ ਕਰ ਚੌਥਾ ਏਕ ਸਵਾਨ ਦੋ ਸਵਾਨੀ ਨਾਲ ਭੁਲਕੇ ਭਲਕੇ ਭੌਂਕੇ ਸਦਾ ਵੈ ਆਲ ਕੂੜ ਸੁਰਾ ਮੁੱਠਾ ਖੁਰਦ ਮੁਰਲਾਰ ਧਾਨਕ ਰੂਪ ਰਹਾ ਕਰਤਾਰ ਮੈਂ ਪੱਟ ਗਈ।

ਅਰਦਾਸ ਜੀਉ ਪਿੰਡ ਸਭ ਤੇਰੇ ਪਾਸ ਆਪੇ ਨੇੜੇ ਦੂਰ ਆਪੇ ਹੀ ਆਪੇ ਮੱਝ ਮੈਨੂੰ ਆਪੇ ਵੇਖੇ ਸੁਣੇ ਆਪੇ ਹੀ ਕੁਦਰਤ ਕਰੇ ਜਹਾਨੋ ਜੋ ਤਿਸ ਭਾਵੇ ਨਾਨਕਾ ਹੁਕਮ ਹੋਈ ਪਰਵਾਨੋ ਸ੍ਰੀ ਰਾਗ ਮਹੱਲਾ ਪਹਿਲਾ ਘਰ ਚੌਥਾ ਕੀਤਾ ਕਹਾ ਕਰੇ ਮਨ ਤਮਾਨ ਦੇਵਨ ਹਾਰੇ ਕੇ ਹੱਥ ਦਾਨ ਭਾਵੇ ਦੇਤਾ ਨਾ ਦੇਈ ਸੋਏ ਕੀਤੇ ਕਹਿ ਕਹੀਏ ਕਿਆ ਹੋਏ ਆਪੇ ਸੱਚ ਭਾਵੇ ਤਿਸ ਸੱਚ ਅੰਧਾ ਕੱਚਾ ਸੱਚ ਨਕੱਚ ਰਹਾਓ ਜਾ ਕੇ ਰੁੱਖ ਬਿਰਖ ਆਰਾਓ ਜਿਹੀ ਜਾਤਾਤ ਤਿਹਾ ਤੁਨਾਓ ਫੁੱਲ ਪਾਓ ਫਲ ਲਿਖਿਆ ਪਾਏ ਆਪ ਬੀਜ ਆਪੇ ਹੀ ਖਾਏ ਕੱਚੀ ਕੰਧ ਕੱਚਾ ਵਿੱਚ ਖਰਗਾਜ ਮਾਰ ਅਲੂਣੀ ਫਿੱਕਾ ਸਾਧ ਨਾਨਕਿਆ ਨੇ ਆਵੇ ਰਾਸ ਵੀ ਨਾਵੇਂ ਨਾਹੀ ਸਵਾਸ ਸੁਜਾਗ ਮਹੱਲਾ ਪਹਿਲਾ ਕਰ ਪੰਜਵਾਂ ਅਛਲ ਛਲਾਈ ਨਾ ਛਲੇ ਨਾ ਦਿਖਾਓ ਕੁਟਾਰਾ।

ਸੁੱਚੀ ਮਨ ਰਵ ਰਿਹਾ ਕਰ ਹੀ ਮਾਏ ਉਦਾਸ। ਜਿੰਨਾ ਹਰਕਾ ਸਾਧ ਆਇਆ ਹਾਂ ਤਿੰਨ ਬਲਿਹਾਰੇ ਜਾਸ। ਨਾਨਕ ਨਗਰੀ ਪਾਈਏ ਸਤਿਨਾਮ ਗੁਣ ਪਾਸ ਫਿਰ ਜਾਲ ਮਹੱਲਾ ਤੀਜਾ। ਬਹੁਤ ਤੀਖ ਕਰ ਪਰਮਾਈਏ ਮਨ ਹਿਰਦੇ ਕਪਟ ਕਮਾਏ। ਹਰਕਾ ਮਹਿਲ ਨਾ ਪਾਈਏ ਮਰ ਵਿਸਟਾ ਮਹਿ ਸਮਾਏ। ਮਨ ਰੇ ਗ੍ਰਹਿ ਹੀ ਮਹਿ ਉਦਾਸ। ਸਤਿਨਾਮ ਕਰਨੀ ਸੋ ਕਰੇ ਗੁਰਮੁਖ ਹੋਏ ਪ੍ਰਗਾਸ। ਰਹਾਓ ਗੁਰ ਕੈ ਸ਼ਬਦ ਮਨ ਜਿਤਿਆ ਕਤ ਮੁਕਤ ਪਾਏ। ਹਰ ਕਾ ਨਾਮ ਧਿਆਈਏ ਸਤਸੰਗ ਤੁਮੀਲ ਮਿਲਾਏ। ਜੇ ਰਾਖਸਤਨੀਆਂ ਭੋਗ ਕਰੇ ਨਵ ਖੰਡ ਰਾਜ ਕੁਮਾਰੇ। ਦਿਨ ਸਤ ਗੁਰ ਸੁਖ ਨਾ ਪਾਈਏ ਵੀ ਫਿਰ ਜੋਨੀ ਪਾਏ। ਹਰ ਹਰ ਕੰਠ ਜਿਨੀ ਪਹਿਰਾਇਆ ਗੋਚਾ ਨੀ ਚਿਤਲਾਏ। ਤਿੰਨਾਂ ਪਿੱਛੇ ਰਿਦ ਸਿਰ ਫਿਰੇ ਉਹਨਾਂ ਚਿਲ ਨਾ ਕਮਾਏ। ਦੋ ਪ੍ਰਾ ਪਾਵੇ ਸੋਚੀਏ ਔਰ ਨਾ ਕਰਨਾ ਜਾਏ। ਜਨ ਨਾਨਕ ਜੀ ਦੇ ਨਾਮ ਲੈ ਹਰ ਦੇਵੋ ਸਹਿ ਸੁਭਾਏ। ਸ੍ਰੀ ਰਾਮ ਮਹੱਲਾ ਤੀਜਾ ਕਰ ਪਹਿਲਾ। ਜਿਸ ਹੀ ਕੀ ਸਰਕਾਰ ਹੈ ਤਿਸ ਹੀ ਕਾ ਸਭ ਕੋਇ। ਗੁਰਮੁਖਾਰ ਕਮਾਈਏ ਸੱਚ ਕਟੋ ਕਰਗ ਹੋਏ। ਅੰਤਰ ਜਿਸਕੇ ਸੱਚ ਵਸੇ ਸੱਚੇ ਸੱਚੀ ਸੋਏ। ਸੱਚ ਮਿਲੈ ਸੇਨਾ ਵਿਛੜੇ ਤਿੰਨ ਵਿਚਾਰ ਵਸਰਾ ਹੋਏ। ਮੇਰੇ ਰਾਮ ਮੈਂ ਹਰ ਨ ਕਰ ਨ ਕੋਏ।

ਤਦਾਇ ਕੋੜਿਆ ਸਮਾਏ, ਜਿਸਨੂੰ ਆਪ ਦਿਆਲ ਹੋਏ ਸੋ ਗੁਰਮੁਖ ਨਾਮ ਸਮਾਲ ਸਮਾਏ। ਪੜ ਪੜ ਪੰਡਿਤ ਜੋਗੀ ਮਾਲ ਕਰੇ ਵਿਚਾਰ, ਮਤ ਬੁੱਧ ਭਵੀ ਨਾ ਬੁੱਧਵੀ, ਅੰਤਰ ਯੋਗ ਵਿਕਾਰ ਲੱਖ ਚੁਰਾਸੀ, ਪਰਮ ਦੇ ਪਰਮ ਪਰਮ ਹੋਏ ਖੁਆਰ। ਪੂਰਵ ਲਿਖਿਆ ਕਮਾਉਣਾ ਕੋਈ ਨਾ ਮਿਟਣ ਹਾਰ, ਸਤਿਗੁਰ ਕੀ ਸੇਵਾ ਰੱਖੜੀ ਸਿਰ ਦੀ ਜੇ ਆਪ ਗਵਾਏ। ਸ਼ਬਦ ਮਿਲੇ ਤਾਂ ਹਰ ਮਿਲੇ, ਸੇਵਾ ਪਵੇ ਸਭ ਥਾਏ। ਪਾਰਸ ਪਰਸਿਆਂ ਪਾਰਸ ਹੋਏ, ਜੋਤੀ ਜੋਤ ਸਮਾਏ। ਜਿਨ ਕੋ ਪੂਰਵ ਲਿਖਿਆ ਤਿਨ ਸਤਿਗੁਰ ਮਿਲਿਆਏ। ਮਨ ਭੁੱਖਾ ਭੁੱਖਾ ਮਤ ਕਰੇ ਮਤ, ਤੂੰ ਕਰੇ ਪੁਕਾਰ। ਲੱਖ ਚੁਰਾਸੀ ਦਿਨ ਸ੍ਰੀ ਸਖਸੇ ਦੇ ਆਧਾਰ, ਨਿਰਪੁਰਸ਼ ਦਾ ਦਿਆਲ ਹੈ ਸਭਨਾ ਕਰਦਾ ਸਾਰ। ਨਾਨਕ ਗੁਰਮੁਖ ਬੁੱਝੀਏ ਭਾਈ ਮੁਖ ਦੁਆਰ, ਸ੍ਰੀ ਰਾਗ ਮਹੱਲਾ ਤੀਜਾ। ਜਿੰਨੀ ਸੁਣ ਕੇ ਮੰਨਿਆ ਤਿਨਾ ਨਿਜ ਕਰ ਵਾਸ, ਗੁਰਮਤੀ ਸਲਾਹ ਸੱਚ ਪਾਇਆ, ਹਰ ਪਿਆ ਪਾਇਆ ਗੁਣਤਾਸ। ਸਭ ਧਰਤੀ ਸੇਵ ਨਿਰਮਲੇ ਹੋ ਸਦੁਲੇ ਹਰੇ ਜਾਸ, ਹਿਰਦੇ ਹਰ ਰਸ ਚਿੱਤ ਘਟ ਹੈ ਪ੍ਰਗਾਸ। ਮਨ ਮੇਰੇ ਹਰ ਹਰ ਨਿਰਮਲ ਧਿਆਏ, ਤਾਰ ਤੁਰ ਮਸਤ ਜਿਨ ਕੋ ਲਿਖਿਆ, ਸੇ ਗੁਰਮੁਖ ਰਹੇ ਲਿਵਲਾਏ। ਰਹੋ ਹਰ ਸੰਤੋ ਦੇਖੋ ਨਗਰ ਘਰ, ਨਿਤ ਵਸੇ ਭਰਪੂਰ। ਗੁਰਮੁਖ ਜੀ ਨੀ ਪਛਾਣਿਆ, ਸੇ ਦੇਖੇ ਸਦਾ ਹਜ਼ੂਰ। ਜਿਨ ਗੁਣ ਤਿੰਨ ਸਦ ਮਨ ਵਸੇ, ਔਗੁਣਵੰਤੀ ਦੂਰ। ਮਨ ਮੁਖ ਗੁਣ ਚਤੈ ਬਾਹਰੇ ਬਿਨ, ਨਾਵੇਂ ਮਰਲੇ ਝੂਰ। ਜਿਨ ਸ਼ਬਦ ਗੁਰੂ ਸੁਣ ਮੰਨਿਆ, ਤਿਨ ਮਨ ਧਿਆਇਆ ਹਰ ਸੋਏ ਆਂਦਨ। ਭਗਤੀ ਰਤਿਆ ਮਨ ਤਨ ਨਿਰਮਲ ਹੋਏ, ਪੂਰਾ ਰੰਗ ਕੁਸੁੰਬਕਾ ਬਿਨ ਸਜਾਏ ਦੁੱਖ ਹੋਰੋਏ। ਜਿਸ ਅੰਦਰ ਨਾਮ ਨਿਧਾਨ ਨਾਮ ਪ੍ਰਗਾਸ ਹੈ, ਉਹ ਸਦਾ ਸਦਾ ਸਿਰ ਹੋਏ। ਜੇ ਜਨਮ ਤਾਰਸ ਪਾਏ ਹੈ ਕਹਿ, ਹਰ ਨਾਮ ਨ ਚੇਤੇ ਲਿਵ ਲਾਏ। ਪੱਗ ਖਿਸਿਆ ਰਹਿਣਾ ਨਹੀਂ, ਆਗੇ ਠੌਰ ਨਾ ਪਾਏ। ਉਹ ਬੇਲਾ ਹੱਥ ਨਾ ਆਵੀ ਅੰਤਰ ਗਿਆ ਪਛਤਾਏ। ਜਿਸ ਦਾ ਜਿਸ ਨਦਰ ਕਹੇ ਸੋ ਬੁਰੇ, ਹਰ ਸੇਤੀ ਲਿਵ ਲਾਏ। ਦੇਖਾ ਦੇਖੀ ਸਭ ਕਰੇ, ਮਨ ਕਬੂਦ ਨਾ ਪਾਏ ਪਾਏ। ਹਾ ਜਿਨ ਗੁਰਮੁਖ ਹਿਰਦਾ ਸ਼ੁੱਧ ਹੈ, ਸੇਵ ਪਈ ਤਿੰਨ ਥਾਏ। ਹਰ ਗੁਣ ਗਾਵੇ ਹਰ ਨਿਤ ਪੜੇ, ਹਰ ਗੁਣ ਗਾਏ ਸਮਾਏ। ਨਾਨਕ ਤਿੰਨ ਕਈ ਬਾਣੀ ਸਦਾ ਸੱਚ ਹੈ, ਜੇ ਨਾਮ ਰਹੇ ਲਿਵ ਲਾਏ। ਸ੍ਰੀ ਰਾਗ ਮਹੱਲਾ ਤੀਜਾ। ਜਿੰਨੀ ਕੁ ਮਨ ਨਾਮ ਧਿਆਇਆ ਗੁਰਮਤੀ ਵਿਚਾਰ, ਤਿੰਨ ਕੇ ਮੁਖ ਸਤ ਉਜਲੇ ਚਿਤ ਸੱਚੇ ਦਰਬਾਰ। ਓਏ ਅੰਮ੍ਰਿਤ ਪੀਵੇ ਸਦਾ ਸਦਾ ਸੱਚੇ ਨਾਮ ਪਿਆਰ, ਪਾਈਏ ਗੁਰਮੁਖ ਦਾ ਪਤ ਹੋਏ ਹਰ ਹਰ ਸਦਾ ਧਿਆਈਏ। ਮਲ ਹਮੇ ਕੱਢੇ ਤੋਏ ਰਹੋ, ਮਨੁੱਖ ਨਾਮ ਨਾ ਜਾਣੀ ਬਿਰਨਾਵੇ ਪਤ ਜਾਏ। ਸ਼ਬਦ ਸਰ ਨਾ ਆਇਓ ਲਾਗੇ ਦੂਜੇ ਪਾਏ, ਬਿਸਤਾਂ ਕੇ ਕੀੜੇ ਪਵੇ ਵਿੱਚ ਬਿਸਤਾਂ ਸੇ ਬਿਸਤਾਂ ਮਹੇ ਸਮਾਏ। ਜਨਕਾ ਜਨਮ ਸਫਲ ਹੈ ਜੋ ਚੱਲੇ ਸਤਿਗੁਰ ਪਾਏ, ਕੁਲ ਉਧਾਰਨ ਹੈ ਆਪਣਾ ਧੰਨ ਜਿਨੇ ਦੀ ਮਾਏ। ਹਰ ਹਰ ਨਾਮ ਧਿਆਈਏ ਜਿਨ ਕੋ ਕਿਰਪਾ ਕਰੇ ਰਜਾਏ। ਜਿੰਨੀ ਗੁਰਮੁਖ ਨਾਮ ਤੇ ਆਇਆ ਵਿੱਚੋਂ ਆਪ ਗਵਾਏ, ਹੋਏ ਅੰਦਰੋਂ ਬਾਹਰੋਂ ਨਿਰਮਲੇ ਸੱਚੇ ਸੱਚ ਸਮਾਏ। ਨਾਨਕ ਆਏ ਸੇ ਪਰਵਾਨ ਹੈ ਜਿਨ ਗੁਰਮੁਖੀ ਹਰ ਧਿਆਏ। ਸ੍ਰੀ ਰਾਗ ਮਹੱਲਾ ਤੀਜਾ। ਹਰ ਭਗਤਾਂ ਹਰ ਤਨ ਰਸ ਹੈ ਗੁਰਪੂਛ ਕਰਿਆ ਵਿਪਾਰ, ਹਰ ਨਾਮ ਸਲਾਹ ਹੈ ਸਦਾ ਸਦਾ ਵੱਖਰ ਹਰ ਨਾਮ ਆਧਾਰ। ਗੁਰ ਪੂਰੇ ਹਰ ਨਾਮ ਦਿਖਾਇਆ ਹਰ ਭਗਤਾਂ ਤੁੱਟ ਭੰਡਾਰ, ਪਾਈ ਰੇ ਸਮਨ ਕੋ ਸਮਝਾਏ। ਇਹ ਮਨ ਆਲਸ ਕਿਆ ਕਰੇ, ਗੁਰਮੁਖ ਨਾਮ ਧਿਆਏ ਰਹੋ। ਹਰ ਭਗਤ ਹਰ ਕਾ ਪਿਆਰ ਹੈ, ਜੇ ਗੁਰਮੁਖ ਕਰੇ ਵਿਚਾਰ ਪਖੰਡ ਭਗਤ ਨਾ ਹੋਵੇ।

ਰਾਖੀਏ। ਜੋ ਰਾਖਰ ਰਾਖੇ ਔਰ ਧਾਰ, ਮਨ ਤਨ ਸੋਪੇ ਆਗ ਧਰੇ, ਹੋਮੇ ਵਿੱਚ ਮਾਰ, ਧਨ ਗੁਰਮੁਖ ਸੁਪਰਵਾਨ ਹੈ।

ਨਾਨਕ ਗੁਰੂ ਘਰ ਪਾਇਆ, ਸਦਾ ਹਰ ਨਾਮ ਸਮਾਏ। ਸ੍ਰੀ ਰਾਗ ਮਹੱਲਾ ਤੀਜਾ। ਮੁਖ ਸਾਗਰ ਸੁਖ ਸਾਗਰ ਹਰ ਨਾਮ ਹੈ, ਗੁਰੂ ਪਾਇਆ ਜਾਏ। ਅੰਦਰ ਨਾਮ ਤਿਆਗੇ, ਸੱਜੇ ਨਾਮ ਸਮਾਏ। ਅੰਦਰ ਸੱਚੇ ਹਰ ਸੱਚ ਸੰਸੁਰਤਨਾ, ਹਰ ਗੁਣ ਗਾਏ। ਭਾਈ ਰੇ ਸਭ ਜਗ ਦੁਖੀਆ, ਗੁਜੇ ਪਾਏ। ਗੁਰ ਸਰਨਾਈ ਸੁਖ ਲਹਿ, ਅੰਜ ਨਾਮ ਤੇ ਆਏ। ਆਓ ਸਾਚੀ ਮਿਲਣ ਲੱਗੀ, ਮੰਦਿਨ ਮਲਹਾਰ ਤੇ ਆਏ। ਗੁਰਮੁਖ ਸਭ ਪਛਾਣੀਏ, ਹਰਿ ਅੰਮ੍ਰਿਤ ਨਾਮ ਸਮਾਏ। ਗੁਰ ਗਿਆਨ ਪਖ

पार न पार गुरु जप, तप संजमी हर के नाम प्यार, गुरु सदा ते आइए एक नाम करतार, नानक नाम ते आइए सबना जिया का आधार, सजा महला तीजा। मन मुख मोह व्या प्या बैराग उदासी न होए, चरण जीने सदा दुख हर दर गए पत होए, हमने गुरु होइए ना और के सुख होए, मेरे मन ऐन सपूर रही नित आसा, सतु सेवो वरजले कर ही महे दासा, राव गुरु कर्म कुमावने बिसे हर विराग नंद, ਐਨ ਸਭਾਗਤ ਕਰੇ ਦਿਨ ਰਾਤੀ ਹਉਮੈ ਮਾਰਨ ਚੰਦ, ਵੱਡੇ ਭਾਗ ਸਤਸੰਗਤ ਪਾਈ ਹਰ ਪਾਇਆ ਸਹਿਜ ਆਨੰਦ, ਸੋ ਸਾਧੂ ਵੈਰਾਗੀ ਸੋਈ ਹਿਰਦੇ ਨਾਮ ਵਸਾਏ, ਅੰਤਰ ਲਾਗ ਨਾ ਤਾਮ ਸੰਭਲੇ ਵਿੱਚੋਂ ਆਪ ਗਵਾਏ, ਨਾਮ ਨਿਧਾਨ ਸਤਿਗੁਰੂ ਦਿਖਾਇਆ, ਹਰ ਰਸ ਪੀਆ ਗਾਏ, ਜਿਨ ਕਿਹਾ ਕਿਨੇ ਪਾਇਆ ਸਤਸੰਗਤੀ, ਪੂਰੇ ਭਾਗ ਵਿਰਾਗ ਮਨ ਮੁਖ ਕਰੇ ਨ ਜਾਣੀ, ਸਤਿਗੁਰ ਹੋਮੇ ਅੰਦਰ ਰਾਗ, ਨਾਨਕ ਸਾਹਿਬ ਤੇ ਹਰ ਨਾਮ ਮੰਗਰ ਗਾਏ, ਬਿਨ ਪੈ ਕੇ ਹੀ ਲਾਗ ਸਿਰ ਆਗ ਮਹੱਲਾ ਤੀਜਾ, ਘਰ ਹੀ ਸੌਦਾ ਪਾਈਏ ਅੰਤ ਸਾਬਤ ਹੋਏ, ਖਿੰਨ ਖਿੰਨ ਨਾਮ ਸੰਭਾਲੀਏ, ਗੁਰਮੁਖ ਭਾਵੇ ਕੋਈ ਨਾਮ ਨਿਧਾਨ ਖੁੱਟ ਹੈ, ਪਰ ਭਾਗ ਪ੍ਰਾਪਤ ਹੋਏ ਮੇਰੇ ਮਨ ਤਜ ਨਿੰਦਾ ਹੋਮੇ ਅਹੰਕਾਰ, ਹਰ ਜੀਓ ਸਦਾ ਧਿਆਏ ਤੂੰ ਗੁਰਮੁਖ ਏਕ ਅਹੰਕਾਰ, ਰਹਾਉ ਗੁਰਮੁਖਾਂ ਕੇ ਮੁਖ ਉਜਲੇ, ਗੁਰਸ਼ਬਦੀ ਕੇ ਵਿਚਾਰ ਹਲਕ ਪਲਕ ਸੁਖ ਪਾਈ ਪਾਏਂਦੇ, ਜਪ ਜਪ ਦੇ ਮਰਾਰ ਘਰ ਹੀ ਵਿੱਚ ਮਹਿਲ ਪਾਇਆ, ਗੁਰਮ ਸਬਜੀ ਵਿਚਾਰ ਸਤਿਗੁਰ ਤੇ ਜੋ ਮੂੰਹ ਫਿਰੇ, ਮੱਥੇ ਤਿੰਨ ਕਾਲੇ ਅੰਜਨ ਗੁਰਮੁਖ ਮਾਉਂਦੇ, ਨਿਤ ਜੋ ਹੈ ਜਮ ਜਾਲੇ ਸੁਪਨੇ ਸੁੱਖ ਨਾ ਦੇਖਣੀ, ਬਹੁਤ ਚਿੰਤਾ ਪਰ ਜਾਲੇ ਸਭਨਾ ਕਾ ਦਾਤਾ ਏਕ ਹੈ, ਆਪੇ ਬਖਸ਼ ਕਰੇ ਕਾਹਣਾ ਕਛੂ ਨਾ ਜਾਵੀ, ਜਿਸ ਭਾਵੇ ਤਿਸ ਦੇ ਨਾਨਕ ਗੁਰਮੁਖ ਪਾਈਏ ਆਪੇ ਜਾਣੇ ਸੋਏ, ਸ੍ਰੀ ਰਾਗ ਮਹੱਲਾ ਤੀਜਾ, ਸੱਚਾ ਸਾਹਿਬ ਸੇਵੀਏ ਸੱਚ ਵਡਿਆਈ ਦੇ, ਗੁਰਪ੍ਰਸਾਦੀ ਮਨ ਵਸੈ ਹਉਮੈ ਦੂਰ ਕਰੇ, ਇਹ ਮਨ ਧਾਵਤ ਤਾਂ ਰਹੇ ਜਾਂ ਆਪੇ ਨਜ਼ਰ ਕਰੇ, ਭਾਈ ਰੇ ਗੁਰ ਹਰ ਨਾਮ ਤੇ ਆਏ, ਨਾਮ ਤੇ ਆਏਣ ਸਦ ਮਨ ਵਸੇ, ਮਹਿਲੀ ਪਾਵੇ ਤਾਏ ਰਹੋ, ਮਨ ਮੁਖ ਮਨ ਤਨ ਅੰਦਰ ਹੈ ਤਿਸ ਠੋ ਨੌ ਠੋਰ ਨਾ ਪਾਇਓ ਥਾਓ, ਬਹੁ ਜੋਦੀ ਭਰੋ ਪਾਉਂਦਿਆ ਫਿਰੇ ਜੋ ਸੁਨੀਰ ਕਰ ਕਾਉ, ਗੁਰਮਤੀ ਕਰ ਚਾਨਣਾ ਸਦ ਮਿਲੇ, ਹਰ ਨਾਉ ਤੈ ਗੁਣ ਵਿਖਿਆ ਅੰਧ ਹੈ, ਮਾਇਆ ਮੋਗ ਵਾਰ ਲੋਭੀ ਅੰਨ ਕੋ ਸਿੰਘ ਦੇ ਪਟ ਪਿਰਦਾ ਕਰੇ, ਪੁਕਾਰ ਵਿਖਿਆ ਅੰਦਰ ਪਚ ਮੂਏ ਤਾਂ, ਨਾ ਔਰ ਵਾਰ ਨਾ ਪਾਰ ਮਾਇਆ ਮੋਹ ਵਿਚਾਰੇ ਵਿਸਾਰਿਆ, ਜਗਤ ਪਿਤਾ ਪਤ ਪਾਲ ਵਾਜੋ ਗੁਰੂ ਉਚੇਤ ਹੈ, ਸਭ ਬੁੱਧੀ ਜਿਉਂ ਕਾਲ ਨਾਨਕ ਗੁਰਮੁਖ, ਨਾਨਕ ਗੁਰਮਤ ਉਭਰੇ ਸੱਚਾ ਨਾਮ ਸੰਭਾਲ, ਸਿਰਜਾ ਮਹਿਲਾ ਤੀਜਾ, ਤ੍ਰੈ ਗੁਣ ਮਾਇਆ ਮੋਹ ਹੈ ਗੁਰਮੁਖ ਚੌਥਾ ਪਦ ਪਾਏ, ਕਰ ਕਿਰਪਾ ਮੇਰੇ ਹਰ ਨਾਮ ਸਿਆ ਮਨ ਆਏ, ਪੋਤੇ ਜਿਨ ਕੇ ਪੁੰਨ ਹੈ ਤਿਨ ਸੰਗਤ ਸਤਸੰਗਤ ਮਿਲਾਏ, ਭਾਈ ਰੇ ਗੁਰਮੁਖ ਸਾਚ ਰਹਾਓ, ਸਾਚੇ ਸਾਚ ਸੁਣਾਉਣਾ ਸਾਚੇ ਸ਼ਬਦ ਮਿਲਾਓ, ਰਹਾਓ ਜਿੰਨੀ ਨਾਮ ਪਛਾਣਿਆ ਤਿਨ ਵਿੱਚੋਂ ਵੱਲ ਜਾਓ, ਆਪ ਸੂਰ ਚਰਨੀ ਲਗਾ ਚੱਲਾਂ ਤਿਨ ਕੇ ਭਾਏ, ਲਾਹਾ ਹਰ ਹਰ ਨਾਮ ਲੈ ਸਜੇ ਨਾਮ ਸੁਮਾਏ, ਬਿਨ ਗੁਰੂ ਮਹਿਲ ਨਾ ਪਾਈਏ ਨਾਮ ਨਾ ਪ੍ਰਾਪਤ ਹੋਏ, ਜੈਸਾ ਸਤ ਐਸਾ ਸਤਿਗੁਰ ਲੋੜ ਲੈ ਜਿਦੋ ਪਾਇਆ ਸੱਚ ਸੋਏ, ਅਸੁਰ ਸੰਘਾਰੇ ਸੁਖ ਵਸੈ ਜੋ ਤੁਸ ਪਾਵੇ ਸੋ ਹੋਏ, ਜਿਹਾ ਸਤਿਗੁਰ ਕਰ ਜਾਣਿਆ ਤਿਹੋ ਜਿਹਾ ਸੁਖ ਹੋਏ, ਜਿਹਾ ਸਹਸਾ ਮੂਲੇ ਨਾਹੀਂ ਭਾਉ ਲਾਏ ਜਨ ਕੋਏ, ਨਾਨਕ ਏਕ ਜੋਤ ਜੋਏ ਮੂਰਤੀ ਸਭ ਮਿਲਾਵਾ ਹੋਏ, ਸ੍ਰੀ ਰਾਗ ਮਹੱਲਾ ਤੀਜਾ, ਅੰਮ੍ਰਿਤ ਸੋਰ ਵਿਖਿਆ ਲਵਾਣੇ, ਸੇਵਾ ਕਰੇ ਵਡਾਣੀ ਆਪਣਾ ਧਨ ਗਵਾਵੇ ਬੁੱਝੋ ਨਾਹੀਂ, ਅੰਦਰ ਮੁੱਖ ਬਹਾਣੀ ਮਨ ਮੁਖ ਅੰਦਰ ਚੇਤੀ ਜੂ ਮੂਹੇ ਬਿਨ ਪਾਣੀ, ਮਨ ਰੇ ਸਦਾ ਭਜੋ ਹਰਨਾ ਸਰਨਾਈ, ਗੁਰ ਕਾ ਸ਼ਬਦ ਅੰਤਰ ਵਸੇ ਤਾਂ ਹਰ ਵਸੇ ਨਾ ਜਾਈ, ਰਹਾਓ ਸਰੀਰ ਮਾਇਆ ਕਾ ਪੁਤਲਾ ਵਿੱਚ ਹਉਮੈ ਦੋਸਤੀ ਪਾਈ, ਆਵਣ ਜਾਣਾ ਜੰਮਣ ਮਰਨਾ ਮਨ ਮੁਖ ਪਤ ਗਵਾਈ, ਸਤਿਗੁਰ ਸੇਵ ਸਦਾ ਸੁਖ ਪਾਇਆ ਜੋਤੀ ਜੋਤ ਮਿਲਾਈ, ਸਤਿਗੁਰ ਕੀ ਸੇਵਾ ਰਾਤਾ ਸੁਖਾਲੀ
ਜੋ ਪਿਛ ਇੱਛੇ ਸੋ ਫਲ ਪਾਏ ਜਤ ਸਤ ਤਪ ਪ੍ਰਿਤ ਸਰੀਰਾ ਹਰ ਹਰ ਮਨ ਸੇਵ ਵਸਾਏ ਸਦਾਨੰਦ ਰਹਿ ਦਿਨ ਰਤੀ ਮਿਰਤੀ ਤੋਂ ਸੁਖ ਪਾਏ ਜੋ ਸਤਿਗੁਰ ਕੀ ਸਰਨਾਗਤੀ ਹੋਂ ਤਿੰਨ ਕਹਿ ਵੱਲ ਜਾਊਂ ਦਰ ਸੱਚੇ ਸੱਚੀ ਵਡਿਆਈ ਸਹਿਜੇ ਸੱਚ ਸੁਣਾਉ ਨਾਨਕ ਨਦੀ ਪਾਈਏ ਗੁਰਮੁਖ ਮੇਲ ਮਿਲਾਉਂ ਸ੍ਰੀ ਰਾਗ ਮਹਲਾ ਤੀਜਾ ਮਾਨਮੁਖ ਕਰਮ ਕਮਾਉਣ ਜਿਉਂ ਦਹਾਗਣ ਤਿੰਨ ਸਿੰਗਾ ਸ਼ਿੰਗਾਰ ਤਨ ਸ਼ਿੰਗਾਰ ਸਹਿਜੇ ਕੰਤ ਨ ਆਵੀ ਨਿਤਿੰਤ ਹੋਏ ਖੁਆਰ ਪੈਸਾ ਬਹਿਲ ਨਾ ਪਾਵੀ ਨਾ ਦਿਸੇ ਕਰਵਾਰ ਭਾਈ ਰੇ ਤੁਮਾਨੇ ਨਾਮ ਤੇ ਆਏ ਸੰਤਾਂ ਸੰਗਤ ਮਿਲ ਰਹੇ ਜਪ ਰਾਮ ਨਾਮ ਸੁਖ ਪਾਏ ਰਹੋ ਗੁਰਮੁਖ ਸਦਾ ਸਲਾਗਣੀ ਫਿਰ ਰੱਖਿਆ ਅਵਤਾਰ ਮਿੱਠਾ ਬੋਲਣ ਚਲੇ ਸੇਜੇ ਭਰੇ ਰਵੇ ਪਤਾਰ

0: ਗੁਰੂ ਗੁਰ ਭਗਤ ਨਾ ਹੋਏ ਬਿਨ ਗੁਰ ਭਗਤ ਨਾ ਭਾਵ ਭਾਵ ਪਾਈਏ ਜੇ ਲੋਚੇ ਸਭ ਕੋਏ ਰਹਾਉ ਲੱਖ ਚੁਰਾਸੀ ਫੇਰ ਪਿਆ ਕਾਵਣ ਦੂਜੇ ਪਾਏ ਬਿਨ ਗੁਰ ਨਹੀਂ ਨਾ ਆਵੀ ਦੁਖੀ ਰਹਿਣ ਬਹਾਏ ਬਿਨ ਸ਼ਬਦੇ ਫਿਰ ਨਾ ਪਾਈਏ ਮਿੱਥਾ ਜਨਮ ਗਵਾਏ ਹੋਂ ਹੋਂ ਕਰਤੀ ਜਗ ਮੁਈ ਜਗ ਫਰੀ ਨਾ ਧਨ ਸੰਪੇ ਨਾਲ ਅੰਧੀ ਨਾਮ ਨ ਚੇਤੀ ਸਭ ਬੰਦੀ ਵਾਧੀ ਜਮਕਾਲ ਸਤਿਗੁਰੂ ਮਿਲਿਆ ਧਨ ਪਾਇਆ ਹਰਨਾਮਾ ਹਰਿ ਬਿਸਮਾਲ ਨਾਮ ਰਤੇ ਸੇ ਨਿਰਮਲੇ ਗੁਰ ਕੈ ਸਹਿ ਸੁਭਾਏ ਮਨ ਤਨ ਰਾਤਾ ਰੰਗ ਸਿੰਘ ਰਸਨਾ ਰਸਨ ਸੁਣ ਰਸਾਏ ਨਾਨਕ ਰੰਗ ਨਾ ਉਤਰੇ ਜੋ ਹਰ ਤੁਰ ਛੋਡਿਆ ਲਾਏ ਸ੍ਰੀ ਰਾਮ ਮਹੱਲਾ ਤੀਜਾ ਗੁਰੂ ਕਿਰਪਾ ਕਰੇ ਭਗਤ ਕੀ ਦੇ ਬਿਨ ਗੁਰ ਭਗਤ ਨਾ ਹੋਈ ਆਪੇ ਆਪ ਮਿਲਾਵੇ ਬੁੱਧੇ ਨਾਤਾ ਨਿਰਮਲ ਹੋਵੇ ਸੋਈ ਹਾਜੀ ਉਹ ਸਾਚਾ ਸਾਚੀ ਵਾਲੀ ਸ਼ਬਦ ਮਿਲਾਵਾ ਹੋਈ ਭਾਈ ਰੇ ਭਗਤ ਹੀਨ ਕਾਹੀ ਜਗ ਆਇਆ ਪੂਰੇ ਗੁਰ ਕੀ ਸੇਵ ਰਗਨੀ ਮਿੱਥਾ ਜਨਮ ਗਵਾਇਆ ਰਹੋ ਆਪੇ ਜਗ ਜੀਵਨ ਸੁਖਦਾਤਾ ਆਪੇ ਵਕਤ ਮਿਲਾਏ ਜੀ ਜਿਹੀ ਕਿਆ ਵਿਚਾਰੇ ਕਿਆ ਤੋ ਆਸ ਸੁਣਾਏ ਗੁਰਮੁਖੇ ਆਪੇ ਦੇ ਉਡਾਈ ਆਪੇ ਸੇਵ ਕਰਾਏ ਜੇ ਸੁਖ ਬੋਲਵਾਣਾ ਚੱਲਦਿਆਂ ਨਾਲ ਨਾ ਜਾਈ ਸਤੁਰ ਸਿਵ ਗੁਣਾਂ ਦਾਨ ਪਾਇਆ ਤਿਸ ਦੀ ਕੀਮ ਨ ਪਾਈ ਹਰ ਪ੍ਰਭ ਸਿੱਖਾ ਸੁਪ੍ਰੀਤ ਪ੍ਰਭ ਮੇਰਾ ਅੰਤੇ ਹੋਏ ਸਿਖਾਈ ਆਪਣੇ ਮਨ ਚਿਤ ਕਹੇ ਕਹਾਏ ਬਿਰ ਗੁਰ ਆਪ ਨ ਜਾਈ ਹਰ ਜੀਓ ਜਾਤਾ ਭਗਤ ਬਸਲੈ ਕਰ ਕਿਰਪਾ ਮਨ ਬਸਾਈ ਨਾਨਕ ਸੋਭਾ ਸੋ ਤੁਲੇ ਪ੍ਰਭ ਆਪੇ ਗੁਰਮੁਖ ਦੇ ਵਡਿਆਈ ਸ੍ਰੀ ਰਾਮ ਮਹੱਲਾ ਤੀਜਾ ਤਨ ਜਨੀ ਜਨਜਾਇਆ ਤਨ ਪਿਤਾ ਪ੍ਰਧਾਨ ਸਤਿਗੁਰ ਸੇਵ ਸੁਖ ਪਾਇਆ ਵਿੱਚੋਂ ਆਪ ਗਿਆ ਗੁਰਮਾਨ ਦਰ ਸੇਵਨ ਸੰਤ ਜਨ ਖੜੇ ਪਾਇਨ ਗੁਣੀ ਮਿਲਾਣ ਮੇਰੇ ਮਨ ਗੁਰਮੁਖ ਧਿਆਏ ਹਰ ਸੋਏ ਗੁਰ ਕਾ ਸ਼ਬਦ ਮਨੋ ਸੇ ਮਨ ਤਨ ਨਿਰਮਲ ਹੋਏ ਰਹੋ ਕਰ ਕਿਰਪਾ ਕਰ ਆਇਆ ਆਪੇ ਮਿਲਿਆ ਆਏ ਗੁਰੂ ਸ਼ਬਦੀ ਸਲਾਈਏ ਰੰਗ ਸਹਿਜ ਸਵਾਏ ਸੱਚੇ ਸੱਚ ਸੁਆਇਆ ਮਿਲ ਰਹੇ ਨ ਵਿਛੜ ਜਾਏ ਜੋ ਕਿਸ ਕਰਨਾ ਸੋ ਕਰ ਰਿਹਾ ਅਵਰ ਨ ਕਰਨਾ ਜਾਏ ਚਿਰੀ ਛਿੰਨੇ ਵੇਲਿਆਂ ਨੂੰ ਸਤਿਗੁਰ ਪੰਨੇ ਪਾਏ ਆਪੇ ਕਾਰ ਕਰਾਏ ਸੀ ਅਵਰ ਨ ਕਰਨਾ ਜਾਏ ਮਨ ਤਨ ਰਿਤਾ ਰੰਗ ਸਿਉਂ ਹੋਮੇ ਤਾਜ ਵਿਕਾਰ ਐਨ ਫਿਰ ਰਵ ਰਿਹਾ ਨਿਰਭਉ ਨਾਮ ਨਿਰੰਕਾਰ ਨਾਨਕ ਆਪ ਮਲਾਇਨ ਪੂਰੇ ਸ਼ਬਦ ਅਪਾਰ ਸ੍ਰੀ ਰਾਗ ਮਹੱਲਾ ਤੀਜਾ ਗੋਬਿੰਦ ਗੁਣੀ ਨਿਦਾਨ ਹੈ ਅੰਤਨ ਪਾਇਆ ਜਾਏ ਕਥਨੀ ਬਦਨੀ ਨਾ ਪਾਈਏ ਹੋਮੇ ਵਿੱਚੋਂ ਜਾਏ ਸਤਿਗੁਰ ਮਿਲਿਆ ਸਦ ਪੈ ਚੇ ਆਪ ਉਸੇ ਮਨ ਆਏ ਭਾਈ ਰੇ ਗੁਰਮੁਖ ਬੂਝੇ ਕੋਏ ਬਿਨ ਬੂਝੇ ਕਰਮ ਕਮਾਵਣੇ ਜਨਮ ਪ੍ਰਾਰਥ ਹੋਏ ਰਹੋ ਜਿੰਨੀ ਚਾਖਿਆ ਤਿੰਨੀ ਸਾਧ ਪਾਇਆ ਬਿਨ ਚਾਖੇ ਭਰਮ ਭਲਾਏ ਅੰਮ੍ਰਿਤ ਸਾਚਾ ਨਾਮ ਹੈ ਕਹਿਣਾ ਕਛੂਣ ਜਾਏ ਪੀਵਤ ਹੂੰ ਪ੍ਰਵਾਨ ਹੈ ਪ੍ਰਵਾਨ ਪਿਆ ਪੂਰੇ ਸ਼ਬਦ ਸੁਣਾਏ ਆਪੇ ਦਾਤ ਦੇ ਤਾਂ ਪਾਈਏ ਆਪੇ ਦੇ ਤਾਂ ਪਾਈਏ ਹੋਰ ਕਰਨਾ ਕਛੂਣ ਜਾਏ ਦੇਵਣ ਵਾਲੇ ਕਹਿ ਹੱਥ ਦਾਤ ਹੈ ਗੁਰੂ ਦੁਆਰੇ ਪਾਏ ਜਿਹਾ ਕਿ ਕਹੋਂ ਤਿਹਾ ਹੋਆ ਜਿਹੇ ਕਰਮ ਕਮਾਏ ਜਤ ਸਤਸੰਗ ਨਾਮ ਹੈ ਬਿਨ ਨਾਮ ਨਿਰਮਲ ਨਾ ਹੋਏ ਪੂਰੇ ਭਾਗ ਨਾਮ ਮਨ ਵਸਿਆ ਸਭ ਲਾਲਾ ਹੋਏ ਨਾਨਕ ਸਹਿਜੇ ਹੀ ਮੈਂ ਰੰਗ ਵਰਤਦਾ ਹਰ ਗੁਣ ਭਾਵੇ ਸੋਏ ਸ੍ਰੀ ਰਾਮ ਹਲਾ ਤੀਜਾ ਕਾਇਆ ਸਾਡੇ ਅਰਗ ਤਪ ਕਰੇ ਵਿੱਚੋਂ ਹੋਮੇ ਜਗਾਂ ਜਾਏ ਅਧਿਆਤਮ ਅਧਿਆਤਮ ਕਰਮ ਕਦੇ ਕਰ ਨਾਮ ਨਾ ਕਦੇ ਪਾਏ ਗੁਰ ਕੈ ਸ਼ਬਦ ਜੀਵ ਕਮਰੇ ਹਰ ਨਾਮ ਬਸੇ ਮਨ ਆਏ ਸੁਣ ਮਨ ਮੇਰੇ ਭਜ ਸਤਿਗੁਰ ਸਰਨ ਗੁਰਪ੍ਰਸਾਦੀ ਛੁੱਟੀਏ ਵਿਸਪਾਸਲ ਕਰ ਸ਼ਬਦ ਗੁਰੂ ਤਰਨ ਰਹੋ ਤੈ ਗੁਣ ਸਾਵਾ ਤੰਤ ਹੈ ਦੂਜਾ ਭਾਉ ਪਿਆਕਾਰ ਪੰਡ ਪੜੇ ਬੰਧਨ ਵਾਧਾ ਨਾ ਬੁੱਝੇ ਦਿਖਿਆ ਪਿਆਰ ਸਤਿਗੁਰ ਮਿਲਿਆ ਤ੍ਰਿਕੁਟੀ ਛੁਟੇ ਸ਼ਬਦ ਚੌਥੇ ਪਦ ਮੁਕਤ ਗੁਰਦੁਆਰ ਗੁਰ ਕੈ ਮਾਰਗ ਕੈ ਮਾਰਗ ਪਾਈਏ ਚੁੱਕੇ ਮੋਗਵਾਰ ਸ਼ਬਦ ਮਰੇ ਤਾਂ ਉਭਰੇ ਪਾਏ ਮੋਹ ਦੁਆਰ ਗੁਰਪ੍ਰਸਾਦੀ ਮਿਲ ਰਹੇ ਸਤਿਨਾਮ ਕਰਤਾਰ ਇਹ ਮਨੁਆ ਅਤਵਾ ਸਬਲ ਹੈ ਛੱਡੇ ਨਾ ਕਿਤੇ ਉਪਾਏ ਦੂਜੇ ਪਾਏ ਦੁੱਖ ਲੱਗਦੇ ਲਾਏਂਦਾ ਬਹੁਤੀ ਦੇਰ ਸਜਾਏ ਨਾਨਕ ਨਾਮ ਲਗੇ ਸੇ ਉਭਰੇ ਹੋਮੇ ਸ਼ਬਦ ਗੁਆਏ ਸ੍ਰੀ ਆਗ ਮਹਲਾ ਤੀਜਾ ਕਿਰਪਾ ਕਰੇ ਗੁਰੂ ਪਾਈਏ ਹਰ ਨਾਮ ਜੜਾਏ ਬਿਨ ਗੁਰ ਕਦੇ ਨਾ ਪਾਇਓ ਦਿੱਤਾ ਜਨਮ ਗਵਾਏ ਮਨ ਮੁੱਖ ਕਰਮ ਗਵਾਵਣੇ ਦਰਗਾਹ ਮਿਲੇ ਸਜਾਏ ਮਨ ਰੇ ਦੂਜਾ ਭਾਉ ਚੁਕਾਏ ਅੰਤਰ ਤੇਰੇ ਹਰ ਵਸੈ ਗੁਰ ਸੇਵਾ ਸੁਖ ਪਾਏ ਹਾਓ ਸੱਚ ਬਾਣੀ ਸੱਚ ਸ਼ਬਦ ਹੈ ਜਾਂ ਸੱਚ ਧਰੇ ਪਿਆਰ ਹਰ ਕਾ ਨਾਮ ਮਨ ਵਸੈ ਹਉਮੈ ਕ੍ਰੋਧ ਨਿਵਾਰ ਮਨ ਨਿਰਮਲ ਨਾਮ ਧਿਆਈਏ ਤਾਂ ਪਾਏ ਮੁਖ ਦੁਆਰ ਹਉਮੈ ਵਿੱਚ ਜਗ ਬਿਨ ਸਦਾ ਮਰਜਮੈ ਹੋਵੇ ਜਾਏ ਮਨ ਮੁਖ ਸ਼ਬਦ ਨਾ ਜਾਣੀ ਜਾਸਣ ਪਤ ਗਵਾਏ ਗੁਰਕ ਸੇਵਾ ਨਾਉ ਪਾਈਏ ਸੱਚੇ ਰਹੇ ਸਮਾਏ ਸ਼ਬਦ ਮੰਨਿਆ ਗੁਰ ਪਾਈਏ ਵਿੱਚੋਂ ਆਪ ਗਵਾਏ ਆਨੰਦਨ ਭਗਤ ਕਰੇ ਸਦਾ ਸੱਚੇ ਕੀ ਲਿਵ ਲਾਏ ਪਰ ਨਾ ਪਦਾਰਥ ਮਨੋਸਿਆ ਨਾਨ ਸਿਆ ਸਮਾਏ ਸ੍ਰੀ ਰਾਗ ਮਹਲਾ ਕੀ ਜਜ ਨੀ ਪੁਰਖੀ ਸਤਿਗੁਰਾਂ ਸੇਵਿਓ ਸੇ ਦੁਖੀਏ ਵਿਚਾਰ ਘਰ ਹੁੰਦਾ ਪੁਰਖ ਨਾ ਪਛਾਣਿਆ ਅਗਵਾਨ ਮੁਠੇ ਹੰਕਾਰ ਸਤਿਗੁਰੂ ਕਾ ਕਿਆ ਫਿਟਕਿਆ ਮੰਗ ਸੱਚੇ ਸੰਸਾਰ ਸੱਚਾ ਸਾਧਨਾ ਸੇਵਿਓ ਸਭ ਕਾਜ ਸਵਰਨਹਾਰ ਮਨ ਮੇਰੇ ਸਦਾ ਹਰ ਵੇਖ ਗਲੂਰ ਜਨਮ ਮਰਨ ਦੁੱਖ ਪਰ ਹਰੇ ਸਦ ਰਿਹਾ ਭਰਪੂਰ ਹਾਓ ਸੱਚ ਸਲਾਨ ਸੇ ਸੱਚੇ ਸੱਚਾ ਨਾਮ ਉਧਾਰ ਸੱਚੀ ਚਾਰੇ ਤੋਂ ਕਾਰ ਕਮਾਉਣੀ ਸੱਚੇ ਨਾਲ ਪਿਆਰ ਸੱਚਾ ਸਾਵਤ ਦਾ ਕੂਟ ਕੋਈ ਨਾ ਮਿਟਨਹਾਰ ਮਨ ਮੁਖ ਮਹਿਲ ਨਾ ਪਾਈ ਕੂੜ ਮਿਠਿਕ ਬਿਆਰ ਹਉਮੈ ਕਰਤਾ ਜਗੂਆ ਗੁਰ ਬਿਨ ਘੋਰ ਅੰਧਾਰ ਮਾਇਆ ਮੋਟ ਸਾਰਿਆ ਸਿੱਖਦਾ ਤਤ ਤਾਰ ਸਤਿਗੁਰ ਸੇਵੇ ਤਾਂ ਗੁਰੋ ਉਭਰੈ ਸੱਚ ਰਖੈ ਉਤਾਰ ਕਿਰਪਾ ਤੇ ਭਾਰ ਪਾਈਏ ਸਤ ਸਬਦ ਵਿਚਾਰ ਸਤੁ ਸੇਵ ਮਨ ਨਿਰਮਲਾ ਹਉਮੈ ਤਦਕਾਰ ਆਪ ਸੋੜ ਦੀਏ ਤੋਰੇ ਗੁਰ ਕੇ ਸ਼ਬਦ ਵਿਚਾਰ ਤਨਦਾਤਾ ਉਪ ਰਹਿ ਗਏ ਲਾਗਾ ਸਤ ਪਿਆਰ ਸੱਚ ਰਤੇ ਮੁਖ ਉਜਲੇ ਤਿਤ ਸੱਚੇ ਦਰਬਾਰ ਸਤਿਗੁਰ ਪੁੱਛਣਾ ਮੰਨਿਓ ਸਾਧੁ ਰਾਣ ਗੁਰ ਪਿਆਰ ਇਸ਼ਨਾਨ ਦਾਨ ਦਿੱਤਾ ਕਰੇ ਦੂਜੇ ਪਾਏ ਖੁਆਰ ਹਾਜੀ ਨੂੰ ਆਪਣੀ ਕਿਰਪਾ ਕਰੇ ਤਾਂ ਲੱਗ ਨਾਮ ਪਿਆਰ ਨਾਨਕ ਨਾਮ ਸੰਵਾਰ ਤੂੰ ਗੁਰ ਕਾ ਹਿੱਤ ਪਿਆਰ ਗੁਰ ਕੇ ਹਿੱਤ ਅਪਾਰ ਸ੍ਰੀ ਰਾਗ ਮਹਲਾ ਤੀਜਾ ਕਿਸਕੋ ਕਿਸੋ ਸੇਵੀ ਕਿਆ ਜਪ ਕਰੀ ਸਤਿਗੁਰ ਪੁੱਛਣ ਜਾਏ ਸਤਿਗੁਰ ਦਾ ਭਾਣਾ ਮਨ ਲਈ ਵਿੱਚੋਂ ਆਪ ਗਵਾਏ ਸੇ ਸੇਵਾ ਚੱਕਰੀ ਨਾਮ ਸਿਮਨ ਆਏ ਨਾਮੇ ਹੀ ਸੇ ਸੁਖ ਪਾਈਏ ਸਭ ਚੈ ਸਭ ਸਵਾਏ ਮਨ ਮੇਰੇ ਆਂਜਣ ਜਗ ਹਰ ਚੇਤ ਆਪਣੀ ਸੇਤੀ ਰੱਖ ਲੈ ਕੂੰਜ ਪੜੇਗੀ ਸੇਤ ਰਹੋ ਮਨ ਕੀ ਅੱਛਾ ਬੁਰੀਆਂ ਸ਼ਬਦ ਹੈ ਭਰਪੂਰ ਪਾਏ ਪੈ ਪਾਏ ਭਗਤ ਕਰੇ ਦਿਨ ਰਾਤੀ ਹਰਜੀ ਉਹ ਫਿਰ ਦੂਰ ਸਦਾ ਦੂਰ ਸੱਚੇ ਸਾਵਧ ਸਦਾ ਮਨ ਦਿੱਤਾ ਪਰਮ ਦੇ ਹਰ ਹਸਰੀਰੋਂ ਦੂਰ ਨਿਰਮਲ ਸਾਗ ਪਾਇਆ ਸੱਚਾ ਗੁਣੀ ਗਹੀਰ ਜੋ ਜਾਗੇ ਸੇ ਸੂਤ ਗਏ ਮੂਏ ਸੱਚਾ ਸਾਧਨ ਪਛਾਣਿਆ ਸੁਪਨਾ ਗਾਇਆ ਵਹਾਏ ਸੰਜੇ ਕਰਕਾ ਪਾਉਣਾ ਜਿਉਂ ਆਇਆ ਜਿਉਂ ਤਿਉਂ ਜਾਏ ਮਨਮੁਖ ਜਨਮ ਜਨਮ ਵੇਖਿਆ ਗਿਆ ਕਿਆ ਮੂੰਹ ਦੇਸੀ ਜਾਏ ਸਭ ਕਿਸੇ ਆਪੇ ਆਪ ਹੈ ਹਉਮੈ ਵਿੱਚ ਕਹਾਉਣ ਨਾ ਜਾਏ ਗੁਰ ਕੈ ਸ਼ਬਦ ਪਛਾਣੀਏ ਦੁੱਖ ਹਉਮੈ ਵਿੱਚੋਂ ਜਾਏ ਗਵਾਏ ਸਤਿਗੁਰ ਸੇਵ ਨੇ ਆਪਣਾ ਹੋਂ ਤਿਨਕੇ ਲਗੂ ਪਾਏ ਨਾਨਕ ਨਾ ਜਰ ਸੱਚੇ ਸੇਵ ਸਚਿਆਰ ਹੈ ਹੋਂ ਤਿੰਨ ਬਲਿਹਾਰੇ ਜਾਉ ਸ੍ਰੀ ਰਾਗ ਮਹਲਾ ਤੀਜਾ ਜੇ ਵੇਲਾ ਵਕਤ ਵਿਚਾਰੀਏ ਤਾਂ ਕਿਤੇ ਵੇਲਾ ਵਕਤ ਹੋਏ ਨਾਮ ਦਿਨ ਨਾਮੇ ਬੱਤਿਆਂ ਸੱਚੇ ਸੱਚੀ ਸੋਏ ਇੱਕ ਤਿਲ ਪਿਆਰਾ ਵਿਖਰੇ ਭਗਤ ਨਹੀਂ ਹੋਏ ਮਨ ਤਨ ਸੀਤਲ ਸਾਚ ਸਿਉਂ ਸਾਚ ਨਾ ਦਿੱਤਾ ਹੋਏ ਸਾਸ ਨਾ ਦਿੱਤਾ ਕੋਏ ਮੇਰੇ ਮਨ ਹਰ ਕਾ ਨਾਮ ਪਿਆਰੇ ਸੱਚੀ ਥਕਾਵਤ ਤਾਂ ਥੀਏ ਜਾਂ ਹਰ ਵਸੇ ਮਨ ਆਏ ਰਹੋ ਸਾਜੇ ਖੇਤੀ ਆਈਏ ਸਤਨਾਮ ਪਾਏ ਖੇਤੀ ਜੰਮੀ ਅਗਲੀ ਮਨ ਮਰ ਜਾ ਸਹਾਇ ਸਹਿਜ ਸਵਾਏ ਦੁਰਕਾ ਸ਼ਬਦ ਅੰਮ੍ਰਿਤ ਹੈ ਜਿਤ ਪੀਤੇ ਟਿਕ ਜਾਏ ਇਹ ਮਨ ਸੱਚਾ ਸੱਚ ਰਤਾ ਸੱਚੇ ਰਿਹਾ ਸਮਾਏ ਆਖਣ ਵੇਖਣ ਬੋਲਣਾ ਸਭੇ ਰਿਹਾ ਸਮਾਏ ਬਾਣੀ ਬਜੀ ਚੌ ਜੁਗੀ ਸੱਚੋ ਸੱਚ ਸੁਣਾਏ ਹਉਮੈ ਮੇਰਾ ਗਹਿਰ ਗਿਆ ਸੱਚੇ ਲਿਆ ਲਿਆ ਸਮਾਏ ਲਿਵਲਾਏ ਤਿੰਨ ਕੋ ਮਹਿਲ ਦੂਰ ਹੈ ਜੋ ਸੱਚ ਰਹੇ ਲਿਵਲਾਏ ਨਦਰੀ ਨਾਮ ਧਿਆਈਏ ਬਿਨ ਕਰਮਾ ਪਾਇਆ ਨਾ ਜਾਏ ਪੂਰੇ ਪਾਸਾ ਸੰਗਤ ਰਹੇ ਸਤਿਗੁਰ ਭੇਟੇ ਜੀ ਸਲਾਏ ਆਂਜਨ ਨਾਮ ਨਿਰਤਿਆ ਦੁੱਖ ਵਿਖਿਆ ਵਿੱਚੋਂ ਜਾਏ ਨਾਨਕ ਸਾਧੂ ਲਾਗਲਾ ਨਾਮੇ ਨਾਮ ਸਮਾਏ ਸ੍ਰੀ ਰਾਗ ਮਹਲਾ ਤੀਜਾ ਆਪਣਾ ਭਾਉ ਤਿੰਨ ਪਾਇਓ ਨੂੰ ਜਿਨ ਗੁਰ ਕਾ ਸ਼ਬਦ ਵਿਚਾਰ ਸਤਿ ਸੰਗਤੀ ਸਦਾ ਮਿਲ ਰਹੇ ਸੱਚੇ ਕੇ ਗੁਣਸਾਰ ਦੁਬਧਾ ਮੈਲ ਚੁੱਕੀਆਂ ਹਰ ਰੱਖਿਆ ਉਰਤਾਰ ਸੱਚੀ ਬਾਣੀ ਸੱਚ ਮਨ ਸੱਚੇ ਨਾਲ ਪਿਆਰ ਮਨ ਮੇਰੇ ਹਮੇ ਮੈਲ ਨਾ ਪਰ ਹਮਾਇਲ ਪਰ ਨਾਲ ਹਰ ਨਿਰਮਲ ਸਦਾ ਸਹਵਨਾ ਸ਼ਬਦ ਸਵਰਨ ਹਰ ਰਹਾਓ ਸੱਚੇ ਸ਼ਬਦ ਮਨ ਮੋਹਿਆ ਪ੍ਰਭ ਆਪੇ ਲੈ ਮਿਲਾਏ ਅੰਦਰ ਮੇਰ ਪਿਆ ਜੋਤੀ ਜੋਤ ਸਮਾਏ ਜੋਤੀ ਹੂੰ ਪ੍ਰਭ ਜਪਦਾ ਬਿਨ ਸਤੁਰਗੁਰ ਨਾ ਪਾਏ ਜਿਨ ਕੋ ਪੂਰਵ ਲਿਖਿਆ ਸਤਿਗੁਰ ਪ੍ਰਿਥਿਆਇਆ ਤੇ ਨਿਆਏ ਦਿਨ ਨਾਲੇ ਸਭ ਡੂੰਬਣੀ ਦੂਜੇ ਭਾਈ ਖੁਆਏ ਕਿਸ ਬਿਨ ਘੜੀ ਨਾ ਜੀਵਦਾ ਦੁਖੀ ਰਹਿਣ ਬਹਾਏ ਭਰਮ ਭੁਲਾਣਾ ਆਂਦਰਾ ਫਿਰ ਫਿਰਿਆ ਵੇ ਜਾਏ ਨਵੇਂ ਘਰੇ ਭਰਾਵੇ ਆਪਣੀ ਆਪੇ ਲੈ ਮਿਲਾਏ ਸਭ ਕਿਸੇ ਸੁਣਦਾ ਦੇਖਦਾ ਕਿਉਂ ਮੁੱਕਰ ਪਾਇਆ ਜਾਏ ਪਾਪੋ ਪਾਪ ਕਮਾਮ ਦੇ ਪਾਪੇ ਸੱਚੇ ਪਚਾਏ ਸੋ ਪ੍ਰਭ ਨਗਰ ਨਾ ਆਵੀ ਮਨ ਮਖਬੂਜ ਨਾ ਪਾਏ ਜਿਸ ਵਿਖਾਲੇ ਸੋ ਹੀ ਵੇਖੇ ਨਾਨਕ ਗੁਰਮੁਖ ਪਾਏ ਸਿਰ ਰਾਗ ਮਹੱਲਾ ਤੀਜਾ ਬਿਨ ਗੁਰ ਕੋ ਰੋਗ ਨਾ ਟੁੱਟੀ ਹਮੇ ਪੀਲ ਨਾ ਜਾਏ ਗੁਰ ਪ੍ਰਸਾਦੀ ਮਨ ਵਸੇ ਨਾਮੇ ਰਹੇ ਸਮਾਏ ਗੁਰ ਪ੍ਰਸਾਦੀ ਹਰ ਪਾਈਏ ਬਿਨ ਸ਼ਬਦੇ ਭਰਮ ਭੁਲਾਏ ਮਨ ਰੇ ਨਿਜ ਘਰ ਵਸਾ ਹੋਏ ਰਾਮ ਨਾਮ ਸੁਲਾਏ ਤੂੰ ਫਿਰ ਆਵਣ ਜਾਣ ਨਾ ਹੋਏ ਰਹਾਓ ਹਰ ਇੱਕੋ ਦਾਤਾ ਵਰਤਦਾ ਦੂਜਾ ਕੋਈ ਸ਼ਬਦ ਸਾਹੀ ਮਨ ਵਸੇ ਸਜੇ ਹੀ ਸੁਖ ਹੋਏ ਸਭ ਨਦਰੀ ਅੰਦਰ ਵੇਖਦਾ ਜੈ ਭਾਵੈ ਤੈਂਦੇ ਹਉਮੈ ਸਵਾ ਹੈ ਮੰਤੇ ਹਨੋ ਸੁਖ ਨਾਹੇ ਦਿੱਖ ਕੀ ਕਾਰ ਕਮਾਉਣੀ ਦਿੱਖ ਹੀ ਨਹੇ ਸਮਾਏ ਬਿਨ ਨਾਵੇ ਠੋਰ ਨਾ ਪਾਇਣੀ ਜਨਪੁਰਖ ਦੁੱਖ ਹਾਏ ਸਹਾਏ ਜੀਓ ਪਿੰਡ ਸਭ ਦਿਸਦਾ ਜਸੇ ਦਾ ਆਧਾਰ ਗੁਰਪ੍ਰਸਾਦੀ ਬੁੱਝੀਏ ਤਾਂ ਪਾਏ ਮੁਖ ਦਵਾਰ ਨਾਨਕ ਨਾਮ ਸਲਾਹ ਤੂੰ ਅੰਤ ਨਾ ਪਾਰਾਵਾਰ ਤੂੰ ਜਾਗ ਮਹਲਾ ਤੀਜਾ ਇਹਨਾਂ ਆਨੰਦ ਸਦਾ ਸੁੱਖ ਹੈ ਜਿਨ੍ਹਾਂ ਸੱਚ ਨਾਮ ਆਧਾਰ ਗੁਰਸ਼ਬਦੀ ਸੱਚ ਪਾਇਆ ਦੁੱਖ ਨਿਵਾਰਨ ਹਾਰ ਸਦਾ ਸਦਾ ਸੱਚੇ ਗੁਣ ਗਾਵੇ ਸੱਚੇ ਨਾਏ ਪਿਆਰ ਕਿਰਪਾ ਕਰਕੇ ਆਪਣੀ ਦੀ ਤੋਨ ਭਗਤ ਭੰਡਾਰ ਮਨ ਦੇ ਸਦਾ ਆਨੰਦ ਗੁਣ ਗਾਏ ਸੱਚੀ ਬਾਣੀ ਹਰ ਪ੍ਰਿਆ ਪਾਈਏ ਹਰ ਸਿਉਂ ਰਹੇ ਸਮਾਏ ਸਿਰਹਾਓ ਸੱਚੀ ਭਗਤੀ ਮਨ ਲਾਲ ਸੀਆ ਰੱਤਾ ਸਹਿ ਸਵਾਏ ਗੁਰਸ਼ਬਦੀ ਮਨ ਮੋਹਿਆ ਕਟਣ ਕਹਿਣਾ ਕਸੂ ਨਾ ਜਾਏ ਜੇਬਾ ਰੱਤੀ ਸ਼ਬਦ ਸੱਚੇ ਅੰਮ੍ਰਿਤ ਪੀਏ ਰਸ ਗੁਣ ਗਾਏ ਗੁਰਮੁਖ ਇਹ ਰੰਗ ਪਾਈਏ ਜਿਸ ਨੂੰ ਕਿਰਪਾ ਕਰੇ ਰਜਾਏ ਸੰਸਾ ਇਹ ਸੰਸਾਰ ਹੈ ਸੱਤਿਆਂ ਰਹਿਣ ਬਹਾਏ ਇੱਕ ਆਪਣੇ ਪਾਣੀ ਕੱਢ ਲੈਣ ਆਪੇ ਲੈਣ ਮਿਲਾਏ ਆਪੇ ਹੀ ਆਪ ਮਨ ਵਸਿਆ ਮਾਇਆ ਮੋ ਚੁਕਾਏ ਆਪ ਵਧਾਈ ਦਿੱਤੀਆਂ ਗੁਰਮੁਖ ਦੇਵ ਜਾਏ ਸਭਨਾ ਕਾ ਦਾਤਾ ਏਕ ਹੈ ਭੁੱਲਿਆ ਲੈ ਸਮਝਾਏ ਇੱਕ ਆਪੇ ਆਪ ਖੁਆਇਨ ਦੂਜੇ ਛੱਡਿਆਂ ਲਾਏ ਗੁਰਮਤੀ ਹਰ ਪਾਈਏ ਜੋਤੀ ਜੋਤ ਮਿਲਾਏ ਅੰਨ ਨਾ ਮਿਹਰਤਿਆ ਨਾਨਕ ਨਾਮ ਸਮਾਏ ਸ੍ਰੀ ਰਾਗ ਮਹਲਾ ਤੀਜਾ ਗੁਣਵੰਤੀ ਸੱਚ ਪਾਇਆ ਤ੍ਰਿਸ਼ਨਾ ਸੱਜ ਵਿਕਾਰ ਗੁਰ ਸ਼ਬਦੀ ਮਨ ਰੰਗਿਆ ਰਸਨਾ ਪ੍ਰੇਮ ਪਿਆਰ ਬਿਨ ਸਤਿਗੁਰ ਕਿਨੇ ਨਾ ਪਾਇਓ ਕਰ ਵੇਖੋ ਮਨ ਵਿਚਾਰ ਮਨੁੱਖ ਮੈਲ ਨਾ ਉਤਰੇ ਜਿੱਚਰ ਗੁਰ ਸ਼ਬਦ ਨਾ ਕਰੇ ਵੀ ਚ ਪਿਆਰ ਮਨ ਮੇਰੇ ਸਤਿਗੁਰ ਕੇ ਭਾਣੇ ਚੱਲ ਨਿਜ ਕਰ ਵਸੇ ਅੰਮ੍ਰਿਤ ਪੀਵੇ ਤਾਂ ਸੁਖ ਲਹਿ ਮਹਲ ਜਰਾਉ ਔਗਣਵੰਤੀ ਗੁਣ ਕੋ ਨਹੀਂ ਬਹਿਣ ਨਾ ਮਿਲੇ ਹਦੂਰ ਮਨ ਮੁੱਖ ਸ਼ਬਦ ਨਾ ਜਾਣੀ ਆਵਣ ਸੁਪਰ ਪ੍ਰਭ ਦੂਰ ਜਿੰਨੀ ਸੱਚ ਜਾਣਿਆ ਸੱਚ ਰਸੇ ਭਰਪੂਰ ਗੁਰ ਸ਼ਬਦੀ ਮਨ ਭੇਜਿਆ ਪ੍ਰਭ ਮਿਲਿਆ ਆਪਸ ਦੂਰ ਆਪੇ ਰੰਗ ਰੰਗਿਆਉਣ ਅਸ਼ਬਦੇ ਲੈਣ ਮਿਲਾਏ ਸੱਚਾ ਰੰਗ ਨਾ ਉਤਰੇ ਜੋ ਸੱਚ ਰਹੇ ਲਿਵਲਾਏ ਚਾਰੇ ਕੁੰਡਾਂ ਭਾਵ ਥੱਕੇ ਮਨ ਮਕਬੂਲ ਨਾ ਪਾਏ ਜਿਸ ਸਤਿਗੁਰ ਮਿਲੇ ਮੇਲੇ ਸੋ ਮਿਲੇ ਸੱਚੇ ਸ਼ਬਦ ਸਮਾਏ ਮਿੱਤਰ ਘਨੇਰੇ ਕਰ ਸਕੀ ਮੇਰਾ ਦੁੱਖ ਕਾਟੇ ਕੋਏ ਮਿਲ ਪਿੱਤ ਦੁੱਖ ਕੱਟਿਆ ਸ਼ਬਦ ਮਿਲਾਵਾ ਹੋਏ ਸੱਚ ਖੱਟਣਾ ਸੱਚ ਰਾਸ ਹੈ ਸੱਚੇ ਸੱਚੀ ਸੋਏ
1: ਸੱਚ ਮਿਲੇ ਸੇਨਾ ਵਿਛੜੇ ਨਾਨਕ ਗੁਰਮੁਖ ਨਾਨਕ ਗੁਰਮੁਖ ਹੋਏ ਨਾਨਕ ਗੁਰਮੁਖ ਹੋਏ ਸਿਰਾਗ ਮਹੱਲਾ ਤੀਜਾ ਆਪੇ ਕੰਨ ਕਰਤਾ ਕਰੇ ਸਿਰਸ ਦੇਖੇ ਆਪ ਪਾਏ ਸਭ ਇੱਕੋ ਇੱਕ ਵਰਤਦਾ ਅਲੱਖ ਨਾ ਲਖਿਆ ਜਾਏ ਆਪੇ ਪ੍ਰਭੂ ਦਿਆਲ ਹੈ ਆਪੇ ਦੇ ਬਜਾਏ ਗੁਰਮਤੀ ਸਦ ਮਨ ਵਸਿਆ ਸੱਚ ਰਹੇ ਲਿਵਲਾਏ ਮਨ ਮੇਰੇ ਗੁਰ ਕੀ ਮਨ ਲੈ ਰਜਾਏ ਮਨ ਤਨ ਸੀਤਲ ਸਭ ਸੀਏ ਸੀਏ ਨਾਮ ਵਸੇ ਮਨ ਆਏ ਰਹਾਓ ਜਿਨ ਕਰ ਕਾਰਨ ਧਾਰਿਆ ਸੋਈ ਸਾਰ ਕਰੇ ਗੁਰ ਕੇ ਸ਼ਬਦ ਪਛਾਣੀਏ ਜਾ ਆਪੇ ਨਦਰ ਕਰੇ ਸਿਜਨ ਸਭ ਦੇ ਸੋਹਣੇ ਸਿਫਤ ਸੱਚੇ ਦਰਬਾਰ ਗੁਰਮੁਖ ਸੱਚੇ ਸ਼ਬਦ ਰੱਤੇ ਆਪ ਮੇਲੇ ਕਰਤਾਰ ਗੁਰਮਤੀ ਸੱਚ ਸਲਾਹਣਾ ਜਿਸ ਦਾ ਅੰਤ ਨਾ ਪਾਰਾ ਵਾਰ ਘਾਟ ਘਟ ਆਪੇ ਹੁਕਮ ਵਸੇ ਹੁਕਮੇ ਕਰੇ ਵਿਚਾਰ ਗੁਰਸ਼ਬਦੀ ਸਲਾਹੀਏ ਹਮੇ ਵਿੱਚੋਂ ਕੋਏ ਨਾ ਨਾ ਧਾਨਾ ਵੇ ਬਾਹਰੀ ਅਪਗਣ ਮੰਤੀ ਰੋਏ ਸੱਚ ਸਲਾਹੀ ਸੱਚ ਲੱਗਾ ਸੱਚੇ ਨਾਏ ਤ੍ਰਿਪਤ ਹੋਏ ਗੁਣ ਵਿਚਾਰੀ ਗੁਣ ਸਮਝਦਾ ਹਾਂ ਆਪ ਗੁਣ ਕੱਢਾ ਧੋਏ ਆਪੇ ਮੇਲ ਮਿਲਾਏ ਦਾ ਫਿਰ ਵਿਛੋੜਾ ਨਾ ਹੋਏ ਨਾਨਕ ਗੁਰ ਸਲਾਹੀ ਆਪਣਾ ਜਿੰਦੂ ਪਾਈ ਕਬ ਸੋਏ ਸਿਰਾਗ ਮਹੱਲਾ ਤੀਜਾ ਸੁਣ ਸੁਣ ਕਾਮ ਦੇ ਲੀਏ ਕਿਆ ਚੱਲੇ ਬਾਲ ਡਾਏ ਆਪਣਾ ਫਿਰ ਨਾ ਪਛਾਣੀ ਕਿਆ ਮੂੰਹ ਦੇ ਸੇ ਜਾਏ ਜਿੰਨੀ ਸਚੀ ਤਨਤ ਪਛਾਣਿਆ ਹੋ ਤਿਨਕੇ ਲਾਗੋ ਪਾਏ ਤਿਨਹੀ ਜੈਸੀ ਥੀ ਰਹਾਂ ਸਤ ਸੰਗਤ ਮੇਲ ਮਿਲਾਏ ਹੁੰਦੇ ਕੂੜ ਮੁੱਠੀ ਕੁੜਿਆਰ ਫਿਰ ਪ੍ਰਭ ਸਾਚਾ ਸੋਹਣਾ ਪਾਈਏ ਗੁਰ ਵਿਚਾਰ ਰਹਾਓ ਮਨ ਮੁੱਖ ਕੰਤ ਨਾ ਪਛਾਣੀ ਤਿੰਨ ਕੋ ਰਹਿਣ ਵਿਹਾਏ ਗਰਬਟੀਆ ਤ੍ਰਿਸ਼ਨਾ ਜਲੇ ਦੁੱਖ।

ਦੂਰ ਕਰੇ ਨਾਨਕ ਸੋਭਾ ਬੰਤੀਆਂ ਸੁਹਾਗਣੀ ਆਂਦਨ ਭਗਤ ਕਰੇ ਜਗ ਮਹੱਲਾ ਤੀਜਾ ਇੱਕ ਫਿਰ ਰਾਵੇ ਆਪਣਾ ਹਾਂ ਕਹਿ ਡਰ ਪੁੱਛੋ ਜਾਏ ਸਤਿਗੁਰ ਸੇਵੀ ਭਾਉ ਕਰ ਮੈਂ ਪਹਿਲ ਦੇਹ ਮਿਲਾਏ ਸਭ ਪਾਏ ਆਪੇ ਵੇਖੇ ਕਿਸ ਨੇੜੇ ਕਿਸ ਨੇੜੇ ਕਿਸ ਦੂਰ ਜਿਨ ਤਿਰ ਸੰਗੇ ਜਾਣਿਆ ਪਿਰ ਰਾਵੇ ਸਦਾ ਹਜ਼ੂਰ ਮੁੰਡੇ ਤੂੰ ਚੱਲ ਗੁਰ ਕੇ ਭਾਏ ਆਂਦੇ ਨਾਵੇ ਪਿਰ ਆਪਣਾ ਸਹਿਜੇ ਸਾਜ ਸਮਾਏ ਰਹਾਓ ਸ਼ਬਦੀਆਂ ਸੁਹਾਗਣੀ ਸੱਚੇ ਸ਼ਬਦ ਸਿਗਾਰ ਹਰ ਮਰ ਪਾਇਨ ਘਰ ਆਪਣੇ ਗੁਰ ਕੇਤ ਪਿਆਰੇ ਸੇ ਸਾਵੀ ਹਰ ਰੰਗ ਰਵੇ ਭਗਤ ਪਰੇ ਭੰਡਾਰ ਸੁਪਰਾ ਪ੍ਰੀਤਮ ਮਨ ਵਸੇ ਸੇ ਸਾਫੇ ਦੇ ਆਧਾਰ ਫਿਰ ਸਲਾਹਣ ਆਪਣਾ ਤਿਲਕੇ ਹਾਂ ਸਦ ਬਲਿਆਰੇ ਜਾਓ ਮੰਤਨ ਅਤੀ ਸਿਰ ਦੇਈ ਤਿਲਕੇ ਲਾਗਾ ਪਾਏ ਜਿੰਨੀ ਇੱਕ ਪਛਾਣਿਆ ਦੂਜਾ ਭਾਉ ਛਕਾਏ ਗੁਰਮੁਖ ਨਾਮ ਪਛਾਣੀਏ ਨਾਨਕ ਸਾਹਿਬ ਸਮਾਏ ਜਗ ਮਹੱਲਾ ਤੀਜਾ ਹਰ ਜੀ ਸੱਚਾ ਸੱਚ ਤੂੰ ਸਭ ਕਿਸ ਤੇਰੇ ਚੀਰੇ ਸਭ ਚਿਰਾ ਸੀਤਾ ਸਦੇ ਤਿਰੇ ਬੇਨ ਗੁਰ ਭੇਟੇ ਪੀਰੇ ਹਾ ਹਰ ਜੀਓ ਬਖਸ਼ੇ ਬਖਸ਼ ਲਏ ਸੁਖ ਸਦਾ ਸਰੀਰੇ ਗੁਰਪ੍ਰਸਾਦੀ ਸੇਵ ਕਰੀ ਸੱਚ ਗਹਿਰ ਗੰਭੀਰੇ ਮਨ ਮੇਰੇ ਨਾਮ ਰਤੇ ਸਖੋਏ ਗੁਰਮਤੀ ਨਾਮ ਸਲਾਹੀਏ ਦੂਜਾ ਵਨ ਕੋਈ ਰਹਾਓ ਧਰਮ ਰਾਇ ਨਾ ਹੁਕਮ ਹੈ ਬੈ ਸੱਚਾ ਧਰਮ ਵਿਚਾਰ ਦੂਜੇ ਭਾਏ ਦੁਸ਼ਟ ਆਤਮਾ ਆਤਮਾ ਉਹ ਤੇਰੀ ਸਰਕਾਰ ਅਧਿਆਤਮੀ ਹਰ ਗੁਣਤਾਸ ਮਨ ਜਪੇ ਕਮਰਾਰ ਤਿੰਗੀ ਸੇਵਾ ਧਰਮ ਰਾਏ ਕਰੇ ਧਨ ਸਵਾਰ ਨਹਾਰ ਮਨ ਕੇ ਵਿਕਾਰ ਮਨੇ ਤਰੇ ਮਨ ਚੁੱਕੇ ਮੋਹ ਅਭਿਮਾਨ ਆਤਮ ਰਾਮ ਪਛਾਣਿਆ ਸਹਿਜੇ ਨਾਮ ਸਮਾਨ ਸਮਾਨ ਬਿਨ ਸਤਿਗੁਰ ਮੁਖ ਨਾ ਪਾਈਏ ਮਨ ਮੁਖ ਫਿਰੇ ਦੀਵਾਨ ਸ਼ਬਦ ਨਾ ਚੀਨੇ ਕਥਨੀ ਸ਼ਬਦ ਨਾ ਚੀਨੇ ਕਥਨੀ ਬਦਨੀ ਕਰੇ ਵਿਖਿਆ ਮਾਏ ਸਮਾਨ ਸਭ ਕਿਛ ਆਪੇ ਆਪ ਹੈ ਦੂਜਾ ਬਨਾ ਕੋਏ ਜਿਉਂ ਬੁਲਾਏ ਤਿਉਂ ਬੋਲੀਏ ਜਾ ਬੁਲਾਏ ਸੋਏ ਗੁਰਮੁਖ ਬਾਣੀ ਬ੍ਰਹਮ ਹੈ ਸਤ ਬਲਾਵਾ ਹੋਏ ਨਾਨਕ ਨਾਮ ਸਮਾਲ ਤੂੰ ਜਿਤ ਸੇਵੀਏ ਸੁਖ ਹੋਏ ਸਿਰਾ ਮਹੱਲਾ ਤੀਜਾ ਜਗ ਹੋਮੇ ਮੈਲ ਦੁੱਖ ਪਾਇਆ ਮਲ ਲਾਗੀ ਦੂਜੇ ਪਾਏ ਮਲ ਹੋਮੇ ਧੋਤੀ ਕਿਵੇ ਨਾ ਉਤਰੇ ਜੇ ਸੋ ਤੀਰਥ ਨਾ ਆਏ ਬਹੁ ਵਿਚ ਕਰਮ ਕਮਾਮ ਦੇ ਲੂਣੀ ਮਲ ਲਾਗੀ ਆਏ ਪੜੀਏ ਮੈਲ ਨਾ ਉਤਰੇ ਪੁੱਛੋ ਗਿਆਨੀਆਂ ਜਾਏ ਮਨ ਮੇਰੇ ਗੁਰ ਸਰਨ ਆਵੇ ਤਾਂ ਨਿਰਮਲ ਹੋਏ ਮਨਮੁਖ ਹਰ ਹਰ ਕਰ ਸਕੇ ਮੈਲ ਨਾ ਛੱਡ ਸਕੀ ਧੋਏ ਰਹਾਓ ਮਨ ਮੈਲੇ ਭਗਤ ਨਾ ਹੋਵੀ ਨਾਮ ਨਾ ਪਾਇਆ ਜਾਏ ਮਨਮੁਖ ਮੈਲੇ ਮੈਲੇ ਮੂਏ ਜਾਸਨ ਪਤ ਗਵਾਏ ਗੁਰਪੁਰ ਸਾਧੀ ਮਨ ਵਸੇ ਮਨ ਹੋਮੇ ਜਾਏ ਸਮਾਏ ਜਿਉਂ ਅੰਧੇਰੇ ਦੀਪ ਕਬਾਲੀਏ ਤਿਉਂ ਗੁਰ ਗਿਆਨ ਅਗਿਆਨ ਤਜਾਏ ਹਮ ਕੀਆ ਹਮ ਕਰੇਂਗੇ ਹਮ ਮੂਰਖ ਗਵਾਰ ਕਰਨੇ ਵਾਲਾ ਵਿਸਰਿਆ ਦੂਜੇ ਪਾਏ ਪਿਆਰ ਮਾਇਆ ਜੇਵਡ ਦੁੱਖ ਨਹੀਂ ਸਭ ਭਾਵ ਥੱਕੇ ਸੰਸਾਰ ਗੁਰਮਤੀ ਸੁਖ ਪਾਈਏ ਸੱਚ ਨਾਮ ਉਰਧਾਰ ਜਿਸਨੋਂ ਮਿਲੇ ਸੋ ਮਿਲੇ ਹਾਂ ਤਿਸ ਬਲਿਹਾਰੇ ਜਾਓ ਇਹ ਮਨ ਭਗਤੀ ਰੱਤਿਆ ਸੱਚ ਬਾਣੀ ਨੇ ਜਿਥਾਓ ਮਨ ਰੱਤੇ ਜੇਵਾ ਰੱਤੀ ਹਾਰ ਗੁਣ ਸਗਾਏ ਸੱਚੇ ਗਾਓ ਨਾਨਕ ਨਾਮ ਨਾ ਵਿਸਰੇ ਸੱਚੇ ਮਾਈ ਸਮਾਓ ਸ੍ਰੀ ਰਾਗ ਮਹੱਲਾ ਚੌਥਾ ਘਰ ਪਹਿਲਾ ਮੈਂ ਮਨ ਧਨ ਬਿਰਹੋਂ ਆਤਾ ਗਲਾ ਕਿਉਂ ਪ੍ਰੀਤਮ ਮਿਲੇ ਕਰ ਆਏ ਜਾਂ ਦੇਖਾਂ ਪ੍ਰਭ ਆਪਣਾ ਪ੍ਰਭ ਦੇਖੀਏ ਦੁੱਖ ਜਾਏ ਜਾਏ ਪੁੱਛਾਂ ਤਿੰਨ ਸੱਜਣਾ ਪ੍ਰਭ ਕਿਤ ਬਿਤ ਮਿਲੇ ਮਿਲਾਏ ਮੇਰੇ ਸਤਿਗੁਰਾ ਮੈਂ ਤੁਝ ਬਿਨਾਂ ਬੰਨਾ ਕੋਏ ਹਾਂ ਮੂਰਖ ਮੂਰਤ ਸਰਨਾਰਤੀ ਕਰ ਕਿਰਪਾ ਮੇਲੇ ਹਰ ਸੋਏ ਰਹਾਓ ਸਤਿਗੁਰ ਦਾਤਾ ਹਰ ਨਾਮ ਕਾ ਪ੍ਰਭ ਆਪ ਮਿਲਾਵੇ ਸੋਏ ਸਤਿਗੁਰ ਹਰ ਪ੍ਰਭ ਬੁੱਝਿਆ ਗੁਰ ਜੇਵੜ ਬੰਨਾ ਕੋਏ ਹਾਂ ਗੁਰ ਸਰਨਾਈ ਟੈ ਪਵਾਂ ਕਰ ਗਿਆ ਮੇਲੇ ਪ੍ਰਭ ਸੋਏ ਮਨ ਹੱਠ ਕੇ ਨੇ ਨਾ ਪਾਇਆ ਕਰ ਭਾਵ ਥੱਕੇ ਸਭ ਕੋਏ ਸਹਿਜਣ ਕਰ ਰਹੇ ਮਨ ਕੋਰੇ ਰੰਗ ਨਾ ਹੋਏ ਕੂੜ ਕਪਟ ਕਿਨੇ ਨਾ ਪਾਇਓ ਜੋ ਬੀਜੇ ਖਾਵੇ ਸੋਏ ਸਭਨਾ ਤੇਰੀ ਆਸ ਪ੍ਰਭ ਸਭ ਜੀ ਤੇਰੇ ਤੂੰ ਦਾਸ ਪ੍ਰਭ ਤੁਝੋ ਖਾਲੀ ਕੋ ਨਹੀਂ ਡਰ ਗੁਰਮੁਖਾਂ ਨੂੰ ਸਵਾਸ ਵਿਖਾ ਵਜਨ ਡੁੱਬਦੇ ਕੱਢ ਲੈ ਜਾਂ ਨਾਨਕੀ ਅਰਦਾਸ ਜਗ ਮਹੱਲਾ ਚੌਥਾ ਨਾਮ ਮਿਲੇ ਮੰਤਰੇ ਤੀਏ ਬਿਨ ਨਾਮੇ ਤੇਰੇ ਜੀਵਾਸ ਕੋਈ ਗੁਰਮੁਖ ਸੱਜਣ ਜੇ ਮਿਲੇ ਮੈਂ ਦੱਸੇ ਪ੍ਰਭ ਤੂੰ ਦਾਸ ਹਾਂ ਤਿਸ ਵਿਕਟੋਂ ਚੌਖਨੀਏ ਮੈਂ ਨਾਮ ਕਰੇ ਪ੍ਰਗਾਸ ਮੇਰੇ ਪ੍ਰੀਤਮਾ ਹਾਂ ਜੀਵਾਂ ਨਾਮ ਧਿਆਏ ਬਿਨ ਨਾਮੇ ਜੀਵਨ ਨਾ ਥੀਏ ਮੇਰੇ ਸਤਿਗੁਰ ਨਾਮ ਦਿਲੜਾਏ ਰਹਾਉ ਨਾਮ ਮੁਲਕ ਰਤਨ ਹੈ ਪੂਰੇ ਸਤਿਗੁਰ ਪਾਸ ਸਤਿਗੁਰ ਸੇਵੇ ਲੱਗਿਆ ਕੱਢ ਰਤਨ ਦੇਵੇ ਪ੍ਰਗਾਸ ਧਨ ਵਡਭਾਗੀ ਵਡਭਾਗੀਆਂ ਜੋ ਆਏ ਮਿਲੇ ਗੁਰਪਾਸ ਜਿੰਨਾ ਸਤਿਗੁਰ ਪੁਰਖ ਨਾ ਭੇਟਿਓ ਸੇ ਭਾਗ ਹੀਣ ਵਸ ਕਾਲ ਹੋਏ ਫਿਰ ਪ੍ਰਜੋਨ ਪਵਾਈਏ ਵਿੱਚ ਵਿਸਤਾ ਕਰ ਵਿਖਰਾਲ ਉਹਨਾਂ ਪਾਸ ਦਵਾਸ ਨਾ ਭੇਟੀਏ ਜਿਨੇ ਅੰਤਰ ਕ੍ਰੋਧ ਚੰਡਾਲ ਸਤਿਗੁਰ ਪੁਰਖ ਅੰਮ੍ਰਿਤ ਸਾਲ ਬੜ ਭਾਗੀ ਨਾ ਹੈ ਆਏ ਹੁਣ ਜਨ ਜਨ ਕੀ ਮੈਲ ਉਤਰੇ ਨਿਰਮਲ ਨਾਮ
ਮਹਿਲ ਉੱਤਰੇ।

0: ਇਹ ਨਿਰਮਲ ਨਾਮ ਦੇ ਰਾਏ ਜਾਂ ਨਾਨਕ ਉੱਤਮ ਪਦ ਪਾਇਆ ਸਤਿਗੁਰ ਕੀ ਲਿਵਲਾਏ ਜਗ ਮਹਲਾ ਚੌਥਾ ਗੁਣ ਗਾਵਾਂ ਗੁਣ ਵਿਥਰਾਂ ਗੁਣ ਬੋਲੀ ਮੇਰੀ ਮਾਏ ਗੁਰਮੁਖ ਸੱਜਣ ਗੁਣਕਾਰੀਆਂ ਮਿਲ ਸੱਜਣ ਹਰ ਗੁਣ ਗਾਏ ਹੀਰੇ ਹੀਰ ਮਿਲ ਬੇਦਿਆ ਰੰਗ ਚਲੋ ਦੇ ਲਾਏ ਮੇਰੇ ਗੋਬਿੰਦਾ ਗੁਣ ਗਾਵਾਂ ਤ੍ਰਿਪਤ ਮਨ ਹੋਏ ਅੰਤਰ ਪਿਆਸ ਹਰ ਨਾਮ ਕੀ ਗੁਰਤੁਸਤ ਮਿਲਾਵੇ ਸੋਏ ਰਹਾਓ ਮਨ ਰੰਗੋ ਵਟ ਭਾਗੀਓ ਗੁਰਤੁੱਠਾ ਕਰੇ ਪਸਾਓ ਗੁਰਨਾਮ ਗੁਰਨਾਮ ਦਿਰੜਾਵੇ ਰੰਗ ਸਿਉਂ ਹੋ ਸਤਿਗੁਰ ਕੇ ਵੱਲ ਜਾਓ ਬਿਨ ਸਤਿਗੁਰ ਹਰ ਨਾਮ ਨਾ ਲੱਭੀ ਲੱਖ ਕੋਟੀ ਕਰਮ ਕਮਾਓ ਬਿਨ ਭਾਗਾਂ ਸਤਿਗੁਰ ਨਾ ਮਿਲੇ ਘਰ ਬੈਠਿਆ ਨਿਤ ਨਿਤ ਪਾਸ ਅੰਤਰ ਗਿਆਨ ਦੁੱਖ ਭਰਮ ਹੈ ਵਿੱਚ ਵੜਦਾ ਦੂਰ ਪਈ ਆਸ ਬਿਨ ਸਤਿਗੁਰ ਪ੍ਰਤੇ ਕੰਚਨ ਨਾ ਥੀਏ ਮਨਮੁਖ ਲੋਹ ਬੂਟਾ ਵੇੜੀ ਪਾਸ ਸਤਿਗੁਰ ਵਿੱਚ ਹਰ ਨਾਮ ਹੈ ਕਿਤ ਬਿਨ ਚੜਿਆ ਜਾਏ ਸਤਿਗੁਰ ਕੇ ਪਾਣੀ ਜੋ ਚੱਲੇ ਫਿਰ ਵਿੱਚ ਗੋਹਿਤ ਬੈਠਾ ਆਏ ਧੰਨ ਧੰਨ ਵਡਭਾਗੀ ਨਾਨਕਾ ਜਿੰਨਾ ਸਤਿਗੁਰ ਲਈ ਮਿਲਾਏ ਸ੍ਰੀ ਰਾਗ ਮਹਿਲਾ ਚੌਥਾ ਪੰਥ ਦਸਾਈ ਨਿਤ ਖੜੀ ਕੋਈ ਕਾਬ ਦੱਸੇ ਤਿੰਨ ਨਾਓ ਤਿੰਨ ਜਾਓ ਜਿੰਨੀ ਮੇਰਾ ਪਿਆਰਾ ਰਾਵਿਆ ਤਿੰਨ ਪਿੱਛੇ ਲਾਗ ਫਿਰ ਆਓ ਮਾਨ ਕਰ ਮਿਹਨਤ ਕਰ ਜੋਦੀ ਮੈਂ ਨਹੀਂ ਖਚਾਓ ਮੇਰੇ ਭਾਈ ਜਨਾ ਕੋਈ ਮੋਕੋ ਹਾਰ ਪਾ ਮੇਲ ਮਿਲਾਏ ਹੁਣ ਸਤਿਗੁਰੂ ਵਿੱਚੋਂ ਮਾਰਿਆ ਜਿਨ ਹਾਰ ਪਾ ਦੀਆ ਲਿਖਾਏ ਰਹਾ ਫੁੱਲ ਮਾਣੀ ਟੈ ਪਵਾਂ ਪੂਰੇ ਸਤਿਗੁਰ ਪਾਸ ਨਹੀਂ ਮਾਣਿਆ ਗੁਰਮਾਣ ਹੈ ਗੁਰ ਸਤਿਗੁਰ ਕਰੇ ਸਵਾਸ ਹੋਂ ਗੁਰ ਸਦਾ ਹੀ ਨਾ ਰੱਜੂੰ ਮੈਂ ਮੇਲੇ ਹਰ ਪ੍ਰਪਾਸ ਸਤਿਗੁਰ ਨੂੰ ਸਭ ਕੋ ਲੋਚਦਾ ਜੇਤਾ ਜਗਤ ਸਭ ਕੋਈ ਬਿਨ ਭਾਗਾ ਦਰਸ਼ਨ ਨਾ ਕੀ ਭਾਗਹੀਨ ਬੈਰੋਏ ਜੋ ਹਰ ਪਾਣਾ ਸੋਚਿਆ ਤੋ ਲਿਖਿਆ ਨਾ ਮੇਟੇ ਕੋਈ ਆਪੇ ਸਤਿਗੁਰ ਆਪ ਹਰ ਆਪੇ ਮੇਲ ਮਿਲਾਏ ਆਪ ਦਇਆ ਕਰ ਮੇਲ ਸੀ ਮੇਲ ਸੀ ਗੁਰ ਸਤਿਗੁਰ ਪਿੱਛੇ ਪਾਏ ਸਭ ਜਗ ਜੀਵਨ ਜਗ ਆਪ ਹੈ ਨਾਨਕ ਜਲ ਜਲੇ ਜਸ ਪਾਏ ਰਾਗ ਮਹੱਲਾ ਚੌਥਾ ਰਸ ਅੰਮ੍ਰਿਤ ਨਾਮ ਰਸ ਸਤ ਭਲਾ ਕਿਰਤ ਬਿੰਦ ਮਿਲੇ ਰਸ ਖਾਏ ਜਾਏ ਪੁੱਛੋ ਸੁਹਾਗਣੀ ਦੱਸਾਂ ਕਿਉਂ ਕਰ ਮਿਲਿਆ ਪ੍ਰਭਾਏ ਵੇਹ ਵੇ ਪ੍ਰਭਾ ਨਾ ਬੋਲਣੀ ਹਾਂ ਮਲ ਮਲ ਧੋਵਾਂ ਤਿੰਨ ਪਾਏ ਭਾਈ ਰੇ ਮਨ ਸੱਜਣ ਪਾਈ ਰੇ ਮਿਲ ਸੱਜਣ ਹਰ ਗੁਣਸਾਰ ਸੱਜਣ ਸਤਿਗੁਰ ਪੁਰਖ ਹੈ ਦੁੱਖ ਕੱਢੇ ਵਿੱਚ ਹਉਮੈ ਮਾਰ ਰਹਾਓ ਗੁਰਮੁਖੀਆਂ ਸੁਹਾਗਣੀ ਤਿੰਨ ਦਇਆ ਪਈ ਮਨ ਆਏ ਸਤਿਗੁਰ ਬਚਨ ਰਤਨ ਹੈ ਜੋ ਮੰਨੇ ਸੋ ਹਰ ਰਸ ਖਾਏ ਸਿਵੜ ਭਾਗੀ ਵੱਢ ਜਾਣੀ ਜਿਨ ਹਰ ਰਸ ਖਾਧਾ ਵਪਾਏ ਹਰ ਰਸ ਬਣ ਤਿਣ ਸਾਵਤ ਹੈ ਭਾਗਹੀਨ ਨਹੀਂ ਖਾਏ ਬਿਨ ਸਤਿਗੁਰ ਪੱਲੇ ਨਾ ਪਵੇ ਮਨਮੁਖ ਰਹੇ ਬਿਲ ਲਾਏ ਹੋਏ ਸਤਿਗੁਰ ਅੱਗੇ ਨਾ ਨਿਵੇ ਉਹਨਾਂ ਅੰਦਰ ਕ੍ਰੋਧ ਬੁਲਾਏ ਹਰ ਹਰ ਹਰ ਰਸ ਆਪ ਹੈ ਆਪੇ ਹਰ ਰਸ ਹੋਏ ਆਪ ਦਇਆ ਕਰ ਦੇਵ ਸੀ ਗੁਰਮੁਖ ਅੰਮ੍ਰਿਤ ਚੋਏ ਸਭ ਧਨ ਮਨ ਹਰਿਆ ਹੋਇਆ ਨਾਨਕ ਹਰ ਵਸਿਆ ਮਨ ਸੋਏ ਸ੍ਰੀ ਰਾਗ ਮਹੱਲਾ ਚੌਥਾ ਦਿਵਸ ਚੜੇ ਫਿਰ ਰਾਤ ਵੇ ਰਹਿਣ ਚ ਸਭਾਈ ਗਾਏ ਆਪ ਕਟੇ ਆਪ ਕਟੇ ਨਲ ਨਾ ਬੁਝੇ ਨਿਤ ਮੁਸਾ ਲਾਲ ਟਕਾਏ ਗੁੜ ਗੁੜ ਮਿੱਠਾ ਮਾਇਆ ਪਥਰਿਆ ਮਨਮੁਖ ਲੱਗ ਮਾਖੀ ਪਚੇ ਪਚਾਏ ਭਾਈ ਰੇ ਮੈਂ ਮਤ ਸ ਮੀਤ ਸਖਾ ਪ੍ਰਭ ਸੋਏ ਪੁੱਤ ਕਲਤ ਮੋਹ ਬਿਖੈ ਅੰਤ ਬੇਲੀ ਕੋਈ ਨਾ ਹੋਏ ਰਹਾਓ ਗੁਰਮਤ ਹਰ ਦੇ ਬੱਬਰੇ ਆਲਿਪਤ ਰਹੇ ਚੜਨਾਏ ਉਹਨੂੰ ਚੱਲਣ ਸਦਾ ਨਿਹਾਲਿਆ ਹਰ ਖਰਚ ਲਿਆ ਪੱਤ ਪਾਏ ਗੁਰਮੁਖ ਦਰਗੇ ਮੰਨੇ ਹਰ ਆਪ ਲਏ ਗੰਦਾਏ ਗੁਰਮੁਖਾਂ ਨੂੰ ਪੰਥ ਪ੍ਰਗਟਾ ਡਰ ਠਾਕ ਨਾ ਕੋਈ ਪਾਏ ਹਰ ਨਾਮ ਸਲਾਹ ਨਾਮ ਮਨ ਨਾਮ ਰਹਿਣ ਲਿਬਲਾਏ ਅਨਹਦ ਧਨੀ ਦਰ ਵੱਜਦੇ ਦਰ ਸੱਚੇ ਸੋਭਾ ਪਾਏ ਜਿੰਨੀ ਗੁਰਮੁਖ ਨਾਮ ਸਲਾਇਆ ਤਿੰਨਾ ਸਭ ਕੋ ਰਹਿ ਕਹੇ ਸਵਾਸ ਤਿਨਕੀ ਸੰਗਤ ਦੇ ਪ੍ਰਭ ਮੈਂ ਜਾਚਕੀ ਅਰਦਾਸ ਨਾਨਕ ਭਾਗ ਵੱਡੇ ਤਿੰਨਾਂ ਗੁਰਮੁਖਾਂ ਜਿਨ੍ਹਾਂ ਅੰਤਰ ਨਾਮ ਪ੍ਰਗਾਸ ਸ੍ਰੀ ਰਾਗ ਮਹੱਲਾ ਪੰਜਵਾਂ ਘਰ ਪਹਿਲਾ ਕਿਆ ਤੂਰਤਾ ਦੇਖ ਕੇ ਪੁੱਤਰ ਕਲੱਤਰ ਸਿਗਾਰ ਰਸ ਭੋਗੇ ਖੁਸ਼ੀਆਂ ਕਰੇ ਮਾਣੇ ਰੰਗ ਅਪਾਰ ਬਹੁਤ ਕਰੇ ਫਰਮਾਇਸ਼ੀ ਵਰਤੇ ਹੋਏ ਅਪਾਰ ਕਰਤਾ ਚਿਤਨਾ ਵੀ ਮਨਮੁਖਿਆਂ ਗਵਾਰ ਮੇਰੇ ਮਨ ਸੁਖਦਾਤਾ ਹਰ ਸੋਏ ਗੁਰਪ੍ਰਸਾਦੀ ਪਾਈਏ ਕੰਨ ਪ੍ਰਾਪਤ ਹੋਏ ਰਹਾਓ ਕੱਪੜ ਭੋਗ ਲਪਟਾਇਆ ਸੋਨਾ ਰੂਪਾ ਖਾਕ ਹੈਵਰ ਖੈ ਗੈਵਰ ਬਹੁ ਰੰਗੇ ਟੀਏ ਰੱਥ ਅਥਾਕ ਕਿਸੀ ਚਿਤਨਾ ਪਾਵਹੀ ਵਿਸਰਿਆ ਸਭ ਸਾਥ ਸਿਰਜਣ ਹਰ ਪਲਾਇਆ ਬਿਨ ਨਾਵੇਂ ਪਾਉ ਨਾ ਪਾਕ ਲੈਂਦਾ ਬਦ ਵਾਏ ਤੂੰ ਮਾਇਆ ਕਰੇ ਕੱਤ ਜਿਸਨੋ ਤੂੰ ਪਤਿਆਈਂਦਾ ਸੋ ਸਣ ਤੁਝੇ ਅਨਿਤ ਅਹੰਕਾਰ ਕਰੇ ਅਹੰਕਾਰੀਆਂ ਵਿਆਪਿਆ ਮਨ ਕੀ ਮਤ ਤਿੰਨ ਪ੍ਰਭਿਆ ਭੁਲਾਇਆ ਨਾ ਤਿਸ ਜਾਤ ਨ ਪਤ ਸਤਿਗੁਰ ਪੁਰਖ ਮਿਲਾਇਆ ਇੱਕੋ ਸੱਜਣ ਸੋਏ ਹਰ ਜਨ ਘਰ ਆਖਾ ਇਕ ਹੈ ਕਿਆ ਮਾਨਸਰ ਹੋਮੇ ਰੋਵੇ ਜੋ ਹਰ ਜਨ ਭਾਵੇ ਸੋ ਕਰੇ ਦਰ ਫੇਰ ਨਾ ਪਾਵੇ ਕੋਏ ਨਾਨਕ ਰਤਾ ਰੰਗ ਹਰ ਸਭ ਜਗ ਮੈਂ ਚਾਨਣ ਹੋਏ ਰੰਗ ਮਹੱਲਾ ਪੰਜਵਾਂ ਮਨ ਵਿਲਾਸ ਬੋਰਾਂ ਕਣਾਂ ਦ੍ਰਿਸ਼ਟ ਭੋਲੀ ਭੁੱਲ ਖੁਸ਼ੀਆਂ ਸੱਤਰ ਪਤ ਪਾਤਸ਼ਾਹੀਆਂ ਵਿੱਚ ਸੱਸੇ ਭਰੀਆਂ ਭਾਈ ਰੇਮ ਸੁੱਖ ਸਾਹ ਸੰਗ ਪਾਇਆ ਲਿਖਿਆ ਲਿਖਣ ਤਿੰਨ ਪੁਰਖ ਬਿਦਾਤੇ ਦੁੱਖ ਸਹਿਸਾ ਮਿੱਟ ਗਿਆ ਰਹਾਓ ਜਿੱਤੇ ਥਾਂ ਸੁਨੰਤਰਾ ਤੇਤੇ ਭਾਵ ਆਇਆ ਧਨ ਪਾਤੀ ਵੱਡ ਭੂਮੀਆਂ ਮੇਰੀ ਮੇਰੀ ਘਰ ਪੜਿਆ ਹੁਕਮ ਚ ਲਾਏ ਨੇ ਸੰਗ ਹੋਏ ਵਰਤੇ ਫਲਿਆ ਸਭ ਕੋ ਵਸ ਵਤ ਕਰ ਲਏ ਉਹਨ ਬਿਨਾਵੀ ਖਾਕ ਰਲਿਆ ਕੋਟ ਸੇਵਕਾ ਚ ਸਤ ਰਖਰਿਆ ਗਰਮਵਾਰੀ ਵੱਡ ਸਾਹਿਬੀ ਸਭ ਨਾਨਕ ਸੁਫਨ ਥੀਆ ਜਗ ਮਹਲਾ ਪੰਜਵਾਂ ਪਰਤੇ ਉੱਠ ਬੋਲੀਏ ਬਿਨ ਬੁੱਝੇ ਮੁਗਦ ਅਜਾਨ ਸੋ ਪ੍ਰਭ ਚਿਤ ਨਾ ਆਇਓ ਛੁੱਟੇਗੀ ਬੇਬਾਣ ਸਤਿਗੁਰ ਸੇਤੀ ਚਿੱਤ ਲਾਏ ਸਦਾ ਸਦਾ ਰੰਗਮਾਣ ਪ੍ਰਾਣੀ ਤੂੰ ਆਇਆ ਲਾਹਾ ਲੈਣ ਲੱਗਾ ਕਿਤਕ ਫੱਕੜੇ ਸਭ ਮੁਕਤੀ ਚੱਲੀ ਰਹਿਣ ਰਹਾਓ ਪੁਰਤਮ ਕਰੇ ਪਾਸ ਪੰਖੀਆਂ ਦਿਸੇ ਨਾਈ ਕਾਲ ਉੱਤੇ ਸਾਥ ਮਨੁੱਖ ਹੈ ਹੱਥਾ ਮਾਇਆ ਜਾਲ ਮੁਕਤੀ ਸਹੀ ਭਾਲੀਏ ਜੇ ਸੱਚਾ ਨਾਮ ਸੰਭਾਲ ਜੋ ਕਰ ਛੱਡ ਗਵਾਉਣਾ ਸੋ ਲੱਗਾ ਮਨ ਮਾਹੇ ਜਿੱਥੇ ਜਾਏ ਤੂੰ ਸਦਵਰਤਨਾ ਤਿਸ ਕੀ ਚਿਤਨਾ ਚਿੰਤਾ ਨਾਹੀ ਫਾਥੇ ਸੇਈ ਨਿਕਲੇ ਜੇ ਗੁਰ ਕੀ ਪੈਰੀ ਪਾਹੇ ਕੋਈ ਰੱਖ ਨਾ ਸਕੀ ਦੂਜਾ ਕੋ ਨਾ ਦਿਖਾਏ ਚਾਰੇ ਕੁੰਡਾ ਭਾਲ ਕੇ ਆਏ ਪਿਆ ਸਰਨਾਏ ਨਾਨਕ ਸੱਚੇ ਪਾਤਸ਼ਾਹ ਡੁੱਬਦਾ ਲਿਆ ਛੜਕ ਕਢਾਏ ਸਰਗ ਮਹੱਲਾ ਪੰਜਵਾਂ ਘੜੀ ਮੋਦਕਾ ਪਾਉਣਾ ਕਾਲ ਸਵਾਰਨ ਹਾਰ ਮਾਇਆ ਕਾਮਨਾ ਵਿਆਪਿਆ ਸਮਝੇ ਨਾਹੀ ਗਵਾਰ ਉੱਠ ਚੱਲਿਆ ਪਛਤਾਇਆ ਪਰਿਆ ਬਸ ਜਾਂਦਾਰ ਅੰਦੇ ਤੂੰ ਬੈਠਾ ਕੰਧੀ ਪਾਹੇ ਜੇ ਹੋਵੀ ਬੁੱਧ ਲਿਖਿਆ ਤਾਂ ਗੁਰਕਾ ਬਚਨ ਕਮਾਹੇ ਰਹਾਓ ਹਰੀ ਨਾਹੀ ਤਹਿ ਨਹਿ ਡੋਡਰੀ ਪੱਕੀ ਵੱਡਣ ਹਾਰ ਲੈ ਦੱਤ ਬਹੁਤ ਧਿਆਨ ਲਾਵੇ ਕਰ ਤਿਆਰ ਜਾਂ ਹੋਆ ਹੁਕਮ ਕਿਸਾਨ ਦਾ ਧਾਨ ਹੋਣ ਬਣਿਆ ਬਿਣਿਆ ਖੇਤਾਰ ਪਹਿਲਾ ਪਹਿਰ ਧੰਦੇ ਗਿਆ ਦੂਜੇ ਭਾਰ ਸੋਇਆ ਤੀਜੇ ਝਾਕ ਸਿਖਾਇਆ ਚੌਥੇ ਗੌਰ ਪਿਆ ਕਾਦ ਹੀ ਚਿਤਨਾ ਆਇਓ ਜਿਨ ਜੀਓ ਪਿੰਡ ਦੀਆ ਸਾਧ ਸੰਗਤ ਕੋ ਵਾਰਿਆ ਜੀਓ ਕੀਆ ਕੁਰਬਾਨ ਜਿਸਤੇ ਸਬਜੀ ਮਨ ਪਈ ਮਿਲਿਆ ਸੁਖ ਸਜਾਣ ਨਾਨਕ ਗਿੱਠਾ ਨਾ ਸਦਾ ਨਾਲ ਹਰੇ ਅੰਤਰ ਜਾਮੀ ਜਾਣ ਸਦਾ ਮਹੱਲਾ ਪੰਜਵਾਂ ਸਭੇ ਗੱਲਾਂ ਵਿਸਰਨ ਇੱਕੋ ਵਿਸਰਨਾ ਜਾਓ ਧੰਦਾ ਸਭ ਜਲਾਏ ਕੇ ਗੁਰ ਨਾਮ ਦੀਆ ਸੱਚ ਸੁਆਓ ਆਸਾ ਸਭੇ ਲਾਏ ਕੇ ਇੱਕਾ ਆਸ ਕਮਾਓ ਜਿੰਨੀ ਸਤਿਗੁਰ ਸੇਵਿਆ ਤਿੰਨ ਅੱਗੇ ਮਿਲਿਆ ਥਾਓ ਮਨ ਮੇਰੇ ਕਰਤੇ ਨਾ ਸਲਾਏ ਸੱਭੇ ਛੱਡ ਧਿਆਨ ਵਾਂਗੁਰ ਕੀ ਪੈਰੀ ਪਾਹੇ ਰਹਾਓ ਦੁੱਖ ਭੁੱਖ ਨਹਿ ਵਿਆਪਈ ਜੇ ਸੁਖਦਾਤਾ ਮਨ ਹੋਏ ਕਿਤੇ ਹੀ ਕੰਮ ਨਾ ਸਿੱਜੀਏ ਜਾਂ ਹਿਰਦੇ ਸੱਚਾ ਸੋਏ ਜਿਸ ਤੂੰ ਰੱਖੇ ਹੱਥ ਦੇ ਤਿਸ ਮਾਰ ਨਾ ਸਕੇ ਕੋਏ ਗੁਰਮੁਖ ਗੁਰ ਸੇਵੀਏ ਸਭ ਅਵਗਣ ਕੱਢੇ ਧੋਏ ਸੇਵਾ ਮੰਗੇ ਸੇਵਕੋ ਲਾਈਆਂ ਆਪਣੀ ਸੇਵ ਸਾਧੂ ਸੰਗ ਮਸਤਕ ਤੇ ਤੁੱਠੇ ਭਾਵਾਂ ਦੇ ਦੇਵ ਸਭ ਕਿਸ਼ ਵਾਸਗਤ ਸਾਹਿਬ ਆਪੇ ਕਰਨ ਕਰੇਵ ਸਤਿਗੁਰ ਕੇ ਬਲਿਹਾਰ ਨੇ ਮਨਸਾ ਸਭ ਪੁਰੇਵ ਇੱਕੋ ਦਿਸੇ ਸੱਜਣੋ ਇੱਕੋ ਭਾਈ ਮੀਤ ਇੱਕ ਸੇ ਦੀ ਸਮੱਗਰੀ ਇੱਕ ਸੇ ਦੀ ਹਰੀਤ ਇੱਕ ਸੀ ਇੱਕ ਸਿਉ ਮਨ ਮਾਨਿਆ ਤਾਂ ਹੋਆ ਨਿਤ ਚੀਤ ਸੱਚ ਖਾਣਾ ਸੱਚ ਪਹਿਨਣਾ ਟੇਕ ਨਾਨਕ ਸੱਚ ਕੀਤ ਸ੍ਰੀ ਰਾਗ ਮਹੱਲਾ ਪੰਜਵਾਂ ਸਭੇ ਥੋਕ ਪ੍ਰਾਪਤੇ ਜੇ ਅਵੇਖ ਹੱਥ ਜਨ ਪਦਾਰਥ ਸਫਲ ਹੈ ਜੇ ਸੱਚਾ ਸ਼ਬਦ ਕੱਥ ਗੁਰ ਕੇ ਮਹਿਲ ਪ੍ਰਾਪਤ ਹੈ ਜਿਸ ਲਿਖਿਆ ਹੋਵੇ ਮੱਥ ਮੇਰੇ ਮਨ ਇੱਕ ਸਿਉਂ ਚਿਤ ਲਾਏ ਇੱਕ ਦਿਨ ਸਭ ਧੰਦ ਹੈ ਸਭ ਮਿਥਿਆ ਮਾਏ ਸਭ ਰਹਾਓ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਜ਼ਰ ਕਰੇ ਨਿਮਕੇ ਖਰ ਨਾਮ ਦੇ ਨਿਰਮਨ ਤਨ ਸ਼ੀਤਲ ਹੋਏ ਜਿਸ ਕੋ ਪੂਰਬ ਲਿਖਿਆ ਤਿੰਨ ਸਤਿਗੁਰ ਚੰਨ ਗਏ ਸਫਲ ਮੂਰਤ ਸਭ ਦਾ ਘੜੀ ਜਿਤ ਸੱਚੇ ਨਾਲ ਪਿਆਰ ਦੁੱਖ ਸੰਤਾਪ ਨਾ ਲੱਗੀ ਜਿਸ ਹਰ ਕਾ ਨਾਮ ਆਧਾਰ ਬਾਂਹ ਪਕੜ ਗੁਰ ਕਾਢਿਆ ਸੋਈ ਉਤਰਿਆ ਪਾਰ ਸੰਤ ਸਹਾਵਾ ਪਵਿੱਤ ਹੈ ਜਿੱਥੇ ਸੰਤ ਸਭਾ ਢੋਈ ਤਸੀ ਨੂੰ ਮਿਲੇ ਜਿੰਨੀ ਪੂਰਾ ਗੁਰੂ ਲੱਭਾ ਨਾਨਕ ਵੱਡਾ ਘਰ ਤਹਾਂ ਜਿੱਥੇ ਮਿਥਨਾ ਜਨਮ ਜਰਾ ਸਦਾ ਮਹੱਲਾ ਪੰਜਵਾਂ ਸੋਈ ਧਿਆਈਏ ਜੀੜੇ ਸਿਰ ਸ਼ਾਹ ਪਾਤਸ਼ਾਹ ਤਸੀ ਕੀ ਕਰ ਆਤਮਨ ਜਿਸ ਦਾ ਸਭ ਸਵਸਾਹ ਸਭ ਸਿਆਣਪਾ ਛੱਡ ਕੇ ਗੁਰ ਕੀ ਚੰਨੀ ਪਾਹੋ ਮਨ ਮੇਰੇ ਸੁੱਖ ਸਹਿਜ ਸਿੱਧੀ ਜਪਨਾਓ आठ पहर प्रत्याय तुम गुण गोविंद नित गाओ रहाओ जिस दीप तिथि सन्नी पर मना जिस जेवड़ा वरना कोई जिस सुख होए कणा दुख दर्द न मुले होए सदा सदा कर चाकरी पर साहब सच्चा सोए सा संग सोए निर्मला कटिए जम की फास सुखदाता पै भंजनों से आगे कर अरदास मेर करे जिस मेहरबान तहाँ आवे ता कार्य आवे रास बहुत बहुत वखानी उच्चो उच्चा थाओ बन्ना चेना बाहरा कि कह ना सकाओ नानक को प्रभ मया कर सच देवो अपना नाओ सिराग मंडा पंजमा नाम से आए सो सुखी तिस मुख उजल होए पूरे गुते पाइए प्रगट सबनी लोए सा संगत के घर वसे को सच्चा सोए मेरे मन हर नाम से आए नाम सहाई सदा संग अगे ले छाए रहाओ दुनिया की वडियाइया कौने आवे काम माया का रंग सा फिका जातो बेंस निदान जाके हृदयार वसे सो पूरा प्रदान साधु की हो रैन का अपना आप त्याग पाव श्याम सगल छड़ गुर की चरनी लाग तुसे प्राप्त रतन होए जिस मस्तक होवे भाग तुसे प्राप्त पाई हो जिस देवे प्रभे आप तिस सतगुर की सेवा सो करे जिस मिल से होमे ताप नानक को गुर पेतिया बिन से सगल संताप सिद्धांत महला पंजमा एक पछाणी जी का एको रखनहार एक सका मन आसरा एको प्राण आधार तिसरनाई सदा सुख पार ब्रह्म करतार मन मेरे सगल पाप त्याग गुरपुरा राध नित एक लाग रहा उसको पाई नित इको मात पिता एक की मन टेक है जिन जियो पिंड दिता सो ब्राह्मण उन्होंने विचरे जिन सब किस वस किता घर इको बाहर एको हांत अनंतर आप जंत सब जिन किए आठ पैर तिस जाप एक स्थिति रत्या ना होवी सब संताप पार ब्रह्म प्रभेक है दूजा ना ही कोय जियो पिंड सब तिस का जो तिस पावे सो होए गुरपुरे पूरा भया जप नानक सच्चा सोए सिराग महला पंजवा जिन्हा सतगुर स्यों चित लाया छे पूरे प्रधान जिनको आप दयाल होए तैन पे मन ज्ञान तैन जिन को मस्तक लिखिया तैन पाया हर नाम मन मेरे को नाम त्याए सर सुखा सुख बुझे दरगे पहला जाए रहाओ जन मन का पाओ गया पाओ भगत गोपाल साधु संगत निर्मला करे प्रतपाल जन मन की मर कटिए गुरदर्शन देख निहाल शांत अंतर रब रहा पर ब्रह्म ब्रह्म सोए सबना दाता एक है दूजा नाही कोए तिखर नाही छुट गए किता लोड़े सो होए जन मन वस्या पर ब्रह्म से पूरे प्रदान जिनकी शोभा निर्मली प्रगट पई जहान जिन्नी मेरा प्रभ प्रभु त्याया नानक तिन कुरबान जग महला पंजवा मिल सतगुर सब दुख गया हार सुख वसिया मन आए अंतर ज्योत प्रगासिया एक स्यों निवलाए मिल साधु मुख उजला पूर्व लिखिया पाए गुर गुण गोविंद नित गामने निर्मल साचे नाए मेरे मन गुर शब्द सुख होए गुर पूरे की चाकरी बता जाए न कोए रहाओ मन की इच्छा पूरिया पाया नाम निदान अंतर जामी सदा संग करने हर पछाण गुर प्रसादी मुख जला जप नाम दान इनान काम क्रोध लोभ बिन सिया तजया भगवान पाया लाहा लाहा लाभ नाम पूर्ण होए काम कर कृपा पर मेलिया दिया अपना नाम आमन जाना रह गया आप हुआ मेहरबान कर कृपा पर मेलिया दिया अपना नाम आमन जाना रह गया आप हुआ मेहरबान सच मैल कर पाया गुर का सब पछाण पर जनक रखदा राखदा अपनी कृपा तार हल पलत मुख उजले सच के गुण सार आठ पैर गुणसार दे रत्ते रंग पार पार ब्रह्म सुख सागरो नानक सद कुरबान सिराग महला पंजवा पूरा सतगुर जे मिले पाइये न शब्द निदान करके पापा अपनी जपी अमृत नाम जन्म दुख कट गए लागे सह ध्यान मेरे मन प्राप सरनाई पाए हर बिन दूजा को नहीं एको नाम त्याय रहाओ किंत कह न जाइए सागर गुणी यथा बट भागी मिल संगति सच्चा शब्द विसाह कर सेवा सुख सागरे से शाह पाशाओ चरण कमल का आसरा दूजा नहीं ठाओ मैं तन तेरी चेत ਤੇਰੀ ਪਾਰ ਬੰਗ ਤੇਰੇ ਤਨ ਰਹਾਓ ਨਿਮਾਣਿਆ ਤੂੰ ਨਿਮਾਣਿਆ ਭਰਮਾਂ ਤੂੰ ਤੇਰੇ ਸੰਗ ਸਮਾਓ ਹਰ ਜਪੀਏ ਅਰਾਧੀਏ ਅੱਠ ਪੈਰ ਗੋਬਿੰਦ ਜੀ ਪ੍ਰਾਣ ਧਨ ਧਨ ਰੱਖੇ ਕਰ ਕਿਰਪਾ ਰਾਖੀ ਜਿੰਦ ਨਾਨਕ ਸਗਲੇ ਦੁੱਖ ਤਾਰੀਅਨ ਪ੍ਰਭ ਬ੍ਰਹਮ ਬਖਸ਼ਿੰਦ ਸਿਦਾਗ ਮਹੱਲਾ ਪੰਜਵਾਂ ਪ੍ਰੀਤ ਲੱਗੀ ਤੇ ਸੱਚ ਤਿਉਂ ਮਰੇ ਨਾ ਆਵੇ ਜਾਏ ਨਾਵੇਂ ਛੋੜਿਆ ਵਿਛੜੇ ਸਾਮੇ ਰਹਿ ਸਮਾਏ ਦੀਨ ਦਰ ਦੁੱਖ ਭੰਜਨਾ ਸੇਵ ਕੇ ਸਤ ਪਾਏ ਅਚਰਜ ਰੂਪ ਨਿਰੰਜਨੋ ਗੁਰਮੇ ਲਾਇਆ ਪਾਏ ਭਾਈ ਰੇ ਮੀਤ ਕਰੋ ਪ੍ਰਭ ਸੋਏ ਮਾਇਆ ਮੋਹ ਪ੍ਰੀਤ ਤ੍ਰਿਗ ਸੁਖੀ ਨਾਮ ਜੀਤੇ ਕੋਏ ਰਹਾਓ ਦਾਨਾ ਦਾ ਧਰ ਸੀਲ ਮੰਤ ਪਾਰ ਨਿਰਮਲ ਰੂਪ ਅਪਾਰ ਸਖਾ ਸਹਾਈ ਅਤ ਵੱਡਾ ਉੱਚਾ ਵੱਡਾ ਪਾਰ ਬਾਰਸ ਗਿਰਨਾ ਜਾਣੀਏ ਨੈਚਲ ਤਿਸ ਦਰਬਾਰ ਜੋ ਮੰਗੀਏ ਸੋਈ ਪਾਈਏ ਨਿਤਾਰਾ ਦਾਰ ਜਿਸ ਵਿਖਤ ਕਿਲ ਵਿਖੇ ਰਹੇ ਮਨ ਧਨ ਹੋਵੇ ਸ਼ਾਂਤ ਇੱਕ ਮਨ ਏਕ ਧਿਆਈਏ ਮਨ ਕੀ ਲਾਏ ਪ੍ਰਾਤ ਗੁਣ ਨਿਧਾਨ ਨਵ ਧਨ ਸਦਾ ਪੂਰਨ ਜਾਕੀ ਦਾਤ ਸਦਾ ਸਦਾ ਰਾਧੀਏ ਦਿਨ ਵਿਸਰੇ ਨਹੀਂ ਰਾਤ ਜਿਨ ਕੋ ਪੂਰਬ ਲਿਖਿਆ ਤਿਨਕਾ ਸਖਾ ਗੋਬਿੰਦ ਧਨ ਮਨ ਧਨ ਅਰਪੀ ਸਭੋ ਸਗਲ ਸਭੋ ਸਗਲ ਬਾਰੀਏ ਇਹ ਜਿੰਦ ਦੇਖੇ ਸੁਣੇ ਹਜ਼ੂਰ ਸਾਧ ਘੱਟ ਘੱਟ ਬ੍ਰਹਮ ਗੋਬਿੰਦ ਕਿਰਤ ਘਰਾਂ ਨੂੰ ਪਾਲਦਾ ਪ੍ਰਭ ਨਾਨਕ ਸਦ ਬਖਸ਼ਿੰਦ ਜਗ ਮਹੱਲਾ ਪੰਜਵਾਂ ਮਨ ਧਨ ਧਨ ਜਿਨ ਪ੍ਰਭ ਦੀਆ ਰੱਖਿਆ ਸਹਿਜ ਸਵਾਰ ਸਰਬ ਕਲਾ ਕਰ ਥਾਪਿਆ ਸੰਜੋ ਤਪਾਰ ਸਦਾ ਸਦਾ ਪ੍ਰਭ ਸਿੰਘਲੀਏ ਅੰਤਰ ਰੱਖ ਉਤਾਰ ਮੇਰੇ ਮਨ ਹਾਰ ਬਿਨਾਂ ਬੰਨਾ ਕੋਏ ਪ੍ਰਭ ਸਰਨਾਈ ਸਦਾ ਰਹੋ ਦੁੱਖ ਨਾ ਵੀ ਪਾ ਵਿਆਪੇ ਕੋਈ ਰਹਾਓ ਰਤਨ ਪਦਾਰਥ ਮਾਨ ਕਾ ਸੋਨਾ ਰੂਪਾ ਖਾਕ ਮੱਤ ਤਕ ਸੰਬੰਧ ਪਾ ਗੂੜੇ ਸਭੇ ਸਾਖ ਜਿਨ ਕੀਆ ਤਿਸੇ ਨਾ ਜਾਣੀ ਮਨਮੁਖ ਪਾਸ ਨਾ ਪਾਕ ਅੰਤਰ ਬਾਹਰ ਰਵ ਰਿਹਾ ਤਿਸ ਨੂੰ ਜਾਣੇ ਦੂਰ ਤ੍ਰਿਸ਼ਨਾ ਦਾ ਵੀ ਰਚ ਰਿਹਾ ਅੰਤਰ ਹੋਮੇ ਕੂਰ ਭਗਤੀ ਨਾਮ ਵੀ ਹੋਣਿਆ ਆਵੇ ਮੰਜੇ ਫੂਰ ਰੱਖ ਲਿਓ ਪ੍ਰਭ ਕਰਨ ਹਾਰ ਜੀ ਜੰਤ ਕਰ ਦਇਆ ਬਿਨ ਪ੍ਰਭ ਕੋਈ ਨਾ ਰੱਖਣ ਹਾਰ ਮਹਾ ਵਿਕਟ ਜਮ ਭਇਆ ਨਾਨਕ ਨਾਮ ਨ ਵਿਸਰ ਕਰ ਆਪਣੀ ਹਰ ਮਾਇਆ ਸਿਰਾ ਮਹੱਲਾ ਪੰਜਵਾਂ ਮੇਰਾ ਮਨ ਹਰ ਧਨ ਮੇਰਾ ਰਾਜ ਰੂਪ ਮੈਂ ਦੇਸ ਸੁਤਧਾਰਾ ਬੰਤਾ ਅਨੇਕ ਬਹੁਤ ਰੰਗ ਹਰ ਦੇ ਬੇਸ ਹਰ ਨਾਮ ਹਿਰਦੇ ਨਾ ਵਸੀ ਕਾਰਜ ਕਿਤੇ ਨਾ ਲੇਖ ਮੇਰੇ ਮਨ ਹਰ ਹਰ ਨਾਮ ਧਿਆਏ ਕਰ ਸੰਗਤ ਸਮਿਤ ਸਾਧ ਕੀ ਗੁਰਚਰਨੀ ਜਿਤ ਲਾਏ ਰਹਾਓ ਨਾਮ ਨਿਧਾਨ ਧਿਆਈਏ ਮਸਤਕ ਹੋਵੇ ਭਾਗ ਕਾਰ ਸਭ ਸਵਾਰੀਏ ਗੁਰ ਕੀ ਚਰਨੀ ਲਾਗ ਹਮੇ ਰੋਗ ਭ੍ਰਮ ਕੱਟੀਏ ਨਾ ਆਵੇ ਨਾ ਜਾਗ ਕਰ ਸੰਗਤ ਤੂੰ ਸਾਧ ਕੀ ਅੱਠ ਅੱਠ ਸੱਠ ਤੀਰਥ ਨਾਉ ਜੀਓ ਪ੍ਰਾਣ ਮਨ ਤਨ ਹਰੇ ਸੱਚ ਆਏ ਹੋ ਸੱਚ ਆਏ ਸੁਹਾਓ ਇੱਥੇ ਮਿਲੇ ਵਡਾਈਆਂ ਦਰਗੇ ਲੱਗੇ ਪਾਵੇ ਮਾਂ ਥਾਂ ਕਰੇ ਕਰਾਇਆ ਪ੍ਰਭ ਸਭ ਕਿਛ ਤਿਥੀ ਆਥ ਆਪ ਮਾਰ ਆਪੇ ਜੀਵਾਲ ਦਾ ਅੰਤਰ ਬਾਹਰ ਸਾਥ ਅਨੰਤ ਪ੍ਰਭ ਸਰਨਾਗਤੀ ਸਭ ਘਟਾ ਕੇ ਨਾਥ ਰੰਗ ਮਹੱਲਾ ਪੰਜਵਾਂ ਸੰਤ ਪਏ ਪ੍ਰਭ ਆਪਣੇ ਗੁਰੂ ਹੋਆ ਕਿਰਪਾਲ ਸਤਿਗੁਰ ਕੇ ਉਪਦੇਸੀਏ ਬਿਨਤੇ ਸਰਬ ਜੰਜਾਲ ਅੰਦਰ ਲੱਗਾ ਰਾਮ ਨਾਮ ਅੰਮ੍ਰਿਤ ਨਦਰ ਨਿਹਾਲ ਮੇਰੇ ਮਨ ਮੇਰੇ ਮਨ ਮੇਰੇ ਸਤਿਗੁਰ ਸੇਵਾ ਸਾਰ ਕਰੇ ਦਇਆ ਪ੍ਰਭ ਆਪਣੀ ਇੱਕ ਨਿਮਖ ਨ ਮੈਨੂੰ ਵਿਸਾਰ ਰਹਾਓ ਗੁਣ ਗੋਬਿੰਦ ਲਿਤ ਗਾਵੀਏ ਆਵਗਣ ਕੱਟਣ ਹਾਰ ਹਰ ਬਿਨ ਨਾਮ ਮੈਂ ਸੁਖ ਹੋਏ ਘਰ ਡਿੱਠੇ ਵਿਸਾਰ ਸਹਿਜੇ ਸਿੱਤੀ ਰੱਤਿਆ ਭਵ ਜਲ ਕੁਤਰੇ ਪਾਰ ਤੀਰਥ ਵਰਤ ਲੱਖ ਸੰਜਮਾਂ ਪਾਈਏ ਸਾਧੂ ਧੂਰ ਲੋਕ ਕਮਾਵੇ ਕਿਸ ਤੇ ਜਾਂ ਵੇਖੇ ਸਦਾ ਹਜ਼ੂਰ ਥਾਂ ਥਨੰਤ ਰਵ ਰਿਹਾ ਪ੍ਰਭ ਮੇਰਾ ਭਰਪੂਰ ਸੱਚ ਪਾਤਸ਼ਾਹੀ ਅੰਮ੍ਰਿਤ ਸੱਚ ਸੱਚੇ ਸੱਚਾ ਥਾਨ ਸੱਚੀ ਕੁਦਰਤ ਧਾਰੀਅਨ ਸੱਚ ਸਿਰਜਣ ਜਹਾਨ ਨਾਨਕ ਜਪੀਏ ਸੱਚ ਨਾਮ ਹਾਂ ਸਦਾ ਸਦਾ ਕੁਰਬਾਨ ਸ੍ਰੀ ਆਗ ਮਹੱਲਾ ਪੰਜਵਾਂ ਉਦਮਕਾਰ ਹਾਰ ਜਾਪਣਾ ਵਡਭਾਗੀ ਧਨ ਖਾਟ ਸੰਸੰਗ ਹਰ ਸਿਮਰਨਾ ਮਲ ਜਨ ਜਨ ਕੀ ਕਾਟ ਮਨ ਮੇਰੇ ਰਾਮ ਨਾਮ ਜਪ ਜਾਪ ਮਨ ਇੱਛੇ ਫਲ ਪੁੰਜ ਤੂੰ ਸਾਭ ਚੁੱਕੇ ਸੋਗ ਸੰਤਾਪ ਰਹਾਓ ਕਰਨ ਕਰਨ ਧਨ ਧਾਰਿਆ ਸੋ ਪ੍ਰਭ ਡਿੱਠਾ ਨਾਲ ਜਲ ਥਲ ਮਈਅਲ ਮਈਅਲ ਪੂਰਿਆ ਪ੍ਰਭ ਆਪਣੀ ਨਜ਼ਰ ਨਿਹਾਲ ਮਨ ਤਨ ਨਿਰਮਲ ਹੋਇਆ ਲਾਗੀ ਸਾਚ ਪ੍ਰੀਤ ਜਨ ਭਜੇ ਪਾਰ ਬ੍ਰਹਮ ਕੇ ਸਭ ਜਪ ਤਪ ਤਿੰਨ ਹੀ ਕੀਤ ਰਤਨ ਜਵੇ ਰਵਾਨਕਾ ਅੰਮ੍ਰਿਤ ਹਰ ਕਾ ਨਾਉ ਸੁਖ ਸਹਿਜ ਆਨੰਦ ਰਸ ਜਨ ਨਾਨਕ ਹਰ ਗੁਣ ਗਾਓ ਸਿਰਾਗ ਮਹੱਲਾ ਪੰਜਵਾਂ ਸੋਈ ਸਾਚ ਸੋਣ ਸੋਏ ਜਿਤ ਜਪੀ ਹੈ ਨਾਉ ਚਰਨ ਕਮਲ ਗੁਰ ਧਨ ਦੀਆ ਮਿਲਿਆ ਨਿਥਾਵੇਂ ਥਾਉ ਸਾਚੀ ਪੂੰਜੀ ਸੱਚ ਸੰਜਮੋ ਅੱਠ ਪੈਰ ਗੁਣ ਗਾਓ ਕਰ ਕਿਰਪਾ ਪਾਪ ਭੇਟਿਆ ਮਨ ਨਾਮ ਜਾਓ ਮੇਰੇ ਮਨ ਹਰ ਭੱਜ ਸਦਾ ਇੱਕ ਰੰਗ ਘਟ ਘਟ ਅੰਤਰ ਰੱਬ ਰਿਹਾ ਸਦਾ ਸਹਾਈ ਸੰਗ ਰਹਾਓ ਸੁੱਖਾਂ ਕੀ ਮਤ ਮਿਤ ਕੀ ਕਿਆ ਗਣੀ ਜਾਂ ਸਿਮਰੀ ਗੋਬਿੰਦ ਜਿਸ ਆਖਿਆ ਸੇ ਤੇ ਪਾਸਿਆ ਹੋ ਰਾਸਤ ਜਾਣੇ ਜਿੰਦ ਸੰਤਾਂ ਸੰਗਤ ਮਨ ਬਸੇ ਪ੍ਰਭ ਪ੍ਰੀਤਮ ਬਖਸ਼ਿੰਦ ਜਿਨ ਸੇਵਿਆ ਪ੍ਰਭ ਆਪਣਾ ਸੋਈ ਰਾਜ ਨਰਿੰਦ ਔਸਰ ਹਰ ਜਸ ਗੁਣ ਰਮਣ ਜਿਤ ਕੋਟ ਮਜਨੇ ਇਸ਼ਨਾਨ ਰਸਨਾ ਉਚਰੇ ਗੁਣਵਤੀ ਕੋਏ ਨਾ ਪੂਜੇ ਦਾਨ ਕੋਈ ਨਾ ਪੂਜੇ ਦਾਨ ਦਿਸ ਧਾਰ ਮਨ ਧੰਨ ਵਸੇ ਦਿਆਲ ਪੁਟ ਪੁਰ ਮਿਹਰਬਾਨ ਜੀਓ ਪੰਥਾਨ ਤਿਸਕਾ ਹੋ ਸਦਾ ਸਦਾ ਕੁਰਬਾਨ ਮਿਲਿਆ ਕਦੇ ਨਾ ਵਿਛੜੇ ਜੋ ਮੇਲਿਆ ਕਰਤਾਰ ਦਾਸਾਂ ਕੇ ਬੰਧਨ ਕੱਟਿਆ ਸਾਚੇ ਸਿਰਜਣਹਾਰ ਫੁੱਲਾਂ ਮਾਲਕ ਪਾਇਨ ਗੁਣ ਅਵਗੁਣ ਨਾ ਵਿਚਾਰ ਨਾਨਕ ਸਰਨਾਗਤੀ ਜੇ ਸਗਲ ਕਟਾਧਾਰ ਸਿਰਾਗ ਮਹਲਾ ਪੰਜਵਾਂ ਰਸਨਾ ਸੱਚਾ ਸਿਮਰੀਏ ਮਨ ਤਨ ਨਿਰਮਲ ਹੋਏ ਮਾਤ ਪਿਤਾ ਸਾਖ ਅਗਲੇ ਸਿੱਧ ਬਿਨਾਂ ਬਣਨਾ ਕੋਏ ਮੇਰ ਕਰੇ ਜੇ ਆਪਣੀ ਚਸਾ ਨੂੰ ਸਰੇ ਸੂਏ ਮਨ ਮੇਰੇ ਸੱਚਾ ਸੇਵ ਜਿੱਚਰ ਰਾਸ ਮੇਰੇ ਸੱਚੇ ਸਭ ਕੂੜ ਹੈ ਤੇ ਵਿਨਾਸ਼ ਰਹਾਓ ਸਾਹਿਬ ਮੇਰਾ ਨਿਰਮਲਾ ਤਿਸ ਮਿਲ ਰਹਿਣ ਨਾ ਜਾਏ ਮੇਰੇ ਮਨ ਤਨ ਭੁੱਖਾ ਤਰਲੀ ਕੋਈ ਆਉਣ ਮਿਲਾਵੇ ਮਾਏ ਚਾਰੇ ਕੁੰਡਾ ਭਾਲੀਆਂ ਸਹਿ ਬੇਨਾ ਵਰਨਾ ਜਾਏ ਕਿਸੇ ਅੱਗੇ ਅਰਦਾਸ ਕਰ ਜੋ ਮੇਲੇ ਕਰਤਾਰ ਸਤਕੁੰਡਾ ਤਾਂ ਨਾਮ ਕਾ ਪੂਰਾ ਜਿਸ ਭੰਡਾਰ ਸਦਾ ਸਦਾ ਸਲਾਹੀਏ ਅੰਤਨ ਪਾਰਾਵਾਰ ਪਰਵਦਗਾਰ ਸਲਾਹੀਏ ਜਿਸ ਦੇ ਚਾਲਤ ਅਨੇਕ ਸਦਾ ਸਦਾ ਰਾਧੀਏ ਇਹਾ ਮਤ ਵਿਸੇਖ ਮਨ ਤਨ ਮਿੱਠਾ ਤਿਸ ਲੱਗੇ ਜਿਸ ਮਸਤਕ ਨਾਨਕ ਲੇਖ ਸਿਰਾਗ ਮਹਲਾ ਪੰਜਵਾਂ ਸੰਤ ਜਨੋ ਮਿਲ ਪਾਈਓ ਸੱਚਾ ਨਾਮ ਸੰਭਾਲ ਤੁਸਾ ਬੰਦੋ ਜੀ ਕਾ ਇੱਥੇ ਉੱਥੇ ਨਾਲ ਗੁਰਪੂਰੇ ਤੇ ਪਾਈਏ ਆਪਣੀ ਨਜ਼ਰ ਨਿਹਾਲ ਕਰਨ ਪ੍ਰਾਪਤੀ ਸੋ ਹੋਏ ਜਿਸ ਨੂੰ ਹੋਏ ਦਿਆਲ ਮੇਰੇ ਮਨ ਗੁਰ ਜੇਬੜੇ ਅਮਲ ਨਾ ਕੋਈ ਦੂਜਾ ਥਾਂ ਨਾ ਕੋ ਸੁਜੇ ਗੁਰ ਮੇਲੇ ਸੱਚ ਸੋਏ ਰਹਾਓ ਸਗਲ ਪਦਾਰਥ ਤਿਸ ਮਿਲੇ ਜਿਨ ਗੁਰ ਚਿੱਟਾ ਜਾਏ ਗੁਰ ਚੰਨੀ ਜਿਨ ਜਿਨ ਮਨ ਲੱਗਾ ਸੇ ਬੜ ਭਾਗੀ ਮਾਏ ਗੁਰਦਾਤਾ ਸਮਰਤ ਗੁਰ ਗੁਰ ਸਾਹਿਬ ਮੈਂ ਰਹਾ ਸਮਾਏ ਗੁਰ ਪਰਮੇਸ਼ਵਰ ਪਾਰ ਬ੍ਰਹਮ ਗੁਰ ਦੁਬਦਾਨ ਲੈ ਤਰਾਏ ਕਿਤ ਮੁਖ ਗੁਰ ਸਲਾਈਏ ਕਣ ਕਣ ਸਮਰੱਥ ਸੇ ਮੱਥੇ ਮਹਿ ਚਲ ਰਹੇ ਜਿਨ ਗੁਰ ਧਾਰਿਆ ਹੱਥ ਗੁਰ ਅੰਮ੍ਰਿਤ ਨਾਮ ਪਿਆ ਲਿਆ ਜਨ ਮਨ ਕਾ ਪਥ ਗੁਰ ਗੁਰ ਪਰਮੇਸ਼ਰ ਸੇਵਿਆ ਪੈ ਭੰਜਨ ਦੁੱਖ ਲੱਤ ਸਤਿਗੁਰ ਗਹਿਰ ਗਮੀਰ ਹੈ ਸੁਖ ਸਾਗਰ ਅੰਗ ਖੰਡ ਜਿਨ ਗੁਰ ਸੇਵਿਆ ਆਪਣਾ ਜਾਮ ਦੂਤ ਨਾ ਲਾਗੇ ਡੰਡ ਗੁਰ ਨਾਲ ਤੁਲ ਨਾ ਲੱਗੀ ਖੋਜ ਡਿੱਠਾ ਬ੍ਰਹਿਮੰਡ ਨਾਮ ਨਿਧਾਨ ਸਤਿਗੁਰੂ ਸਤਿਗੁਰ ਦੀਆ ਸੁਖ ਨਾਨਕ ਨਾਨਕ ਮਨ ਮੈਂ ਮੰਡ ਸਿਰਾਗ ਮਹੱਲਾ ਪੰਜਵਾਂ ਮਿੱਠਾ ਕਰਕੇ ਖਾਇਆ ਕੌੜਾ ਉਪਜਿਆ ਸਾਧ ਭਾਈ ਮੀਤ ਸਰਦ ਕੀਏ ਵਿਖਿਆ ਰਚਿਆ ਬਾਦ ਜਾਂਦੇ ਬਿਲ ਨਾ ਹੋਵੀ ਵਰਨਾ ਵੀ ਬਿਸਮਾਦ ਮੇਰੇ ਮਨ ਸਤਿਗੁਰ ਕਾ ਕੀ ਸੇਵਾ ਲਾਗ ਜੋ ਦਿਸੇ ਸਭ ਵਣਸਣਾ ਮਨ ਕੀ ਮਤ ਤਿਆਗ ਰਹਾਓ ਜਿਉਂ ਕੁੱਕਰ ਹਲਕਾਇਆ ਤਾਵੇ ਦੈ ਦਿਸ ਜਾਏ ਲੋਭੀ ਜੰਤ ਨ ਜਾਣੀ ਭੱਖ ਭੱਖ ਸਭ ਖਾਏ ਕਾਮ ਕ੍ਰੋਧ ਮਨ ਵਿਆਪਿਆ ਫਿਰ ਫਲਜੋਨੀ ਪਾਏ ਮਾਇਆ ਜਾਲ ਪਸਾਰਿਆ ਪਿੱਤਰ ਚੋਗ ਬਣਾਏ ਤ੍ਰਿਸ਼ਨਾ ਪੰਖੀ ਫਾਸਿਆ ਨਿਕਸਨਮ ਪਾਏ ਮਾਏ ਜਿਨ ਕੀਤਾ ਤਿਸੇ ਨਾ ਜਾਣੀ ਫਿਰ ਫਲਿਆਵੇ ਜਾਏ ਅਨ ਪ੍ਰਕਾਰੀ ਮੋਇਆ ਬਹੁ ਵਿਦੇ ਸੰਸਾਰ ਜਿਸਨੋਂ ਰੱਖੇ ਸੋ ਰਹੇ ਸਮਰਥ ਪੁਰਖ ਪਾਲ ਹਾਰ ਜਨ ਹਰਲੇ ਗੁਦਰੇ ਨਾਨਕ ਸਤ ਬਲਿਹਾਰ ਸਿਰਾਗ ਮਹੱਲਾ ਪੰਜਵਾਂ ਘਰ ਦੂਜਾ ਗੋਇਲ ਆਇਆ ਗੋਇਲੀ ਕਿਆ ਤਿਸ ਡਾਂਫ ਬਸਾਰ ਮੁਲਤ ਪੁੰਨੀ ਚੱਲਣਾ ਤੂੰ ਸੰਭਲ ਘਰ ਬਾਰ ਹਾਰ ਗੁਣ ਗਾਓ ਮਨਾ ਸਤਿਗੁਰ ਸੇਵ ਪਿਆਰ ਕਿਆ ਥੋੜ੍ਹੀ ਬਾਤ ਗੁਮਾਨ ਰਹਾਓ ਜੈਸੇ ਰਣ ਪ੍ਰਾਹੁਣੇ ਉੱਠ ਚੱਲ ਸੇ ਪ੍ਰਭਾਤ ਕਿਆ ਤੂੰ ਰੱਤਾ ਗ੍ਰਸਤ ਸਿਉਂ ਸਭ ਫੁੱਲਾਂ ਕੀ ਬਗਾਤ ਮੇਰੀ ਮੇਰੀ ਕਿਆ ਕਰੇ ਦਿਨ ਕੀ ਦੀਆ ਸੋ ਪ੍ਰਭ ਲੋੜ ਸਰ ਪਰ ਉੱਠੀ ਚੱਲਣਾ ਛੱਡ ਜਾਸੀ ਲੱਖ ਕਰੋੜ ਲੱਖ ਚੁਰਾਸੀ ਭਰਮ ਤਿਆ ਦੁਰਲੱਭ ਜਨਮ ਪਾਇਓ ਨਾਨਕ ਨਾਮ ਸੰਭਾਲ ਤੂੰ ਸੋ ਦਿਨ ਨੇੜਾ ਆਇਓ ਚਿਰਾਗ ਮਹੱਲਾ ਪੰਜਵਾਂ ਤਿੱਤਰ ਵਸੇ ਸਵੈਲੜੀ ਜਿੱਤਰ ਸਾਥੀ ਨਾਲ ਜਾਂ ਸਾਥੀ ਉੱਠੀ ਚੱਲਿਆ ਤਾਂ ਤਨ ਖਾਕੂ ਰਾਲ ਮਨ ਦੇ ਰਾਗ ਪਿਆ ਦਰਸ਼ਨ ਦੇਖਣੇ ਖਚਾਓ ਤਨ ਸੋ ਤੇਰਾ ਥਾਨ ਰਹਾਓ ਜਿੱਤਰ ਵਸਿਆ ਕੰਤ ਘਰ ਜੀਓ ਜੀਓ ਸਭ ਕਹਾਤ ਜਾਂ ਉੱਠੀ ਚੱਲਸੀ ਕੰਤੜਾ ਤਾਂ ਕੋਈ ਨਾ ਪੁੱਛੇ ਤੇਰੀ ਬਾਤ ਪਈ ਜਿਹੜੇ ਸੋ ਸੇਵ ਤੂੰ ਸੋ ਜਿਹੜੇ ਸੁਖਵਾਸ ਗੁਰਮਿਲ ਚੱਜ ਚਾਰ ਸਿੱਖ ਤੁਦ ਕਦੇ ਨਾ ਲੱਗੇ ਦੁੱਖ ਸਭਨਾ ਸਹੁਰੇ ਵੰਜਣਾ ਸਭ ਕਲਾਮਣ ਹਾਰ ਨਾਨਕ ਧੰਨ ਸੁਹਾਗਣੀ ਜਿਸੇ ਨਾਲ ਪਿਆਰ ਸਿਰਾਗ ਮਹੱਲਾ ਪੰਜਵਾਂ ਘਰ ਸੇਵਾ ਕਨ ਕਨ ਇਹ ਕੋਹੀ ਜੈਨ ਕੀ ਆਕਾਰ ਕਿਸੇ ਤਿਆਗੋ मन मेरे सबको सबको उधार गुके चल मन मह त्याई छूट सब सियाण पा साच शब्द निवलाई रहाओ दुख कलेश न पोवे आपे गुरु मंत्र हृदय होए कोट जतना कर रहे गुर गुर बिन तरियो न कोई देख दर्शन मन साधारे पाप सगले जाहे हों तन के बलहाने जे गुर की पैरी पाहे सा संत मन बसे साच हर का नाम हूँ सेवट भागी नानका जिन्ना मन इह पाओ सिराग महला पंजवा संचार तानु पूज सतगुर छोड़ सगल विकार जिंतु साज सवारिया सिमर होय आधार जप मन नाम कदा अपार प्राण मन तन जिन्हें दिया हृदय हे का आधार रहाओ काम क्रोध अहंकार माते व्याप्या संसार पौ संत सरणी लाग चरनी मिठे दुख अंधार सात संतोख दया कमावे करनी सार आप छोड़ सब होए रहना जिस दे प्रभ निरंकार जो जिसे सुख सगल तू है पसरिया पसार को नान गुर परम काटिया सगल ब्रह्म विचार श्रग महला पंजमा दो कैत सो कैत मदे संसार संग सगलाना दहूंगे दहूं ते रहत भगत है कोई बिल्ला जाना ठाकर सर्वे समाना क्या कहो सुनो स्वामी तू वड पुरख सजाना रहाओ मान भगवान मन दे सो सेवक नाही तत् समदर्शी संत कोई कोट मंदा ही कहन कहावन हे कीरत करना कथन कहन ते मुक्ता गुरमुख कोई बिल्ला गाता वगात काश मदल ना आया संतन की रे नानक दान पाया सुराग महला पंजवा घर सतमा तेरे भरोसे प्यारे मैं लाल लड़ाया फूले चुप फूले चुक है पार्क तू हर पिता माया सुहेला कहन कहावन तेरा बिखम पावन रहा हो मान तान करो तेरा हो जानो आपा सभी मद है सब है सबे ते बाहर बे मोहताज बापा पिता हूँ जानो नाही तेरी कमन जुगता बंधन मुक्त संत मेरी राखे ममता पई कृपा ठाकर रहो अमन जाना गुर मिलिया गुर मिल नानक पार ब्रह्म पछाणा कुसीराग महला पंजवा घर पहला समझना मिल पाइया कटे अड़ा जम काल सच्चा सह मन उठा हुआ खसम दयाल पूरा सतगुरु पेठिया बिनसा सब जंजाल मेरे सतगुरा हाँ तुझ विटो करवाण तेरे दर्शन को बलिहार ने तुस दिता अमृत नाम रहाओ जिन तू से व्या भाव कर से पुरख सजान जिन्ना पिछे छुट्टिए जिन अंदर नाम निदान गुरजेव दाता को नहीं जिन दिता आत्म दान आए थे प्रवाण है जिन गुर मिलिया सुभाए सच्चे सती रथिया लगे व्यासन जाए करते हथ बड़ियाइया पूर्व लिखिया मा पाए सच करता सच करनहार सच साहेब सच टेक सचो सच बखानी सचो बुद्ध विवेक सन अंतर रब रहा जप नानक विवेक मनला पंजमा गुर परमेश्वर पूजिए मन तन लाए प्यार सतगुर दाता जी का सबसे दे आधार सतगुर भजन कमावने सच्चाए विचार मेन साधु संगत रत्या माया मोह सब शार मेरे साजन हार हर नाम समाल साधु संगत मन से पूर्ण होवे कार रहाओ गुर समरथ पार गुर वट भागी दर्शन होए गुर गोचर निर्मला गुर जेवड़ा वनक होए गुर करता गुर करनहार गुरमुख सच्ची सोए गुर ते बार किस नहीं गुर कीता लोड़े सो होए गुर तीर्थ गुर पार जात गुर मनसा पूर्णहार गुरदाता हर नाम देव दरे सब संसार गुर समरथ गुर निरंकार गुर उच्चा गम पार गुर की महिमा अगम है क्या कथे कथनहार जितड़े फल मन बाछिए तितड़े सतगुर पास पूर्व लिखे पावने साच नाम दे रात सतगुर चलनी आया बोड़ नहीं विनाश हर नानक कदे ना इसरो जियो पिंड तेरा सास सिराग महला पंजवा संत जनों सुन पाइयो छुटन साचे नाए गुर के चरण श्रेवणे तीर तीरथ हर का नाऊ अगे दगे मनिहे मिले ने थामे थाऊ पाई रे साची सतगुर सेव सतगुर तुठे पाइये पूर्ण नख फेर रहाओ सतगुर विटो वारिया जिन दिता सच नाओ अंदन सच सलाना सच्चे के गुण गाओ सच खाना सच पहनना सच्चे सच्चा नाओ साज ना विसरास ना विसरे सफल मूर्त गौरव पाप गुरजेव लवन ना दिसे आठ पैर तिस जाप नगर करे ता पाइये सतनाम गुणतास है गल परमेश्वर एक है सब में रहा समाए जिनको पूर्व लिखिया से ही नाम त्याय नानक शरणागति मरे ना आवे जाए। श्री राग महला पहला घर पहला अष्टवरिया एक ओंकार सतगुर प्रसाद श्री राग महला पहला घर पहला अष्टवरिया आख आख मनवावना ज्यो ज्यो जापे वाए जिसनो वाए सुनाइए सो केवड़ कित थाए आखण वाले कित जितड़े सब आख रहे लिवलाए बाबा अल है अगम पार पाकी नाई पाक थाए सच्चा परवरदार दहाओ तेरा हुकम जापी केतड़ा लिखना जाने कोय जिसो सायर मिलिए तिल ना पुजावे रोए कीमत किने न पाइया साब सुन सुने आखे सोए पीर पैगंबर सार्थ साधक सुनले और शहीद शेख मसाइक काजी मुल्ला दार दर वेस रसीद वर्क चन को अगली पढ़ते रहन दरूद पुछ न साजे पुछ न ठाए पुछ न दे वेले अपनी कुदरत आपे जाने आपे करन करे सबना विखे नदर काल जे पावे तैले थावां नाम न जानिए नाम जे केवल नाव जिथे वसे मेरा पातशाह सो केवल है थाओ अंबड़ कोई न थकी हों किसनो पुछो न जाओ वरना वरना पामनी जे किसे वड्डा करे वड्डे हथ वडियाइयां जे पावे तै देव संसवारे अपने ससन वे ढिल करे सबको आखिया बहुत बहुत लैने के विचार केवल दाता किए देर कह रहा तुमार नंद तोड़ना भी तेरे जुगे जुगे भंडार महला पहला सबे कंत महेलियां सगलियां करे सिगार गणत गुणावे आईया सुआ वे विकार पखंड प्रेम न पाइए खोटा पाज खुआर हार जियो एओ पर रावे नार तुद पावन सुहागनी अपनी कृपा देहे सवार रहाओ गुर शब्द सिगारिया धन मन फिरके पास दुखा जोड़ खड़ी तके सच कहे अरदास लालती सच पैर वसी पाए रती रंग रास प्रेह की चेरी काढ़िए लाली मन नाऊ साची पीनत ठी साचे में मिलाओ शब्द रती मन वेद्या हाँ सद वलिहारे जाऊ सतन रंग न बैसी जे सतगुर माए समाए फिर सालू नाव तनो नौ तनो साचो मरे न जाए निथर वे सुहागणी साची नदर न जाए साच तड़ी तन मान दिए कापड़ प्रेम सिगार चंदन चीकर साया मंदर दसवां द्वार दीप्त शब्द विगासिया राम नाम उलहार नारी अंदर सोहनी मस्तक मणि प्यार सोभा सुरत सुहामणी साचे प्रेम अपार फिर बिनमुख पुरख न जाने साचे गुर के हित प्यार संध्याई सतिए क्यों फिर बिन रहन विहाई अंक जानी अंक जानी साचे गुर के हित प्यार निस निसंध्यारी सुतिए क्यों पर बिन रहन बिहाए अंक जलो जन धन जा देवो मन धन जल जल बल जाए सा धन कंत न रविए ता मिथा जो बन जाए सिजे कंत सवेर मेहलिया महेलड़ी सुती बूझना पाए हों सुती पर जागना किसको पुछो जाए सतगुर मेली पै बसी नानक प्रेम सिखाए सिराग महला पहला आपे गुण आपे कथे आपे सुन विचार आपे रतन परख तू आपे मोर अपार साचो मान मह तू तू आपे देवन हार हर जियो तू करता करतार जो पावे त्यो राख तू हर नाम मिले आचार रहाओ आपे हीरा निर्मला आपे रंग मजीठ आपे मोती जलो आपे भगत सीठ गुर के शब्द सुनाना काट कट नीठा डीठ आपे सागर बोहिता आपे पार उपार साची बाट सजान तू शब्द लगामन हार निडरिया डर जानी बार गुरु गवार अस्थिर करता देखिए होर केती आवे जाए आपे निर्मल एक तू होर बंदी ही बंदी धंधे पाए गुर राखे से उभरे साचे स्यों लिबलाए हर जियो शब्द पछाणिए साच रते गुरबाक किक तन मेल न लगी सच कर जिस ताक नदर पे सच पाइए बिना में क्या साक जिनी सच पछाणिया से सखिए जुग चार हमें तिछना मार के सच रख्या अवतार जग में लहा एक नाम पाइए गुर विचार सचो बखर लादिए लाभ सदा सच रास सची दरगे वैसी भागत सच्ची अरदास पस्यो लेखा निबड़े राम नाम प्रगास उच्चा उच्चो आखिए कह ना देखिया जाए जै देखा तै एक तू सतगुर दिया दिखाए जो निरंतर जानिए नानक सहज सोह पाए जग महला पहला मछली जाल न जाने ਸਾਰ ਖਾਰਾ ਸਲਾਹ ਅੱਜ ਸਿਆਣੀ ਸੋਹਣੀ ਕਿਉਂ ਕੀਤੋ ਵੈਸਾਹ ਕਿਤੇ ਕਾਲ ਪਾਕੜੀ ਕਾਲ ਨਾ ਥੱਲੇ ਸਲਾਹ ਭਾਈ ਦੇ ਓ ਸਿਰ ਜਾਣੋ ਕਾਲ ਜਿਉਂ ਮੱਛੀ ਤਿਉਂ ਮਾਨਸਾ ਪਵੇ ਅਚਿੰਤਾ ਜਾਲ ਰਹਾਓ ਸਭ ਜਗ ਵਾਲੋ ਕਾਲ ਕੋ ਬਿੰਗੁਰ ਕਾਲ ਅਫਾਰ ਸੱਚ ਰਤੇ ਸੇ ਉਭਰੇ ਦੁਬਦਾ ਹੋਰ ਵਿਕਾਰ ਹਾਂ ਤਿਲਕੇ ਬਲਿਹਾਰ ਨੇ ਦਰ ਸੱਚੇ ਸੱਚੇ ਹਾਰ ਸੀ ਚਾਨੇ ਜਿਉਂ ਪੰਖੀਆਂ ਜਾਂਦੀ ਬਸਿਕ ਹੱਥ ਗੁਰਾਖੇ ਸੇ ਉਭਰੇ ਹੋਰ ਪਾਥੇ ਚੋਗੇ ਸਾਥ ਬਿਨਾਵੇਂ ਚੁਣ ਛੁੱਟ ਗਏ ਕੋਈ ਨਾ ਸੰਗੀ ਸਾਥ ਸੱਚੋ ਸੱਚ ਸੱਚੋ ਸੱਚਾ ਆਖੀਏ ਸੱਚੇ ਸੱਚਾ ਥਾਨ ਜਿੰਨੀ ਸੱਚਾ ਮੰਨਿਆ ਤਿੰਨ ਮਨ ਸੱਚ ਨਿਧਾਨ ਮਨ ਮੁੱਖ ਸੁੱਚੇ ਜਾਣੀਏ ਗੁਰਮੁਖ ਦੇ ਜਿਨ੍ਹਾਂ 'ਤੇ ਗਿਆਨ ਸਤਿਗੁਰ ਅੱਗੇ ਅਰਦਾਸ ਕਰ ਸਾਜਨ ਦੇ ਮਿਲਾਏ ਸਾਜਨ ਮਿਲੇ ਮਿਲ ਗਏ ਸੁੱਖ ਪਾਇਆ ਜਾਂ ਦੂਤ ਮੂਹੇ ਵਿਖ ਖਾਏ ਨਾਵੇਂ ਅੰਦਰ ਹੋਂ ਵਸਾ ਨਾਉ ਵਸੇ ਮਨ ਆਏ ਬਾਜ ਗੁਰੂ ਗਵਾਰ ਹੈ ਬਿਨ ਸ਼ਬਦੇ ਬੂਝ ਨ ਪਾਏ ਗੁਰਮਤੀ ਪ੍ਰਗਾਸ ਹੋਏ ਸੱਚ ਰਹੇ ਲਿਵਲਾਏ ਪੁੱਠੇ ਕਾਲ ਨ ਸੰਚਰੇ ਜੋਤੀ ਜੋਤ ਸਮਾਏ ਤੂੰ ਹੈ ਸਾਜਨ ਤੂੰ ਸੁਨਾਨ ਤੂੰ ਆਪੇ ਮੇਲਣ ਹਾਰ ਗੁਰ ਸ਼ਬਦ ਦੀ ਸਲਾਹੀ ਅੰਤ ਨ ਪਾਰਾ ਵਾਰ ਪੁੱਠੇ ਕਾਲ ਨਾ ਆਪਣੇ ਜਿੱਥੇ ਗੁਰ ਕਾ ਸ਼ਬਦ ਪਾਰ ਹੁਕਮੀ ਸੱਭੇ ਉਪਜੇ ਹੁਕਮੀ ਕਾਰ ਕਮਾਏ ਹੁਕਮੀ ਕਾਲੇ ਵਾਸੈ ਹੁਕਮੀ ਸਾਜ ਸਮਾਏ ਨਾਨਕ ਜੋਤ ਇਸ ਭਾਵੇ ਸੋਚ ਗਏ ਇੰਨਾ ਜਨਤਾ ਬਸ ਕਿਸ ਨਾਏ ਜਗ ਮਹੱਲਾ ਪਹਿਲਾ ਮਨ ਜੂਠੇ ਧਨ ਜੂਠੇ ਜੇਵਾ ਜੂਠੀ ਹੋਏ ਮੁੱਖ ਉਜਲੇ ਮੁੱਖ ਝੂਠੇ ਝੂਠ ਬੋਲਣਾ ਕਿਉਂ ਕਰ ਸੁੱਚਾ ਹੋਏ ਬੇਨਸ ਅੰਬ ਸਭ ਨਾ ਮਾਂਜੀਏ ਸੱਚ ਤੇ ਸੱਚ ਹੋਏ ਮੁੰਦ ਗੁਣ ਹੀ ਸੁੱਖ ਕਹੇ ਫਿਰ ਰਲੀਆਂ ਰਾਸਮਾਨ ਸੀ ਸੱਚ ਸ਼ਬਦ ਸੁੱਖ ਨੇ ਰਹਾਓ ਫਿਰ ਪਰਦੇਸੀ ਜੇਠੀਏ ਧੰਨਵਾਦ ਜੀ ਕੁਛ ਰੇ ਜਿਉਂ ਜਲ ਥੋੜ੍ਹੇ ਮੱਛਲੀ ਕੰਨ ਪੁਲਾਵ ਕਰੇ ਫਿਰ ਭਾਵੇਂ ਸੁੱਖ ਪਾਈਏ ਜਾਂ ਆਪੇ ਨਜ਼ਰ ਪਏ ਫਿਰ ਸਲਾਈ ਆਪਣਾ ਸਖੀ ਸਹੇਲੀ ਨਾਲ ਧੰਨ ਸੋਏ ਮਨ ਮੋਹਿਆ ਰੱਤੀ ਰੰਗ ਨਿਹਾਲ ਸ਼ਬਦ ਸਵਾਰੀ ਸੋਹਣੀ ਫਿਰ ਆਵੇ ਗੁਣ ਨਾਲ ਕਾਮਣ ਕਾਮਨਾ ਆਵੇ ਖੋਟੀ ਅਵਗਣਾਰ ਨਾ ਸੁੱਖ ਪਈਏ ਸੋਹਰੇ ਝੂਠ ਜਲੀ ਬੇਕਾਰ ਅਮਣ ਮੰਜਨ ਰੱਖ ਲੋ ਛੋਟੀ ਕੰਥ ਵਿਸਾਰ ਫਿਰਕੀ ਨਾਲ ਸਹਾਮਣੀ ਮੋਤੀ ਸੋ ਕਿਤ ਸਾਧ ਫਿਰਕੇ ਕਾਮਨਾ ਆਵੀ ਬੋਲੇ ਫਾਦਰ ਬਾਦ ਦਰ ਘਰ ਢੋਈ ਨਾ ਰਹੇ ਛੁੱਟੀ ਦੂਜੇ ਸਾਧ ਪੰਡਿਤ ਵਾਚੇ ਪੁੱਛਣਾ ਨਾ ਬੂਝੇ ਵਿਚਾਰ ਅਨਕੋ ਮੱਤੀ ਦੇ ਚੱਲੇ ਮਾਇਆ ਕਾ ਵਪਾਰ ਕਥਨੀ ਝੂਠੀ ਜਗ ਪਵੇ ਰਹਿਣੀ ਸ਼ਬਦਨ ਸੁਸਾਰ ਕਿਤੇ ਸ਼ਬਦ ਕਿਤੇ ਪੰਡਿਤ ਜੋਤਕੀ ਵੇਦਾਂ ਕਰੇ ਵਿਚਾਰ ਬਾਦ ਵਿਰੋਧ ਸਲਾਹਣੇ ਵਾਧੇ ਅਮਨ ਜਾਣ ਬਹਿਨ ਗੁਰ ਕਰਮ ਨਾ ਕਰਮ ਨਾ ਛੁੱਟ ਹੀ ਛੁੱਟ ਸੀ ਕਹਿ ਸੁਣ ਆਖ ਬਖਾਣ ਸਾਹਿਬ ਗੁਣਵੰਤੀ ਰੱਖੀਏ ਮੈਂ ਗੁਣ ਨਾਹੀ ਕੋਈ ਹਰ ਵਰ ਨਾ ਸੁਹਾਵਣੀ ਮੈਂ ਭਾਵੇ ਪ੍ਰਾਪਤ ਹੋਏ ਨਾਨਕ ਸ਼ਬਦ ਮਿਲਾਵੜਾ ਨਾਵੇਂ ਛੋੜਾ ਹੋਏ ਸਿਰਾ ਮਹਲਾ ਪਹਿਲਾ ਜਪ ਤਪ ਸੰਜਮ ਸਾਧੀਏ ਤੀਰਤ ਕੀਚੇ ਵਾਸ ਪੁੰਦਾਂ ਚਮਿਆਈਆਂ ਬਿਨ ਸਾਚੇ ਕਿਆ ਤਾਸ ਜਿਹਾ ਰਾਧੇ ਤਿਹਾ ਲੂਣੇ ਬਿਨ ਗੁਣ ਜਨਮ ਵਿਨਾਸ ਮੁੰਦੇ ਗੁਣ ਦਾਸੀ ਸੁਖ ਹੋਏ ਅਵਣ ਤਿਆਗ ਸਮਾਈਏ ਗੁਰਮਤ ਪੂਰਾ ਸੋਏ ਰਹਾਓ ਬਿਨ ਰਾਸੀ ਵਪਾਰੀਆ ਤੱਕੇ ਕੁੰਡਾ ਚਾਰ ਮੁੱਲ ਬੁੱਝੇ ਆਪਣਾ ਵਸ ਰਹੀ ਘਰ ਬਾਰ ਬਿਨ ਵੱਖਰ ਦੁੱਖ ਅਗਲਾ ਕੂੜ ਮੁੱਠੀ ਕੁੜਿਆਰ ਰਹਾ ਐਨ ਸੋਨੋ ਤਨਾ ਪੱਥੇ ਰਤਨ ਵਿਚਾਰ ਵਸ ਰਹੇ ਘਰ ਆਪਣੇ ਚੱਲੇ ਕਾਰਜ ਸਾਰੇ ਵਣਜਾਰਿਆਂ ਸਿਉ ਵਣਜ ਕਾਰ ਗੁਰਮੁਖ ਬ੍ਰਹਮ ਵਿਚਾਰ ਸੰਤਾ ਸੰਗਤ ਪਾਈਏ ਜੇ ਮਿਲੇ ਮਿਲਣ ਮਿਲਣ ਹਾਰ ਮਿਲਿਆ ਹੋਏ ਨਾ ਵਿਛੜੇ ਜਿਸ ਅੰਤਰ ਹੋ ਜੋ ਤਪਾਰ ਸੱਚੇ ਆਸਨ ਸੱਚ ਰਹੇ ਸੱਚੇ ਪ੍ਰੇਮ ਪਿਆਰ ਜਿੰਨੀ ਆ ਪਛਾਣਿਆ ਘਰ ਮੈਂ ਮੈਲ ਸੋਥਾ ਸੋ ਥਾਈ ਸੱਚੇ ਸੇਤੀ ਰੱਤਿਆ ਸੱਚੋ ਪੱਲੇ ਪਾਏ ਤਰੈ ਭਾਵਣ ਸੋ ਪ੍ਰਭ ਜਾਣੀਏ ਸੱਚੋ ਸੱਚੇ ਸੁਣਾਏ ਸਾਧਨ ਖਰੀ ਸੁਹਾਵਣੀ ਜਿਨ ਫਿਰ ਜਾਤਾ ਸੰਗ ਮੈਲੀ ਮੈਲ ਬੁਲਾਈਏ ਸੋ ਫਿਰ ਰਾਵੇ ਰੰਗ ਸੱਸ ਆਗਣ ਸਾਵਲੀ ਫਿਰ ਮੋਈ ਗੁਣ ਸੰਗ ਫੁੱਲੀ ਫੁੱਲੀ ਥਲ ਚੜਾ ਥਲ ਚੜਾ ਥਲ ਚੜ ਡੁੱਗਣ ਜਾਓ ਬਨ ਮੈਂ ਫੁੱਲੀ ਦੇਖਲਾ ਬੇਨ ਗੁਰ ਪੂਜ ਨਾ ਪਾਓ ਨਾ ਹੋ ਫੁੱਲੀ ਦੇਖਲਾ ਫਿਰ ਫਿਰ ਆਓ ਜਾਓ ਪੁੱਛੋ ਜਾਏ ਭਲਾ ਹਾਂ ਚੱਲੇ ਵਾ ਚੱਕਰ ਹੋਏ ਰਾਜਨ ਜਾਣੇ ਆਪਣਾ ਦਰ ਘਰ ਠਾਕ ਨਾ ਹੋਏ ਨਾਨਕ ਇੱਕੋ ਰੱਬ ਰਹਿਆ ਦੂਜਾ ਬਨ ਕੋਏ ਚਿਰਾਗ ਮੰਡਲਾ ਪਹਿਲਾ ਗੁਰਤੇ ਨਿਰਮਲ ਜਾਣੀਏ ਨਿਰਮਲ ਦੇ ਸਰੀਰ ਨਿਰਮਲ ਸੱਚੋ ਮਨ ਵਸੇ ਜੋ ਜਾਣੇ ਆਮ ਪੀਰ ਸਹਿਜੇ ਤੇ ਸੁਖ ਖਲੋ ਨਾ ਲਾਗੇ ਜਮ ਤੀਰ ਭਾਈ ਰੇ ਮਹਿਲ ਨਾਹੀ ਨਿਰਮਲ ਜਲ ਨਾਏ ਨਿਰਮਲ ਸੱਚਾ ਇੱਕ ਤੂੰ ਹੋਰ ਮਹਿਲ ਭਰੀ ਸਭ ਜਾਏ ਰਹਾਉ ਹਰ ਕਾ ਮੰਦਰ ਸੋਹਣਾ ਕੀਆ ਕਨਿਹਾਰ ਰਾਵ ਸੱਸ ਦੀਪ ਅਨੂਪ ਜੋਤ ਤ੍ਰੈ ਪਵਨ ਜੋਤ ਪਾਰ ਹਰ ਪਟਨ ਗੜ ਕੋਠਰੀ ਸੱਚ ਸੌਦਾ ਪਵ ਪਾਰ ਗਿਆਨ ਅੰਜਨ ਪੈ ਭੰਜਨਾ ਦੇਖ ਅੰਜਨ ਭਾਏ ਗੁਪਤ ਪ੍ਰਗਟ ਸਭ ਜਾਣੀਏ ਜੇ ਮਨ ਰੱਖੇ ਨਾ ਠਾਏ ਐਸਾ ਸਤਿਗੁਰ ਜੀ ਮਿਲੇ ਤਾਂ ਸਹਿਜੇ ਲਏ ਮਿਲਾਏ ਕਸ ਕਸ ਬੱਟੀ ਲਾਈਏ ਪੱਖੇ ਹਿੱਤ ਚਿਤ ਲਾਏ ਖੋਟੇ ਠੋਰਨਾ ਪਾਏ ਨੀ ਕਰੇ ਖਜਾਨੇ ਪਾਏ ਆਸਨ ਦਿਸਾ ਦੂਰ ਕਰੇ ਮਾਲ ਜਾਏ ਸਮਾਏ ਸੁੱਖ ਕੋ ਮੰਗੇ ਸਾਭ ਕੋ ਦੁੱਖ ਨਾ ਮੰਗੇ ਕੋਏ ਸੁੱਖੇ ਕੋ ਦੁੱਖੋ ਗਲਾ ਮਨਮੁਖ ਬੂਝਣਾ ਹੋਏ ਸੁੱਖ ਦੁੱਖ ਸਾਂਭ ਕਰ ਜਾਣੀਏ ਸ਼ਬਦ ਭੇਖ ਭੇਦ ਸੁੱਖ ਹੋਏ ਵੇਦ ਪੁਕਾਰੇ ਵਾਚੀਏ ਬਾਣੀ ਬ੍ਰਹਮ ਵਿਆਸ ਮੁੰਜਨ ਸੇਵਕ ਸਾਧਿਆ ਨਾਮ ਦੱਤੇ ਗੁਣਦਾਸ ਸੱਚ ਰੱਤੇ ਸੇ ਜਿਣ ਗਏ ਹਾਂ ਸਦ ਬਲਿਹਾਰੇ ਜਾਸ ਚੌ ਜੁਗ ਮੈਲੇ ਮਾਲ ਭਰੇ ਜਿਨ ਮੁੱਖ ਨਾਮ ਨਾ ਹੋਏ ਭਗਤੀ ਪਾਏ ਵੀ ਹੋਣਿਆ ਮੂੰਹ ਕਾਲਾ ਪਤ ਖੋਏ ਜਿੰਨੀ ਨਾ ਵਿਸਾਰਿਆ ਵਗਣ ਮੁੱਠੀ ਰੋਏ ਖੋਜਤ ਖੋਜਤ ਪਾਇਆ ਡਰ ਘਰ ਮਿਲੇ ਮਿਲਾਏ ਆਪ ਮਿਲਾ ਪਛਾਣੇ ਘਰ ਬਸੇ ਹਉਮੈ ਤ੍ਰਿਸ਼ਨਾ ਜਾਏ ਨਾਨਕ ਨਿਰਮਲ ਉਜਲੇ ਜੋ ਰਾਤੇ ਹਰ ਨਾਏ ਇਸ ਰਗ ਮਹੱਲਾ ਪਹਿਲਾ ਸੁਨਮਨ ਫੁੱਲੇ ਬਾਵਰੇ ਗੁਰ ਕੀ ਚਲਨੀ ਲਾਗ ਹਰ ਜਪ ਨਾਮ ਧਿਆਏ ਤੂੰ ਜਾਮ ਡਰ ਤੇ ਦੁੱਖ ਭਾਗ ਦੁੱਖਣ ਦੁਹਾਗਣੀ ਕਿਉਂ ਫਿਰ ਰਹੇ ਸੁਹਾਗ ਭਾਈ ਦੇ ਅਬਰ ਨਾਹੀ ਮੈਂ ਥਾਉ ਮੈਂ ਤਨ ਨਾਮ ਨਿਧਾਨ ਹੈ ਗੁਰ ਦੀ ਅਬਰ ਜਾਓ ਰਹਾਉ ਗੁਰਮਤਿ ਪਾਤਰ ਸਵਾਸ ਤਿਸ ਤਿਸਕੇ ਸੰਗ ਮਿਲਾਓ ਤਿਸਕੇ ਬਿਨ ਘੜੀ ਨਾ ਜੀਵੋ ਬਿਨ ਨਾਮ ਮਰ ਜਾਓ ਮੈਂ ਅੰਦਲੇ ਨਾਮ ਨਾ ਵਿਸਰੇ ਟੇਕ ਟਿੱਕੀ ਕਰ ਜਾਓ ਗੁਰੂ ਕਾ ਜਿਨ੍ਹਾਂ ਕਾ ਅੰਦਲਾ ਚੇਲੇ ਨਾਹੀਂ ਥਾਓ ਬਿਨ ਸਤਿਗੁਰ ਥਾਉ ਨਾ ਪਾਈਏ ਬਿਨਾਂ ਵੀ ਕਿਆ ਸੁਆਓ ਆਈ ਗਿਆ ਪਛਤਾਵਣਾ ਜਿਉਂ ਸੁਣੇ ਕਰ ਕਾਉ ਬਿਨਾਂ ਵੀ ਦੁੱਖ ਦੇਹਰੀ ਜਿਉਂ ਕਦਰ ਕੀ ਪੀਤ ਤਾਬ ਅਲੱਗ ਮੈਲ ਨਾ ਪਾਈਏ ਜਬ ਨਾ ਸਾਜ ਨਾ ਚੀਤ ਸ਼ਬਦ ਰੱਤੇ ਘਰ ਪਾਈਏ ਨਿਰਬਾਣੀ ਪਦਨੀਤ ਹੋਂਗਰ ਪੁੱਛੋ ਆਪਣੇ ਅੰਗਰ ਪੁੱਛ ਕਾਰ ਕਮਾਓ ਸ਼ਬਦ ਚਲਾਈ ਮਨ ਵਸੇ ਹਮੇ ਦੁੱਖ ਜਲ ਜਾਓ ਸਹਿਜੇ ਹੋਏ ਮਿਲਾਵੜਾ ਸੱਚੇ ਸਾਚ ਮਿਲਾਓ ਸ਼ਬਦ ਰੱਤੇ ਸੇ ਨਿਰਮਲੇ ਤਾਜ ਕਾਮ ਕ੍ਰੋਧ ਅਹੰਕਾਰ ਨਾਮ ਸਲਾਹਨ ਸਾਧ ਸਦਾ ਹਰ ਰਾਖੇ ਉਥਾਰ ਸੁੱਖੇ ਮਨੋ ਵਿਸਾਰੀਏ ਸਭ ਜੀਆਂ ਕਾ ਆਧਾਰ ਸ਼ਬਦ ਮਰੇ ਸੋ ਮਰ ਰਹੇ ਫਿਰ ਮਰੇ ਨਾ ਦੂਜੀ ਵਾਰ ਸ਼ਬਦੇ ਹੀ ਤੇ ਪਾਈਏ ਹਰ ਨਾਮ ਲਾਗੇ ਹਰ ਨਾਮੇ ਲੱਗੇ ਪਿਆਰ ਬਿਨ ਸ਼ਬਦੇ ਜਗ ਭੁੱਲਾ ਫਿਰੇ ਮਰ ਜਨਮੇ ਹਰ ਵਾਰ ਸਭ ਸਲਾਹੇ ਆਪਣਾ ਕਹੋ ਸਲਾਹੇ ਸਭ ਸਲਾਹੇ ਆਪ ਕੋ ਵੱਡੋ ਵਡੇਰੀ ਹੋਏ ਗੁਰਬਿਨਾਂ ਆਪ ਨਾ ਚੀਨੀਏ ਕਹੇ ਸੁਣੇ ਕਿਆ ਹੋਏ ਨਾਨਕ ਸ਼ਬਦ ਪਛਾਣੀਏ ਹਉਮੈ ਕਰੇ ਨਾ ਕੋਏ ਸ੍ਰੀ ਰਾਗ ਮਹੱਲਾ ਪੰਜਵਾਂ ਸ੍ਰੀ ਰਾਗ ਮਹੱਲਾ ਪਹਿਲਾ ਬਿਨ ਫਿਰ ਨਾ ਧਨ ਸਿਗਾਰੀਏ ਜੋਬਨ ਬਾਦ ਖੁਆਰ ਨਾਮਾਂ ਨਿਸਕਸੇ ਜੜੀ ਬਿਨ ਫਿਰ ਬਾਦ ਸਿਗਾਰ ਦੁੱਖ ਘਣੋ ਸਹਾਗਣੀ ਨਾ ਕਰ ਸੇਜ ਪਤਾਰ ਮਨ ਰੇ ਰਾਮ ਜਪੋ ਸੁਖ ਹੋਏ ਬਿਨ ਗੁਰ ਪ੍ਰੇਮ ਨਾ ਪਾਈਏ ਸ਼ਬਦ ਮਿਲੇ ਰੰਗ ਹੋਏ ਰਹਾ ਗੁਰ ਸੇਵਾ ਸੁਖ ਪਾਈਏ ਹਰ ਵਾਰ ਸਹਿਜ ਸਿਗਾਰ ਸੱਚ ਮਾਣੇ ਫਿਰ ਸੇਜੜੀ ਗੂੜਾ ਹਿਤ ਪਿਆਰ ਗੁਰ ਖਜਾਨ ਸੇ ਜਾਣੀਏ ਗੁਰ ਮੇਲੀ ਗੁਰ ਚਾਰ ਸੱਚ ਮਿਲੋ ਵਰ ਕਾਮਣੀ ਫਿਰ ਮੋਹੀ ਰੰਗ ਲਾਏ ਮਨ ਤਨ ਸਾਜਰੀ ਸਿਆ ਕੀਮਤ ਕਹੀ ਕਹਿ ਨਾ ਜਾਏ ਹਰ ਵਾਰ ਘਰ ਸੁਹਾਗਣੀ ਨਿਰਮਲ ਸੱਚੇ ਨਾਏ ਮਨ ਮੈਂ ਮੰਨਾਂ ਜੇ ਮਰੇ ਤਾਂ ਫਿਰ ਰਾਵੇ ਨਾਰ ਇੱਕ ਧਾਗੇ ਰਲ ਮਿਲੇ ਗਲ ਮੋਤੀਆਂ ਕਾ ਹਾਰ ਸੰਤ ਸਭਾ ਸੁਖ ਉਪਜੇ ਗੁਰਮੁਖ ਨਾਮ ਆਧਾਰ ਖਿੰਨੇ ਉਪਜੇ ਖਿੰਨ ਖੱਪੇ ਖਿੰਨ ਆਵੇ ਖਿੰਨ ਆਵੇ ਖਿੰਨ ਜਾਏ ਸ਼ਬਦ ਪਛਾਣੀ ਰਵ ਰਹੇ ਨਾ ਤਿਸ ਕਾ ਸੰਤਾਏ ਸਾਹਿਬ ਤੁਲ ਨਾ ਤੋਲੀਏ ਕਥਨ ਨਾ ਪਾਇਆ ਜਾਏ ਵਪਾਰੀ ਬਣ ਜਾ ਰਿਹਾ ਏ ਵਜੋ ਲਿਖਾਏ ਕਾਰ ਕਮਾਵੇ ਸੱਚ ਕੀ ਲਾਹ ਮਿਲੇ ਜਿਹੜੇ ਜਾਏ ਪੁੰਜੀ ਸੱਚ ਗੁਰ ਮਿਲੇ ਨਾ ਤਿਸ ਤਿਲ ਨਾ ਥਮਾਏ ਗੁਰਮੁਖ ਤੋਲ ਤੁਲਾਏ ਸੀ ਸੱਚ ਤਰਾਜੀ ਤੋਲ ਅਸਤਾ ਮੰਸਤਾ ਮੋਹਣੀ ਗੁਰ ਠਾਕੀ ਸੱਚ ਬੋਲ ਆਪ ਭੁਲਾਏ ਤੋਲ ਸੀ ਪੂਰੇ ਪੂਰਾ ਤੋਲ ਕਥਨੇ ਕਰਨਾ ਛੁੱਟੀਏ ਨਾ ਪੜ ਪੁਸਤਕ ਭਾਰ ਕਾਇਆ ਸੋਚ ਨਾ ਪਾਈਏ ਬਿਨ ਹਰ ਭਗਤ ਪਿਆਰ ਨਾਨਕ ਨਾਮ ਨਾ ਵਿਸਰੇ ਮੇਲੇ ਗੁਰ ਕਰਤਾਰ ਸ੍ਰੀ ਰਾਮ ਮਹੱਲਾ ਪਹਿਲਾ ਸਤਿਗੁਰ ਪੂਰਾ ਜੇ ਮਿਲੇ ਪਾਈਏ ਰਤਨ ਵਿਚਾਰ ਮਨ ਦੀਜੇ ਗੁਰ ਆਪਣੇ ਪਾਈਏ ਸਰਬ ਪਿਆਰ ਮੁਕਤ ਪਦਾਰਥ ਪਾਈਏ ਅਗਣ ਮਿਲ ਮਿਟਣ ਹਾਰ ਭਾਈ ਰੇ ਗੁਰਬਿਨ ਗਿਆਨ ਨਾ ਹੋਏ ਪੁੱਛੋ ਬ੍ਰਹਮੇ ਨਾਰ ਦੇ ਬੇਦ ਵਿਆਸੇ ਕੋਏ ਰਹਾਓ ਗਿਆਨ ਧਿਆਨ ਤੁਨ ਬਾ ਜਾਣੀਏ ਕਥ ਕਹਾਵੇ ਕਹਾ ਵੇ ਸੋਏ ਸਫਲੇ ਮੋ ਬਿਰਖ ਹਰਿਆਵਲਾ ਛਾਵ ਹਨੇਰੀ ਹੋਏ ਲਾਲ ਜਵੇ ਹਰਮਾਨਤੀ ਗੁਰ ਭੰਡਾਰੇ ਸੋਏ ਗੁਰ ਭੰਡਾਰੇ ਪਾਈਏ ਨਿਰਮਲ ਨਾਮ ਪਿਆਰ ਸੱਚ ਵੱਖਰ ਸੰਚੀਏ ਪੂਰੇ ਕਰਮ ਪਾਰ ਸੁਖਦਾਤਾ ਦੁੱਖ ਮੇਟਣੋ ਸਤਿਗੁਰ ਅਸਰ ਸੰਘਾਰ ਭਾਵ ਜਲ ਵਿਖ ਮੰਡਰਾਉਣ ਨਾ ਕੰਦੀ ਨਾ ਪਾਰ ਨਾ ਬੇੜੀ ਨਾ ਚੁਲਹੜਾ ਨਾ ਚਿਸ ਵੰਜ ਮਲਾਰ ਸਤਿਗੁਰ ਪੈਕਾ ਬੋਹੇ ਥਾ ਨਜ਼ਰੀ ਪਾਰ ਤਾਰ ਇੱਕ ਤਿਲ ਪਿਆਰਾ ਵਿਸਰੇ ਦੁੱਖ ਲਾਗੋ ਸੁਖ ਜਾਏ ਜਿਹਵਾ ਜਲੋ ਜਲਾਮਣੀ ਨਾਮ ਨਾ ਜਪੇ ਰਸਾਏ ਘਟ ਬਿਨਸੇ ਦੁੱਖ ਅਗਲੋ ਜਮ ਪਕੜੇ ਪਛਤਾਏ
1: ਮੇਰੀ ਮੇਰੀ ਕਰ ਗਏ ਧਨ ਧਨ ਗਲਤ ਨਾ ਸਾਥ ਬਿਨ ਨਾ ਵੈ ਧਨ ਬਾਦ ਹੈ ਭੁੱਲੋ ਮਾਰਗ ਆਸ ਸਾਚੂ ਸਾਹਿਬ ਸੇਵੀਐ ਗੁਰਮੁਖ ਕਥੋ ਕਾਸ ਆਵੈ ਜਾਏ ਭਵਾਈਐ ਪਈਐ ਕਿਰਤ ਕਮਾਏ ਪੂਰਬ ਲਿਖਿਆ ਕਿਉਂ ਮੇਟੀਐ ਲਿਖਿਆ ਲੇਖ ਰਜਾਏ ਬਿਨ ਹਰ ਨਾਮ ਨਾ ਛੁੱਟੀਐ ਗੁਰਮਤ ਮਿਲੈ ਮਿਲਾਏ ਤਿਸ ਬਿਨ ਮੇਰਾ ਕੋ ਨਹੀਂ ਜਿਸ ਕਾ ਜੀਉ ਪ੍ਰਾਨ ਹਉਮੈ ਮਮਤਾ ਜਲ ਵਲੋ ਲੋਭ ਜਲੋ ਅਭਿਮਾਨ ਨਾਨਕ ਸ਼ਬਦ ਵਿਚਾਰੀਐ ਪਾਈਐ ਗੁਣੀ ਨਿਧਾਨ ਸ੍ਰੀ ਰਾਗ ਮਹੱਲਾ ਪਹਿਲਾ ਰੇ ਮਨ ਐਸੀ ਹਰ ਸਿਉ ਪ੍ਰੀਤ ਕਰ ਜੈਸੀ ਜਲ ਕਮਲੇਹੇ ਲਹਿਰੀ ਨਾਲ ਪਛਾੜੀਐ ਧੀ ਵਿਗਸੈ ਅਸਨੇਹੇ ਜਲ ਮਹਿ ਜੀਅ ਉਪਾਇ ਕੈ ਬਿੰਜਲ ਮਰਨ ਤਿਨੇਹੇ ਮਨ ਰੇ ਕਿਉ ਛੂਟੇ ਬਿਨ ਪਿਆਰ ਗੁਰਮੁਖ ਅੰਤਰ ਰਵ ਰਹਿਆ ਬਖਸੇ ਭਗਤ ਭੰਡਾਰ ਰਹਾਉ ਰੇ ਮਨ ਐਸੀ ਹਰ ਸਿਉ ਪ੍ਰੀਤ ਕਰ ਜੈਸੀ ਮਛਲੀ ਨੀਰ ਜੋ ਅਧਿਕੋ ਤਿਉ ਸੁਖ ਘਣੋ ਮਨ ਤਨ ਸਾਂਤ ਸਰੀਰ ਬਿੰਜਲ ਘੜੀ ਨਾ ਜੀਵਈ ਪ੍ਰਭ ਜਾਣੈ ਅਬ ਪੀਰ ਰੇ ਐਸੀ ਹਰ ਸਿਉ ਪ੍ਰੀਤ ਕਰ ਜੈਸੀ ਚਾਤ੍ਰਿਕ ਮੇ ਸਰ ਭਰ ਥਲ ਹਰਿਆਵਲੇ ਇੱਕ ਬੂੰਦ ਨਾ ਪਵਈ ਕੇ ਕਰਮ ਮਿਲੈ ਸੋ ਪਾਈਐ ਕਿਰਤ ਪਿਆ ਸਿਰ ਦੇਹ ਰੇ ਮਨ ਐਸੀ ਹਰ ਸਿਉ ਪ੍ਰੀਤ ਕਰ ਜੈਸੀ ਜਲ ਦੁੱਧ ਹੋਏ ਜੈਸੀ ਜਲ ਦੁੱਧ ਹੋਏ ਰੇ ਮਨ ਐਸੀ ਹਰ ਸਿਉ ਪ੍ਰੀਤ ਕਰ ਜੈਸੀ ਚੱਕਰੀ ਸੂਰ ਤਿੰਨ ਪਲ ਨੀਂਦ ਨਾ ਸੋਵੇ ਜਾਣੈ ਦੂਰ ਹਜੂਰ ਗੁਰਮੁਖ ਸੋਜੀ ਨਾ ਪਵੈ ਗੁਰਮੁਖ ਸਦਾ ਹਜੂਰ ਮਨਮੁਖ ਗਣਤ ਗਣਾਵਣੀ ਕਰਤਾ ਕਰੇ ਸੋ ਹੋਏ ਤਾਂ ਕੀ ਕੀਮਤ ਨਾ ਪਵੈ ਜੇ ਲੋਚੈ ਸਭ ਕੋਇ ਗੁਰਮਤ ਹੋਏ ਤਾਂ ਪਾਈਐ ਸੱਚ ਮਿਲੈ ਸੁਖ ਹੋਏ ਸੱਚਾ ਨਿਹੋ ਨਾ ਟੁੱਟਈ ਜੇ ਸਤਿਗੁਰ ਭੇਟੈ ਸੋਏ ਗਿਆਨ ਪਦਾਰਥ ਪਾਈਐ ਤ੍ਰਿਭਵਨ ਸੋਜੀ ਹੋਏ ਨਿਰਮਲ ਨਾਮ ਨਾ ਵਿਸਰੈ ਜੇ ਗੁਣ ਕਾ ਗਾਹਕ ਹੋਏ ਖੇਲ ਗਏ ਸੇ ਪੰਖ ਨੂੰ ਜੋ ਜੁਗ ਦੇ ਸਰ ਤਲ ਘੜੀ ਕੇ ਮੁਹੱਤ ਕੇ ਚੱਲਣਾ ਖੇਲਣ ਅੱਜ ਕੇ ਕੱਲ ਜਿਸ ਤੂੰ ਮਿਲੇ ਸੋ ਮਿਲੈ ਜਾਏ ਸੱਚਾ ਪਿੜ ਮਲ ਬਿਨ ਗੁਰ ਪ੍ਰੀਤ ਨਾ ਉਪਜੈ ਹਉ ਮੈਂ ਮੈਲ ਨਾ ਜਾਏ ਸੋਹ ਆਪ ਪਛਾਣੀਐ ਸ਼ਬਦ ਭੇਦ ਪਤੀਆਏ ਗੁਰਮੁਖ ਆਪ ਪਛਾਣੀਐ ਅਵਰ ਨਾ ਅਵਰ ਕੇ ਕਰੇ ਕਰਾਏ ਮਿਲਿਆ ਕਾ ਕਿਆ ਮੇਲੀਐ ਸ਼ਬਦ ਮਿਲੇ ਪਤੀਆਏ ਮਨਮੁਖ ਸੋਝੀ ਨਾ ਪਵੈ ਵਿਛੁੜ ਚੋਟਾ ਖਾਏ ਨਾਨਕ ਦਰ ਘਰ ਏਕ ਹੈ ਅਵਰ ਨਾ ਦੂਜੀ ਜਾਏ ਸ੍ਰੀ ਰਾਗ ਮਹੱਲਾ ਪਹਿਲਾ ਮਨਮੁਖ ਭੁੱਲੈ ਭੁਲਾਈਐ ਭੁੱਲੀ ਠੌਰ ਨਾ ਕਾਏ ਗੁਰਬਿਨ ਕੋ ਨਾ ਦਿਖਾਵਈ ਅੰਧੀ ਆਵੈ ਜਾਏ ਗਿਆਨ ਪਦਾਰਥ ਖੋਇਆ ਠੱਗਿਆ ਮੁੱਠਾ ਜਾਏ ਬਾਬਾ ਮਾਇਆ ਭਰਮ ਭੁਲਾਏ ਭਰਮ ਭੁੱਲੀ ਦੁਹਾਗਣੀ ਨਾ ਫਿਰ ਅੰਕ ਸਮਾਏ ਰਹਾਉ ਭੁੱਲੀ ਫਿਰੈ ਦਿਸੰਤਰੀ ਭੁੱਲੀ ਗ੍ਰਹਿ ਤਜ ਜਾਏ ਭੁੱਲੀ ਡੂੰਗਰ ਥਲ ਚੜੈ ਭਰਮੈ ਮਨ ਡੋਲਾਏ ਤੁਰੋ ਵਿਛੁੰਨੀ ਕਿਉ ਮਿਲੈ ਗਰਭ ਮੁੱਠੀ ਬਿਲ ਲਾਏ ਵਿਛੁੜਿਆ ਗੁਰ ਮੇਲ ਸੀ ਹਰ ਰਸ ਨਾਮ ਪਿਆਰ ਸਾਚ ਸਹਿਜ ਸੋਭਾ ਘਣੀ ਹਰ ਗੁਣ ਨਾਮ ਆਧਾਰ ਜੋ ਭਾਵੈ ਤਿਉ ਰੱਖ ਤੂੰ ਮੈਂ ਬਿਨ ਕਵਨ ਮੈਂ ਜੋ ਭਾਵੈ ਤਿਉ ਰੱਖ ਤੂੰ ਮੈਂ ਤੁਝ ਬਿਨ ਕਵਨ ਪਤਾਰ ਅੱਖਰ ਪੜ ਪੜ ਪਰ ਭੁੱਲੀਐ ਭੇਖੀ ਬਹੁਤ ਅਭਿਮਾਨ ਤੀਰਥ ਨਾਤਾ ਕਿਆ ਕਰੇ ਮਨ ਹੈ ਮੈਲ ਗੁਮਾਨ ਗੁਰਬਿਨ ਕਿਨ ਸਮਝਾਈਐ ਮਨ ਰਾਜਾ ਸੁਲਤਾਨ ਪ੍ਰੇਮ ਪਦਾਰਥ ਪਾਈਐ ਗੁਰਮੁਖ ਤਤ ਵਿਚਾਰ ਸਾ ਤਨ ਆਪ ਗਵਾਇਆ ਗੁਰ ਕੈ ਸਬਦ ਸਿਗਾਰ ਘਰ ਹੀ ਸੋ ਫਿਰ ਪਾਇਆ ਗੁਰ ਕੈ ਹੇਤ ਅਪਾਰ ਗੁਰ ਕੀ ਸੇਵਾ ਚਾਕਰੀ ਮਨ ਤਨ ਨਿਰਮਲ ਸੁਖ ਹੋਏ ਗੁਰ ਕਾ ਸ਼ਬਦ ਮਨ ਵਸਿਆ ਹਉਮੈ ਵਿੱਚ ਹੋ ਖੋਏ ਨਾਮ ਪਦਾਰਥ ਪਾਇਆ ਲੋਭ ਸਦਾ ਮਨ

ਨਾਨਕ ਨਾਮ ਨਾ ਵੀਸਰੈ ਛੂਟੈ ਸਬਦ ਕਮਾਏ ਸ੍ਰੀ ਰਾਗ ਮਹੱਲਾ ਪਹਿਲਾ ਚਿੱਤੇ ਦਿਸੇ ਧੌਲ ਹਰ ਬੱਗੇ ਬੰਕ ਦੁਆਰ ਕਰ ਮਨ ਖੁਸ਼ੀ ਉਸਾਰਿਆ ਦੂਜੇ ਹੇਤ ਪਿਆਰ ਅੰਦਰ ਖਾਲੀ ਪ੍ਰੇਮ ਬਿਨ ਢਹਿ ਢੇਰੀ ਸੰਸਾਰ ਪਾਈ ਰੇ ਤਨ ਧਨ ਸਾਸ ਨਾ ਹੋਏ ਰਾਮ ਨਾਮ ਧਨ ਨਿਰਮਲੋ ਗੁਰਦਾਤ ਕਰੇ ਪ੍ਰਭ ਸੋਏ ਰਹਾਓ ਰਾਮ ਨਾਮ ਧਨ ਨਿਰਮਲੋ ਜੇ ਦੇਵੈ ਦੇਵਣਹਾਰ ਆਗੈ ਪੂਛ ਨਾ ਹੋਵੇ ਜਿਸ

ਸਤਿ ਹੈ ਹਾਲੇ ਹਰਖ ਨਾ ਸੋਗ ਗੁਰਮੁਖ ਸ਼ਬਦ ਰੰਗਾਵਲੇ ਆਹਨਸ ਹਰ ਰਸ ਭੋਗ ਚਿੱਤ ਚੱਲੈ ਵਿਤ ਜਾਵਣੋ ਸਾਕਤ ਡੋਲ ਡੋਲਾਏ ਬਾਹਰ ਢੂੰਡ ਵਿਗੁਚੀਐ ਘਰ ਮਹਿ ਵਸਤ ਸੁਧਾਏ ਮਨਮੁਖ ਹਉ ਮੈਂ ਕਰ ਮੁਸੀ ਗੁਰਮੁਖ ਪੱਲੈ ਪਾਏ ਸਾਕਤ ਨਿਰਗੁਣ ਆ ਰਿਹਾ ਆਪਣਾ ਮੂਲ ਪਛਾਣ ਰਕਤ ਬਿੰਦ ਕਾ ਇਹ ਤਨੋ ਅਗਨੀ ਪਾਸ ਫਿਰਾਣ ਪਵਣੈ ਕਹਿ ਵਸ ਦੇਹੁਰੀ ਮਸਤਕ ਸੱਚ ਨੀਸਾਣ ਬਹੁਤਾ ਜੀਵਨ ਮੰਗੀਐ ਮੂਆ ਨਾ ਲੋੜੈ ਕੋਏ ਸੁਖ ਜੀਵਨ ਤਿਸ ਆਖੀਐ ਜਿਸ ਗੁਰਮੁਖ ਵਸਿਆ ਸੋਏ ਨਾਮ ਵੀ ਹੁਣੇ ਤਿਆਗਣੀ ਜਿਸ ਹਰ ਗੁਰ ਦਸ ਨਾ ਹੋਏ ਜਿਉ ਸੁਪਨੈ ਨਿਸ ਭੁੱਲੀਐ ਜਬ ਲਗ ਨਿੰਦਰਾ ਹੋਏ ਯੋ ਸਰਪਨ ਕਹਿ ਵਸ ਜੀਅੜਾ ਅੰਤਰ ਹਉ ਮੈਂ ਦੋਏ ਗੁਰਮੁਖੇ ਵਿਚਾਰੀਐ ਸੁਪਨਾ ਇਹ ਜਗ ਲੋਏ ਅਗਨ ਮਰੈ ਜਲ ਪਾਈਐ ਜਿਉ ਬਾਰਿਕ ਦੂਦੈ ਮਾਏ ਬਿਨ ਜਲ ਕਮਲ ਸੋ ਨਾ ਥੀਐ ਬਿਨ ਜਲ ਮੀਨ ਮਰਾਏ ਨਾਨਕ ਗੁਰਮੁਖ ਹਰ ਰਸ ਮਿਲੈ ਜੀਵਾ ਹਰ ਗੁਣ ਗਾਏ ਸ੍ਰੀ ਰਾਗ ਮਹੱਲਾ ਪਹਿਲਾ ਡੂੰਗਰ ਦੇਖ ਡਰਾਵਣੋ ਪੀਅੜੈ ਡਰੀਆਸ ਉੱਚੋ ਪਰਬਤ ਗਾਖੜੋ ਨਾ ਪੌੜੀ ਤਿਸ ਸਾਸ

ਸਭ ਜਗ ਮਹਿ ਦੋਹੀ ਫੇਰੀ ਹੈ ਬਿਨ ਨਾ ਵੈ ਸਿਰ ਕਾਲ ਪਿੰਡ ਪੜੈ ਜੀਉ ਖੇਲ ਸੀ ਬਦ ਫੈਲੀ ਕਿਆ ਹਾਲ ਪੁੱਤਾ ਦੇਖ ਵਿਗਸੀ ਹੈ ਨਾਰੀ ਸੇਜ ਪਤਾਰ ਚੋਆ ਚੰਦਨ ਲਾਈਐ ਕਾਪੜ ਰੂਪ ਸਿਗਾਰ ਖੇਹੂ ਖੇਲ ਰਲਾਈਐ ਛੋੜ ਚੱਲੈ ਘਰ ਬਾਰ ਮਹਰ ਮਲੂਕ ਕਹਾਈਐ ਰਾਜਾ।

ਮਾਨ ਹਉ ਮੈਂ ਕਰ ਕਰ ਸਜਾਏ ਸੀ ਜੋ ਆਇਆ ਜਗ ਮਾਹੇ ਸਭ ਜਗ ਕਾਜਲ ਕੋਠੜੀ ਤਨ ਮਨ ਦੇਹ ਸੁਆਹੇ ਗੁਰ ਰਾਖੇ ਸੇ ਨਿਰਮਲੇ ਸਬਦ ਨਿਵਾਰੀ ਪਾਹੇ ਨਾਨਕ ਤਰੀਆ ਸੱਚ ਨਾਮ ਸਿਰ ਸਾਹਾ ਪਾਤਸਾਹਾ ਮੈਂ ਹਰ ਨਾਮ ਨਾ ਵੀਸਰੈ ਹਰ ਨਾਮ ਰਤਨ ਵੇ ਸਾਹਾ ਮਨਮੁਖ ਭਉ ਜਲ ਮਨਮੁਖ ਭਉ ਜਲ ਪਚਮੁਏ ਗੁਰਮੁਖੀ ਤਰੇ ਗੁਰਮੁਖ ਤਰੇ ਅਥਾਹਾ ਸ੍ਰੀ ਰਾਗ ਮਹੱਲਾ ਪਹਿਲਾ ਘਰ ਦੂਜਾ ਮੁਕਾਮ ਕਰ ਘਰ ਬੈਸਣਾ ਨਿਤ ਚੱਲਣਾ ਕੀ ਧੋਖ ਮੁਕਾਮ ਤਾਂ ਪਰ ਜਾਣੀਐ ਜਾ ਰਹੇ ਨਹੀਂ ਚੱਲ ਲੋਕ ਦੁਨੀਆ ਕੈਸ ਮੁਕਾਮੇ ਕਰ ਸਿਦਕ ਕਰਨੀ ਖਰਚ ਬਾਧੋ ਲਾਗ ਰਹੋ ਨਾਮੇ ਰਹਾਓ ਜੋਗੀ ਤਾਂ ਆਸਣ ਕਰ ਬਹਿ ਮੁੱਲਾ ਬਹਿ ਮੁਕਾਮ ਪੰਡਿਤ ਵਖਾਣੇ ਪੋਥੀਆ ਸਿੱਧ ਬਹੇ ਦੇਵ ਸਥਾਨ ਸੁਰ ਸਿੱਧ ਗਣ ਗੰਧਰਬ ਮੁੰਜਨ ਸੇਖ ਪੀਰ ਸਲਾਰ ਦਰ ਪੂਛ ਪੂਛਾ ਕਰ ਗਏ ਅਵਰੇ ਪੀ ਚੱਲਣ ਹਾਰ ਸੁਲਤਾਨ ਖਾਨ ਮਲੂਕ ਉਮਰੇ ਗਏ ਕਰ ਕਰ ਕੂਚ ਘੜੀ ਮੁਹੱਤ ਕੇ ਚੱਲਣਾ ਦਿਲ ਸਮਝ ਤੂੰ ਢੀ ਪਹੁੰਚ ਸਬਦਾ ਮਾਹੇ ਵਖਾਣੀਐ ਬਿਰਲਾ ਤਾਂ ਬੂਝੈ ਕੋਏ ਨਾਨਕ ਵਖਾਣੈ ਬੇਨਤੀ ਜਲ ਥਲ ਮਹੀ ਅਲ ਸੋਏ ਅੱਲਾ ਅਲਖ ਅਗਮ ਤਾਦਰ ਕਰਨ ਹਾਰ ਕਰੀਮ ਸਭ ਦੁਨੀ ਆਵੜ ਜਾਵਣੀ ਮੁਕਾਮ ਏਕ ਰਹੀਮ ਮੁਕਾਮ ਤਿਸ ਨੂੰ ਆਖੀਐ ਜਿਸ ਸਿਸ ਨਾ ਹੋਵੀ ਲੇਖ ਅਸਮਾਨ ਧਰਤੀ ਚੱਲ ਸੀ ਮੁਕਾਮ ਉਹੀ ਏਕ ਦਿਨ ਰਵ ਚੱਲੈ ਨਿਸ ਸਸ ਚੱਲੈ ਤਾਰਿਕਾ ਲਖ ਪਲੋਏ ਮੁਕਾਮ ਉਹੀ ਏਕ ਹੈ ਨਾਨਕਾ ਸੱਚ ਬੁਗੋਏ ਮਹੱਲੇ ਪਹਿਲੇ ਸਸਾਰੈ ਅਸ਼ਟਪਦੀਆ ਸ੍ਰੀ ਰਾਗ ਮਹੱਲਾ ਸੀ ਜਾਏ ਘਰ ਪਹਿਲਾ ਅਸ਼ਟਪਦੀਆ ਇਕੰਕਾਰ ਸਤਿਗੁਰ ਪ੍ਰਸਾਦ ਗੁਰਮੁਖ ਕਿਰਪਾ ਕਰੇ ਭਗਤ ਕੀ ਜੈ ਬਿਨ ਗੁਰ ਭਗਤ ਨਾ ਹੋਏ ਆਪੇ ਆਪ ਮਿਲਾਏ ਬੂਝੈ ਤਾਂ ਨਿਰਮਲ ਹੋਵੈ ਕੋਏ ਹਰ ਜੀਓ ਸੱਚਾ ਸੱਚੀ ਬਾਣੀ ਸਬਦ ਮਿਲਾਵਾ ਹੋਏ ਭਾਈ ਰੇ ਭਗਤਹੀਨ ਕਾਹੇ ਜਗ ਆਇਆ ਪੂਰੇ ਗੁਰ ਕੀ ਸੇਵ ਨਾ ਕੀਨੀ ਬਿਰਥਾ ਜਨਮ ਗਵਾਇਆ ਰਹਾਓ ਆਪੇ ਹਰ ਜਗ ਜੀਵਨ ਦਾਤਾ ਆਪੇ ਬਖਸ ਮਿਲਾਏ ਜੀ ਜੰਤ ਕੇ ਕਿਆ ਵਿਚਾਰੇ ਕਿਆ ਕੋ ਆਖ ਸੁਣਾਏ ਗੁਰਮੁਖ ਆਪੇ ਦੇ ਵਡਿਆਈ ਆਪੇ ਸੇਵ ਕਰਾਏ ਦੇਖ ਕੁਟੰਬ ਮੋਹਿਲ ਲੋਭਾਣਾ ਚੱਲਦਿਆਂ ਨਾਲ ਨਾ ਚ ਜਾਈ ਗੁਰਮੁਖ ਸੇਵ ਗੁਣ ਨਿਧਾਨ ਪਾਇਆ ਤਿਸ ਕੀ ਕੀਮ ਨਾ ਪਾਈ ਪ੍ਰਭ ਸਖਾ ਹਰ ਜੀਉ ਮੇਰਾ ਅੰਤੇ ਹੋਏ ਸਖਾਈ ਕਈੜੈ ਜਗ ਜੀਵਨ ਦਾ ਤਾਂ ਮਨਮੁਖ ਪਤ ਗਵਾਈ ਬਿਨ ਸਤਿਗੁਰ ਕੋ ਮਗ ਨਾ ਜਾਣੈ ਅੰਧੇ ਠਉਰ ਨਾ ਕਾਈ ਹਰ ਸੁਖ ਦਾ ਤਾਂ ਮਨ ਨਹੀਂ ਵਸਿਆ ਅੰਤ ਗਇਆ ਪਛੁਤਾਈ ਕਈੜੈ ਜਗ ਜੀਵਨ ਦਾ ਤਾਂ ਗੁਰਮਤ ਮਨ ਵਸਾਇਆ ਆਨ ਦਿਨ ਭਗਤ ਕਰੇ ਦਿਨ ਰਾਤੀ ਹਉ ਮੈਂ ਮੋਹ ਚੁਕਾਇਆ ਜੇ ਸਿਉ ਰਾਤਾ ਤੈਸੋ ਹੋਵੈ ਸੱਚੇ ਸੱਚ ਸਮਾਇਆ ਆਪੇ

ਵਸੈ ਸੱਚ ਰੱਖਿਆ ਔਰ ਧਾਰ। ਪ੍ਰਭ ਮੇਰਾ ਸਦਾ ਨਿਰਮਲਾ ਮਨ ਨਿਰਮਲ ਪਾਇਆ ਜਾਏ। ਨਾਮ ਨਿਧਾਨ ਹਰ ਮਨ ਵਸੈ ਹਉਮੈ ਦੁੱਖ ਸਭ ਜਾਏ। ਸਤਿਗੁਰ ਸ਼ਬਦ ਸੁਣਾਇਆ ਹਉ ਸਤ ਬਲਿਹਾਰੈ ਜਾਓ। ਆਪਣੇ ਮਨ ਚਿਤ ਕਹਿ ਕਹਾਏ ਬਿਨ ਗੁਰ ਆਪ ਨਾ ਜਾਈ। ਹਰ ਜੀਉ ਭਗਤ ਵਛਲ ਸੁਖਦਾਤਾ ਕਰ ਕਿਰਪਾ ਮਨ ਵਸਾਈ। ਨਾਨਕ ਸੋਭਾ ਸੁਰਤ ਦੇ ਪ੍ਰਭ ਆਪੇ ਗੁਰਮੁਖ ਦੇ ਵਡਿਆਈ। ਸ੍ਰੀ ਰਾਗ ਮਹੱਲਾ ਤੀਜਾ ਹਉਮੈ ਕਰਮ ਕਮਾਵ ਦੇ ਜਮ ਡੰਡ ਲੱਗੈ ਤੈਨੇ ਆਏ। ਜੇ ਸਤਿਗੁਰ ਸੇਵਨ ਤੇ ਉਭਰੇ ਹਰ ਸੇ ਤੀਲੇ ਬੁਲਾਏ। ਮਨ ਰੇ ਗੁਰਮੁਖ ਨਾਮ ਤੇ ਆਏ ਤੁਰ ਪੂਰਬ ਕਰਤੈ ਲਿਖਿਆ ਤਿਨ ਗੁਰਮਤ ਨਾਮ ਸਮਾਏ ਰਹਾਉ। ਬਿਨ ਸਤਿਗੁਰ ਪ੍ਰਤੀਤ ਨਾ ਆਵਈ ਨਾਮ ਨਾ ਲਾਗੋ ਪਾਓ। ਸੁਪਨੇ ਸੁਖ ਨਾ ਪਾਵਈ ਦੁਖ ਮਹਿ ਸਵੈ ਸਮਾਓ।

ਜਹ ਭੇਜੇ ਤਹਿ ਜਾਓ ਹੁਕਮੇ ਹਰ ਹਰ ਮਨ ਵਸੈ ਹੁਕਮੇ ਸਬਦ ਸਮਾਓ ਹੁਕਮ ਨਾ ਜਾਣੇ ਬਪੁੜੇ ਭੂਲੇ ਫਿਰੇ ਜਗਵਾਰ ਮਨ ਹਠ ਕਰਮ ਕਮਾਵਦੇ ਨਿਤ ਨਿਤ ਹੋਏ ਖੁਆਰ ਅੰਤਰ ਸਾਂਤ ਨਾ ਆਵਈ ਨਾ ਸੱਚ ਲੱਗੈ ਪਿਆਰ ਗੁਰਮੁਖੀਆ ਮੋਹ ਸੋਹਣੇ ਗੁਰ

ਸ੍ਰੀ ਰਾਗ ਮਹੱਲਾ ਪੰਜਵਾਂ ਘਰ ਪੰਜਵਾਂ ਜਾਨੋ ਨਹੀਂ ਭਾਵੈ ਕਵਨ ਬਾਤਾ ਮਨ ਖੋਜ ਮਾਰਗ ਰਹਾਉ ਧਿਆਨੀ ਧਿਆਨ ਲਾਭੇ ਗਿਆਨੀ ਗਿਆਨ ਕਮਾਵੇ ਪ੍ਰਭ ਕਿਨ ਹੀ ਜਾਤਾ ਭਗੌਤੀ ਰਹਿਤ ਜੁਗਤਾ ਜੋਗੀ ਕਹਿਤ ਮੁਕਤਾ ਤਪਸੀ ਤਪਹਿ ਰਾਤਾ ਮੋਨੀ ਮੋਨ ਧਾਰੀ ਸੰਨਿਆਸੀ ਬ੍ਰਹਮਚਾਰੀ ਉਦਾਸੀ ਉਦਾਸ ਰਾਤਾ ਭਗਤ ਨਵੈ ਪਰਾਕਾਰਾ ਪੰਡਿਤ ਵੇਦ ਪੁਕਾਰਾ ਗਿਰਸਤੀ ਗਿਰਸਤ ਧਰਮਾਤਾ ਇੱਕ ਸਬਦੀ ਬਹੁਰੂਪ ਅਵਧੂਤਾ ਕਾਪੜੀ ਕੌਤੇ ਜਾਗੂਤਾ ਇੱਕ ਤੀਰਥ ਨਾਤਾ ਨਿਰਹਾਰ ਵਰਤੀ ਆ ਪਰਸਾ ਇੱਕ ਲੂਕ ਨਾ ਦੇਵੇ ਦਰਸਾ ਇੱਕ ਮਨ ਹੀ ਗਿਆਤਾ ਘਾਟ ਨਾ ਕਿਨਹੀ ਕਹਾਇਆ ਸਭ ਕਹਿਤੇ ਹੈ ਪਾਇਆ ਜਿਸ ਮੇਲੇ ਸੋ ਭਗਤਾ ਸਗਲ ਉਕਤ ਉਪਾਵਾ ਤਿਆਗੀ ਸਰਨ ਪਾਵਾ ਨਾਨਕ ਗੁਰ ਚਰਨ ਪਰਾਤਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਸ੍ਰੀ ਰਾਗ ਮਹੱਲਾ ਪਹਿਲਾ ਘਰ ਤੀਜਾ ਜੋਗੀ ਅੰਦਰ ਜੋਗੀਆ ਤੂੰ ਭੋਗੀ ਅੰਦਰ ਭੋਗੀਆ ਤੇਰਾ ਅੰਤ ਨਾ ਪਾਇਆ ਸੁਰਗ ਮਚ ਪਿਆਲ ਜੀਉ ਹਉ ਵਾਰੀ ਹਉ ਵਾਰਣ ਕੁਰਬਾਨ ਤੇਰੇ ਨਾਵ ਨੂੰ ਰਹਾਉ ਤੁਦ ਸੰਸਾਰ ਉਪਾਇਆ ਸਿਰੇ ਸਿਰ ਧੰਦੈ ਲਾਇਆ ਵੇਖੇ ਕੀਤਾ ਆਪਣਾ ਕਰ ਕੁਦਰਤ ਪਾਸਾ ਢਾਲ ਜੀਉ ਪ੍ਰਗਟ ਪਾਹਾ ਰਹਿ ਜਾਪਦਾ ਸਭ ਨਾਵੈ ਨੋ ਪ੍ਰਤਾਪ ਦਾ ਸਤਿਗੁਰ ਬਾਝਨਾ ਪਾਇਓ ਸਭ ਮੋਹੀ ਮਾਇਆ ਜਾਲ ਜੀਉ ਸਤਿਗੁਰ ਕੋ ਬਲ ਜਾਈਐ ਨਿਤ ਮਿਲੀਐ ਪਰਮ ਗਤ ਪਾਈਐ ਸੁਰ ਨਰ ਮੁਨ ਜਨ ਲੋਚਦੇ ਸੋ ਸਤਿਗੁਰ ਦੀਆ ਬੁਝਾਏ ਜੀਉ ਸਤ ਸੰਗਤ ਕੈਸੀ ਜਾਣੀਐ ਜਿੱਥੇ ਏਕੋ ਨਾਮ ਬਖਾਣੀਐ ਏਕੋ ਨਾਮ ਹੁਕਮ ਹੈ ਨਾਨਕ ਸਤਿਗੁਰ ਦੀਆ ਬੁਝਾਏ ਜੀਉ ਇਹੋ ਜਗਤ ਭਰਮ ਭੁਲਾਇਆ ਆਪੋ ਤੁਧ ਖੁਆਇਆ ਪ੍ਰਤਾਪ ਲੱਗਾ ਦੋਹਾਗਣੀ ਭਾਗ ਜਿਨ੍ਹਾਂ ਕੇ ਨਾਹੇ ਜੀਉ ਦੋਹਾਗਣੀ ਕਿਆ ਨੀ ਸਾਣੀਆਂ ਖਸਮੋਂ ਕੁੱਥੀਆ ਫਿਰੇ ਨੀ ਮਾਣੀਆਂ ਮੈਲੇ ਵੇਸ ਤਿੰਨਾ ਕਾਮਣੀ ਦੁਖੀ ਰਹਿਣ ਵਿਹਾਏ ਜੀਉ ਸੋਹਾਗਣੀ ਕਿਆ ਕਰਮ ਕਮਾਇਆ ਪੂਰਬ ਲਿਖਿਆ ਫਲ ਪਾਇਆ ਨਦਰ ਕਰੇ ਕਹਿ ਆਪਣੀ ਆਪੇ ਲਏ ਮਿਲਾਏ ਜੀਉ ਹੁਕਮ ਜਿਨ੍ਹਾਂ ਨੂੰ ਮਨਾਇਆ ਤਿੰਨ ਅੰਤਰ ਸ਼ਬਦ ਵਸਾਇਆ ਸਹੀਆ ਸੇ ਸੋਹਾਗਣੀ ਜਿਨ ਸਹਿ ਨਾਲ ਪਿਆਰ ਜੀਉ ਜਿਨ੍ਹਾਂ ਭਾਣੇ ਕਾ ਰਸ ਆਇਆ ਤਿੰਨਾ ਜਿਨ੍ਹਾਂ ਭਾਣੇ ਕਾ ਰਸ ਆਇਆ ਤਿੰਨ ਵਿੱਚ ਉਹ ਪਰਮ ਚੁਕਾਇਆ ਨਾਨਕ ਸਤਿਗੁਰ ਐਸਾ ਜਾਣੀਐ ਸੋ ਸਭ ਸਹਿ ਲਏ ਮਿਲਾਏ ਜੀਉ ਸਤਿਗੁਰ ਮਿਲੀਐ ਫਲ ਪਾਇਆ ਜਿਨ ਵਿੱਚ ਉਹ ਐ ਕਰਨ ਚੁਕਾਇਆ ਦੁਰਮਤ ਕਾ ਦੁੱਖ ਕੱਟਿਆ ਭਾਗ ਬੈਠਾ ਮਸਤਕ ਆਏ ਜੀਉ ਅੰਮ੍ਰਿਤ ਤੇਰੀ ਬਾਣੀਆਂ ਤੇਰਿਆ ਭਗਤਾ ਹਿਰਦੈ ਸਮਾਣੀਆਂ ਸੁਖ ਸੇਵਾ ਅੰਦਰ ਰੱਖੀਐ ਆਪਣੀ ਨਦਰ ਕਰੇ ਨਿਸਤਾਰ ਜੀਉ ਸਤਿਗੁਰ ਮਿਲਿਆ ਜਾਣੀਐ ਜਿਤ ਮਿਲੀਐ ਨਾਮ ਬਖਾਣੀਐ ਸਤਿਗੁਰ ਬਾਝਨਾ ਪਾਇਓ ਸਭ ਥੱਕੀ ਕਰਮ ਕਮਾਏ ਜੀਉ ਹਉ ਸਤਿਗੁਰ ਵਿਟੋ ਘੁਮਾਇਆ ਜਿਨ ਭ੍ਰਮ ਭੁੱਲਾ ਮਾਰਗ ਪਾਇਆ ਨਦਰ ਕਰੇ ਜੇ ਆਪਣੀ ਆਪੇ ਲਏ ਰਲਾਏ ਜੀਉ ਤੂੰ ਸਭਨਾ ਮਾਹਿ ਸਮਾਇਆ ਤਿਨ ਕਰਤੈ ਆਪ ਲੁਕਾਇਆ ਨਾਨਕ ਗੁਰਮੁਖ ਪ੍ਰਗਟ ਹੋਇਆ ਜਾਕੋ ਜੋਤ ਧਰੀ ਕਰਤਾਰ ਜੀਉ ਆਪੇ ਖਸਮ ਨਿਵਾਜਿਆ ਜੀਉ ਪਿੰਡ ਦੇ ਸਾਜਿਆ ਆਪਣੇ ਸੇਵਕ ਕੀ ਪੈਜ ਰੱਖਿਆ ਦੋਇ ਕਰ ਮਸਤਕ ਧਾਰ ਜੀਉ ਸਭ ਸੰਜਮ ਰਹੇ ਸਿਆਣਪਾ ਮੇਰਾ ਪ੍ਰਭ ਸਭ ਕਿਛ ਜਾਣਦਾ ਪ੍ਰਗਟ ਪ੍ਰਤਾਪ ਵਰਤਾਇਓ ਸਭ ਲੋਕ ਕਰੈ ਜੈਕਾਰ ਜੀਉ ਮੇਰੇ ਗੁਣ ਅਵਗੁਣ ਨਾ ਵਿਚਾਰਿਆ ਪ੍ਰਭ ਆਪਣਾ ਬਿਰਧ ਸਮਾਰਿਆ ਕੰਠ ਲਾਏ ਕਹਿ ਰੱਖਿਓ ਨ ਲੱਗੈ ਨਾ ਤੱਤੀ ਵਾਉ ਜੀਉ ਮੈਂ ਮਨ ਤਨ ਪ੍ਰਭੂ ਧਿਆਇਆ ਜੀਉ ਇਛੜਿਆ ਫਲ ਪਾਇਆ ਸਾਹਾ ਪਾਤਸਾਹ ਸਿਰ ਖਸਮ ਤੂੰ ਅਜਪ ਨਾਨਕ ਜੀਵੈ ਨਾਉ ਜੀਉ ਤੁਦ ਆਪੇ ਆਪ ਉਪਾਇਆ ਦੂਜੇ ਖੇਲ ਕਰ ਦਿਖਲਾਇਆ ਸਭ ਸਚੋ ਸਚ ਵਰਤਦਾ ਜਿਸ ਭਾਵੈ ਤਿਸੈ ਬੁਝਾਏ ਜੀਉ ਗੁਰ ਪ੍ਰਸਾਦੀ ਪਾਇਆ ਤਿਸੈ ਤਿਥੈ ਮਾਇਆ ਮੋਹ ਚੁਕਾਇਆ
ਕਿਰਪਾ ਕਰਕੇ ਆਪਣੀ ਆਪੇ ਲਏ ਸਮਾਏ ਜੀਓ ਗੋਪੀ ਨੇ ਗੁਆਲੀਏ ਤੁਦ ਆਪੇ ਗੋਏ ਉਠਾ ਲੀਏ ਹੁਕਮੀ ਭਾਂਡੇ ਸਾਜਿਆ ਤੂੰ ਆਪੇ ਭੰਨ ਸਵਾਰ ਜੀਓ ਜਿਨ ਸਤਿਗੁਰ ਸਿਓ ਚਿਤ ਲਾਇਆ ਤਿੰਨੀ ਦੂਜਾ ਭਰ ਭਾਉ ਚੁਕਾਇਆ ਨਿਰਮਲ ਜੋਤ ਤਿੰਨ ਪ੍ਰਾਣੀਆਂ ਓਏ ਚੱਲੇ ਜਨਮ ਸਵਾਰ ਜੀਓ ਤੇਰੀਆ ਸਦਾ ਸਦਾ ਚੰਗਿਆਈਆ ਮੈਂ ਰਾਤ ਦਿਹੈ ਵਡਿਆਈਆਂ ਅਣ ਮੰਗਿਆ ਦਾਨ ਦੇਵਣਾ ਕਹੋ ਨਾਨਕ ਸੱਚ ਸਮਾਲ ਜੀਓ ਸ੍ਰੀ ਰਾਗ ਮਹੱਲਾ ਪੰਜਵਾਂ ਤੈ ਸ੍ਰੀ ਰਾਗ ਮਹੱਲਾ ਪੰਜਵਾਂ ਤੈ ਪਾਏ ਮਨਾਈ ਸੋਏ ਜੀਓ ਸਤਿਗੁਰ ਪੁਰਖ ਮਿਲਾਇਆ ਤਿਸ ਜੇਵੜ ਅਵਰ ਨਾ।

ਮਿੱਠੜਾ ਭੈਣ ਭਾਈ ਸਭ ਸੱਜਣਾ ਤੁਦ ਜਿਹਾ ਨਾਹੀਂ ਕੋਈ ਜਿਉ ਤੇਰੇ ਹੁਕਮੇ ਸਾਵਣ ਆਇਆ ਮੈਂ ਸਤ ਕਾ ਹਲ ਜੋ ਆਇਆ ਨਾਉ ਬੀਜਣ ਲੱਗਾ ਆਸ ਕਰ ਕਰ ਬੋਹਲ ਬਸ ਜਮਾਏ ਜਿਉ ਹਉ ਗੁਰ ਇੱਕ ਹਉ

ਭੋਗਿਓ ਪੁੰਚ ਹੋ ਭਾਈਓ ਗੁਰ ਦੀ ਬਾਣ ਕਵਾਏ ਜੀਓ, ਗੁਰ ਦੀ ਬਾਣ ਕਵਾਏ ਪੈਨ ਆਈਓ। ਹਉ ਹੋਆ ਮਾਹਰ ਪਿੰਡ ਦਾ ਬਨ ਆਦੇ ਪੰਜ ਸਰੀਕ ਦਾ, ਬਨ ਆਦੇ ਪੰਜ ਸਰੀਕ ਜੀਓ। ਹਉ ਆਇਆ ਸਾਮੈ ਤਿਹੰਡਿਆ, ਪੰਜ ਕਿਰਸਾਨ ਮੁਜੇਰੇ ਮਿਹਡਿਆ। ਕੰਨ ਕੋਈ ਕੱਢ ਨਾ ਹੰਘਈ, ਨਾਨਕ ਬੁੱਠਾ ਘੁਗ ਗਿਰਾਓ ਜੀਓ। ਹਉ ਵਾਰੀ ਘੁੰਮਾ ਜਾਵਦਾ, ਇੱਕ ਸਾਹਾ ਤੁਧ ਧਿਆਏ ਦਾ ਉਜੜ ਥਿਓ ਵਸਾਇਓ। ਹਉ ਤੁਧ ਵਿਟੋ ਕੁਰਬਾਨ ਜੀਓ, ਹਰ ਇੱਠੈ ਨਿਤ ਧਿਆਏ ਦਾ ਮਨ ਚਿੰਦੀ ਸੋ ਫਲ ਪਾਏਦਾ। ਸਭੇ ਗਾਤ ਸਵਾਰਿਓਨ ਲਾਹਿਓਨ ਮਨ ਕੀ ਭੁੱਖ ਜੀਓ। ਮੈਂ ਛੱਡਿਆ ਸਭੋ ਧੰਦੜਾ, ਗੋਸਾਈ ਸੇਵੀ ਸੱਚੜਾ। ਸੋ ਨੌ ਨਿਧ ਨਾਮ ਨਿਧਾਨ, ਹਰ ਮੈਂ ਪੱਲੇ ਬੱਦਾ ਛਿਕ ਜੀਓ। ਮੈਂ ਸੁਖੀ ਹੂੰ ਸੁਖ ਪਾਇਆ, ਮੈਂ ਸੁਖੀ ਹੂੰ ਸੁਖ ਪਾਇਆ। ਗੁਰ ਅੰਤਰ ਸਬਦ ਵਸਾਇਆ, ਸਤਿਗੁਰ ਪੁਰਖ ਵਿਖਾਲਿਆ। ਮਸਤਕ ਧਰ ਕੇ ਹੱਥ ਜੀਓ, ਮੈਂ ਬੱਦੀ ਸੱਚ ਧਰਮ ਸਾਲ ਹੈ। ਗੁਰ ਸਿੱਖਾ ਲਹਿਦਾ ਭਾਲ ਕੈ, ਪੈਰ ਧੋਵਾ ਪੱਖਾ ਫੇਰਦਾ।

ਨਾਰਾਇਣ ਕਹਿ ਬਣ ਜਾ ਰਿਹਾ ਮਿੱਤਰਾ ਵਿਸਰ ਗਿਆ ਧਿਆਨ ਹੱਥੋ ਹੱਥ ਨਚਾਈਏ ਬਣ ਜਾ ਰਿਹਾ ਮਿੱਤਰਾ ਜੋ ਜਸ ਦਾ ਘਰ ਕਾਨ ਹੱਥੋ ਹੱਥ ਨਚਾਈਏ ਪ੍ਰਾਣੀ ਮਾਤ ਕਹਿ ਸੁੱਤ ਮੇਰਾ ਚੇਤ ਅਚੇਤ ਮੂੜ ਮਨ ਮੇਰੇ ਅੰਤ ਨਹੀਂ ਕਛ ਤੇਰਾ ਜਿਨ ਰਚ ਰਚਿਆ ਤਿਸੇ ਨਾ ਜਾਣੈ ਜਿਨ ਰਚ ਰਚਿਆ ਤਿਸੇ ਨਾ ਜਾਣੈ ਮਨ ਭੀਤਰ ਧਰ ਗਿਆਨ ਕਹੋ ਨਾਨਕ ਪ੍ਰਾਣੀ ਦੂਜੈ ਪਹਿਰੈ ਵਿਸਰ ਗਿਆ ਧਿਆਨ।

ਇਤਰਾਮ ਨਾਮ ਘਟ ਅੰਤਰ ਨਾਹੀ ਹੋਰ ਜਾਣੈ ਰਸ ਕਸ ਮਿੱਠੇ ਗਿਆਨ ਧਿਆਨ ਗੁਣ ਸੰਜਮ ਨਾਹੀ ਜਨਮ ਮਰੋਗੇ ਝੂਠੇ ਤੀਰਥ ਵਰਤ ਸੁਚ ਸੰਜਮ ਨਾਹੀ ਕਰਮ ਧਰਮ ਨਹੀਂ ਪੂਜਾ ਨਾਨਕ ਭਾਏ ਭਗਤ ਨੇ ਸਾਰਾ ਦੁਬਿਧਾ ਵਿਆਪੈ ਦੂਜਾ ਤੀਜੇ ਪਹਿਰੇ ਰਹਿਣ ਕੈ ਮਨ ਜਾ ਰਿਹਾ ਮਿੱਤਰਾ ਸਰ ਹੰਸ ਉਲਥੜੇ ਆਏ ਜੋਬਨ ਘਟੈ ਜਰੂਆ ਜਿਣੈ ਬਣ ਜਾ ਰਿਹਾ ਮਿੱਤਰਾ ਆਪ ਘਟੈ ਦਿਨ ਜਾਏ ਅੰਤ ਕਾਲ ਪਛੁਤਾਸੀ ਅੰਦੁਲੇ ਜਾ ਜਮ ਪਕੜ ਚਲਾਇਆ ਸਭ ਕਿਛ ਆਪਣਾ ਕਰ ਕਰ ਰਾਖਿਆ ਕਿਨ ਮੈਂ ਭਇਆ ਪਰਾਇਆ ਬੁੱਧ ਵਿਸਰਜੀ ਗਈ ਸਿਆਣਪ ਕਰ ਅਵਗਣ ਪਛੁਤਾਏ ਕਹੋ ਨਾਨਕ ਪ੍ਰਾਣੀ ਤੀਜੇ ਪਹਿਰੇ ਪ੍ਰਭ ਚੇਤੋ ਲੈ ਬੁਲਾਏ ਚੌਥੇ ਪਹਿਰੇ ਰਹਿਣ ਕਹਿ ਵਣ ਜਾ ਰਿਹਾ ਮਿੱਤਰਾ ਬਿਰਧ ਭਇਆ ਤਨ ਖੀਣ ਅੱਖੀ ਅੰਧ ਨਾ ਦੀਸਈ ਵਣ ਜਾ ਰਿਹਾ ਮਿੱਤਰਾ ਕੰਨੀ ਸੁਣੇ ਨਾ ਵਹਿਣ ਅੱਖੀ ਅੰਧ ਜੀਵ ਰਸ ਨਾਹੀ ਰਹੇ ਪਰਾਕੋ ਤਾਣਾ ਗੁਣ ਅੰਤਰ ਨਾਹੀ ਕਿਉ ਸੁਖ ਪਾਵੈ ਮਨਮੁਖ ਆਵਣ ਜਾਣਾ ਖੜ ਪੱਕੀ ਕੁੜ ਭਜੈ ਬਿਨਸੈ ਆਏ ਚੱਲੈ ਕਿਆ ਮਾਣ ਕਹੋ ਨਾਨਕ ਪ੍ਰਾਣੀ ਚੌਥੇ ਪਹਿਰੇ ਗੁਰਮੁਖ ਸ਼ਬਦ ਪਛਾਣ ਓੜਕ ਆਇਆ ਤਿਨ ਸਾਹਿਆ ਵਣ ਜਾ ਰਿਹਾ ਮਿੱਤਰਾ ਜਰ ਜਰ ਵਾਣਾ ਕੰਨ ਇਕ ਰੱਤੀ ਗੁਣ ਨਾ ਸਮਾਣਿਆ ਵਣ ਜਾ ਰਿਹਾ ਮਿੱਤਰਾ ਅਵਗਣ ਖੜਸਨ ਬੰਨ ਗੁਣ ਅਸੰਜਮ ਜਾਵੈ ਚੋਟ ਨਾ ਚੋਟ ਨਾ ਖਾਵੈ ਨਾ ਤਿਸ ਜੰਮਣ ਮਰਣਾ ਕਾਲ ਜਾਲ ਜਮ ਜੋਹੇ ਨਾ ਸਾਕੈ ਭਾਏ ਭਗਤ ਭੈ ਤਰਣਾ ਪਤ ਸੇਤੀ ਜਾਵੈ ਸਹਿਜ ਸਮਾਵੈ ਸਗਲੇ ਦੁਖ ਮਿਟਾਏ ਕਹੋ ਨਾਨਕ ਪ੍ਰਾਣੀ ਗੁਰਮੁਖ ਛੂਟੈ ਸਾਚੇ ਤੇ ਪਤ ਪਾਵੈ ਸ੍ਰੀ ਰਾਗ ਮਹੱਲਾ ਚੌਥਾ ਪਹਿਲੇ ਪਹਿਰੇ ਰਹਿਣ ਕਹਿ ਬਣ ਜਾ ਰਿਹਾ ਮਿੱਤਰਾ ਹਰ ਪਾਇਆ ਉਧਰ ਮਝਾਰ ਹਰ ਧਿਆਵੈ ਹਰ ਉਚਰੈ ਬਣ ਜਾ ਰਿਹਾ ਮਿੱਤਰਾ ਹਰ ਹਰ ਨਾਮ ਸਮਾਰ ਹਰ ਹਰ ਨਾਮ ਜਪੇ ਆਰਾਧੇ ਵਿੱਚ ਅਗਨੀ ਹਰ ਜਪ ਜੀਵਿਆ ਬਾਹਰ ਜਨਮ ਭਇਆ ਮੁਖ ਲਾਗਾ ਸਰਸੇ ਪਿਤਾ ਮਾਤ ਥੀਵਿਆ ਜਿਸਕੀ ਵਸਤ ਤੇ ਸਚੇਤ ਹੋ ਪ੍ਰਾਣੀ ਕਰ ਹਿਰਦੈ ਗੁਰਮੁਖ ਵਿਚਾਰ ਕਹੋ ਨਾਨਕ ਪ੍ਰਾਣੀ ਪਹਿਲੇ ਪਹਿਰੇ ਹਰ ਜਪੀਐ ਕਿਰਪਾ ਧਾਰ ਦੂਜੇ ਪਹਿਰੇ ਰਹਿਣ ਕਹਿ ਮਣ ਜਾ ਰਿਹਾ ਮਿੱਤਰਾ ਮਨ ਲਾਗਾ ਦੂਜੇ ਭਾਏ ਮੇਰਾ ਮੇਰਾ ਕਰ ਪਾਲੀਐ ਮਣ ਜਾ ਰਿਹਾ ਮਿੱਤਰਾ ਲੇ ਮਾਤ ਪਿਤਾ ਗਲ ਲਾਏ ਲਾਵੈ ਮਾਤ ਪਿਤਾ ਸਦਾ ਗਲ ਸੇਤੀ ਮਨ ਜਾਣੈ ਖਟ ਖਵਾਏ ਜੋ ਦੇਵੈ ਤਿਸੈ ਨਾ ਜਾਣੈ ਮੂੜਾ ਦਿੱਤੇ ਨੂੰ ਲਪਟਾਏ ਕੋਈ ਗੁਰਮੁਖ ਹੋਵੇ ਸੋ ਕਰੈ ਵਿਚਾਰ ਹਰ ਧਿਆਵੈ ਮਨ ਲੈ ਬੁਲਾਏ ਕਹੋ ਨਾਨਕ ਦੂਜੇ ਪਹਿਰੇ ਪ੍ਰਾਣੀ ਤਿਸ ਕਾਲ ਨਾ ਕਭੂ ਖਾਏ ਤੀਜੇ ਪਹਿਰੇ ਰਹਿਣ ਕਹਿ ਵਣ ਜਾ ਰਿਹਾ ਮਿੱਤਰਾ ਮਨ ਲੱਗਾ ਆਲ ਜੰਜਾਲ ਧਨ ਚਿਤਵੈ ਧਨ ਸੰਚਵੈ ਵਣ ਜਾ ਰਿਹਾ ਮਿੱਤਰਾ ਹਰ ਨਾਮਾ ਹਰ ਨਾ ਸਮਾਲ ਹਰ ਨਾਮਾ ਹਰ ਹਰ ਕਦੇ ਨਾ ਸਮਾਲੈ ਜੇ ਹੋਵੇ ਅੰਤ ਸਖਾਈ ਇਹੋ ਧਨ ਸੰਪੈ ਮਾਇਆ ਝੂਠੀ ਅੰਤ ਛੋੜ ਚੱਲਿਆ ਪਛੁਤਾਈ ਜਿਸਨੋ ਕਿਰਪਾ ਕਰੇ ਗੁਰ ਮੇਲੇ ਸੋ ਹਰ ਹਰ ਨਾਮ ਸਮਾਲ ਕਹੋ ਨਾ

ਡੱਖਣਾ ਸੁਹੰਦੜੋ ਹਬ ਠਾਏ ਕੋਇ ਨਾ ਦਿਸੈ ਡੂਜੜੋ ਖੁੱਲੜੇ ਕਪਾਟ ਨਾਨਕ ਸਤਿਗੁਰ ਭੇਟ ਤੇ ਸ਼ਾਂਤ ਤੇਰੇ ਬਚਨ ਅਨੂਪ ਪਾਰ ਸੰਤਨ ਆਧਾਰ ਬਾਣੀ ਵਿਚਾਰੀਐ ਜੀਵ ਸਿਮਰਤ ਸਾਸ ਗਿਰਾਸ ਪੂਰਨ ਵਿਸਵਾਸ ਕਿਉ ਮਨੋ ਵਿਸਾਰੀਐ ਜੀਉ ਕਿਉ ਮਨੋ ਬੇਸਾਰੀਐ ਨਿਮਖ ਨਹੀਂ ਟਾਰੀਐ ਗੁਣਵੰਤ ਪ੍ਰਾਣ ਹਮਾਰੇ ਮਨ ਬਾਂਛਤ ਫਲ ਦੇਤ ਹੈ ਸਵਾਮੀ ਜੀ ਕੀ ਬੈਸਾ ਸਾਰੇ ਅਨਾਥੇ ਨਾਥੇ ਸਰਬ ਕੈ ਸਾਥੇ ਜਪ ਜੁਗੈ ਜਨਮ ਨਾ ਹਾਰੀਐ ਨਾਨਕ ਕੀ ਬੇਨੰਤੀ ਪ੍ਰਭ ਪੈ ਕਿਰਪਾ ਕਰ ਭਵ ਜਲ ਤਾਰੀਐ ਡੱਖਣਾ ਧੂੜੀ ਮਜਨ ਸਾਧ ਖੇ ਸਾਈ

0: ਆਤਾ ਲਗ ਜੀਤੇ ਜੀਉ। ਮਨ ਤਨੇ ਗਲਤਾਮ ਸਿਮਰਤ, ਪ੍ਰਭ ਨਾਮ ਹਰ ਅੰਮ੍ਰਿਤ ਪੀਤੇ ਜੀਉ। ਅੰਮ੍ਰਿਤ ਹਰ ਪੀਤੇ ਸਦਾ ਸੀਵਤੇ, ਬਿਖੈ ਬਨ ਫੀਕਾ ਜਾਣਿਆ। ਭਏ ਕਿਰਪਾਲ ਗੋਪਾਲ ਪ੍ਰਭ ਮੇਰੇ, ਸਾਧ ਸੰਗਤ ਨਿਧ ਮਾਨਿਆ। ਸਰਬ ਸੋ ਸੁਖ ਆਨੰਦ ਧਨ ਪਿਆਰੇ, ਹਰ ਰਤਨ ਮਨ ਅੰਤਰ ਸੀਵਤੇ। ਇੱਕ ਤਿਲ ਨਹੀਂ ਵਿਸਰੈ ਪ੍ਰਾਣ ਅਧਾਰਾ, ਜਪ ਜਪ ਨਾਨਕ ਜੀਵਤੇ। ਦੱਖਣਾ ਜੋ ਤੋ ਕੀਨੇ ਆਪਣਾ, ਜੋ ਤੋ ਕੀਨੇ ਆਪਣੇ, ਤਿੰਨਾ ਕੋ ਮਿਲਿਓ ਹੋਏ, ਆਪੇ ਹੀ ਆਪ ਮੋਹਿਓਸ। ਜਸ ਨਾਨਕ ਆਪ ਸੁਣਿਓ ਹੇ ਛੰਤ, ਪ੍ਰੇਮ ਠਗੌਰੀ ਪਾਏ ਰੀ ਜਾਏ। ਗੋਬਿੰਦ ਮਨ ਮੋਹਿਆ ਜੀਉ, ਸੰਤਨ ਕੈ ਪ੍ਰਸਾਦ ਅਗਾਧ ਕੰਠੇ ਲਗ ਸੋਹਿਆ ਜੀਉ। ਹਰ ਕੰਠ ਲਗ ਸੋਹਿਆ, ਦੋਖ ਸਭ ਜੋਹਿਆ, ਭਗਤ ਲਖਣ ਕਰ ਵਸ ਜੀਉ। ਮਨ ਸਰਬ ਸੁਖ ਉਠੇ ਗੋਬਿੰਦ ਸੁਠੇ, ਜਨਮ ਮਰਣਾ ਸਭ ਮਿਟ ਗਏ। ਸਖੀ ਮੰਗਲੋ ਗਾਇਆ, ਸਖੀ ਮੰਗਲੋ ਗਾਇਆ, ਇੱਛ ਪੁਜਾਇਆ, ਬਹੁੜ ਨਾ ਮਾਇਆ ਹੋਇਆ। ਕਰ ਗਹਿ ਲੀਨੇ ਨਾਨਕ ਪ੍ਰਭ ਪਿਆਰੇ, ਸੰਸਾਰ ਸਾਗਰ ਨਹੀਂ ਪੋਹਿਆ। ਡੱਖਣਾ ਸਾਈ ਨਾਮ ਅਮੋਲ ਕੀ ਨਾ ਕੋਈ ਜਾਣ ਦੋ, ਜਿੰਨਾ ਭਾਗ ਮਥਾਹੇ ਤੇ ਨਾਨਕ ਹਰ ਰੰਗ ਮਾਣ ਦੋ। ਚੰਤ ਕਹਿਤੇ ਪਵਿੱਤਰ ਸੁਣਤੇ ਸਭ ਧਨ ਲਿਖੰਤੀ, ਕੁਲ ਤਾਰਿਆ ਜੀਉ ਜਿਨ ਕੋ ਸਾਧੂ ਸੰਗ। ਨਾਮ ਹਰ ਰੰਗ ਤਿੰਨੀ ਬ੍ਰਹਮ ਵਿਚਾਰਿਆ ਜੀਉ, ਬ੍ਰਹਮ ਵਿਚਾਰਿਆ ਜਨਮ ਸਵਾਰਿਆ, ਪੂਰਨ ਕਿਰਪਾ ਪ੍ਰਭ ਕਰੀ। ਕਰ ਗਹਿ ਲੀਨੇ ਹਰ ਜਸੋ ਦੀਨੇ, ਜੋਨ ਨਾ ਧਾਰੇ ਨਹਿ ਮਰੀ। ਸਤਿਗੁਰ ਦਿਆਲ ਕਿਰਪਾਲ ਭੇਟਤ, ਹਰੇ ਕਾਮ ਕ੍ਰੋਧ ਲੋਭ ਮਾਰਿਆ, ਕਥਨ ਨਾ ਜਾਏ ਅਕਥ ਸੁਆਮੀ, ਸਦਕੈ ਜਾਏ ਨਾਨਕ ਵਾਰਿਆ। ਸ੍ਰੀ ਰਾਗ ਮਹੱਲਾ ਚੌਥਾ ਵਣਜਾਰਾ। ਇੱਕ ਓੰਕਾਰ ਸਤਨਾਮ ਗੁਰ ਪ੍ਰਸਾਦ, ਹਰ ਹਰ ਉੱਤਮ ਨਾਮ ਹੈ ਜਿਨ ਸਿਰਿਆ ਸਭ ਕੋਇ ਜੀਉ। ਹਰ ਜੀਉ ਸਭੇ ਪ੍ਰਤਿਪਾਲ ਦਾ, ਘਟ ਘਟ ਰਮਈਆ ਸੋਏ, ਸੋ ਹਰ ਸਦਾ ਧਿਆਈਐ ਤਿਸ ਬਿਨਿਆ ਵਰਨਾ ਕੋਇ। ਜੋ ਮੋਹੇ ਮਾਇਆ ਚਿਤ ਲਾਏ ਦੇ, ਸੇ ਛੱਡ ਚੱਲੇ ਦੁੱਖ ਰੋਏ। ਜਨ ਨਾਨਕ ਨਾਮ ਧਿਆਇਆ, ਹਰ ਅੰਤ ਸਖਾਈ ਹੋਏ। ਮੈਂ ਹਰ ਬਿਨ ਅਵਰਨਾ ਕੋਇ, ਹਰ ਗੁਰ ਸਰਣਾਈ ਪਾਈਐ। ਵਣਜਾਰਿਆ ਮਿੱਤਰਾ ਵੱਡ ਭਾਗ, ਪ੍ਰਾਪਤ ਹੋਏ ਰਹਾਉ। ਸੰਤ ਜਨਾ ਬਿਨ ਭਾਈਆ, ਹਰ ਕਿਨੈ ਨਾ ਪਾਇਆ ਨਾਉ। ਵਿੱਚ ਹਉ ਮੈਂ ਕਰਮ ਕਮਾਵਦੇ, ਜਿਉ ਵਿਸੁਆ ਪੁੱਤ ਨਿਨਾਉ। ਪਿਤਾ ਜਾਤ ਤਾਂ ਹੋਈਐ ਗੁਰ ਤੁੱਠਾ, ਕਰੇ ਪਸਾਉ ਵਡ ਭਾਗੀ ਗੁਰ ਪਾਇਆ। ਹਰ ਅਹਿਨਸ ਲੱਗਾ ਪਾਓ, ਜਨ ਨਾਨਕ ਬ੍ਰਹਮ ਪਛਾਣਿਆ। ਹਰ ਕੀਰਤ ਕਰਮ ਕਮਾਓ, ਮਨ ਹਰ ਹਰ ਲੱਗਾ ਚਾਉ। ਗੁਰਪੁਰੈ ਨਾਮ ਦ੍ਰਿੜਾਇਆ, ਹਰ ਮਿਲਿਆ ਹਰ ਪ੍ਰਭ ਨਾਉ। ਰਹਾਉ ਜਬ ਲਗ ਜੋਬਨ ਸਾਸ ਹੈ, ਤਬ ਲਗ ਨਾਮ ਧਿਆਏ। ਚਲਦਿਆਂ ਨਾਲ ਹਰ ਚਲ ਸੀ, ਹਰ ਅੰਤੇ ਲਏ ਛਡਾਏ। ਹਉ ਬਲਿਹਾਰੀ ਤਿਨ ਕਉ, ਜਿਨ ਹਰ ਮਨ ਉਠਾ ਆਏ। ਜਿਨੀ ਹਰ ਹਰ ਨਾਮ ਨਾ ਚੇਤਿਓ, ਸੇ ਅੰਤ ਗਏ ਪਛੁਤਾਏ। ਧੁਰ ਮਸਤਕ ਹਰ ਪ੍ਰਭ ਲਿਖਿਆ, ਜਨ ਨਾਨਕ ਨਾਮ ਧਿਆਏ। ਮਨ ਹਰ ਹਰ ਪ੍ਰੀਤ ਲਗਾਏ, ਵਡ ਭਾਗੀ ਗੁਰ ਪਾਇਆ। ਗੁਰ ਸਭ ਦੀ ਪਾਰ ਲਗਾਏ, ਰਹਾਉ ਹਰ ਆਪੇ ਆਪ ਪਾਇਦਾ। ਹਰ ਆਪੇ ਦੇ ਵੈਲੇ, ਹਰ ਆਪੇ ਭਰਮ ਭੁਲਾਏਦਾ, ਹਰ ਆਪੇ ਹੀ ਮਤ ਦੇ। ਗੁਰਮੁਖਾ ਮਨ ਪ੍ਰਗਾਸ ਹੈ, ਜੇ ਵਿਰਲੇ ਕੇ ਕੇ। ਹਉ ਬਲਿਹਾਰੀ ਤਿਨ ਕਉ, ਜਿਨ ਹਰ ਪਾਇਆ ਗੁਰਮਤੇ। ਜਨ ਨਾਨਕ ਕਮਲ ਪ੍ਰਗਾਸਿਆ, ਮਨ ਹਰ ਹਰ ਉਠੜਾ ਹੇ। ਮਨ ਹਰ ਹਰ ਜਪਨ ਕਰੇ, ਹਰ ਗੁਰ ਸਰਣਾਈ ਭਜ ਪਉ। ਜਿੱਦੂੰ ਜਿੰਦੂ ਸਭ ਕਿਲ ਵਿਖ ਦੁੱਖ ਪਰ ਹਰੇ। ਰਹਾਉ ਹਰ ਘਟ ਘਟ ਰਮਈਆ, ਮਨ ਵਸੈ ਕਿਉ ਪਾਈਐ ਕਿਤ ਪਤ। ਗੁਰ ਪੂਰਾ ਸਤਿਗੁਰ ਭੇਟੀਐ, ਹਰ ਆਏ ਵਸੈ ਮਨ ਚਿਤ। ਮੈਂ ਸਰ ਨਾਮ ਆਧਾਰ ਹੈ, ਹਰ ਨਾਮੈ ਤੇ ਗਤ ਮਿਤ। ਮੈਂ ਹਰ ਹਰ ਨਾਮ ਵਿਸਾਹੋ ਹੈ, ਹਰ ਨਾਮੇ ਹੀ ਜਤ ਪਤ। ਜਨ ਨਾਨਕ ਨਾਮ ਧਿਆਇਆ, ਰੰਗ ਰਤੜਾ ਹਰ ਰੰਗ ਰਤ। ਹਰ ਧਿਆਭੋ ਹਰ ਪ੍ਰਭ ਸਤ, ਗੁਰ ਬਚਨੀ ਹਰ ਪ੍ਰਭ ਜਾਣਿਆ। ਸਭ ਹਰ ਹਰ ਪ੍ਰਭ ਤੇ ਉਤਪਤ। ਰਹਾਉ ਜਿਨ ਕੋ ਪੂਰਬ ਲਿਖਿਆ, ਸੇ ਆਏ ਮਿਲੇ ਗੁਰਪਾਸ। ਸੇਵਕ ਭਾਏ ਬਣ ਜਾ ਰਿਹਾ ਮਿੱਤਰਾ, ਗੁਰ ਹਰ ਹਰ ਨਾਮ ਪ੍ਰਗਾਸ। ਧੰਨ ਧੰਨ ਬਣ ਜਵਾ ਪਾਰੀਆ, जिन वखर लदड़िया हर रास गुरमुखा दर मुख उजले से आए मिले हर साबास जन नानक गुर मिल पाया जिन्ना आप तुठा गुण तास हर त्यावो सास सास गिरास मन प्रीत लगी तिना गुरमुखा हर नाम जिन्ना परगास रहाओ एक ओंकार सतगुर प्रसाद श्री राग की वार महला चौथा श्लोका नाल श्लोक महला तीजा रागा विच श्री राग है जे सच तरे प्यार सदा हर सच मन वसै निचल मत अपार रतन अमोलक पाया गुर का शब्द विचार जिहवा सच्ची मन सच्चा सच्चा शरीर आकार नानक सच्चा सतगुर सेविए सदा सच वापार महला तीजा हो बिरहा सब तात है जब लग साहिब प्रीत ना होए एहो मन माया मोहया वेखण सुनण ना होए सह देखे बिन प्रीत ना उपजै अंधा क्या करे नानक जन अखी लीतिया सोई सच्चा दे पौड़ी हर इको करता एक इको दी बाण हर एक सैदा है अमर इको हर चित तर हर ए तिस बिन कोई नाहे डर भ्रम पाओ दूर कर हर तिसनो सा लाहे जे तुद रखे बाहर कर हर जिस नो होए दयाल सो हर जप पाओ बिखम तार श्लोक महला पहला दाती साहिब संधिया क्या चले तिस नाल एक जागन दे नाल हन इतना सुत्या दे उठाल महला पहला सिदक सबूरी साधिका सबर तो सब मलाइका दीदार पूरे पायसा थाओ नाही खायका पौड़ी सब आपे तो दो पायक है आपका कार लाई तू आपे वेख विग सदा अपनी वड्याई हर तुधो बाहर किछ नाही तू सच्चा साई तू आपे आप वर्तदा सबनी ही थाई हर तिसै त्यावो संत जनो जो ले छदाई श्लोक महला पहला फकड़ जाती फकड़ नाओ सबना जिया इका चाओ आपो जे को भला कहाए नानक ता पर जापै ता पत लिखे पाए महला दूजा जिस प्यारे स्यो निहो ते स्यागे मर चलिए त्रिग जीवन संसार साके पाछे जीवना पौड़ी तो दे आपे धरती साजी है चंद सूरज दोए दीवे दस चार हट तुद साजिया वापार करीवे एक नानो हर लाभ दे जो गुरमुख थीवे तिन जम काल ना व्यापई तिन सच अमृत पीवे ओए आप छुटे परवार स्यो तिन पिछे सब जगत छुटी पहला
1: कुदरत करके वसिया सोए कुदरत करके वसिया सोए वक्त विचारे तो बंदा होए कुदरत है कीमत नहीं पाए जा कीमत पाए ता कहीं न जाए सरे सरियत करे विचार बिन बूझे कैसे पावे पार सिद्क कर सिजदा मन कर्म सूद जे तेर देखा तेर तै तेर मौजूद महला तीजा गुरसवा इव न पाइए ना नेड़े ना दूर नानक सतगुरु ता मिले जा मन रहे हदूर पौड़ी सप्त दीप सप्त सागरा नवखंड चार वेद दस अष्ट पुराणा हर सबना विच तू वरता हर सबना पाणा सब तुझे त्यावे दी जंत हर सारग पाणा जो गुरमुख हर राधे तिन हो करवाणा तू आपे आप वरता कर चोज विडाणा श्लोक महला तीजा कलोम साजनी क्या सदाइये हृदय ही लिख ले सदा साहब के रंग रहे कहुन तू तिस ने कलोम साजनी जायसी लिखा भी नाले जाए नानक से प्रीत न जायसी जो तुर छोड़ी सच्चे पाए महला तीजा नदरी आवदा नाल न चली वेखो को वे पाए सतगुरु सच दड़ाया सच रोल बुलाए ਨਾਨਕ ਸ਼ਬਦੀ ਸੱਚ ਹੈ ਕਰਮੀ ਪੱਲੇ ਪਾਏ ਪੌੜੀ ਹਰ ਅੰਦਰ ਬਾਹਰ ਏਕ ਤੂੰ ਤੂੰ ਜਾਣੇ ਭੇਦ ਜੋ ਕਿ ਜੇ ਸੁਰ ਜਾਣਦਾ ਮੇਰੇ ਮਨ ਹਰ ਚੇਤ ਸੋ ਡਰੇ ਜੇ ਪਾਪ ਕਮਾਉਂਦਾ ਧਰਮੀ ਵਿਖੇਦ ਤੂੰ ਸੱਚਾ ਆਪਣਿਆਓ ਸੱਚੇ ਡਰੀਏ ਕੇਤ ਜਿਨ੍ਹਾਂ ਨਾਨਕ ਸੱਚ ਪਛਾਣਿਆ ਸੇ ਸੱਚ ਰਲੇਤ ਸਲੋਕ ਮਹੱਲਾ ਤੀਜਾ ਕਲਮ ਜਲੋਂ ਸੁਣ ਮਸਾਵਣੀਏ ਕਾਗਜ਼ ਵੀ ਜਲ ਜਾਓ ਲਿਖਣ ਵਾਲਾ ਜਲ ਵੱਲੋਂ ਜਿਨ ਲਿਖਿਆ ਦੂਜਾ ਪਾਓ ਨਾਨਕ ਪੂਰਬ ਲਿਖਿਆ ਕਮਾਵਣਾ ਅਵਰਨਾ ਕਰਨਾ ਜਾਏ ਮਹੱਲਾ ਤੀਜਾ ਹੋਰ ਕੂੜ ਪੜ੍ਹਨਾ ਕੂੜ ਬੋਲਣਾ ਮਾਇਆ ਨਾਲ ਪਿਆਰ ਨਾਨਕ ਬਿਨ ਨਾਮੇ ਕੋ ਥਿਰ ਨਾਹੀਂ ਪੜਪੜ ਹੋਏ ਖੁਆਰ ਪੌੜੀ ਹਰ ਕੀ ਵਡਿਆਈ ਵੱਡੀ ਹੈ ਹਰ ਕੀਰਤਨ ਹਰ ਕਾ ਹਰ ਕੀ ਵਡਿਆਈ ਵੱਡੀ ਹੈ ਜਾਣਿਆ ਉਹ ਹੈ ਧਰਮ ਕਾ ਹਰ ਕੀ ਵਡਿਆਈ ਵੱਡੀ ਹੈ ਜਾਂ ਫਲ ਹੈ ਜੀ ਕਾ ਹਰ ਕੀ ਵਡਿਆਈ ਵੱਡੀ ਹੈ ਜਾਣਾ ਸੁਣੀਏ ਕਿਹਾ ਚੁਗਲ ਕਾ ਹਰ ਕੀ ਵਡਿਆਈ ਵੱਡੀ ਹੈ ਅਪੁੱਛਿਆ ਦਾਨ ਦੇਵ ਕਾ ਸਲੋਕ ਮਹੱਲਾ ਤੀਜਾ ਹਹੋਂ ਕਰਤੀ ਸਭ ਮੋਈ ਸੰਭੋ ਕਿਸੇ ਨਾਲ ਦੂਜੇ ਪਾਏ ਦੁੱਖ ਪਾਇਆ ਸਭ ਜੋਹੀ ਜਮਕਾਲ ਨਾਨਕ ਗੁਰਮੁਖ ਉਭਰੇ ਸਾਚਾ ਨਾਮ ਸੁਮਾਲ ਮਹੱਲਾ ਪਹਿਲਾ ਗੱਲੀ ਅਸੀਂ ਚੰਗੀਆਂ ਆਚਾਰੀ ਬੁਰੀਆਂ ਮਨੁੱਖ ਸੁਧਾ ਕਾਲੀਆਂ ਬਾਹਰ ਚਿਟਾਵੀਆਂ ਰੀਸਾ ਕਰੇ ਤੇ ਨਾੜੀਆਂ ਜੋ ਸੇਵੇ ਦਰਖੜੀਆਂ ਨਾਲ ਕਸਮੇ ਰਤੀਆਂ ਮਾਣੇ ਸੁਖ ਰਲੀਆਂ ਹੁੰਦੇ ਤਾਣ ਨਤਾਣੀਆਂ ਰਹੇ ਨਮਾਣੀਆਂ ਨਾਨਕ ਜਨਮ ਸਕਾਰਤਾ ਜੇ ਤਿਨਕੇ ਸੰਗ ਮਿਲਾਏ ਪੌੜੀ ਤੂੰ ਆਪੇ ਜਲ ਮੀਨਾ ਹੈ ਆਪੇ ਆਪ ਹੀ ਅਪਜਾਲ ਤੂੰ ਆਪੇ ਜਾਲ ਵਟਾਈਂਦਾ ਆਪੇ ਵਿੱਚ ਸਿਵਾਲ ਤੂੰ ਆਪੇ ਕਮਲ ਅਲਿਪਤ ਹੈ ਜੇ ਹੱਥਾਂ ਵਿੱਚ ਗੁਲਾਲ ਤੂੰ ਆਪੇ ਮੁਕਤ ਕਰਾਏ ਦਾ ਇੱਕ ਮੁਕੜੀ ਕਰ ਖਿਆਲ ਹਰ ਤੁਦੇ ਬਾਹਰੋਂ ਕੁਛ ਨਹੀਂ ਗੁਰਸ਼ਬਦੀ ਵੇਖ ਨਿਹਾਲ ਮਹੱਲਾ ਤੀਜਾ ਹੁਕਮ ਨਾ ਜਾਣੇ ਬਹੁਤਾ ਰੋਵੇ ਅੰਤਰ ਧੋਖਾ ਨੀਂਦ ਨਾ ਸੋਵੇ ਜੇ ਧਨ ਖਸਮੇ ਚਲੇ ਰਜਾਈ ਦਰ ਕਰ ਸੋਭਾ ਮਹਿਲ ਬੁਲਾਈ ਨਾਨਕ ਕਰਮੀ ਇਹ ਮਤ ਪਾਈ ਗੁਰਪ੍ਰਸਾਦੀ ਸੱਚ ਸਮਾਈ ਮਹੱਲਾ ਤੀਜਾ ਮਨਮੁਖ ਨਾਵੀਂ ਹੋਣੀਆਂ ਰੰਗ ਸੰਭਾ ਦੇਖ ਨੂੰ ਭੁੱਲ ਇਸ ਕਾ ਰੰਗ ਦਿਨ ਥੋਥੜਿਆਂ ਸ਼ੋਸ਼ਾ ਇਸਦਾ ਮੁੱਲ ਦੂਜੇ ਲੱਗੇ ਪਚਮੂਏ ਮੂਰਖੰਦ ਗੁਬਾਰ ਬਿਸਟਾ ਅੰਦਰ ਕੀਤਾ ਸੇ ਪਾਏ ਪਚੇ ਵਾਰੋ ਵਾਰ ਨਾਨਕ ਨਾਮ ਰਤੇ ਸੇ ਰੰਗਲੇ ਗੁਰਕੇ ਸਹਿ ਸੁਭਾਏ ਭਗਤੀ ਰੰਗ ਨਾ ਉਤਰੇ ਸਹਿਜੇ ਰਹੇ ਸੁਮਾਏ ਪੌੜੀ ਸਿਸ ਪਾਈ ਸਭ ਤੁਦਿਆ ਪੇਰ ਸਵਾਇਆ ਇੱਕ ਵੱਲ ਚੱਲ ਕਰਕੇ ਕਾਉਂਦੇ ਮੂੰਹੋਂ ਕੂੜ ਕੁਸਤ ਤਿਨੀ ਟਾਇਆ ਤੁਦ ਆਪੇ ਭਾਵੇ ਸੁਕਰੇ ਤੁਦ ਉਤੇ ਕੰਮ ਲਾਇਆ ਇੱਕ ਨਾ ਸੱਚ ਬੁਝਾਇਨ ਤਿਨਾਂ ਅੰਤਰ ਅਤੁੱਟ ਭੰਡਾਰ ਦਵਾਇਆ ਹਰ ਚੇਤ ਖਾਏ ਤਿਨ ਸਫਲਾ ਅਚੇਤਾ ਹੱਦ ਤੜਾਇਆ ਸਲੋਕ ਮਹੱਲਾ ਤੀਜਾ ਪੜਪੜ ਬੰਧੇ ਵੀ ਦਵਖਾਣੀ ਮਾਇਆ ਮੋਹ ਸੁਭਾਏ ਦੂਜੇ ਪਾਏ ਹਰ ਨਾਮ ਵਿਸਾਰਿਆ ਮਨ ਮੂਰਖ ਮਿਲੇ ਸੁਜਾਏ ਜਿਨ ਜੀਉ ਭੈਣ ਦਿੱਤਾ ਤਿਸ ਕਹੂੰ ਨਾ ਚੇਤੇ ਜੋ ਦਿੰਦਾ ਰਿਸ ਬਾਏ ਜਮ ਕਾ ਫਾਹਾਂ ਗਲੂ ਨਾ ਕੱਟੀਏ ਫਿਰ ਫਿਰਿਆ ਆਵੇ ਜਾਏ ਮਨਮੁਖ ਕਿਸ ਨਾ ਸੂਝੇ ਅੰਦਲੇ ਪੂਰਵ ਲਿਖਿਆ ਕਮਾਏ ਪੂਰੇ ਭਾਗ ਸਤਿਗੁਰ ਮਿਲੇ ਸੁਖਦਾਤਾ ਨਾ ਵਸੇ ਮਨਾਏ ਸੁਖ ਮਾਣੇ ਸੁਖ ਬਣਨਾ ਸੁਖੇ ਸੁਖ ਵਿਹਾਏ ਨਾਨਕ ਸੋ ਨਾ ਮਨੋ ਨ ਵਿਸਾਰੀਏ ਜਿਤ ਦਰਸ ਸੱਚੇ ਸੋਭਾ ਪਾਏ ਮਹੱਲਾ ਤੀਜਾ ਸਤਿਗੁਰ ਸੇਵ ਸੁਖ ਪਾਇਆ ਸੱਚ ਨਾਮ ਗੁਣਚਾਸ ਗੁਰਮਤੀ ਆ ਪਛਾਣਿਆ ਰਾਮ ਨਾ ਪਰਗਾਸ ਸੱਚੋ ਸੱਚ ਕਮਾਵਣਾ ਵਡਿਆਈ ਵੱਡੇ ਪਾਸ ਜੀਉ ਪਿੰਡ ਸਭ ਤਿਸਕਾ ਸਿੱਧ ਕਰੇ ਅਰਦਾਸ ਸੱਚੇ ਸ਼ਬਦ ਸਲਾਹਣਾ ਸੁਖੇ ਸੁਖ ਨਿਵਾਸ ਜਪ ਤਪ

ਪਿਆਰ ਅੰਤਰ ਬ੍ਰਹਮ ਨਾ ਚੀਨੀ ਮਨ ਮੂਰਖ ਗਵਾਰ ਦੂਜੇ ਪਾਏ ਜਗਤ ਪ੍ਰਭੂ ਦਾ ਨਾ ਬੂਝੇ ਵਿਚਾਰ ਬਿਥਾ ਜਨਮ ਗਵਾਇਆ ਮਰ ਜੰਮੇ ਵਾਰੋ ਵਾਰ ਮਹਲਾ ਤੀਜਾ ਜਿਨੀ ਸਤਿਗੁਰੂ ਸੇਵਿਆ ਤਿਨੀ ਨਾਉ ਪਾਇਆ ਉਜੋ ਕਰ ਵਿਚਾਰ ਸਦਾ ਸ਼ਾਂਤ ਸੁਖ ਮਨ ਵਸੇ ਚੁੱਕੇ ਕੂਕ ਪੁਕਾਰ ਆਪੇ ਨੂੰ ਆਪ ਖਾਏ ਮਨ ਨਿਰਮਲ ਹੋਵੇ ਗੁਰਸ਼ਬਦ ਦੀ ਵਿਚਾਰ ਨਾਨਕ ਸ਼ਬਦ ਰਤੇ ਸੇ ਮੁਕਤੇ ਹਰ ਜੀਓ ਹੇਤ ਪਿਆਰ ਪੌੜੀ ਹਰ ਕੀ ਸੇਵਾ ਸਫਲ ਹੈ ਗੁਰਮੁਖ ਭਾਵੇ ਥਾਏ ਜਿਸ ਹਰ ਭਾਵੇ ਤਿਸ ਗੁਰ ਮਿਲੇ ਸੋ ਹਰ ਨਾਮ ਧਿਆਏ ਗੁਰਸ਼ਬਦੀ ਹਰ ਪਾਈਏ ਹਰ ਪਾਰ ਲੰਘਾਏ ਮਨ ਹਟ ਕਿਨੇ ਨਾ ਪਾਇਓ ਪੁੱਛੋ ਵਿਧਾ ਜਾਏ ਨਾਨਕ ਹਰ ਕੀ ਸੇਵਾ ਸੋ ਕਰੇ ਜਿਸ ਲਏ ਹਰ ਲਾਏ ਸਲੋਕ ਮਹਲਾ ਤੀਜਾ ਨਾਨਕ ਸੋ ਸੂਰਾ ਵਰਿਆਮ ਜਿਨ ਵਿੱਚੋਂ ਦੁਸ਼ਟ ਅਹਕਰਨ ਮਾਰਿਆ ਗੁਰਮੁਖ ਨਾਮ ਸਲਾਏ ਜਨਮ ਸਵਾਰਿਆ ਆਪ ਵਾ ਸਦਾ ਮੁਕਤ ਸਭ ਕੁਲ ਨਿਸਤਾਰਿਆ ਸੋਹਣ ਸਚ ਦੁਆਰ ਨਾਮ ਪਿਆਰਿਆ ਮਨਮੁਖ ਮਰੇ ਹੰਕਾਰ ਮਰਨ ਵਿਗਾੜਿਆ ਸਭੋ ਵਰਤੇ ਹੁਕਮ ਕਿਆ ਕਰੇ ਵਿਚਾਰਿਆ ਆਪੋ ਦੂਜੇ ਲੱਗ ਕਰਨ ਵਿਸਾਰਿਆ ਨਾਨਕ ਬਿਨ ਨਾਮੇ ਸਭ ਦੁੱਖ ਸੁਖ ਵਿਸਾਰਿਆ ਮਹੱਲਾ ਤੀਜਾ ਗੁਰਪੁਰੇ ਹਰ ਨਾਮ ਦੜਾਇਆ ਤਿੰਨ ਵਿੱਚੋਂ ਭਰਮ ਚੁਕਾਇਆ ਰਾਮ ਨਾਮ ਹਰ ਕੀਰਤ ਗਾਈ ਹਰ ਕਰ ਚਾਨਣ ਮਗ ਦਿਖਾਇਆ ਹੋਮੇ ਮਾਰ ਏਕ ਲਿਵ ਲਾਗੀ ਅੰਦਰ ਨਾਮ ਵਿਸਾਇਆ ਗੁਰਮਤੀ ਜਮ ਜੋਇ ਨਾ ਸਾਕੇ ਸਾਚੇ ਨਾਮ ਸਮਾਇਆ ਸਭ ਆਪੇ ਆਪ ਵਰਤੇ ਕਰਤਾ ਜੋ ਭਾਵੇ ਸੋ ਨਾਇ ਲਾਇਆ ਜਾਂ ਨਾਨਕ ਨਾਮ ਲੈ ਤਾਂ ਜੀਵੇ ਵੀ ਨਾਵੇਂ ਕਿਨ ਮਰ ਜਾਇਆ ਪੌੜੀ ਜੋ ਮਿਲਿਆ ਹਰ ਦੀਵਾਨ ਸਿਉਂ ਸੋ ਸਭਨੀ ਦੀਵਾਣੀ ਮਿਲਿਆ ਜਿੱਥੇ ਉਹ ਜਾਏ ਤਿੱਥੇ ਉਹ ਸੁਰਖਰੂ ਉਸਕੇ ਮੂੰਹ ਡਿੱਠੇ ਸਭ ਪਾਪੀ ਤਰਿਆ ਉਸ ਅੰਤਰ ਨਾਮ ਨਿਧਾਨ ਹੈ ਨਾਮ ਪਰਵਰਿਆ ਨਾ ਪੂਜੀਏ ਨਾਮ ਮੰਨੀਏ ਨਾ ਹੀ ਕਿਲੁਖ ਸਭ ਹਿਰਿਆ ਜਿਨੀ ਨਾਮ ਤੇ ਆਇਆ ਇੱਕ ਮਨ ਇੱਕ ਚਿਤ ਸੇ ਅਸਤਰ ਜਗ ਰਿਹਾ ਸਲੋਕ ਮਹਲਾ ਤੀਜਾ ਆਤਮਾ ਦੇਵ ਪੂਜੀਏ ਗੁਰਕੇ ਸਹਿ ਸੁਭਾਏ ਆਤਮੇ ਨੂੰ ਆਤਮੇ ਦੀ ਪ੍ਰਤੀਤ ਹੋਏ ਤਾਂ ਘਰ ਹੀ ਪਰਚਾ ਪਾਏ ਆਤਮਾ ਡੋਲ ਨੰਡੋਲੀ ਗੁਰਕੇ ਪਾਏ ਸੁਭਾਏ ਗੁਰ ਬਿਨ ਸਹਿਜ ਨਾ ਆਵੀ ਲੋਭ ਮੈਲ ਵਿੱਚੋਂ ਜਾਏ ਖਿਨ ਪਲ ਹਰ ਨਾਮ ਮਨ ਵਸੇ ਸਭ ਅਸ਼ਰ ਤੀਰਥ ਨਾਏ ਸੱਚੇ ਮੈਲ ਨਾ ਲੱਗੀ ਮਲ ਲਾਗੇ ਦੂਜੇ ਪਾਏ ਧੋਤੀ ਮੂਲ ਨਾ ਤਰੇ ਜੇ ਅਸਰ ਤੀਰਥ ਨਾਏ ਮਨਮੁਖ ਕਰਮ ਕਰੇ ਹੰਕਾਰੀ ਸਭ ਦੁੱਖੋ ਦੁੱਖ ਕਮਾਏ ਨਾਨਕ ਮਹਿਲਾ ਉਜਲ ਉਜਲ ਤਾਂ ਥੀਏ ਜਾਂ ਸਤਿਗੁਰੂ ਮਾਹੀ ਸਮਲਾਏ ਮਹੱਲਾ ਤੀਜਾ ਮਨਮੁਖ ਲੋਕ ਸਮਝਾਈਏ ਸਮਝਾਇਆ ਜਾਏ ਮਨਮੁਖ ਰਲਾਇਆ ਨਾ ਰਲੇ ਪਏ ਕਿਰਤ ਫਿਰਾਏ ਲਿਵ ਧਾਤ ਦੋਹੇ ਰਾਹ ਹੈ ਹੁਕਮੀ ਕਾਰ ਕਮਾਏ ਗੁਰਮੁਖ ਆਪਣਾ ਮਨ ਮਾਰਿਆ ਸ਼ਬਦ ਕਸਵੱਟੀ ਲਾਏ ਮਨ ਹੀ ਨਾਲ ਝਗੜਾ ਮਨ ਹੀ ਨਾਲ ਸਾਥ ਮਨ ਹੀ ਮੰਝ ਸਮਾਏ ਮਨ ਜੋ ਇੱਛੇ ਸੋ ਲਹੇ ਸੱਚੇ ਸ਼ਬਦ ਸੁਭਾਏ ਅੰਮ੍ਰਿਤ ਨਾਮ ਸਦ ਪੂੰਜੀਏ ਗੁਰਮੁਖ ਘਰ ਕਮਾਏ ਬਿਨ ਮਨੇ ਜੇ ਹੋਰੀ ਨਾਲ ਲੁੱਝਣਾ ਜਾਸੀ ਜਨਮ ਗਵਾਏ ਮਨਮੁਖੀ ਮਨ ਹਟ ਹਾਰਿਆ ਕੂੜ ਕੁਸਤ ਕਮਾਏ ਗੁਰਪ੍ਰਸਾਦੀ ਮਨ ਜਿਣੇ ਹਰ ਸੇਤੀ ਲਿਵ ਲਾਏ ਨਾਨਕ ਗੁਰਮੁਖ ਸੱਚ ਕਮਾਵੇ ਮਨਮੁਖ ਆਵੇ ਜਾਏ ਪੌੜੀ ਹਰ ਕੇ ਸੰਗ ਸੁਣੋ ਜਨ ਭਾਈ ਹਰ ਸਤਿਗੁਰ ਕੀ ਇੱਕ ਸਾਖੀ ਜਿਸ ਤੁਰ ਭਾਗ ਹੋਵੇ ਮੁਖ ਮਸਤਕ ਤਿੰਨ ਜਿਨ ਲੈ ਹਿਰਦੇ ਰਾਖੀ ਹਰ ਅੰਮ੍ਰਿਤ ਕਥਾ ਸ੍ਰੇਸ਼ਟ ਉੱਤਮ ਗੁਰਵਚਨੀ ਸਹਿਜੇ ਚਾਖੀ ਤੈ ਪਿਆ ਪ੍ਰਗਾਸ ਮਿਟਿਆ ਹੰਧਿਆਰਾ ਜਿਉਂ ਸੂਰਜ ਰਹਿਣ ਕੇ ਰਾਖੀ ਅਦਸਟ ਗੋਚਰ ਲਖ ਨਰਗਿਆ ਸੋ ਦੇਖਿਆ ਗੁਰਮੁਖ ਆਖੀ ਸਲੋਕ ਮਹੱਲਾ ਤੀਜਾ ਸਤਿਗੁਰ ਸੇਵੇ ਆਪਣਾ ਸੋ ਸਿਰ ਲੇਖੇ ਲਾਏ ਵਿੱਚੋਂ ਮਬ ਗਵਾਏ ਕੇ ਰਹਿਣ ਸਚ ਲਿਵ ਲਾਏ ਸਤਿਗੁਰੂ ਜਿਨੀ ਨਾ ਸੇਵਿਓ ਤਿੰਨ ਬੇਸਾ ਜਨਮ ਗਵਾਏ ਨਾਨਕ ਜੋਤ ਪਾਵੇ ਸੋ ਕਰੇ ਕਹਿਣਾ ਕਛੂ ਨਾ ਜਾਏ ਮਹੱਲਾ ਤੀਜਾ ਮਨ ਬੇਕਾਰੀ ਵਿਹੜਿਆ ਵਿਕਾਰਾਂ ਕਰਮ ਕਮਾਏ ਦੂਜੇ ਪਾਏ ਅਗਿਆਨੀ ਪੂਜਦੇ ਦਰਗਹਿ ਮਿਲੇ ਸਜਾਏ ਆਤਮ ਦਿਉ ਪੂਜੀਏ ਬਿਨ ਸਤਿਗੁਰੂ ਬੂਝ ਨਾ ਪਾਏ ਜਪ ਤਪ ਸੰਜਮ ਭਾਣਾ ਸਤਿਗੁਰ ਕਾ ਕਰਮੀ ਭੱਲੇ ਪਾਏ ਨਾਨਕ ਸੇਵਾ ਸੁਰਤ ਕਮਾਵਨੀ ਜੋ ਹਰ ਭਾਵੇ ਸੋ ਠਾਈ ਪਾਏ ਪੌੜੀ ਹਰ ਹਰ ਨਾਮ ਜਪੋ ਮਨ ਮੇਰੇ ਜਿਤ ਸਦਾ ਸੁਖ ਹੋਵੇ ਦਿਨ ਰਾਤੀ ਹਰ ਹਰ ਨਾਮ ਜਪੋ ਮਨ ਮੇਰੇ ਜਿਤ ਸਿਮਰਤ ਸਭ ਤਿਲਖ ਪਾਪ ਲਹਾਤੀ ਹਰ ਹਰ ਨਾਮ ਜਪੋ ਮਨ ਮੇਰੇ ਜਿਤ ਦਾਲਤ ਦੁੱਖ ਭੁੱਖ ਸਭ ਲੈ ਜਾਤੀ ਹਰ ਹਰ ਨਾਮ ਜਪੋ ਮਨ ਮੇਰੇ ਮੁਖ ਗੁਰਮੁਖ ਪ੍ਰੀਤ ਲਗਾਤੀ ਜਿਤ ਮੁਖ ਭਾਗ ਲਿਖਿਆ ਤੁਰ ਸਾਚੇ ਹਰ ਤਿਤ ਮੁਖ ਨਾਮ ਜਪਾਤੀ ਸਲੋਕ ਮਹੱਲਾ ਤੀਜਾ ਸਤਿਗੁਰੂ ਜੀ ਨੀ ਨਾ ਸੇਵਿਓ ਸ਼ਗਨ ਕੀਤੋ ਵਿਚਾਰ ਅੰਤਰ ਗਿਆਨ ਆਇਓ।

ਲੱਖ ਚਿਰ ਅਸੀਂ ਫੇਰ ਪਿਆ ਮਰ ਜੰਮੇ ਵਾ ਵੇਖੋ ਵਾਰ ਸਤਿਗੁਰ ਕੀ ਸੇਵਾ ਸੋ ਕਰੇ ਜਿਸ ਨੂੰ ਆਪ ਕਰਾਏ ਸੋਏ ਸਤਿਗੁਰ ਵਿੱਚ ਨਾਮ ਨਿਧਾਨ ਹੈ ਕਰਮ ਪ੍ਰਾਪਤ ਹੋਏ ਸੱਚ ਰਤੇ ਗੁਰ ਸ਼ਬਦ ਸਿਉਂ ਤਿੰਨ ਸੱਚੀ ਸਦਾ ਲਿਵ ਹੋਏ ਨਾਨਕ ਜਿਸ ਨੂੰ ਮੇਲੇ ਨਾ ਵਿਛੜੇ ਸਹਿਜ ਸਮਾਵੇ ਸੋਏ ਮਹਲਾ ਤੀਜਾ ਸੋ ਭਗਵੰਤੀ ਸੋ ਭਗਵੰਤੇ ਜਾਣੇ ਗੁਰਪ੍ਰਸਾਦੀ ਆਪ ਪਛਾਣੇ ਤਾਵਤ ਰਾਖੇ ਇਕਤ ਕਰ ਆਣੇ ਜੀਵਤ ਮਰੇ ਹਰ ਨਾਮ ਵਖਾਣੇ ਐਸਾ ਭਗਵਤੀ ਉੱਤਮ ਹੋਏ ਨਾਨਕ ਸੱਚ ਸਮਾਵੇ ਸੋਏ ਮਹਲਾ ਤੀਜਾ ਅੰਤਰ ਕਪਟ ਭਗਵਤੀ ਕਹਾਏ ਪਖੰਡ ਪਾ ਬ੍ਰਹਮ ਕਦੇ ਨ ਪਾਏ ਪਰ ਨਿੰਦਾ ਕਰੇ ਅੰਤਰ ਮਲ ਲਾਏ ਬਾਹਰ ਮਲ ਧੋਵੇ ਮਨ ਕੀ ਝੂਠ ਨ ਜਾਏ ਸਤਸੰਗਤ ਸਿਉ ਬਾਦ ਰਚਾਏ ਅੰਦਰ ਦੁਖਿਆ ਦੂਜੇ ਪਾਏ ਰਚਾਏ ਹਰ ਨਾਮ ਨ ਚੇਤੇ ਪਉ ਕਰਮ ਕਮਾਏ ਪੂਰਬ ਲਿਖਿਆ ਸੋ ਮੇਟਣਾ ਨਾ ਜਾਏ ਨਾਨਕ ਬਿਨ ਸਤਿਗੁਰੂ ਸੇਵੇ ਮੁਖ ਨ ਪਾਏ ਪੌੜੀ ਸਤਿਗੁਰੂ ਜੀ ਨੇ ਧਿਆਇਆ ਤੇ ਕੱਢ ਨਾ ਸਵਾਹੀ ਸਤਿਗੁਰੂ ਜੀ ਨੇ ਧਿਆਇਆ ਤੇ ਤ੍ਰਿਪਤ ਗਾਹੀ ਸਤਿਗੁਰੂ ਜੀ ਨੇ ਧਿਆਇਆ ਤਿੰਨ ਜਮ ਡਰ ਨਾਹੀ ਜਿਨ ਕੋ ਹੋਏ ਕਿਰਪਾਲ ਹਰ ਸੇ ਸਤਿਗੁਰ ਭੈਰੀ ਪਾਹੇ ਤਿੰਨ ਇੱਥੇ ਉੱਥੇ ਮਖੂਜ ਜਲੇ ਹਰ ਦਰਗਾਹ ਪੈਂਦੇ ਜਾਹੀ ਸਲੋਕ ਮਹੱਲਾ ਦੂਜਾ ਜੋ ਸਿਰ ਸਾਈਂ ਨਾਨਵੇਂ ਸੋ ਸਿਰ ਦੀਜੇ ਹਰ ਨਾਨਕ ਜਿਸ ਪਿੰਜੋ ਮੈਂ ਬਿਰਾ ਨਹੀਂ ਸੋ ਪਿੰਜਰ ਲੈ ਜਾਰ ਮਹੱਲਾ ਪੰਜਵਾਂ ਮੁੰਡੋ ਭੁੱਲੀ ਨਾਨਕਾ ਫਿਰ ਫਿਰ ਜਨਮ ਮੁਹਾਇਸ ਕਸਤੂਰੀ ਕੇ ਭੋਲੜੇ ਗੰਦੇ ਡੁੰਮ ਪਿਆਸ ਪੌੜੀ ਸੋ ਐਸਾ ਹਰ ਨਾਮ ਧਿਆਈਏ ਮਨ ਮੇਰੇ ਜੋ ਸਭਨਾ ਉੱਪਰ ਹੁਕਮ ਚਲਾਏ ਸੋ ਐਸਾ ਹਰਨਾਮ ਜਪੀਏ ਮਨ ਮੇਰੇ ਚੌਂਤੀ ਅਵਸਰ ਲਏ ਛਡਾਏ ਸੋ ਐਸਾ ਹਰਨਾਮ ਜਪੀਏ ਮਨ ਮੇਰੇ ਜੋ ਮਨ ਕੀ ਤ੍ਰਿਸ਼ਨਾ ਸਭ ਭੁੱਖ ਗਵਾਏ ਸੋ ਗੁਰਮੁਖ ਨਾਮ ਜਪਿਆ ਬਟਭਾਗੀ ਦੇ ਨੰਦਕ ਨਿੰਦਕ ਦੁਸ਼ਟ ਸਭ ਭੈਰੀ ਪਾਏ ਨਾਨਕ ਨਾਮ ਰਾਧ ਸਭਨਾ ਤੇ ਵੱਡਾ ਸਭ ਨਾਵੇਂ ਅੱਗੇ ਆਣ ਨਿਵਾਏ ਸਲੋਕ ਮਹਲਾ ਤੀਜਾ ਵੇਸ ਕਰੇ ਕਰੂਕ ਲਖਣੀ ਮਨ ਖੋਟੇ ਕੁਰਿਆਰ ਪੇਕੇ ਪਾਣੀ ਨਾ ਚਲੇ ਹੁਕਮ ਕਰੇ ਗੁਵਾਰ ਗੁਰਕੇ ਪਾਣੀ ਜੋ ਚਲੇ ਸਭ ਦੁੱਖ ਨਿਵਾਰਨ ਹਾਰ ਲਿਖਿਆ ਮਿਟ ਨ ਸਕੇ ਜੋ ਤੁਰ ਲਿਖਿਆ ਕਰਤਾਰ ਮਨ ਧਨ ਸੌਂਪੇ ਕੰਤ ਕੋ ਸ਼ਬਦੇ ਧਰੇ ਪਿਆਰ ਵੀ ਨਾਵੇਂ ਕਿਨੇ ਨਾ ਪਾਇਓ ਦੇਖੋ ਹਿਰਦੇ ਵਿਚਾਰ ਨਾਨਕ ਸਾਹ ਸਲਾਇਓ ਸੁਲੱਖਣੀ ਜੇ ਰਾਵੀ ਸਿਰਜਨਹਾਰ ਮਹਲਾ ਤੀਜਾ ਮਾਇਆ ਮੋਹ ਗਵਾਰ ਹੈ ਤਿਸਦਾ ਨਾ ਜਿਸੇ ਉਰਵਾਰ ਨਾ ਪਾਰ ਮਨਮੁਖ ਗਿਆਨੀ ਮਹਾਨ ਦੁੱਖ ਪਾਈਂਦੇ ਡੁੱਬੇ ਹਰਨਾ ਵਿਸਾਰ ਪਲਕੇ ਉੱਠ ਬਹੁ ਕਰਮ ਕਮਾਵੇ ਦੂਜੇ ਪਾਏ ਪਿਆਰ ਸਤਿਗੁਰੂ ਸੇਵੇ ਆਪਣਾ ਪੌਜਲ ਉਤਰੇ ਪਾਰ ਨਾਨਕ ਗੁਰਮੁਖ ਸੱਚ ਸਮਾਵੇ ਸੱਚ ਨਾਮ ਅਰਦਾਰ ਪੌੜੀ ਹਰ ਜਲ ਥਲ ਮਈਲ ਭਰਪੂਰ ਦੂਜਾ ਨਾਹੀਂ ਕੋਏ ਹਰ ਆਪ ਬਹਿ ਕਰੇ ਨਿਆਉ ਕੁੜਿਆਰ ਸਭ ਮਾਰ ਕਢੋਏ ਸਚਿਆਰਾਂ ਦੇ ਵਡਿਆਈ ਹਰ ਧਰਮ ਨਿਆਉ ਕੀ ਓਏ ਸਭ ਹਰ ਕੀ ਕਰੋ ਉਸਤ ਜਿਨ ਗਰੀਬ ਅਨਾਥ ਰਖ ਲੀ ਓਏ ਲੀਓ ਜਕਾਰ ਕੀ ਓ ਧਰਮੀਆਂ ਕਾ ਪਾਪੀ ਕੋ ਡਣ ਦੀਓ ਲੋਕ ਮਹਲਾ ਤੀਜਾ ਮਨਮੁਖ ਮੈਲੀ ਕਾਮਣੀ ਕੋ ਲਖਣੀ ਕੋ ਨਾਰ ਫਿਰ ਛੋਟੀਆਂ ਕਰ ਆਪਣਾ ਪਰ ਪੁਰਖੇ ਨਾਲ ਪਿਆਰ ਤਿਸ਼ਨਾ ਕਰੇ ਨਾ ਚੁੱਕੀ ਜਲਦੀ ਕਰੇ ਪੁਕਾਰ ਨਾਨਕ ਬਿਨ ਨਾਵੇਂ ਕੁਰੂਕ ਸੋਣੀ ਪਰ ਹਰ ਛੋਟੀ ਪਤਾਰ ਮਹਲਾ ਤੀਜਾ ਸ਼ਬਦ ਰਤੀ ਸੁਹਾਗਣੀ ਸ਼ਬਦ ਕੇ ਪਾਏ ਪਿਆਰ ਸਦਾ ਰਵੇ ਪੇਰੇ ਆਪਣਾ ਸੱਚੇ ਪ੍ਰੇਮ ਪਿਆਰ ਅਤ ਲਾਇ ਸੁੰਦਰੀ ਸੁਭਾਵੰਤੀ ਨਾਰ ਨਾਨਕ ਨਾਮ ਸੁਹਾਗਣੀ ਮਿਲਣਹਾਰ ਪੌੜੀ ਹਰ ਤੇਰੀ ਸਭ ਕਰੇ ਉਸ ਜਿਨ ਫਾਂਦੇ ਕਾਂਡਿਆ ਹਰ ਤੁਨੋ ਕਰੇ ਸਭ ਨਮਸਕਾਰ ਜਿਨ ਪਾਪੇ ਤੇ ਰਾਖਿਆ ਹਰ ਮਾਣਿਆ ਤੂੰ ਮਾਣ ਹਰ ਢਾਡੀ ਹੂੰ ਤੂੰ ਢਾਡਿਆ ਹਰ ਹੰਕਾਰੀਆਂ ਮਾਰਨ ਵਾਏ ਮਨਮੁਖ ਮੂਰ ਸਾਧਿਆ ਹਰ ਭਗਤਾਂ ਦੇ ਵਡਿਆਈ ਗਿਰੀ ਨਾਥਿਆ ਸਲੋਕ ਮਹਲਾ ਤੀਜਾ ਸਤਿਗੁਰੂ ਕੇ ਪਾਣੀ ਜੋ ਚਲੇ ਤਿਸ ਵਡਿਆਈ ਵੱਡੀ ਹੋਏ ਹਰ ਕਾ ਨਾਮ ਉੱਤਮ ਮਨ ਵਸੇ ਮਿਟ ਨ ਸਕੇ ਕੋਈ ਕਿਰਪਾ ਕਰੇ ਜਿਸ ਆਪਣੀ ਤਿਸ ਕਰਮ ਪ੍ਰਾਪਤ ਹੋਏ ਨਾਨਕ ਕਾਰਨ ਕਰਤੇ ਵਸੇ ਹੈ ਗੁਰਮੁਖ ਜੇ ਕੋਏ ਮਹਲਾ ਤੀਜਾ ਨਾਨਕ ਹਰ ਨਾਮ ਜਿਨੀ ਅਰਾਧਿਆ ਅੰਦਨ ਹਰ ਲਿਵ ਤਾਰ ਮਾਇਆ ਬੰਦੀ ਖਤਮ ਕੀ ਤਨ ਅੱਗੇ ਕਮਾਵੇ ਕਾਰ ਪੂਰੇ ਪੂਰਾ ਕਰ ਛੋਟਿਆ ਹੁਕਮ ਸਵਾਰਨ ਹਾਰ ਗੁਰਪ੍ਰਸਾਦੀ ਜਿਨ ਬੁੱਝਿਆ ਤਿਨ ਪਾਇਆ ਮੁਖ ਦੁਆਰ ਮਨਮੁਖ ਹੁਕਮ ਨ ਜਾਣੀ ਤਿਨ ਮਾਰੇ ਜਮ ਜੰਦਾਰ ਗੁਰਮੁਖ ਜਿਨੀ ਅਰਾਧਿਆ ਤਿਨ ਤਰਿਆ ਬਹੁ ਦਿਲ ਸੰਸਾਰ ਸਭ ਗੁਣ ਗੁਣੀ ਮਿਟਾਇਆ ਗੁਰ ਆਪੇ ਬਖਸ਼ਣ ਹਾਰ ਪੌੜੀ ਹਰ ਕੀ ਭਗਤਾਂ ਪ੍ਰਤੀਤ ਹਰ ਸਭ ਕਿਸ ਜਾਣਦਾ ਹਰ ਜੇਵਟ ਨਾਹੀਂ ਕੋਈ ਜਾਣ ਹਰ ਧਰਮ ਵਿਚਾਰਦਾ ਕਾੜਾ ਸੰਦੇਸਾ ਕਿਉਂ ਕੀਜੇ ਜਾਂ
नाही अधर्म मारदा सच्चा सैभ सच न्याय पापी नर हारदा सलायो भगतो कर जोड़ हर भगत जन तारदा श्लोक महला तीजा अपने प्रीत मिल रहा अंतर रखावदार सलाही सो प्रभ सदा सदा गुर के हित प्यार नानक जिस नजर करे तिस मेले साही सुहागण नार महला तीजा गुर सेवा ते हर पाइये जा को नजर करे मानस ते देवते पे ते आया नाम हरे हमें मार्ग मिलायन गुर के सब तरे नानक सहज समायन हर अपनी कृपा करे पौड़ी हर अपनी भगत कराए वड्याई विखालियन अपनी आप करे पति तापे सेव कालियन हर भगता नु दे आनंद थिर करी बहालियन पापिया नु ना दे थिर रहन चुन नरक कोर चालियन हर भगता नु दे प्यार कर अंग निस्तारियन श्लोक महला पहला कुबिद डूमी कुल दाइया कुसायन पर निंदा का चूड़ी मुठी क्रोध चंडाल कारी कड्डी क्या दिए जा चारे बैठिया नाल सच संजम करनी करा नावन नाव जपेही नानक अगे उत्तम सही जे पापा पांदन दी महला पहला क्या हंस क्या बगला जाको नजर करे ज्योत पावे नानका कागो हंस करे पौड़ी पीता लोड़े कम सो हर पे आखिए कार्य दे सवार सतगुरु सच साखिए संतान संग निदान अमृत चाखिए पै पंजन मेहरवान दास की राखिए नानक हर गुण गाए लग प्रभु लाखिए श्लोक महला तीजा जियो पिंड सब तिजका सबसे देदार नानक गुरमुख सेविए सदा सदा दतार हम बलिहारी तिनको जिन आया हर निरंकार उनके मुख सद उगले उन्होंने सब जगत करे नमस्कार महला तीजा सतगुरु मिलिए उल्टी पई नवनिद खर्च्यों खाओ अठारह सिद्धि पिछे लगियां फिर निज कर वसे निज ताई अनहद तुनी सद वजदे उन्मन हर लिवलाए नानक हर भगता तिना के मन वसे जिन मस्तक लिखिया तुर पाए पौड़ी हो ढाडी हर प्रभु खसम का हर के ए डराया हर अंदर सुनी पुकार ढाडी मुख लाया हर पुछिया ढाडी सद के कित अर्थ तू आया नित देवो दान दयाल प्रभु हर नाम ते आया हर दाते हर नाम जपाया नानक पहनाया सुध एक ओंकार सतगुर प्रसाद श्री राग कबीर जी का एक सुन के कर गावना जन्नी जानत ब सुत बड़ा होत है इतना को न जाने जे दिन दिन आवत कट है मोर मोर कर अधिक लाड तर वेखत ही जम राओ हसे ऐसा तैं जग परम लाया कैसे बुझे जब मोया है माया राहो कह तकबीर छोड़ बिखिया रसित जन संगत नहचो मरना रमैया जबो पुराणी अनंत जीवन बाणी इन विद पव सागर तरना जां तिस पावे तां लागे पाओ परम भुलावा विचों जाए उपजे सहज ज्ञान मत जागे गुर प्रसाद अंतर लिव लागे इत संज इत संगत नाही मरना हुक्म पछाण तां खसमे मिलना राहो दूजा श्री राग त्रिलोचन का माया मोह मन आगलड़ा प्राणी जरा मन पौ विसर गया कुटुंब देख विकसे कमला ज्यों पर कर जोहे

ਵਡਭਾਗੀ ਹਰ ਨਾਮ ਧਿਆਇਆ, ਗੁਰਪੂਰੇ ਹਰ ਨਾਮ ਸਿੱਧ ਪਾਈ, ਕੋ ਬਿਰਲਾ ਗੁਰਮਤਿ ਚਲੇ ਜੀਉ, ਮੈਂ ਹਰ ਹਰ ਖਰਚ ਲਿਆ ਬਨ ਪੱਲੇ, ਮੇਰਾ ਪ੍ਰਾਣ ਸਿਖਾਈ ਸਦਾ ਨਾਲ ਚੱਲੇ, ਗੁਰਪੂਰੇ ਹਰ ਨਾਮ ਦਰਡਾਇਆ, ਹਰ ਨਹਿਚਲ ਹਰ ਧਨ ਪੱਲੇ ਜੀਉ, ਹਰ ਹਰ ਸੱਜਣ ਮੇਰਾ ਪ੍ਰੀਤਮ ਰਾਇਆ, ਕੋਈ ਆਣ ਮਿਲਾਵੇ ਮੇਰੇ ਪ੍ਰਾਣ ਜਿਵਾਇਆ, ਹੁਣ ਰਹਿ ਨਾ ਸਕਾ ਮੈਨੂੰ ਦੇਖੇ।

ਜੋ ਕਿਰਪਾ ਕਰੋ ਗੁਰੂ ਮੇਲੋ ਜਾਂ ਨਾਨਕ ਹਰ ਧੰਨੇ ਪਲ ਹਰ ਧਨ ਭੱਲੇ ਜੀਓ ਮਾਝ ਮਹੱਲਾ ਚੌਥਾ ਮਨਸੂਦਨ ਮੇਰੇ ਮਨ ਧਨ ਪੁਰਾਣਾ ਹੋਂ ਹਰ ਬਿਨ ਦੂਜਾ ਵਰਨਾ ਜਾਣਾ ਕੋਈ ਸੱਜਣ ਸੰਤ ਮਿਲੇ ਬੁੜਭਾਗੀ ਮੈਂ ਹਰ ਪ੍ਰਭ ਪਿਆਰਾ ਦੱਸੇ ਜੀਓ ਹੋ ਮਨ ਧਨ ਕੋ ਜੀ ਭਾਲ ਭਲਾਈ ਕਿਉਂ ਪਿਆਰਾ ਪ੍ਰੀਤਮ ਮਿਲੇ ਮੇਰੀ ਮਾਈ ਮਿਲ ਸੰਗਤ ਸੰਗਤ ਖੋਜ ਦਸਾਈ ਵੇ ਸੰਗਤ ਹਰ ਪ੍ਰਭ ਵਸੇ ਜੀਓ ਮੇਰਾ ਪਿਆਰਾ ਪ੍ਰੀਤਮ ਸਤਿਗੁਰਖ ਵਾਲਾ ਅੰਬਾਰਕ ਦੀਨ ਕਰੋ ਪਤਪਾਲਾ ਮੇਰਾ ਮਾਤ ਪਿਤਾ ਗੁਰ ਸਤਿਗੁਰ ਪੂਰਾ ਗੁਰ ਜਾ ਮਿਲ ਕਮਲ ਵੇਖੇ ਜੀਓ ਮੈਂ ਬਿਨ ਗੁਰ ਦੇਖੇ ਨੀਂਦਨ ਆਵੇ ਮੇਰੇ ਮੰਤਨ ਵੇਦਨ ਗੁਰ ਬੇਰੋਂ ਲਗਾਵੇ ਹਰ ਹਰ ਦਇਆ ਕਰੋ ਗੁਰ ਮਿਲੋ ਜੇ ਨਾਨਕ ਗੁਰ ਮਿਲ ਹੱਸੇ ਜੀਓ ਮਾਝ ਮਹੱਲਾ ਚੌਥਾ ਹਰ ਗੁਣ ਪੜੀਏ ਹਰ ਗੁਣ ਸੁਣੀਏ ਹਰ ਹਰ ਨਾਮ ਕਥਾ ਨਿਤ ਸੁਣੀਏ ਮਿਲ ਸਤਸੰਗਤ ਹਰ ਗੁਣ ਗਾਏ ਜਗ ਪਾਉ ਦਿਲ ਦੁੱਤਰ ਕਰੀ ਧਰੀਏ ਜਾਓ ਆਓ ਸਖੀ ਹਰ ਮੇਲੋ ਕ੍ਰਿਹਾ ਮੇਰੇ ਪ੍ਰੀਤਮ ਕਾ ਮੈਂ ਦਿਓ ਸੁਨੇਹਾ ਮੇਰਾ ਮਿੱਤਰ ਸਖਾ ਸੋ ਪ੍ਰੀਤਮ ਭਾਈ ਮੈਂ ਦੱਸੇ ਹਰ ਨਰ ਹਰੀਏ ਜੀਓ ਮੇਰੀ ਵੇਦਨ ਹਰ ਗੁਰ ਪੂਰਾ ਜਾਣੇ ਹਾਂ ਰਹਿ ਨਾ ਸਕੇ ਮੈਂ ਨਾਮ ਕਾਣੇ ਮੈਂ ਔਖਤ ਮੰਤਰ ਦੀਜੇ ਗੁਰਪੂਰੇ ਮੈਂ ਹਰ ਹਰ ਨਾਮ ਧਰੀਏ ਜੀਓ ਹਮ ਚਾਤਕ ਦੀਨ ਸਤਿਗੁਰ ਸਰਨਾਈ ਹਰ ਹਰ ਨਾਮ ਬੂੰਦ ਮੁਖ ਪਾਈ ਹਰ ਜਲ ਨਿਧ ਹਮ ਜਲ ਕੇ ਮੀਨੇ ਜੇ ਨਾਨਕ ਜਲ ਬਿਨ ਮਰੀਏ ਜੀਓ ਮਾਝ ਮਹੱਲਾ ਚੌਥਾ ਹਰ ਜਨ ਸੰਤ ਮਿਲੋ ਮੇਰੇ ਭਾਈ ਮੇਰਾ ਹਰ ਪ੍ਰਭ ਦੱਸੋ ਮੈਂ ਭੁੱਖ ਲਗਾਈ ਮੇਰੀ ਸ਼ਰਧਾ ਪੂਰ ਜਗ ਜੀਵਨ ਦਾਤੇ ਮਿਲ ਹਰ ਦਰਸ਼ਨ ਮਨ ਭੀਜੇ ਜੀਓ ਮਿਲ ਸਤਸੰਗਤ ਬੋਲੀ ਹਰ ਬਾਣੀ ਹਰ ਹਰ ਕਥਾ ਮੇਰੇ ਮਨ ਪਾਣੀ ਹਰ ਹਰ ਅੰਮ੍ਰਿਤ ਹਰ ਮਨ ਪਾਵੇ ਮਿਲ ਸਤਿਗੁਰੂ ਅੰਮ੍ਰਿਤ ਬੀਜੇ ਜੀਓ ਵਡਭਾਗੀ ਹਰ ਸੰਗਤ ਪਾਵੇ ਭਾਗੀਨ ਭਰਮ ਝੋਟਾ ਖਾਵੇ ਬਿਨ ਭਾਗਾਂ ਸਤਸੰਗ ਨਾ ਲੱਭੇ ਬਿਨ ਸੰਗਤ ਮੈਲ ਭਰੀ ਜੇ ਜੀਓ ਮੈਂ ਆਏ ਮਿਲੋ ਜਗ ਜੀਨ ਪਿਆਰੇ ਹਰ ਨਾਮ ਦਿਆ ਮਨ ਉਤਾਰੇ ਗੁਰਮਤ ਨਾਮ ਮਿੱਠਾ ਮਨ ਪਾਇਆ ਜਨ ਨਾਨਕ ਨਾਮ ਮਨ ਪੀਜੇ ਜੀਓ ਮਾਝ ਮਹੱਲਾ ਚੌਥਾ ਹਰ ਗੁਰ ਗਿਆਨ ਹਰ ਰਸ ਹਰ ਪਾਇਆ ਮਨ ਹਰ ਰੰਗ ਰਾਤਾ ਹਰ ਰਸ ਪਿਆਇਆ ਹਰ ਹਰ ਨਾਮ ਮੁਖ ਹਰ ਹਰ ਬੋਲੀ ਮਨ ਹਰ ਰਸ ਟੁੱਲ ਟੁੱਲ ਪਾਉਂਦਾ ਜੀਓ ਆਵੋ ਸੰਤ ਮੈਂ ਗੱਲ ਮਿਲਾਈਏ ਮੇਰੇ ਪ੍ਰੀਤਮ ਕੀ ਮੈਂ ਕਥਾ ਸੁਣਾਈਏ ਹਰ ਕੇ ਸੰਤ ਮਿਲੋ ਮਨ ਦੇਵਾ ਜੋ ਗੁਰਬਾਣੀ ਮੁਖ ਚਾਹੁੰਦਾ ਜੀਓ ਵਡਭਾਗੀ ਹਰ ਸੰਤ ਮਿਲਾਇਆ ਗੁਰਪੂਰੇ ਹਰ ਰਸ ਮੁਖ ਲਾਇਆ ਭਾਗਿਨ ਸਤਿਗੁਰ ਨੀ ਪਾਇਆ ਮਨਮੁਖ ਗਰਭ ਜੂਨੀ ਨਿਤ ਪਾਉਂਦਾ ਜੀਓ ਆਪ ਦਿਆਲ ਦਿਆ ਪ੍ਰਵਤਾਰੀ ਮਲ ਹੋਮੇ ਵਿਖਿਆ ਸਭ ਨਿਵਾਰੀ ਨਾਨਕ ਹੱਟ ਪੱਟਣ ਵਿੱਚ ਕਾਇਆ ਹਰ ਲੈਂਦੇ ਗੁਰਮੁਖ ਸੌਦਾ ਜੀਓ ਮਾਝ ਮਹੱਲਾ ਚੌਥਾ ਹਾਂ ਗੁਣ ਗੋਬਿੰਦ ਹਰ ਨਾਮ ਧਿਆਈ ਮਿਲ ਸੰਗਤ ਮਨ ਨਾ ਵਸਾਈ ਹਰ ਪ੍ਰਭ ਗਮ ਗੋਚਰ ਸੁਆਮੀ ਮੇ ਸਤਿਗੁਰ ਹਰ ਰਸ ਕੀ ਜੇ ਜੀਓ ਧਨ ਧਨ ਹਰ ਜਨ ਜਿਨ ਹਰ ਪ੍ਰਭ ਜਾਤਾ ਜਾਇ ਪਛਾਣ ਜਨ ਹਰ ਕੀ ਬਾਤਾਂ ਪਾਪ ਮਲੋਵਾਂ ਮਲ ਮਲ ਧੋਵਾਂ ਮਿਲ ਹਰ ਜਨ ਹਰ ਰਸ ਪੀ ਜੇ ਜੀਓ ਸਤਿਗੁਰੂ ਦਾਤੇ ਨਾਮ ਦ੍ਰਿੜਾਇਆ ਵਡਭਾਗੀ ਗੁਰਦਰਸ਼ਨ ਪਾਇਆ ਅੰਮ੍ਰਿਤ ਹਰ ਰਸ ਸੱਚ ਅੰਮ੍ਰਿਤ ਬੋਲੀ ਗੁਰਪੂਰੇ ਅੰਮ੍ਰਿਤ ਲੀਤੇ ਜੀਓ ਹਰ ਸਤਸੰਗਤ ਸਤਪੁਰਖ ਮਿਲਾਈਏ ਮਿਲ ਸਤਸੰਗਤ ਹਰ ਨਾਮ ਧਿਆਈਏ ਨਾਨਕ ਹਰ ਕਥਾ ਸੁਣੀ ਮੁਖ ਬੋਲੀ ਗੁਰਮਤਿ ਹਰ ਨਾਮ ਪ੍ਰੀਚੇ ਜੀਓ ਮਾਝ ਮਹੱਲਾ ਚੌਥਾ ਆਵੋ ਭੈਣੇ ਤੁਸੀਂ ਮਿਲੋ ਪਿਆਰੀਆਂ ਸੋ ਜੋ ਮੇਰਾ ਪ੍ਰੀਤਮ ਦੱਸੇ ਤਿਸ ਕੇ ਹੋ ਵਾਰੀਆਂ ਮਿਲ ਸਤਸੰਗਤ ਲੱਦਾ ਹਰ ਸੱਜਣ ਹੋ ਸਤਿਗੁਰ ਵਿਟੋਂ ਕੋਮਾਈਆਂ ਜੀਓ ਜਾਂ ਜਾਂ ਦੇਖਾਂ ਤੈਨੂੰ ਸੁਆਮੀ ਤੂੰ ਘਟ ਘਟ ਰਵਿਆ ਅੰਤਰ ਜਾਮੀ ਗੁਰਪੂਰੇ ਹਰ ਨਾਲ ਦਿਖਾਇਆ ਹੋ ਸਤਿਗੁਰੂ ਬੇਟੋਂ ਸਦ ਵਾਰੀਆ ਜੀਓ ਏਕੋ ਪਵਨ ਮਾਟੀ ਸਭ ਏਕਾ ਜੋ ਸਵਾਈਆਂ ਸਭ ਏਕਾ ਜੋਤ ਵਰਤੇ ਭਿੰਨ ਭਿੰਨ ਰਲੀ ਕਿਸੇ ਦੀ ਰਲਾਈਆਂ ਗੁਰਪ੍ਰਸਾਦੀ ਇੱਕ ਨਦਰੀ ਆਇਆ ਹੋ ਸਤਿਗੁਰ ਬੇਟੋਂ ਬਤਾਇਆ ਜੀਓ ਜੇ ਨਾਨਕ ਬੋਲੇ ਅੰਮ੍ਰਿਤ ਬਾਣੀ ਗੁਰਸਿੱਖਾਂ ਕੇ ਮਨ ਪਿਆਰੀ ਪਾਣੀ ਉਪਦੇਸ਼ ਕਰੇ ਗੁਰ ਸਤਿਗੁਰੂ ਪੂਰਾ ਗੁਰ ਸਤਿਗੁਰੂ ਪਰ ਪਕਾਰਿਆ ਜੀਓ ਸਤ ਚੌਪਦੇ ਮਹੱਲੇ ਚੌਥੇ ਕੇ ਮਾਝ ਮਹੱਲਾ ਪੰਜਵਾਂ ਚੌਪਦੇ ਘਰ ਪਹਿਲਾ ਮੇਰਾ ਮਨ ਲੋਚੇ ਗੁਰਦਰਸ਼ਨ ਤਾਈਂ ਬਿਲਪ ਕਰੇ ਸਤ ਰੱਖੀ ਨਿਆਈ ਤਰੀਕਾ ਨਾ ਉਤਰੇ ਸ਼ਾਂਤ ਨਾਵੇ ਬਿਨ ਦਰਸ਼ਨ ਸੰਤ ਪਿਆਰੇ ਜੀਓ ਕੋਲੀ ਜੀਓ ਕੋਲ ਕਮਾਈ ਗੁਰਦਰਸ਼ਨ ਸੰਤ ਪਿਆਰੇ ਜੀਓ ਰਹਾਓ ਤੇਰਾ ਮੁੱਖ ਸੁਹਾਵਾ ਜੀਓ ਸਹਿਜ ਤੁਮ ਬਾਣੀ ਚਿਰ ਹੋਵਾ ਦੇਖੇ ਸਾਰਗ ਪਾਣੀ ਤਨ ਸੋ ਦਿਸ ਜੰਤੂ ਵਸਿਆ ਮੇਰੇ ਸੱਜਣ ਮੀਤ ਮਰਾਰੇ ਜੀਓ ਹੋ ਕੋਲੀ ਹੋ ਕੋਲ ਕਮਾਈ ਗੁਰ ਸੱਜਣ ਮੀਤ ਮਰਾਰੇ ਜੀਓ ਰਹਾਓ ਇਹ ਘੜੀ ਨਾ ਮਿਲਤੇ ਤਾਂ ਕਲ ਜਗੋਤਾ ਹੁਣ ਕਦ ਮਿਲੀਏ ਪ੍ਰਿਆ ਤੂੰ ਭਗਵੰਤਾ ਮੋਹੇ ਰਹਿਣ ਨਾ ਬਿਹਾਵੇ ਨਿੰਦ ਨਾ ਆਵੇ ਬਿਨ ਦੇਖੇ ਗੁਰਦੁਆਰੇ ਜੀਓ ਕੋਲੀ ਜੋ ਕੋਲ ਕਮਾਈ ਤੇ ਸੱਚੇ ਗੁਰਦੁਆਰੇ ਜੀਓ ਰਹਾਓ
ਭਾਗ ਹੁਆ ਗੁਰ ਸੰਤ ਮਿਲਾਇਆ, ਪ੍ਰਭੂ ਮਨਾਸੀ ਕਰਮੇ ਆਇਆ, ਸੇਵ ਕਰੀ ਪਲ ਚਸਨ ਵਿਛਣਾ। ਜੇ ਨਾਨਕ ਦਾਸ ਤੁਮਾਰੇ ਜੀਉ ਕੋਲੀ ਜੋ ਕੋਲ ਕਮਾਈ, ਜੇ ਨਾਨਕ ਦਾਸ ਤੁਮਾਰੇ ਜੀਉ ਰਹਾਉ। ਰਾਗ ਮਾਜ ਮਹੱਲਾ ਪੰਜਵਾਂ, ਸਾਰੁਤ ਸਵਾਮੀ ਜਿਤ ਤੁਧ ਸੰਭਾਲੀ, ਸੋ ਕਮ ਸੇਲਾ ਜੋ ਤੇਰੀ ਕਾਲੀ, ਸੋ ਰਿਦਾ ਸੁਹੇਲਾ ਜਿਤ ਹਿਰਦੇ ਤੂੰ ਬੁੱਠਾ, ਸਭਨਾ ਕੇ ਦਤਾਰਾ ਜੀਉ। ਤੂੰ ਸਾਂਝਾ ਸਾਹਿਬ ਬਾਪ ਹਮਾਰਾ, ਨੌਂਦ ਤੇਰੇ ਕੁੱਟ ਪਾਰਾ, ਜਿਸ ਤੂੰ ਦੇ ਸੋ ਤ੍ਰਿਪਤ ਗਾਵੇ, ਸੋਈ ਭਗਤ ਮਹਾਰਾ ਜੀਉ। ਸਭ ਕੋ ਵਾਸਤੇ ਤੇਰੀ ਬੈਠਾ, ਕਟ ਕਟ ਅੰਤਰ ਤੂੰ ਹੈ ਬੂਠਾ, ਸਭੇ ਸਾਂਝੀ ਵਾਲ ਸਦਾਇਨ, ਤੂੰ ਕਿਸੇ ਨਾ ਦਿਸੇ ਬਹਾਰਾ ਜੀਉ। ਤੂੰ ਆਪੇ ਗੁਰਮੁਖ ਮੁਕਤ ਕਰਾਏ, ਤੂੰ ਆਪੇ ਮਨਮੁਖ ਜਨਮ ਪਵਾਏ, ਨਾਨਕ ਦਾਸ ਤੇਰੇ ਬਲਿਹਾਰੇ, ਸਭ ਤੇਰਾ ਖਿਲ ਦਸਾਰਾ ਜੀਉ। ਮਾਜ ਮਹਲਾ ਪੰਜਵਾਂ, ਅਨੰਦ ਵਾਜੇ ਸਹਿ ਸੋਹਲਾ ਸ਼ਬਦ, ਅਨੰਦ ਕਰੇ ਸਦਕੇਲਾ, ਸਹਿਜ ਗੁਫਾ ਮੇ ਇਹ ਤਾੜੀ ਲਾਈ, ਆਸਣ ਉੱਚ ਸਵਾਰਿਆ ਜੀਉ। ਫਿਰ ਕਰ ਆਪਣੇ ਗ੍ਰਹਿ ਮੇ ਆਇਆ, ਸੋ ਲੜੀਂਦਾ ਸੋਈ ਪਾਇਆ, ਤ੍ਰਿਪਤ ਗਾਈ ਰਿਹਾ ਹੈ ਸੰਤੋ, ਗੁਰ ਅਨੁਭਵ ਪੁਰਖ ਦਿਖਾਰਿਆ ਜੀਉ। ਆਪੇ ਰਾਜਨ ਆਪੇ ਲੋਗਾ, ਆਪ ਨਿਰਵਾਣੀ ਆਪੇ ਭੋਗਾ, ਆਪੇ ਤਖਤ ਬਹਿ ਸੱਚ ਨਿਆਈ, ਸਭ ਚੂਕੀ ਕੂਕ ਪੁਕਾਰਿਆ ਜੀਉ। ਜਿਹਾ ਡਿਠੇ ਮੈਂ ਤਿਹੋ ਕਿਹਾ, ਤਿਸ ਰਸ ਆਇਆ ਜਿਨ ਭੇਦ ਲਿਹਾ, ਜੋਤੀ ਜੋਤ ਮਿਲੀ ਸੁਖ ਪਾਇਆ, ਜਨ ਨਾਨਕ ਇੱਕ ਵਿਸਾਰਿਆ ਜੀਉ। ਮਾਜ ਮਹਲਾ ਪੰਜਵਾਂ, ਜਿੱਤ ਕਰ ਫਿਰ ਸੁਹਾਗ ਬਣਾਇਆ, ਤਿਤ ਕਰ ਸਖੀਏ ਮੰਗਲ ਗਾਇਆ, ਨੰਦ ਮਨੋ ਤਿਤੇ ਕਰ ਸੋਹੇ ਜੋ, ਧਨ ਕੰਤ ਸ਼ਿੰਗਾਰੀ ਜੀਉ। ਸਾਕਣਵੰਤੀ ਸਾਵਣ ਪਾਗਣ, ਪੁੱਤਰਵੰਤੀ ਸੀਲਵੰਤ ਸੁਹਾਗਣ, ਰੂਪਵੰਤ ਸਾ ਸੁਗੜ ਵਿਚਕਣ, ਜੋ ਧਨ ਕੰਤ ਪਿਆਰੀ ਜੋ, ਚਾਰਵੰਤ ਸਾਈਂ ਪ੍ਰਧਾਨੇ, ਸਭ ਸ਼ਿੰਗਾਰ ਬਣਾਏ ਤਿਸ ਗਿਆਨੇ, ਸਾਕਲਵੰਤੀ ਸੰਸ ਬਰਾਏ, ਜੋ ਪਿਰਕੇ ਰੰਗ ਸਵਾਰੀ ਜਿਉ। ਮਹਿਮਾ ਤਿਸਕੀ ਕਹਿਣ ਨਾ ਜਾਏ, ਜੋ ਫਿਰ ਮੇਲ ਲਈ ਅੰਗ ਲਾਏ, ਫਿਰ ਸੁਹਾਗ ਵਰ ਗਮ ਗੋਚਰ, ਜਨ ਨਾਨਕ ਪ੍ਰੇਮ ਸਧਾਰੀ ਜਿਉ। ਮਾਝ ਮਹਲਾ ਪੰਜਵਾਂ, ਖੋਜਤ ਖੋਜਤ ਦਰਸ਼ਨ ਚਾਹੇ, ਭਾਂਤ ਭਾਂਤ ਬਨ ਬਨ ਵਗਾਹੇ, ਨਿਰਗੁਣ ਸਰਗੁਣ ਹਰ ਹਰ ਮੇਰਾ ਕੋਈ ਹੈ ਜੀਉ। ਆਣ ਮਿਲਾਵੇ ਜਿਉ, ਖੜ ਸਾਸਤ ਵਿਚਰਿਤ ਮੁਖ ਗਿਆਨਾ, ਪੂਜਾ ਤਿਲਕ ਤੀਰਥ ਇਸ਼ਨਾਨਾ, ਨਿਮੱਲੀ ਕਰਮ ਆਸਨ ਚੁਰਾਸੀ, ਇਨ ਮੇ ਸ਼ਾਂਤ ਨਾਵੇ ਜਿਉ। ਅਨਕ ਬਰਕ ਕੇ ਜਪ ਤਾਪਾ, ਕਵਨ ਕੀਆ ਧਰਤੀ ਪਰਮਾਤਾ, ਖਿਨਮੇ ਹਿਰਦੇ ਸ਼ਾਂਤ ਨੀ ਆਵੇ, ਜੋਗੀ ਬਹੁਟ ਬਹੁਟ ਉਠਤਾਵੇ ਜੀਉ। ਕਰ ਕਿਰਪਾ ਮੋਹੇ ਸਾਧ ਮਿਲਾਇਆ, ਮਨ ਤਨ ਸੀਤਲ ਧੀਰਜ ਪਾਇਆ, ਪ੍ਰਭੂ ਨਾਸੀ ਬਸਿਆ ਘਟ, ਪਿਤਰ ਹਰ ਮੰਗਲ ਨਾਨਕ ਗਾਵੇ ਜੀਉ। ਮਾਚ ਮਹਲਾ ਪੰਜਵਾਂ, ਪਾਰ ਬ੍ਰਹਮ ਪਰੰਪਰ ਦੇਵਾ, ਅਗਮ ਗੋਚਰ ਲਖ ਪੇਵਾ, ਦੀਨ ਦਿਆਲ ਗੋਪਾਲ ਗੋਵਿੰਦਾ, ਹਰ ਧਿਆਵੋ ਗੁਰਮੁਖ ਗਾਤੀ ਜੀਉ। ਗੁਰਮੁਖ ਮਸੂਦਨ ਸਾਰੇ, ਗੁਰਮੁਖ ਸੰਗੀ ਕ੍ਰਿਸ਼ਨ ਮਰਾਰੇ, ਦਿਆਲ ਦਮੋਦਰ ਗੁਰਮੁਖ ਪਾਈਏ, ਹੋਰ ਤੇ ਕਿਤੇ ਨਾ ਭਾਤੀ ਜਿਉ। ਨਿਰਹਾਰੀ ਕੇਸਵ ਨਿਰਵੈਰਾ, ਕੋਟ ਜਨਾ ਜਾ ਕੇ ਪੂਜੋ ਪੈਰਾ, ਗੁਰਮੁਖ ਹਿਰਦੇ ਜਾ ਕੇ ਹਰ ਹਰ ਸੋਈ, ਭਗਤ ਘਾਤੀ ਜਿਉ। ਮੋਗ ਦਰਸ਼ਨ ਬੇਅੰਤ ਪਾਰਾ, ਵੱਡ ਸਮਰੱਥ ਸਦਾ ਸਤਾਰਾ, ਗੁਰਮੁਖ ਨਾਮ ਜਪੀਏ ਤੇ ਤਰੀਏ, ਦਤ ਨਾਨਕ ਵਿਰਲੀ ਜਾਤੀ ਜਿਉ। ਮਹਲਾ ਮਾਝ ਮਹਲਾ ਪੰਜਵਾਂ ਕਿਹਾ।

ਭਾਣੇ ਹਰ ਗੁਣ ਗੁਰਮ ਗਵਾਹਾ, ਭਾਣੇ ਪਰਮ ਪਵੇ ਬਹੁ ਚੂਨੀ। ਸਭ ਕੁਛ ਦਿਸੇ ਤਿਸੇ ਰਚਾਈ ਜਿਉ, ਨਾ ਕੋ ਮੂਰਖ ਨਾ ਕੋ ਸਿਆਣਾ, ਵਰਤੇ ਸਭ ਕਿਛ ਤੇਰਾ ਪਾਣਾ, ਗਮ ਗੋਚਰ ਬੇਅੰਤ ਥਾਹਾ, ਤੇਰੀ ਕੀਮਤ ਕਹਿਣ ਨਾ ਜਾਈ ਜਿਉ। ਖਾਕ ਸੰਤਨ ਕੇ ਦਿਉ ਪਿਆਰੇ, ਆਏ ਪਿਆ ਹਰ ਤੇਰੇ ਦੁਆਰੇ, ਦਰਸ਼ਨ ਪੇਖਤ ਮਨ ਗਾਵੇ, ਨਾਨਕ ਮਿਲ ਸੁਭਾਈ ਜਿਉ। ਮਾਤ ਮਲ ਪੰਜਮਾ ਦੁੱਖ ਤਦੇ ਜਾਂ ਵਿਸਰ ਜਾਵੇ, ਭੁੱਖ ਵਿਆਪੇ ਬਹੁ ਵਿਤਾਵੇ, ਸਿਮਰਤ ਨਾਮ ਸਦਾ ਸਹਿਲਾ, ਜਿਸ ਦੇਵੇ ਦੀਨ ਦਿਆਲ ਜਿਉ। ਸਤਿਗੁਰੂ ਮੇਰਾ ਵੱਡ ਸਮਰਥਾ, ਜਿਉ ਸੰਭਾਲੀ ਤਾਂ ਸਭ ਦੁੱਖ ਲਥਾ, ਚਿੰਤਾ ਰੋਗ ਗਈ ਹੋਂ ਪੀੜਾ ਆਪ ਕਰੇ ਪ੍ਰਤਪਾਲਾ, ਜਿਉ ਬਾਰਕ ਵਾਂਗੀ ਹੋਂ ਸਭ ਕੁਛ ਮੰਗਾ, ਦਿੰਦੇ ਟੋਟ ਨਾਹੀਂ ਪ੍ਰਭੂ ਰੰਗਾ। ਪੈਰੀ ਪੈ ਪੈ ਬਹੁਤ ਮਨਾਈ, ਦੀਨ ਦਿਆਲ ਗੋਪਾਲਾ ਜਿਉ, ਹੋਂ ਬਲਿਹਾਰੀ ਸਤਿਗੁਰੂ ਪੂਰੇ, ਜਿਨ ਬੰਧਨ ਕਾਟੇ ਸਗਲੇ ਮੇਰੇ, ਹਿਰਦੇ ਨਾਮ ਦੇ ਨਿਰਮਲ ਗਏ ਨਾਨਕ ਰੰਗ ਰਸਾਲਾ ਜਿਉ। ਮਾਲ ਮਾਜ ਮਹੱਲਾ ਪੰਜਵਾਂ, ਲਾਲ ਗੋਪਾਲ ਦਿਆਲ ਰੰਗੀਲੇ, ਗੈਰੰਗ ਵੀਰ ਬੇਅੰਤ ਗੋਵਿੰਦੇ, ਉਸ ਅਥਾ ਬੇਅੰਤ ਸਵਾਮੀ, ਸਿਮਰ ਸਿਮਰ ਹਾਂ ਜੀਵਾਂ ਜਿਉ। ਦੁੱਖ ਭੰਜਨ ਨਿਦਾਨ ਮੋਲੇ, ਨਿਰਭਉ ਨਿਰਵੈਰ ਅਥਾ ਅਤੋਲੇ, ਅਕਾਲ ਮੂਰਤ ਅਜੂਨੀ, ਸਭੋ ਮਨ ਸਿਮਰਤ ਠੰਡਾ ਥੀਵਾਂ ਜਿਉ। ਸਦਾ ਸੰਗੀ ਹਰ ਰੰਗ ਪਾਲਾ, ਊਚ ਨੀਚ ਕਰੇ ਪਤਪਾਲਾ, ਨਾਮ ਰਸਾਇਣ ਮਨ ਤ੍ਰਿਪਤਾਇਨ, ਗੁਰਮੁਖ ਅੰਮ੍ਰਿਤ ਪੀਵਾਂ ਜਿਉ। ਦੁੱਖ ਸੁੱਖ ਪਿਆਰੇ ਤੁਧ ਧਿਆਈ, ਇਹ ਸੁਮਤ ਗੁਰੂ ਤੇ ਪਾਈ, ਨਾਨਕੀ ਧਰ ਤੂੰ ਹੈ ਠਾਕੁਰ, ਹਰ ਰੰਗ ਪਾਰ ਪੀਰਿਆਵਾਂ ਜਿਉ। ਮਾਜ ਮਹੱਲਾ ਪੰਜਵਾਂ, ਤਨ ਸੋ ਵੇਲਾ ਜਿਤ ਮੈਂ ਸਤਿਗੁਰੂ ਮਿਲਿਆ, ਸਫਲ ਦਰਸ਼ਨ ਨੇਤਰ ਪੇਤ ਤਰਿਆ, ਤਨ ਮੂਰਤ ਚਸੇ ਪਲ ਘੜੀਆਂ, ਤਨ ਸੋ ਵੇ ਸੰਯੋਗਾ ਜਿਉ। ਉਦਮ ਕਰਤ ਮਨ ਨਿਰਮਲ ਹੁਆ, ਹਰ ਮਾਰਗ ਚਲਤ ਪਰਮ ਸਗਲਾ ਖੋਇਆ, ਨਾਮ ਦਾਨ ਸਤਿਗੁਰੂ ਸੁਣਾਇਆ, ਮਿਟ ਗਏ ਸਗਲੇ ਰੋਗਾਂ ਜਿਉ। ਅੰਤਰ ਬਾਹਰ ਤੇਰੀ ਬਾਣੀ, ਤੁਧ ਆਪ ਕਥੀ ਤੇ ਆਪ ਖਾਣੀ, ਗੁਰ ਕਿਹਾ ਸਭ ਏਕੋ ਏਕੋ ਅਵਰ ਨਾ ਕੋਈ ਹੋਏਗਾ ਜਿਉ। ਅੰਮ੍ਰਿਤ ਰਸ ਹਰ ਗੁਰ ਤੇ ਪੀਆ, ਹਰ ਪੈਨ ਨਾਮ ਭੋਜਨ ਥੀਆ, ਨਾਮ ਰੰਗ ਨਾਮ ਚੋਜ ਤਮਾਸੇ, ਨਾਉ ਨਾਨਕੀਨੇ ਭੋਗਾਂ ਜਿਉ। ਆਜ ਮਹਲ ਪੰਜਵਾਂ, ਸਗਲ ਸੰਤਨ ਮੈਂ ਵਸਤੂ ਇੱਕ ਮੰਗੋ, ਕਰੋ ਬੇਨੰਤੀ ਮਾਨ ਤਿਆਗੋ, ਵਾਰ ਵਾਰ ਜਾਈ ਲਖਵਰੀਆਂ, ਦੇ ਸੰਤਨ ਕੀ ਧੂਰਾ ਜਿਉ। ਤੁਮ ਦਾਤੇ ਤੁਮ ਪੁਰਖ ਵਿਦਾਤੇ, ਤੂੰ ਸਮਰੱਥ ਸਦਾ ਸੁਖਦਾਤੇ, ਸਭ ਕੋ ਤੁਮ ਹੀ ਤੇ ਵਰਸਾਵੇ, ਅਵਸਰ ਕਰੋ ਹਮਾਰਾ ਪੂਰਾ ਜਿਉ। ਦਰਸ਼ਨ ਤੇਰੇ ਪਵਨ ਪਨੀਤਾ, ਆਤਮ ਗੜ ਵਿਖਮ ਤਨਹੀ ਜੀਤਾ, ਤੁਮ ਦਾਤੇ ਤੁਮ ਪੁਰਖ ਵਿਦਾਤੇ, ਤੁਧ ਜੇਵਣ ਅਵਰਨਾ ਸੂਰਾ ਜਿਉ। ਰੇ ਸੰਗੀ ਮੇਰੇ ਮੁਖ ਲਾਗੀ, ਗੁਰਦੁਰਮਤ ਬਿਨਸੀ ਕੋਵਿਦ ਅਭਾਗੀ, ਸੱਚ ਕਰ ਬੈਸ ਰਹੇ ਗੁਣ ਗਾਏ, ਨਾਨਕ ਬਿਨਸੀ ਕੂਰਾ ਜੀਓ। ਮਾਝ ਮਹਲਾ ਪੰਜਵਾਂ, ਵਿਸਰ ਨਾਹੀ ਏਵਡ ਦਾਤੇ, ਕਰ ਕਿਰਪਾ ਭਗਤਨ ਸੰਗਰਾ ਤੇ, ਦਿਨ ਸਿ ਰਹਿਣ ਜਿਉਂ ਤੁਧ ਧਿਆਈ, ਦੇ ਇਹੋ ਦਾਨ ਮੋਹੇ ਕਰਨਾ ਜੀਓ। ਮਾਟੀ ਅੰਧੀ ਸੁਰਤ ਸਮਾਈ, ਸਭ ਕੁਛ ਦੀਆ ਭਰੀਆ ਜਾਈ, ਆਨੰਦ ਵਿਨੋਦ ਚੋਜ ਤਮਾਸੇ, ਤੁਧ ਪਾਵੇ ਸੋ ਹੋਣਾ ਜੀਉ। ਜਿਸ ਦਾ ਦਿੱਤਾ ਸਭ ਕੁਛ ਲੈਣਾ, ਛੱਤੀ ਅੰਮ੍ਰਿਤ ਭੋਜਨ ਖਾਣਾ, ਸੇ ਸੁਹਾਲੀ ਸੀਤਨ ਪਵਣਾ, ਸਹਿਜ ਕੇਲ ਰੰਗ ਕਰਨਾ ਜੀਉ। ਸਾਬਦ ਦੀਜੇ ਜਿਤ ਵਿਸਰੇ ਨਾਹੀਂ, ਸਮਧ ਜੇ ਜਿਤ ਤੁਧ ਧਿਆਈ, ਸਾਸ ਸਾਸ ਤੇਰੇ ਗੁਣ ਗਾਵਾਂ, ਓਠ ਨਾਨਕ ਗੁਰ ਚਰਨਾ ਜੀਉ। ਮਾਚ ਮਹਲਾ ਪੰਜਵਾਂ, ਸਿਫਤ ਸਲਾਹਿਣ ਤੇਰਾ ਹੁਕਮ ਰਜਾਈ, ਸੋ ਗਿਆਨ ਧਿਆਨ ਜੋ ਤੁਧ ਪਾਈ, ਸੋਈ ਜਪ ਜੋ ਪ੍ਰਭ ਜੀਓ, ਭਾਵੇਂ ਪਾਣੇ ਪੂਰ ਗਿਆਨਾ ਜੀਓ। ਅੰਮ੍ਰਿਤ ਨਾਮ ਤੇਰਾ ਸੋਈ ਗਾਵੇ, ਜੋ ਸਾਹਿਬ ਤੇਰੇ ਮਨ ਪਾਵੇ, ਤੂੰ ਸੰਤਨ ਕਾ ਸੰਤ ਤੁਮਾਰੇ, ਸੰਤ ਸਾਹਿਬ ਮਨ ਮਾਨਾ ਜੀਓ। ਤੂੰ ਸੰਤਨ ਕੀ ਕਰੇ ਪਤਪਾਲਾ, ਸੰਤ ਖੇਲੇ ਤੁਮ ਸੰਗ ਗੋਪਾਲਾ, ਆਪਣੇ ਸੰਤ ਤੁਧ ਖਰੇ ਪਿਆਰੇ, ਤੂੰ ਸੰਤਨ ਕੇ ਪੁਰਾਨਾ ਜੀਉ। ਉਨ ਸੰਤਨ ਕੇ ਮੇਰਾ ਮਨ ਕੁਰਬਾਨੇ, ਜਿਨ ਤੂੰ ਜਾਤਾ ਜੋ ਤੁਧ ਮਨ ਪਾਨੇ, ਤਿਨਕੇ ਸੰਗ ਸਦਾ ਸੁਖ ਪਾਇਆ, ਹਰ ਰਸ ਨਾਨਕ ਤੇਰੇ ਪੈਗਾਨਾ ਜੀਉ। ਮਾਝ ਮਹੱਲਾ ਪੰਜਵਾਂ, ਤੂੰ ਜਲ ਨਿਧ ਹਮ ਮੀਨ ਤੁਮਾਰੇ, ਤੇਰਾ ਨਾਮ ਹੁੰਦ ਹਮ ਚਾਤਰ ਤਿਖਾਰੇ, ਤੁਮਰੀ ਆਸ ਪਿਆਸਾ ਤੁਮਰੀ, ਤੁਮ ਹੀ ਸੰਗ ਮਨ ਲੀਨਾ ਜੀਉ। ਜਿਉ ਬਾਰਕ ਪੀ ਖੀਰ ਗਾਵੇ, ਜਿਉ ਨਿਰਧਨ ਤਨ ਦੇਖ ਸੁਖ ਪਾਵੇ, ਤ੍ਰਿਖਾਵੰਤ ਜਲ ਪੀ ਤੇ ਠੰਡਾ, ਤਿਉ ਹਰ ਸੰਗ ਇਹ ਮਨ ਪੀਨਾ ਜੀਉ। ਜਿਉਂ ਦਿਆਰੇ ਦੀਪ ਵਰਗਾਸਾ,
ਭਰਤਾ ਚਿਤਵਿਤ ਪੂਰਨਾਸਾ ਮਿਲ ਪ੍ਰੀਤਮ ਜਿਉਂ ਹੋਤ ਆਨੰਦਾ ਤਿਉਂ ਹਰ ਰੰਗ ਮਨ ਰੰਗੀਨਾ ਜਿਉ ਸੰਤਨ ਮੁਖੋ ਹਰ ਮਾਰਗ ਪਾਇਆ ਸਾਧ ਕਿਰਪਾਲ ਹਰ ਸੰਗਿਜਾਇਆ ਹਰ ਹਮਰਾ ਹਰ ਹਰ ਕੇ ਦਾਸੇ ਨਾਨਕ ਸ਼ਬਦ ਗੁਰੂ ਸਚ ਦੀਨਾ ਜਿਉ ਮਾਚ ਮਹਲਾ ਪੰਜਵਾਂ ਅੰਮ੍ਰਿਤ ਨਾਮ ਸਦਾ ਨਿਰਮਲੀਆ ਸੁਖਦਾਈ ਦੁਖ ਵਿਡਾਰਨ ਹਰੀਆ ਅਵਰ ਸਾਧ ਚਕਰ ਸਗਲੇ ਦੇਖੇ ਮਨ ਹਰ ਰਸ ਸਭ ਤੇ ਮੀਠਾ ਜਿਉ ਜੋ ਜੋ ਪੀਵੇ ਸੋ ਤਪਤਾਵੇ ਅਮਰ ਹੋਏ ਸੋ ਨਾਮ ਰਸ ਪਾਵੇ ਨਾਮ ਨਿਦਾਨ ਤਿਸੇ ਪ੍ਰਾਪਤ ਜਿਸ ਸ਼ਬਦ ਗੁਰੂ ਮਨ ਉਠਾ ਜਿਉ ਜਿਨ ਹਰ ਰਸ ਪਾਇਆ ਸੋ ਤ੍ਰਿਪਤ ਗਾਨਾ ਜਿਨ ਹਰ ਸਾਧ ਪਾਇਆ ਸੋ ਨਾਹੀਂ ਡੁਲਾਨਾ ਤਿਸੇ ਪ੍ਰਾਪਤ ਹਰ ਹਰ ਨਾਮਾ ਜਿਸ ਮਸਤਕ ਪਗੀਠਾ ਜਿਉ ਹਰ ਇੱਕ ਹੱਥ ਆਇਆ ਵਰਸਾਣੇ ਬਹੁਤੇਰੇ ਤਿਸ ਲਗਮੁਤ ਪਏ ਕਨੇਰੇ ਨਾਮ ਨਿਧਾਨਾ ਗੁਰਮੁਖ ਪਾਈਏ ਕੋ ਨਾਨਕ ਵਿਰਲੀ ਡੀਠਾ ਜਿਉ ਮਾਜ ਮਹੱਲਾ ਪੰਜਵਾਂ ਨਿਧ ਸਿੱਧ ਰਿੱਧ ਹਰ ਹਰ ਹਰ ਮੇਰੇ ਜਨਮ ਪਦਾਰਥ ਗੈਰ ਗਬੀਰੇ ਲਾਖ ਕੋਟ ਖੁਸ਼ੀਆਂ ਰੰਗ ਰਾਵੇ ਜੋ ਗੁਰ ਲਾਗਾ ਪਾਈ ਜਿਉ ਦਰਸ਼ਨ ਪੇਗਤ ਪਏ ਪਨੀਤਾ ਸਗਲ ਉਧਾਰੇ ਪਾਈ ਨੀਤਾ ਗਮ ਗੋਚਰ ਸੁਆਮੀ ਆਪਣਾ ਗੁਰ ਕਿਰਪਾ ਤੇ ਸਚ ਧਿਆਈ ਜਿਉ ਜਾਂ ਕੋ ਕੁਝ ਸਰਬ ਪਾਏ ਵਡਭਾਗੀ ਦਰਸ਼ਨ ਕੋ ਵੇਲਾ ਪਾਏ ਉੱਚ ਪਰ ਗੋਚਰ ਥਾਨਾ ਉਹ ਮਹਿਲ ਗੁਰੂ ਦੇਖਾਈ ਜਿਉ ਗੈਰ ਗਬੀਰ ਅੰਮ੍ਰਿਤ ਨਾਮ ਤੇਰਾ ਮੁਕਤ ਪਿਆ ਜਿਸ ਰਿਦੇ ਵਸੇਰਾ ਗੁਰਬੰਧਨ ਤਿਨਕੇ ਸਗਲੇ ਕਾਟੇ ਜਾਂ ਨਾਨਕ ਸਹਿ ਸਮਾਈ ਮਾਝ ਮਹਲਾ ਪੰਜਵਾਂ ਪ੍ਰਭ ਕਿਰਪਾ ਤੇ ਹਰ ਧਿਆਵੋ ਪ੍ਰਭ ਦਿਆ ਤੇ ਮੰਗਲ ਗਾਵੋ ਉਸ ਵੈਤ ਸੋਵਤ ਜਾਗਤ ਹਰ ਧਿਆਈਏ ਸਗਲ ਅਵਰਦਾ ਜੀਓ ਨਾਮ ਔਖਤ ਮੋਕੋ ਸਾਧੂ ਦੀਆ ਕਿਲਵ ਕਾਟੇ ਨਿਰਮਲ ਥੀਆ ਆਨੰਦ ਪਿਆ ਨਿਕਸੀ ਸਭ ਪੀਰਾ ਸਗਲ ਬਿਨਾਸੇ ਦਰਦਾ ਜਿਉ ਜਿਸ ਕਾਂਗ ਕਰੇ ਮੇਰਾ ਪਿਆਰਾ ਸੋ ਮੁਕਤਾ ਸਾਗਰ ਸੰਸਾਰਾ ਸਤ ਕਰੇ ਜਨ ਗੁਰੂ ਪਛਾਤਾ ਸੋ ਕਾਹੇ ਕਿਉਂ ਡਰਦਾ ਜਿਉ ਜਬ ਤੇ ਸਾਧੂ ਸੰਗਤ ਪਾਏ ਗੁਰਪੇਟ ਹੋ ਗਈ ਬੁਲਾਏ ਸਾ ਸਾਸ ਹਰ ਗਾਵੇ ਨਾਨਕ ਸਤਿਗੁਰੂ ਢਾਕ ਲਿਆ ਮੇਰਾ ਪੜਦਾ ਜਿਉ ਮਾਝ ਮਹਲਾ ਪੰਜਵਾਂ ਓਤ ਪੋਤ ਸੇਵਕ ਸੰਗਰਾਤਾ ਪ੍ਰਭੂ ਪ੍ਰਤਪਾਲੇ ਸੇਵਕ ਸੁਖਦਾਤਾ ਪਾਣੀ ਪੱਖਾ ਪੀਸੋ ਸੇਵਕ ਕੇ ਠਾਕੁਰ ਹੀ ਕਾ ਆਹਰ ਜਿਉ ਕਾਟ ਸਿਲਕ ਪ੍ਰਭ ਸੇਵਾ ਲਾਇਆ ਹੁਕਮ ਸਾਹਿਬ ਕਾ ਸੇਵਕ ਮਨ ਪਾਇਆ ਸੋਈ ਕਮਾਵੇ ਜੋ ਸਹਿਬ ਪਾਵੇ ਸੇਵਕ ਅੰਤਰ ਬਾਹਰ ਮਾਰ ਜਿਉ ਤੂੰ ਦਾਨਾ ਠਾਕੁਰ ਸਭ ਬਿਦ ਜਾਣੇ ਠਾਕਰ ਕੇ ਸੇਵਕ ਹਰ ਰੰਗ ਮਾਣੇ ਜੋ ਕੁਛ ਠਾਕਰ ਕਾ ਸੋ ਸੇਵਕਾ ਸੇਵਕ ਠਾਕਰ ਹੀ ਸੰਗ ਜਾਹਰ ਜਿਉ ਆਪਣੇ ਠਾਕਰ ਜੋ ਪਹਿਰਾਇਆ ਬਹੁਤ ਨਾ ਲੇਖਾ ਪੂਛ ਬੁਲਾਇਆ ਤੇ ਸੇਵਕੇ ਨਾਨਕ ਰਬਾਣੀ ਜੋ ਗੈਰ ਗਬੀਰਾ ਗੌਰ ਜਿਉ ਮਾਚ ਮਹਲਾ ਪੰਜਵਾਂ ਸਭ ਕੁਛ ਕਰਮੇ ਬਾਹਰ ਨਾਹੀਂ ਬਾਹਰ ਢੋਲੇ ਸੋ ਭਰਮ ਭੁਲਾਈ ਗੁਰਪ੍ਰਸਾਦੀ ਜਿਨ ਅੰਤਰ ਪਾਇਆ ਸੋ ਅੰਤਰ ਬਾਹਰ ਸੁਹੇਲਾ ਜਿਉ ਚਿਮ ਚਿਮ ਵਰਤੇ ਅੰਮ੍ਰਿਤਾਰਾ ਮਨ ਪੀਵੇ ਸੁਨ ਸ਼ਬਦ ਵਿਚਾਰਾ ਆਨੰਦ ਵਿਰੋਧ ਕਰੇ ਦਿਨ ਰਾਤੀ ਸਦਾ ਸਦਾ ਹਰ ਕੇਲਾ ਜਿਉ ਜਨਮ ਜਨਮ ਕਾ ਵਿਛੜਿਆ ਮਿਲਿਆ ਸਾਧ ਕਿਰਪਾ ਤੇ ਸੂਕਾ ਹਰਿਆ ਸਮੁੱਤ ਪਾਏ ਨਾਮ ਧਿਆਇ ਗੁਰਮੁਖ ਹੋਏ ਮੈਲਾ ਜਿਉ ਗੁਰਮੁਖ ਹੋਏ ਮੇਲਾ ਜਿਉ ਜਲ ਤਰੰਗ ਜਿਉਂ ਜਲੇ ਸਮਾਇਆ ਤਿਉਂ ਜੋਤੀ ਸੰਗ ਜੋਤ ਮਿਲਾਇਆ ਕਹੋ ਨਾਨਕ ਪ੍ਰਮ ਕਟੇ ਕਵਾੜਾ ਬਹੁ ਨਾ ਹੋਈਏ ਚਲ ਨਾ ਜਿਉ ਮਾਝ ਮਹਲਾ ਪੰਜਵਾਂ ਤਿਸ ਕਰਵਾਣੀ ਜਿਨ ਤੋਂ ਸੁਣਿਆ ਤਿਸ ਬੁਲਿਹਾਰੀ ਜਿਨ ਰਸਨਾ ਬਣਿਆ ਵਾਰ ਵਾਰ ਜਾਣੀ ਤਸਵੀਟੋਂ ਜੋ ਮਨ ਤਨ ਤੁਧ ਰਾਧੇ ਜਿਉ ਤਿਸ ਚਰਨ ਪਖਾਲੀ ਜੋ ਤੇਰੇ ਮਾਰਗ ਚਾਲੇ ਨੈਣ ਨਿਹਾਲੀ ਤਿਸ ਪੁਰਖ ਦਿਆਲੇ ਮਨ ਦੇਵਾਂ ਤਿਸ ਆਪਣੀ ਸਾਜਨ ਜਿਨ ਗੁਰ ਮਿਲ ਸੋ ਪ੍ਰਭ ਲਾ ਦੇ ਜਿਉ ਸੇ ਬਡਭਾਗੀ ਜਿਨ ਤੁਮ ਜਾਣੇ ਸਭ ਕੇ ਮਦੇ ਅਲਿਪਤ ਨਿਰਵਾਣੇ ਸਾਧ ਕੇ ਸੰਗ ਉਨ ਭਾਉ ਚਲ ਤਰਿਆ ਸਗਲ ਦੂਤ ਉਨ ਸਾਧੇ ਜਿਉ ਤਿਨਕੀ ਸਰਣ ਭਰਿਆ ਮਨ ਮੇਰਾ ਮਾਣ ਤਾਣ ਤਾਜ ਮੋਹੇ ਅੰਧੇਰਾ ਨਾਮ ਦਾਨ ਦੀਜੇ ਨਾਨਕ ਕੋ ਦਿਸ ਤਿਸ ਪ੍ਰਭ ਗਮ ਗਾਦੇ ਜਿਉ ਮਾਝ ਮਹੱਲਾ ਪੰਜਵਾਂ ਤੂੰ ਪੇਂਡ ਸਾਖ ਤੇਰੀ ਫੁੱਲੀ ਤੂੰ ਸੂਖਮ ਹੋਆ ਅਸਥੂਲੀ ਤੂੰ ਜਲਦ ਤੂੰ ਫੇਨ ਬੁੱਧ ਬਦਾ ਤੁਧ ਬਿਨੀ ਅਵਰ ਨਾ ਪਾਲੀਏ ਜੋ ਤੂੰ ਸੂਤ ਮਣੀਏ ਵੀ ਤੂੰ ਹੀ ਤੂੰ ਗੰਠੀ ਮੇਰ ਸਿਰ ਤੂੰ ਹੈ
आद मद अंत प्रभ सोई अवर न कोई दिखा लिए जीव। तू निर्गुण सरगुण सुखदाता, तू निर्वाण रसिया रंग राता। अपने कर्तव आपे जाने, आपे तुद संभालिए जीव। तू ठाकुर सेवक फुन आपे, तू गुप्त प्रगट प्रभु आपे। नानक दास सदा गुण गावे, एक भोरी नदर निहालिए जीव। माज महला पंजवा, सफल सो बाणी जित नाम खाणी। गुरप्रसाद किने विरले जानी, धन सो वेला जित हर गावत सुनना। आए ते परवाना जीव, से नित परवान जिनी दर्शन पेखा। से कर पले जिनी हर जस लिखा, से चरण सुहावे जो हर मार्ग चले। हों बल तिन संग पछाणा जीव, सुन साजन मेरे मीत प्यारे। साध संग खिन में दारे, केलवक काट हुआ मन निर्मल। मिट गए आवन जाना जीव, दोए कर जोड़ एक बिनो करीजे। कर कृपा डुबदा पत्थर लीजे, नानको प्रभु पय कृपाला। प्रभु नानक मन पाणा जियो। माच महला पंजमा, अमृत बाणी हर हर तेरी। सुन सुन होवे परमगत मेरी, जलन बुझी शीतल होए मनवा। सतगुरु का दर्शन पाए जियो, सुख पिया दुख दूर पराना। संत रसन हर नावे खाना, जल थल नीर परे सर सो पर बिरथा कोय न जाए जियो। दया तारी तिन सिर जिन हारे, जी जंत सगले पत पारे। मिहरवान कृपा दयाला, सगले तृप्त अगाए जियो। वन त्रण त्रैपण की तुन हरिया, करण हर खिन भीतर करिया। गुरमुख नानक से राधे, मन की आस पजाए जियो। माज महला पंजमा, तू मेरा पिता, तू है मेरा माता। तू मेरा बंधव, तू मेरा पराता। तू मेरा राखा सब नी थाए, तापो केहा काड़ा जियो। तुमरी कृपा ते तुद पछाणा, तू मेरी ओट तू है मेरा माना। तुझ बिन दूजा अवर न कोई, सब तेरा खेल खाड़ा जियो। जी जन सब तुद पाए, जित जित पाणा तित तित लाए। सब किश कीता तेरा होवे, नाही किश साड़ा जियो। नाम त्याए महा सुख पाया, हर गुण गाए मेरा मन सिखलाया। गुर पूरे वजी वधाई, नानक जिता दिखाड़ा जियो। माज महला पंजमा, जी प्राण प्रभु मनोधारा। भगत जीवे हर गुण गाए अदव अपारा। गुण दान अमृत हर नामा, हर त्याए त्याए सुख पाया जियो। मनसा तार जो करते आवे, साध संग जन्म मरण मिटावे। आस मनोरथ पूर्ण होवे, भेत गुर दर्शाया जियो। गामा गोचर किस मित नी जानी, साधक सिद्ध त्यावे ज्ञानी। खुदी मिटी चूका भुलावा, गुर मन मही में प्रगटाया जियो। आनंद मंगल कल्याण निधाना, सुख सहज हर नाम विखाना। होय कृपाल स्वामी अपना, नाओ नानक कर में आया जियो। माज महला पंजमा, सुन सुन जीवा सोई तुम्हारी। तुम प्रीतम ठाकर अथ पारी, तुमरे कर्तव तू ही जानो। तुमरी ओट गोपाला जियो, गुण गावत मन हरिया होवे। कथा सुनत मल सगली खोवे, पेत संग साध संतन के। सदा जप्यो दयाला जियो, प्रभु अपना साथ साथ सुमारो। ए मत गौर प्रसाद मन तारो, तुमरी कृपा ते होए प्रगासा। सर्व म्या प्रतपाला जियो, सत सत सत प्रभु सोए। सदा सदा सद आपे होए, चलत तुम्हारे प्रगट प्यारे। देख नानक पै निहाला जियो। माच महला पंजमा, हुक्मी वर्षन लागे मेहा। साजन संत मिल नाम जपेहा, शीतल शांत सहज सुख पाया। ठांड पाई प्रभु आपे जियो, सब कुछ मैं तो बहुत पाया। कर कृपा प्रभु सगल रजाया, दात करो मेरे दतारा। जी जन सब त्रापे जियो, सच्चा सहब सची नाई। गुर प्रसादी ते सदा त्याई, जन्म मरण पै काटे। मुहा बिनसे सो संतापे जियो, सास सास नानक सुलाहे। सिमरत नाम काटे सब फाहे, पूर्ण आस करें खिन पीतर। हर हर हर गुण जापे जियो। माच महला पंजमा, आओ साजन संत मीत प्यारे। मिल गावो गुण गम पारे, गावत सुनत सवे ही मुक्ते। सो त्याये जिन हम किए जियो, जन्म जन्म के किलवक जावे। मन चिन्हे ते फल पावे, सिमर साहब सो सच स्वामी। रिजक सबस को दिए
जीव नाम जपत सर्व सुख पाए सब पौ मिनसे हर हर त्याई जिन सेविया सो पार गिरामी कार्य सगले किए जो आए प्या तेरी सुरनाई जो पावे त्यों ले मलाई कर कृपा प्रभु भक्ति लावो सच नानक अमृत पिए जो आज महला पंचमा पै कृपाल गोविंद गुसाई मेघ बरसे सब नींद खाई दीन दयाल सदा कृपाला ठान पाई करतारे जो अपने जी जंत पत पाले ज्यो बारक माता संभारे दुख भंजन सुख सागर स्वामी देत सगल हारे जो जल थल पूरिया मेहरवाना सद बलिहार जाइए करवाना रैन दिनस तिसदा त्याई जे खिन में सगल उधारे जो राख लिए सगले प्रवापे उतर गए सब सौर संतापे नाम जपत मंत्र हरियावन प्रभु नानक नजर निहारे जियो मार्च महला पंजमा जिथे नाम जपिए प्रभु प्यारे से उसल सुन चुपारे जिथे नाम जपिए मेरे गोविंदा से ही नगर उजाड़ी जियो हर रुखी रोटी खाए संभाले हर अमृत बाहर नजर निहाले खाए खाए करे बद फैली जान विशु की वाड़ी जियो संतां से ती रंगना लाए सख्त संग विक्रम कमाए दुलभ दे कोई अज्ञानी जड़ अपने आप पाड़ी जियो तेरी सरण मेरे दीन दयाला सुख सागर मेरे गुर गोपाला कर कृपा नानक गुण गावे राखो शर्म असाड़ी जियो माच महला पंजमा चरण ठाकर के हृदय सुमाने कल कलेश सब दूर पे आने शांत सुख सहज तुन उपजी साधु संग निवासा जियो लागी प्रीत न टूटे मूले हर अंतर बाहर रहा पर पूरे सिमर सिमर सिमर गुण गावा काटी जम की भाषा जियो अमृत वरखे अनहद बाणी अंतन अंतर शांत समाणी तृप्त गाय रहे जन तेरे सतगुर किया दिलासा जियो जिसका सत इसे फल पाया का कृपा प्रभु संग मिलाया आवन जन रे वडपागी नानक पूर्ण आसा जियो माच महला पंजमा नी प्या परमेश्वर पाया जी जन सब सुखी वसाया गया कलेश प्या सुख साचा हर हर नाम संभाली जियो जिसके से तेन हीर प्रतपारे पार ब्रह्म प्रभु पय रखवारे सुनी बेंती ठाकुर मेरे पूर्ण होई काली जियो सर्व जिया को देवन हारा गुर प्रसादी नदर निहारा जल थल मेल सब तृप्ताने साधु चरण पखाली जियो मन की इस पूजावन हारा सदा सदा जाई बलिहारा नानक दान किया दुख पंजन रते रंग रसाली जियो माच महला पंजमा मन तन तेरा तन भी तेरा तू ठाकुर स्वामी प्रभु मेरा जियो पिंड सब रास तुम्हारी तेरा जोर गोपाला जियो सदा सदा तुहें सुखदाई निव निव लागा तेरी पाई कर कमावा जे तुद पावा जा तू दे दयाला जियो प्रभु तुम ते लेना तू मेरा गहना जो तू दे सोई सुख सहना जिथे रखे बेखंड दिखाई तू सबना के प्रतपाला जियो सिमर सिमर नानक सुख पाया आठ पैर तेरे गुण गाया सरल मनोरथ पूर्ण होए कदे ना होए दुखाला जियो माज महला पंजमा पार ब्रह्म प्रभु मेघ पठाया जल थल मयल दै दिस वरसाया शांत पई बुझी सब कृष्णा आनंद प्या सब ठाई जियो।

ਜਾਗੀ ਸਨ ਪਿਆਰ ਗਤ ਪਾਈਏ, ਸਾਸ ਸਾਸ ਹਰ ਨਾਮ ਤੇ ਆਈਏ, ਇਸ ਬਿਨ ਹੋਰ ਨਾ ਦੂਜਾ ਠਾਕਰ, ਸਭ ਕਿਸੇ ਕੀਆ ਜਾਈ ਜੋ, ਤੇਰਾ ਮਾਣ ਤਾਨ ਪ੍ਰਭ ਤੇਰਾ, ਤੂੰ ਸੱਚਾ ਸਾਹਿਬ ਗੁਣੀ ਗਹੀਰਾ, ਨਾਨਕ ਦਾਸ ਕੇ ਬੇਨੰਤੀ ਆਠ ਪੈਰ ਤੁਧ ਧਿਆਈ ਜਿਓ। ਮਾਝ ਮਹਲਾ ਪੰਜਵਾਂ। ਸਭੇ ਸੁਖ ਪਏ ਪ੍ਰਭ ਤੁਠੇ, ਗੁਰਪੂਰੇ ਕੇ ਚੰਨ ਮਨ ਮੁਠੇ, ਸਹਿਜ ਸਮਾਦ ਲਗੀ ਲਿਵ ਅੰਤਰ, ਸੋ ਰਸ ਸੋਈ ਜਾਣੀ ਜੋ, ਗਮ ਗੋਚਰ ਸਾਹਿਬ ਮੇਰਾ ਘਟ ਘਟ ਅੰਤਰ ਵਰਤੇ।

ਕਾ ਹੁਕਮ ਪਛਾਣੀ ਸਹਿਜ ਸੰਤੋਖ ਸਦਾ ਤ੍ਰਿਪਤਾਸੇ ਆਨੰਦ ਖਸਮ ਕੇ ਪਾਣੀ ਜਿਉ ਹੱਥੀ ਦਿੱਤੀ ਪ੍ਰਭ ਦੇ ਹੁਣ ਹਾਰੇ ਜਨ ਮਨ ਰੋਗ ਸਭ ਨਿਵਾਰੇ ਨਾਨਕ ਦਾਸ ਕੇ ਪ੍ਰਭ ਆਪਣੇ ਹਰ ਕੀਰਤਨ ਰੰਗ ਮਾਣੀ ਜਿਉ ਮਾਝ ਮਹਲਾ ਪੰਜਵਾਂ ਕੀਨੀ ਦਇਆ ਗੋਪਾਲ ਗੁਸਾਈ ਗੁਰ ਕੇ ਚਰਨ ਬਸੇ ਮਨ ਮਾਹੀ ਅੰਗੀਕਾਰ ਕੀਆ ਤਿਨ ਕਰਤੇ ਦੁੱਖਾ ਡੇਰਾ ਢਾਏ ਜਿਉ ਮਨ ਤਨ ਵਸਿਆ ਸੱਚਾ ਸੋਈ ਬਿਗੜਾ ਥਾਂ ਨਾ ਦਿਸੇ ਕੋਈ ਦੂਤ ਦਸ਼ਮਣ ਸਭ ਸੱਜਣ ਹੋਏ ਇੱਕੋ ਸਵਾਮੀ ਆ ਹੈ ਜਿਉ ਜੋ ਕੁਛ ਕਰੇ ਸੋ ਆਪੇ ਆਪੇ ਆ ਬੁੱਧ ਸਿਆਣਪ ਕਸ਼ੂਨਾ ਜਾਪੇ ਆਪਣਿਆਂ ਸੰਤਾਂ ਨੂੰ ਆਪ ਸਹਾਏ ਪ੍ਰਭ ਪਰਮ ਭਲਾਵਾ ਲਾਇਆ ਜਿਉ ਚਰਨ ਕਮਲ ਜਨ ਕਰ ਦਾਰੋ ਅੱਠ ਪੈਰ ਰਾਮ ਨਾਮ ਵਪਾਰੋ ਸਹਿਜ ਆਨੰਦ ਗਾਵੇ ਗੁਣ ਗੋਬਿੰਦ ਪ੍ਰਭ ਨਾਨਕ ਸਰਬਿਸ ਮਾਇਆ ਜਿਉ ਮਾਤ ਮਹਲਾ ਪੰਜਵਾਂ ਸੋ ਸੱਚ ਮੰਦਰ ਜਿਤ ਸੱਚ ਧਿਆਈਏ ਸੋ ਰਿਦਾ ਸੇਲਾ ਜਿਤ ਹਰ ਗੁਣ ਗਾਈਏ ਸਾ ਧਰਤ ਸੁਹਾਵੀ ਜਿਤ ਵਸੇ ਹਰ ਜਨ ਸੱਚੇ ਨਾਮ ਬਿਟੋ ਕਰਵਾਣੋ ਜਿਉ ਸੱਚ ਉਡਾਈ ਕੀਮ ਨ ਪਾਈ ਕੁਦਰਤ ਕਰਮ ਨ ਕਹਿਣਾ ਜਿਉ ਧਿਆਏ ਤੈ ਜੀਵੇ ਜਨ ਤੇਰੇ ਸੱਚ ਸ਼ਬਦ ਮਨ ਮਾਣੋ ਜਿਉ ਸੱਚ ਸਲਾਣ ਗੁਣ ਭਾਗੀ ਪਾਈਏ ਗੁਰਪ੍ਰਸਾਦੀ ਹਰ ਗੁਣ ਗਾਈਏ ਰੰਗ ਤੇ ਤੇਰੇ ਤਦ ਪਾਵੇ ਸੱਚ ਨਾਮ ਨਿਸਾਣੇ ਜਿਉ ਸੱਚੇ ਅੰਤ ਨਾ ਜਾਣੇ ਕੋਈ ਠੰਡ ਅਨੰਤਰ ਸੱਚਾ ਸੋਈ ਨਾਨਕ ਸੱਚ ਧਿਆਈਏ ਸਭ ਹੀ ਅੰਤਰਜਾਮੀ ਜਾਣੋ ਜੀਉ ਅੱਜ ਮਹਲਾ ਪੰਜਵਾਂ ਰਹਿਣ ਸੁਹਾਵੜੀ ਦਿਨ ਸੁਹੇਲਾ ਜਪ ਅੰਮ੍ਰਿਤ ਨਾਮ ਸੰਤ ਸੰਗ ਮੇਲਾ ਕੜੀ ਮੂਰਤ ਸਿਮਰਤ ਪਲ ਵੰਜੇ ਜੀਵਨ ਸਫਲ ਤੇ ਥਾਈ ਜੀਉ ਸਿਮਰਤ ਨਾਮ ਦੁੱਖ ਸੁਭਲਾ ਥੇ ਅੰਤਰ ਬਾਹਰ ਹਰ ਪ੍ਰਭ ਸਾਥੇ ਭੈ ਪੋ ਪਰਮ ਖੋਇਆ ਗੁਰਪੂਰੇ ਦੇਖਾ ਸਭ ਨੀ ਜਾਈ ਜਿਉ ਪ੍ਰਭ ਸਮਰੱਥ ਵੱਡ ਉੱਚ ਉਪਾਰਾ ਨੌਨੇ ਦੇ ਨਾਮ ਭਰੇ ਭੰਡਾਰਾ ਆਦੰਤ ਮੰਦ ਪ੍ਰਭ ਸੋਈ ਦੂਜਾ ਲਵੇ ਨ ਲਾਈ ਜਿਉ ਕਰ ਕਿਰਪਾ ਮੇਰੇ ਦੀਨ ਦਿਆਲਾ ਜਾਚਕ ਜਾਚੇ ਸਾਧਨ ਵਾਲਾ ਦੇਹੋ ਦਾਨ ਨਾਨਕ ਜਨ ਮਾਂਗੇ ਸਦਾ ਸਦਾ ਹਰ ਧਿਆਈ ਜਿਉ ਮਾਤ ਮਹਲਾ ਪੰਜਵਾਂ ਇੱਥੇ ਤੂੰ ਹੀ ਆਗੇ ਆਪੇ ਜੀ ਜੰਤ ਵੀ ਜੰਤਰ ਸਭ ਤੇਰੇ ਥਾਪੇ ਤੁਧ ਬਿਨ ਵਰਨਾ ਕੋਈ ਕਰਤੇ ਮੈਂ ਤਰੋਡ ਤੁਮਾਰੀ ਜਿਉ ਰਸਨਾ ਜਪ ਜਪ ਜਿਵੇ ਸੁਆਮੀ ਪਾਰ ਬ੍ਰਹਮ ਪ੍ਰਭ ਅੰਤਰ ਜਾਮੀ ਜਿਨ ਸੇਵਿਆ ਤਨੀ ਚੁਗ ਪਾਇਆ ਸੋ ਜਨਮ ਨ ਜੁਏ ਹਾਰੀ ਜਿਉ ਨਾਮ ਅਵਖਦ ਜਿਨ ਜਨ ਤੇਰੇ ਪਾਇਆ ਜਨਮ ਮਰਨ ਕਾਰੋ ਗਵਾਇਆ ਹਰ ਕੀਰਤਨ ਗਾਵੋ ਦਿਨ ਰਾਤੀ ਸਫਲ ਰਿਹਾ ਹੈ ਕਾਰੀ ਜਿਉ ਦ੍ਰਿਸ਼ਟ ਤਾਰ ਆਪਣਾ ਦਾਸ ਵਾਰਿਆ ਘਟ ਘਟ ਅੰਦਰ ਪਾਲ ਬ੍ਰਹਮ ਨਮਸਕਾਰਿਆ ਇੱਕ ਸਵਿਨ ਹੋਰ ਦੂਜਾ ਨਾਹੀ ਬਾਬਾ ਨਾਨਕ ਇਹ ਮਤ ਸਾਰੀ ਜਿਉ ਮਾਝ ਮਹਲ ਪੰਜਵਾਂ ਮਨ ਤਨ ਰਤਾ ਰਾਮ ਪਿਆਰੇ ਸਰਵੰਸ ਦੀਜੇ ਆਪਣਾ ਵਾਰੇ ਆਠ ਪੈਰ ਗੋਵਿੰਦ ਗੁਣ ਗਾਈਏ ਵਿਸਰ ਨਾਹੀ ਕੋਈ ਸਾਸਾ ਜੀਉ ਸੋਈ ਸਾਜਨ ਮੀਤ ਪਿਆਰਾ ਰਾਮ ਨਾਮ ਸਾਧ ਸੰਗੀ ਚਾਰਾ ਸਾਧੂ ਸੰਗ ਤਰੀਏ ਸਾਗਰ ਕਟੀਏ ਜਮਖੀ ਫਾਸਾ ਜਿਉ ਚਾਰ ਪਦਾਰਥ ਹਰ ਕੀ ਸੇਵਾ ਪਾਰ ਜਾਤ ਜਪ ਅਲਖ ਪੇਵਾ ਕਾਮ ਕ੍ਰੋਧ ਕਿਲਵਖ ਗੁਰ ਕਾਟੇ ਪੁੰਨ ਹੋਈ ਆਸਾ ਜਿਉ ਪੂਰਨ ਭਾਗ ਪਏ ਜਿਸ ਪ੍ਰਾਣੀ ਸਾਧ ਸੰਗ ਮਿਲੇ ਸਾਰਗ ਪਾਣੀ ਨਾਨਕ ਨਾ ਵਸਿਆ ਜਿਸ ਅੰਤਰ ਪ੍ਰਵਾਨ ਗ੍ਰਿਸਤ ਉਦਾਸਾ ਜਿਉ ਮਾਂ ਚਮਾਲਾ ਪੰਜਵਾਂ ਸਿਮਰ ਦਾ ਨਾਮ ਹਿਰਦੇ ਸੁਖ ਪਾਇਆ ਕਰ ਕਿਰਪਾ ਭਗਤੀ ਪ੍ਰਗਟਾਇਆ ਸਤ ਸੰਗ ਮਿਲ ਹਰ ਹਰ ਜਪਿਆ ਮਿਨਸੀ ਆਲਸੀ ਰੋਗਾ ਜਿਉ ਜਾ ਕੇ ਗ੍ਰਹਿ ਨਾਮ ਮਿਲ ਹਰ ਭਾਈ ਜਿਸ ਮਿਲਿਆ ਜਿਸ ਪੂਰਵ ਕਮਾਈ ਗਿਆਨ ਧਿਆਨ ਪੁੱਟ ਪਰਮੇਸ਼ਰ ਪ੍ਰਭ ਸਭਨਾ ਗਲਾਂ ਜੋਗਾ ਜਿਉ ਖਿਨਮੇ ਥਾਪ ਥਾਪਨ ਹਾਰਾ ਆਪ ਕੰਤੀ ਆਪ ਪਸਾਰਾ ਲੀਪ ਨਹੀਂ ਜੀਵਨ ਦਾਤੇ ਦਰਸ਼ਨ ਡਿੱਠੇ ਲੈਣ ਵਿੱਚ ਜੋਗਾ ਜਿਉ ਅੰਚਲ ਲਾਏ ਸਭ ਸ੍ਰਿਸ਼ਟ ਤਰਾਈ ਆਪਣਾ ਨਾਉ ਆਪ ਜਪਾਈ ਗੁਰ ਬੋਹਿਤ ਪਾਇਆ ਕਿਰਪਾ ਤੇ ਨਾਨਕ ਤੁਰ ਸੰਜੋਗਾ ਜਿਉ ਮਾਝ ਮਹਲਾ ਪੰਜਵਾਂ ਸੋਈ ਕਰਨਾ ਜੀ ਆਪ ਕਰਾਏ ਜਿੱਥੇ ਰੱਖੇ ਸਾਹ ਭਰੀ ਜਾਏ ਸੋਈ ਸਿਆਣਾ ਸੁਪਤਵੰਤਾ ਹੁਕਮ ਲੱਗੇ ਜਿਸ ਮਿੱਠਾ ਜਿਉ ਸਭ ਰੋਈ ਕਿਤ ਧਾਗੇ

ഇതിന്റെ നീതന അപ്രാമണയ പേരടി യേശുദാതാമേ മാർഗ ശബ്ദ പശാത്താവേ സച്ച ശൃംഗാര ബണാമണയ ലാഖോ ചിരാസി ജിയോ പായേ ജിഷ്ണു നദ്ര കരേ തിസ് ഗുരു മലായേ കെൽഭ കാർ സദാ ജന നിർമ്മല ദര സച്ചേ നാമ സുഹാമണയ ਦੇਖਾ ਮਾਂਗੇ ਤਾਂ ਕਿਨ ਦੀਆ ਸੁਖ ਨਾਈ ਫੁਣ ਦੂਏ ਤੀਏ ਆਪੇ ਬੰਸ ਲਏ ਪਰ ਸਾਚਾ ਆਪੇ ਬੰਸ ਮਿਲਾਵਣਿਆ ਆਪ ਕਰੇ ਤੈ ਆਪ ਕਰਾਏ ਪੂਰੇ ਗੱਤੇ ਸ਼ਬਦ ਮਿਲਾਏ ਨਾਨਕ ਨਾਮ ਮਿਲੇ ਵਡਿਆਈ ਆਪੇ ਮੀਰ ਮਿਲਾਵਣਿਆ ਮਾਂਝ ਮਹੱਲਾ ਤੀਜਾ

ਜਾਂ ਪਰ ਬੰਦਾ ਦੁੱਖ ਸਹਾਈ ਅੰਨਾ ਬੋਲ ਅੰਨਾ ਬੋਲ ਬੋਲਾ ਕਿਛ ਨਜ਼ਰ ਨਾ ਦੇ ਮਨਮੁਖ ਪਾਪ ਪਚਾਵਣਿਆ ਇੱਕ ਰੰਗ ਰਾਤੇ ਜੋਤ ਆਪ ਲਿਵਲਾਏ ਪਾਏ ਭਗਤ ਚਿਰੇ ਮਨ ਪਾਏ ਸਤਿਗੁਰ ਸੇਵ ਸਦਾ ਸੁਖਦਾਤਾ ਸਰ ਇੱਛਾ ਆਪ ਜਾਵਣਿਆ ਹਰ ਜੀਉ ਤੇਰੀ ਸਦਾ ਸਰਨਾਈ ਆਪੇ ਬਖਸ਼ੇ ਦੇ ਅੜਿਆਈ ਜਮਕਾਲ ਤਿਸ ਨੇੜ ਨਾ ਆਵੇ ਜੋ ਹਰ ਹਰ ਨਾਮ ਜੋ ਜਮਕਾਲ

ਏ ਬਿਨ ਪ੍ਰਭ ਦੁੱਖ ਪਾਵਣਿਆ ਦੇ ਜਦਨ ਆਗੇ ਜਾਏ ਜਿੱਥੇ ਦੇਖਾ ਮੰਗਿਆ ਤਿੱਥੇ ਛਿੱਤੇ ਸੱਚ ਕਮਾਏ ਸਤਿਗੁਰ ਸੇਵਨ ਸੇ ਤਨਵੰਤੇ ਇੱਥੇ ਉੱਥੇ ਨਾਮ ਸਮਾਵਣਿਆ ਭੈ ਪਾਏ ਸ਼ਿੰਗਾਰ ਬਣਾਏ ਗੁਰਪ੍ਰਸਾਦੀ ਮਹਿਲ ਕਰ ਪਾਏ ਆਂਦਨ ਸੁਧਾਰੇ ਨਯਾ ਤੀਮ ਜਿੱਥੇ ਰੰਗ ਬਣਾਵਣਿਆ ਸਭਨਾ ਤਰਵਸੇ ਸਦਾ ਨਾਲੇ ਗੁਰਪ੍ਰਸਾਦੀ ਕੋ ਨਦਰ ਨਿਹਾਲੇ ਮੇਰਾ ਪ੍ਰਭ ਆਤ ਉੱਚ ਉੱਚਾ ਕਰ ਕਿਰਪਾ ਆਪ ਮਨਾਵਣਿਆ ਮਾਇਆ ਮੋਏ ਜਗ ਸੁੱਤਾ ਨਾਮ ਸਾਰ ਅੰਤ ਵਿਗੁੱਤਾ ਜਿਸ ਤੇ ਸੁੱਤਾ ਸੋ ਜਗਾਏ ਗੁਰਮਤਿ ਸੋਚੀ ਪਾਵਣਿਆ ਆਹ ਆਪ ਆਪ ਆਪਿਓ ਪੀਏ ਸੋ ਪਰਮ ਗਵਾਏ।

ਮਨਿਆ ਮੈਂ ਹੋਰ ਨਾ ਕੋਈ ਤੇਰੇ ਜਿਹਾ ਤੇਰੀ ਨਦਰੀ ਸੀ ਜਿਸ ਦਿਹਾ ਆਂਦਣ ਸਾਰ ਸੰਭਾਲ ਰਹੇ ਆਂਦਣ ਸਾਰ ਸੰਭਾਲ ਹਰ ਰਾਖੀ ਗੁਰਮੁਖ ਸਹਿਜ ਸਵਾਮਣਿਆ।

ਗੁਰਮੁਖ ਹੋ ਗਏ ਤੂੰ ਆਪਣਾ ਘਰ ਰੱਖੇ ਪੰਚ ਦੂਰ ਸ਼ਬਦ ਪਚਾਵਣਿਆ ਇੱਕ ਗੁਰਮੁਖ ਸਦਾ ਦਿੱਤੇ ਰੰਗ ਰਾਤੀ ਸਹਿਜੇ ਪ੍ਰਸੇਵੇ ਅੰਦਨ ਮਾਤੇ ਮੈਲ ਪ੍ਰੀਤਮ ਸੱਚੇ ਗੁਣ ਗਾਵੇ ਹਰ ਦਰ ਸੋਭਾ ਪਾਵਣਿਆ ਏਕ ਅਮੀਕੇ ਆਪ ਪਾਇਆ ਦੁਵਿਧਾ ਦੂਜਾ ਦਰੈ ਤਰੈ ਬਦ ਮਾਇਆ ਚੌਥੀ ਪੌੜੀ ਗੁਰਮੁਖ ਉੱਚੀ ਸੱਚੋ ਸੱਚ ਸੁਖ ਮਾਵਣਿਆ ਸਭ ਹੈ ਸੱਚਾ ਸੀ ਸੱਚੇ ਭਾਵੇ ਜਿਨ ਸਸ ਜਾਤਾ ਸੋ ਸਹਿਜ ਮਾਵੇ ਗੁਰਮੁਖ ਕਰਨੀ ਸੱਚੀ ਸੇਵੇ ਸੱਚੇ ਜਾਏ ਸਮਾਵਣਿਆ ਸੱਚੇ ਬਾਜੋ ਕੋ ਅਵਨ ਦੂਆ ਦੂਜੇ ਲਾਗ ਜਗ ਖਪ ਖਪ ਮੂਆ।

ਮਾਜ ਮਹੱਲਾ ਪੰਜਵਾਂ ਅੰਮ੍ਰਿਤ ਬਾਣੀ ਗੁਰ ਕੀ ਮਿੱਠੀ ਗੁਰਮੁਖ ਵੇਲੇ ਕਿਨੇ ਨਾ ਚੱਕਦੀ ਥੀ ਅੰਤਰ ਪ੍ਰਦਾਸ ਮਹਾਰਾਜ ਪੀਵੇ ਦਰ ਸੱਚੇ ਸ਼ਬਦ ਵਜਾਵਣਿਆ ਹਾਂ ਵਾਰੀ ਜੀਓ ਵਾਰੀ ਗੁਰਚਰਨੀ ਚਿੱਤ ਲਵਣਿਆ ਸਤਿਗੁਰ ਹੈ।

ਬੈਨ ਗੁਰ ਸੇਵੇ ਸੁਖ ਨ ਹੋਵੀ ਪੂਰੇ ਪਾ ਗੁਰ ਪਾਵਣਿਆ ਏ ਮਨਾਸੀ ਕੋਈ ਗੁਰਮੁਖ ਵੇਖੇ ਮੂਰਚਾ ਨਾ ਲਾਗੇ ਜਹਾਂ ਮੈਂ ਸੁਖੇ ਅਣਹਤ ਬਾਣੀ ਨਿਰਮਲ ਸ਼ਬਦ ਵਜਾਏ ਗੁਰ ਸਾਹਿਬ ਦੀ ਸੱਚ ਸਮਾਵਣਿਆ ਬੈਨ ਸਤਿਗੁਰ ਕਹਿਣਾ ਦੇਖਿਆ ਜਾਏ ਗੁਰ ਕਿਰਪਾ ਕਰ ਆਪ ਦਿੱਤਾ ਦਿਖਾਏ

ਕਿਰਪਾ ਤੇ ਸੱਚ ਪਾਵਣਿਆ ਪਾਓ ਪਾਓ ਭੋਜਨ ਸਤਿਗੁਰ ਤੁਠੇ ਪਾਏ ਹਨ ਰਸ ਚੁਕੇ ਹਰਸ ਮਨ ਵਸਾਏ ਸੱਚ ਸੰਤੋਖ ਸਹਿ ਸੁਖ ਬਾਣੀ ਪੂਰੇ ਗੁਸੇ ਪਾਵਣਿਆ ਸਤਿਗੁਰ ਨਾ ਸੇਵੇ ਮੂਰਖ ਅੰਧ ਗਵਾਰਾ ਫਿਰ ਓਏ ਕਿੱਥੋਂ ਪਾਇਨ ਮੁਖ ਦੁਆਰਾ ਮਰ ਮਰ ਜੰਮੇ ਫਿਰ ਸਰਿਆ ਵੇ ਜੰਦਰ ਝੋਟਾਂ ਖਾਵਣਿਆ ਸ਼ਬਦੇ ਸਾਧ ਜਾਣੇ ਤਾਂ ਆਪ ਜਾਣੇ ਨਿਰਮਲ ਬਾਣੀ ਸ਼ਬਦ ਵਖਾਣੇ ਸੱਚੇ ਸੇ ਸਦਾ ਸੁਖ ਪਾਇਨ ਨੰਦ ਨਾਮ ਮਨ ਵਸਾਵਣਿਆ ਹਾਂ ਸੋ ਥਾਨ ਸੁਆਇਆ ਜੋ ਹਰ ਮਨ ਪਾਇਆ ਸਤਸੰਗਤ ਬਹਿ ਹਰ ਗੁਣ ਗਾਇਆ ਅੰਦਨ ਹਰ ਸਲਾਹੀ ਸਾਚਾ ਨਿਰਮਲ ਨਾਦ ਵਜਾ ਮਣਿਆ ਮਾਨੁਖ ਕੋਟੀ ਮਨਮੁਖ ਕੋਟੀ ਰਾਸ ਖੋਟਾ ਪਸਾਰਾ ਕੂੜ ਕਮਾਉਣ ਦੁਖ ਲਾਗੇ ਪਾਰਾ ਪਰਮੇ ਫੂਲੇ ਕਰਨ ਦੇ ਰਾਤੀ ਮਰ ਜਨਮੇ ਜਨਮ ਗਮਾਵਣਿਆ ਸੱਚਾ ਸਹਿ ਮੈਂ ਅੰਤ ਪਿਆਰਾ ਪੂਰੇ ਗੁਰ ਕੇ ਸਭ ਨਿਧਾਰਾ ਨਾਨਕ ਨਾ ਮਿਲੇ ਵਡਿਆਈ ਦੁੱਖ ਸੁਖ ਸੰਕਰ ਜਾਣਿਆ ਮਾਜ ਮਹੱਲਾ ਤੀਜਾ ਤੇਰੀਆਂ ਕਾਣੀ ਤੇਰੀਆਂ ਬਾਣੀ ਬੈਨਾ ਮੈਂ ਸਭ ਭਰਮ ਪਲਾਣੀ ਗੁਰਸੇਵਾ ਤੇ ਹਰ ਨਾਮ ਪਾਇਆ ਮੈਂ ਸਤਿਗੁਰ ਕੋਈ ਨ ਪਾਵਣਿਆ

ਸਤਿਗੁਰ ਸੇਵੇ ਤਾਂ ਸਭ ਛੁਪਾਏ, ਜਿਹੀ ਮਨ ਸਾਕਰ ਲਾਗੇ ਤਿਆ ਫਲ ਪਾਏ। ਸਤਿਗੁਰ ਦਾਤਾ ਸਮਲਾਵਥ ਕਾ ਪੂਰੇ ਭਾਗ ਮਿਲਾਵਣਿਆ, ਏ ਮੈਂ ਮਨ ਮੈਲਾ ਇੱਕ ਨ ਧਿਆਏ, ਅੰਤਨ ਮੈਂ ਲਾਗੀ ਬਹੁ ਦੂਜੇ ਪਾਏ। ਤਟ ਤੀਰਥ ਸੰਤਰ ਪਵੇ ਹੰਕਾਰੀ, ਹੋਰ ਵਧੇਰੇ ਹੋਮੇ ਮਲ ਲਾਵਣਿਆ। ਸਤਿਗੁਰ ਸੇਵੇ ਤਾਂ ਮਰ ਜਾਏ, ਜੀਵਤ ਮਰੇ ਹਰ ਸਿਉਂਚ ਚਲਾਏ। ਹਰ ਅੰਧਾ ਅੰਧ ਹੰਧਾਰਾ, ਦਿਸ਼ਟਾ ਦਿਸ਼ਟਾ ਕਈ ਕੀੜੇ, ਦਿਸ਼ਟਾ ਕਮਾਵੇ ਫਿਰ ਦਿਸ਼ਟਾ ਮਾਏ ਪਚਾਵਣਿਆ। ਮਗਤੇ ਸੇਵਾ ਮਗਤੇ ਮਗਤਾ ਹੋਵੇ, ਹੋਮੇ ਮਗਤਾ ਸ਼ਬਦੇ ਹੋਵੇ। ਅੰਧਨ ਹਰ ਜੀਉ ਸੱਚਾ ਸੇਵੀ, ਪੂਰੇ ਪਾ ਗੁਰ ਪਾਵਣਿਆ। ਆਪੇ ਬਖਸ਼ੇ ਮੇਲ ਮਲਾਏ, ਪੂਰੇ ਗੁਰ ਤੇ ਨਾਮ ਨਿਧ ਪਾਏ। ਸੱਚਾ ਨਾ ਸੱਚੇ ਨਾ ਸਦਾ ਮਨ ਸੱਚਾ, ਸਚ ਸੇਵੇ ਦੁੱਖ ਗਵਾਵਣਿਆ। ਸਦਾ ਹਜੂਰ ਦੂਰ ਨਾ ਜਾਣੋ, ਗੁਰ ਸਰਦਿਆ ਹਰ ਅੰਤਰ ਪਛਾਣੋ। ਨਾਨਕ ਨਾਮ ਮਿਲੇ ਵਡਿਆਈ, ਪੂਰੇ ਗੁਰ ਤੇ ਪਾਵਣਿਆ। ਮਾਜ ਮਹੱਲਾ ਤੀਜਾ, ਇੱਥੇ ਸੱਚੇ ਸੋ ਆਗੇ ਸੱਚੇ, ਮਨ ਸੱਚਾ ਸੱਚੇ ਸ਼ਬਦ ਰਾਚੇ। ਸੱਚਾ ਸੇਵੇ ਸੱਚ ਕਮਾਵੇ, ਸੱਚੋ ਸੱਚ ਕਮਾਵਣਿਆ। ਹਾਂ ਵਾਰੀ ਜੀਓ ਵਾਰੀ, ਸੱਚਾ ਨਾਮ ਮਨ ਵਸਾਵਣਿਆ। ਸੱਚੇ ਸੇਵੇ ਸੱਚ ਸਮਾਵੇ, ਸੱਚੇ ਕੇ ਗੁਣ ਗਾਵਣਿਆ। ਰਹੋ ਪੰਡਤ ਪੜੇ ਸਾਧਨ ਪਾਵੇ, ਦੂਜੇ ਪਾਏ ਮਾਇਆ ਮਨ ਪਰਮਾਵੇ। ਪਰਮਾਵੇ ਮਾਇਆ ਮੋਏ ਸਭ ਸੁਧ ਨ ਗਵਾਈ, ਕਰ ਅਵਗਨ ਪਛੋ ਤਾਮਣਿਆ। ਸਤਿਗੁਰ ਮਿਲੇ ਤਾਂ ਤਤ ਪਾਏ, ਹਰ ਕਾ ਨਾ ਮਨ ਵਸਾਏ। ਸ਼ਬਦ ਮਰੇ ਮਨ ਮਾਰੇ ਆਪਣਾ, ਮੁਕਤੀ ਕਾ ਦਰ ਪਾਵਣਿਆ। ਕਿਲਵਤ ਕਾਟੇ ਕ੍ਰੋਧ ਨਵਾਰੇ, ਗੁਰ ਕਾ ਸ਼ਬਦ ਰਖੇ ਉਤਾਰੇ। ਸਚ ਰਤੇ ਸਦਾ ਬੈਰਾਗੀ, ਹੋਮੇ ਮਾਰ ਮਲਾਵਣਿਆ। ਅੰਤਰ ਰਤਨ ਮਿਲੇ ਮਿਲਾਇਆ, ਤੇਰੇ ਬਦ ਮਨਸਾ ਤੇਰੇ ਬਦ ਮਾਇਆ। ਪੜ ਪੜ ਪੰਡਤ ਮੋਤੀ ਮੋਹਣੀ ਥੱਕੇ, ਚੁਸੇ ਪਦ ਕੀ ਸਾਰ ਨ ਪਾਵਣਿਆ। ਆਪੇ ਰੰਗੇ ਰੰਗ ਚੜਾਏ, ਸੇਜਣ ਦਾ ਤੇਰਾ ਗੁਰ ਸ਼ਬਦ ਗਾਏ। ਹਰ ਰੰਗ ਚੜਿਆ ਅਤ ਪਾਰਾ, ਹਰ ਰਸ ਰਸ ਗੁਣ ਗਾਵਣਿਆ। ਕਰਮ ਖਰਦ ਸਿਤ ਸਚ ਸੰਜਮ ਸੋਈ, ਗੁਰਮ ਗਿਆਨ ਨਾਮਕ ਧੋਈ। ਗੁਰਮੁਖ ਕਰ ਸੱਚ ਕਮਾਵੇ, ਸੱਚੇ ਸੱਚ ਸਮਾਵਣਿਆ। ਗੁਰਮੁਖ ਥਾਪੇ ਥਾਪ ਥਾਪੇ, ਗੁਰਮੁਖ ਜਾਤ ਪਾਤ ਸਭਨ ਸਭ ਆਪੇ। ਨਾਨਕ ਗੁਰਮੁਖ ਨਾਮ ਧਿਆਏ, ਨਾਮੇ ਨਾ ਸਮਾਵਣਿਆ। ਮਾਜ ਮਹੱਲਾ ਤੀਜਾ, ਉਤਪਤ ਪਰਲੋ ਸ਼ਬਦੇ ਹੋਵੇ, ਸ਼ਬਦੇ ਹੀ ਫਿਰ ਉਪਤ ਹੋਵੇ। ਗੁਰਮੁਖ ਵਾਤੇ ਸਭ ਆਪੇ, ਆਪੇ ਸੱਚਾ ਗੁਰਮੁਖ ਪਾਏ ਸਮਾਵਣਿਆ। ਹਾਂ ਵਾਰੀ ਜੀਓ ਵਾਰੀ, ਗੁਰ ਪੂਰਾ ਮਨ ਵਸਾਵਣਿਆ। ਗੁਰ ਤੇ ਆਤ ਸ਼ਾਂਤ ਭਗਤ ਕਰੇ ਦਿਨ ਰਾਤੀ, ਗੁਣ ਗਏ ਕਹਿ ਗੁਣੀ ਸਮਾਵਣਿਆ। ਰਹਾਉ ਗੁਰਮੁਖ ਧਰਤੀ ਗੁਰਮੁਖ ਸਾ ਗੁਰਮੁਖ ਧਰਤੀ ਗੁਰਮੁਖ ਪਾਣੀ, ਗੁਰਮੁਖ ਪਵੇ ਬਸੰਤਰ ਖੇਲੇ ਵਡਾਣੀ। ਸੋ ਨਿਰਗੁਰਾ ਸੋ ਮਰ ਮਰ ਜੰਮੇ, ਨੈ ਗੁਰੇ ਆਵਣ ਜਾ ਨੈ ਗੁਰੇ ਆਵਣ ਜਾਵਣਿਆ। ਤਿੰਨ ਕਰ ਤੇਗ ਖੇਲ ਰਚਾਇਆ, ਕਾਇਆ ਸਰੀਰੇ ਵਿੱਚ ਸਭ ਕੁਛ ਪਾਇਆ। ਸ਼ਬਦ ਭੇਦ ਕੋਈ ਨਾ ਮੈਲ ਪਾਏ, ਮੇਲੇ ਮੈਲ ਬੁਲਾਵਣਿਆ। ਸੱਚਾ ਸਾ ਸੱਚੇ ਬਣ ਜਾ ਰੇ, ਸੱਚ ਬਣਾ ਮਾਂਜੇ ਗਹੇਤ ਪਿਆਰੀ। ਸੱਚ ਬਹਾਜੇ ਸੱਚ ਕਮਾਵੇ, ਸੱਚੋ ਸੱਚ ਕਮਾਵਣਿਆ। ਬਿਨ ਰਾਸੀ ਕੋ ਵਤ ਕਿਉਂ ਪਾਏ, ਮਨੁੱਖ ਭੂਲੇ ਲੋਕ ਸਬਾਏ। ਬਿਨ ਰਾਸੀ

ਮਿਲ ਪ੍ਰੀਤਮ ਸੁਖ ਪਾਵਣਿਆ ਅੰਤਰ ਵਸ ਮੂੜਾ ਬਾਹਰ ਭਾਲੇ ਮਨ ਮੁਖੰਡੇ ਖਿਰੇ ਬਤਾਲੇ ਜਿੱਥੇ ਵਸ ਹੋਵੇ ਤਿੱਥੇ ਕੋਈ ਨਾ ਪਾਵੇ ਮਨਮੁਖ ਭਰਮ ਭੁਲਾਵਣਿਆ ਆਪੇ ਦੇਵੀ ਸ਼ਬਦ ਬੁਲਾਏ ਮੇਲੀ ਮੈਂ ਸੁਖ ਸਹਿਜ ਸੁਖ ਪਾਏ ਨਾਨਕ ਨਾਮ ਮਿਲੇ ਵੜਿਆਈ ਆਪੇ ਸੁਣ ਸੁਣ ਧਿਆਵਣਿਆ ਮਾਝ ਮਹੱਲਾ ਤੀਜਾ ਸਤਿਗੁਰੁ ਸਾਚੀ ਸਿੱਖ ਸੁਣਾਈ ਹਰ ਚੇਤੇ ਅੰਤ ਹੋਏ ਸਿਖਾਈ ਹਰ ਅਗਮ ਗੋਚਨਾ ਸਹਿ ਜੋਨੀ ਸਤਿਗੁਰ ਕਹਿ ਪਾਏ ਪਾਵਣਿਆ ਹਾਂ ਵਾਰੀ ਜੀਓ ਵਾਰੀ ਆਪ ਨਿਵਾਰਨਿਆ ਆਪ ਗਵਾਏ ਤਾਂ ਹਰ ਪਾਏ ਹਰ ਸਿਉਂ ਸਹਿ ਸਮਾਵਣਿਆ ਰਹਾਉ ਪੂਰਬ ਲਿਖਿਆ ਸੋ ਕਰਮ ਕਮਾਇਆ ਸਤਿਗੁਰ

ਹੋਈ ਸਤਿਗੁਰ ਸੇਵੀ ਪ੍ਰਗਟ ਹੋਈ ਗੁਪਤ ਪ੍ਰਗਟ ਵਰਤੇ ਸਭ ਥਾਈ ਜੋਤੀ ਜੋਤ ਮਿਲਾਵਣਿਆ ਕਿਛਨਾ ਅਗਨ ਜਲੇ ਸੰਸਾਰਾ ਲੋ ਭਗਵਾਨ ਬਹੁਤ ਹੰਕਾਰਾ ਮਰ ਮਰ ਜਨਮੇ ਪਤ ਗਵਾਏ ਆਪਣੀ ਵਿਰਥਾ ਜਨਮ ਗਵਾਵਣਿਆ ਆਪਣੀ ਵਿਰਥਾ ਜਨਮ ਗਵਾਵਣਿਆ ਗੁਰ ਕਾ ਸ਼ਬਦ ਕੋ ਵਿਰਲਾ ਬੂਝੇ ਆਪ ਮਾਰੇ ਤਾਂ ਤਰਸ ਤਰੈ ਪਮ ਸੂਜੇ ਫਿਰੋ ਮਰੇ ਨ ਮਰਨਾ ਹੋਵੇ ਸਹਿਜੇ ਸੱਚ ਸਮਾਵਣਿਆ ਮਾਇਆ ਮੈਂ ਫਿਰ ਚਿਤਨ ਲਾਏ ਗੁਰ ਕੈ ਸ਼ਬਦ ਸਦਾ ਰਹੇ ਸਮਾਏ ਸੱਚ ਸਲਾਹੇ ਸਭ ਘਟ ਅੰਤਰ ਸੁੱਚੋ ਸੱਚ ਸੁਹਾਵਣਿਆ ਸੱਚ ਸਲਾਹੀ ਸਦਾ ਸੱਚ ਸਲਾਹੀ ਸਦਾ ਹਜੂਰੇ ਗੁਰ ਕੈ ਸ਼ਬਦ ਰਿਹਾ ਭਰਪੂਰੇ ਗੁਰ ਪ੍ਰਸਾਦੀ ਸੱਚ ਨਦਰੇ ਆਵੇ ਸੱਚੇ ਹੀ ਸੁਖ ਪਾਵਣਿਆ ਸੱਚ ਮਨ ਅੰਦਰ ਰਿਹਾ ਸਮਾਏ ਸਦਾ ਸੁਚ ਨਿਚਲ ਨਾ ਵਿਨ ਜਾਏ ਸੱਚੇ ਲਾਗੇ ਸੋ ਮਨ ਨਿਰਮਲ ਗੁਰਮਤੀ ਸੱਚ ਸਮਾਵਣਿਆ ਸੱਚ ਸਲਾਹੀ ਅਵਰ ਨਾ ਕੋ

ਹਾਂ ਨਿਰਮਲ ਗੁਰ ਸ਼ਬਦ ਸਲਾਹੀ ਸ਼ਬਦੋ ਸੰਤੀ ਸਭ ਮਿਟਾਵਣਿਆ ਰਹਾਉ ਨਿਰਮਲ ਨਾਮ ਵਸਿਆ ਮਣਿਆਏ ਮਨ ਤਨ ਨਿਰਮਲ ਮਾਇਆ ਸ਼ਬਦ ਮਾਇਆ ਮੋਹਿ ਗਵਾਏ ਨਿਰਮਲ ਗੁਣ ਗਾਵੇ ਨਿਤ ਸਾਚੇ ਕੇ ਨਿਰਮਲ ਨਾਦ ਵਜਾਵਣਿਆ ਨਿਰਮਲ ਮਤ ਗਤੇ ਪਾਇਆ ਵਿੱਚੋਂ ਆਮੁਆ ਦਿਸੇ ਮੋਹ ਨਮਾਇਆ ਨਿਰਮਲ ਗਿਆਨ ਧਿਆਨ ਅੰਤਰ ਨਿਰਮਲ ਨਿਰਮਲ ਬਾਣੀ ਮਨ ਵਸਾਵਣਿਆ ਜੋ ਨਿਰਮਲ ਸੇਵੇ ਸੁ ਨਿਰਮਲ ਹੋਵੇ ਹਉਮੈ ਮੈਲ ਗੁਰ ਸ਼ਬਦ ਤੂਰੇ ਨਿਰਮਲ ਵਾਜੇ ਅੰਦਨ ਧੁਨ ਬਾਣੀ ਦਰ ਸੱਚੇ ਸੁਭਾ ਪਾਵਣਿਆ ਨਿਰਮਲ ਤੇ ਸਭ ਨਿਰਮਲ ਹੋਵੇ ਨਿਰਮਲ ਮਲਮਿਆ ਹਰ ਸ਼ਬਦ ਪਰੋਵੇ ਨਿਰਮਲ ਨਾਮ ਲੱਗੇ ਵੜ ਭਾਗੀ ਨਿਰਮਲ ਨਾਮ ਸੁਹਾਵਣਿਆ ਸੋ ਨਿਰਮਲ ਜੋ ਸ਼ਬਦ ਮੋਹ ਸੋਏ ਨਿਰਮਲ ਨਾਮ ਅੰਤਰ ਮੋਹੇ ਸੱਚ ਨਾਮ ਮਲ ਕਦੇ ਨ ਲਾਗੇ ਮਕੂਜਲ ਸੱਚ ਕਰਾਵਣਿਆ ਮਨ ਮੈਲਾ ਹੈ ਦੂਜੇ ਪਾਏ ਮੈਲਾ ਚੁੱਕੇ ਮੈਲੇ ਥਾਏ ਮੈਲਾ ਖਾਏ ਫਿਰ ਬੈਲ ਵਧਾਏ ਮਨਮੁਖ ਮੈਲ ਦੁੱਖ ਪਾਵਣਿਆ ਮੈਲੇ ਨਿਰਮਲ ਸਰ ਹੁਕਮ ਸੁਭਾ ਸੁਭਾਏ ਸੇ ਨਿਰਮਲ ਜੋ ਹਰ ਸੱਚੇ ਪਾਏ ਨਾਨਕ ਨਾਮ ਵਸੇ ਮਨ ਅੰਤਰ ਗੁਰਮੁਖ ਮੈਲ ਚੁਕਾਵਣਿਆ ਮਾਝ ਮਹੱਲਾ ਤੀਜਾ ਗੋਵਿੰਦ ਉਜਲ ਉਜਲ ਹੰਸਾ ਮਨ ਬਾਣੀ ਨਿਰਮਲ ਮੇਰੀ ਮਨਸਾ ਮਨ ਉਜਲ ਸਦਾ ਸਦਾ ਮੁਖ ਸੋਏ ਅਤ ਉਜਲ ਨਾਮ ਧਿਆਵਣਿਆ ਹਾਂ ਵਾਰੀ ਜੀਓ ਵਾਰੀ ਗੋਬਿੰਦ ਗੁਣ ਗਾਵਣਿਆ ਗੋਬਿੰਦ ਗੋਬਿੰਦ ਕਹੇ ਦੈ ਰਾਤੀ ਗੋਬਿੰਦ ਗੁਣ ਸਭ ਸੁਹਾਵਣਿਆ ਰਹਾਉ ਗੋਬਿੰਦ ਗਾਵੇ ਸਹਿਜ ਸਵਾਏ ਗੜ ਕਹਿ ਪੈ ਉਜਲ ਹੋਮੇ ਮਲ ਜਾਏ ਸਦਾ ਆਨੰਦ ਰਹੇ ਭਗਤ ਕਰੇ ਦੈ ਰਾਤੀ ਸੁਨ ਗੋਬਿੰਦ ਗੁਣ ਗਾਵਣਿਆ ਮਣੀਆਂ ਸਾਚੇ ਭਗਤ ਦਰੜਾਏ ਗੁਰ ਕੇ ਸਭ ਮਨੇ ਮਨ ਮਲਾਏ ਸੱਚਾ ਤਾਲ ਪੂਰੇ ਮਾਇਆ ਮੋਹ ਚਕਾਏ ਸ਼ਬਦ ਨਿਰਤ ਕਰਾਵਣਿਆ ਉੱਚਾ ਕੁੱਕੇ ਤਨੇ ਪਛਾੜੇ ਮਾਇਆ ਮੋਹੇ ਜੋਇਆ ਜਮਕਾਲੇ ਮਾਇਆ ਮੋਹਿਤ ਮਨ ਨਿਚਾਏ ਅੰਤਰ ਕਪਟ ਦੁਖ ਪਾਵਣਿਆ ਗੁਰਮੁਖ ਭਗਤ ਜਾਂ ਆਪ ਕਰਾਏ ਤਨ ਮਨ ਰਾਤਾ ਸਹਿ ਸਰਾਏ ਬਾਣੀ ਵਜੇ ਸ਼ਬਦ ਵਜਾਏ ਗੁਰਮੁਖ ਭਗਤ ਥਾਏ ਪਾਵਣਿਆ ਬਹੁਤਾਲ ਪੂਰੇ ਵਾਜੇ ਵਜਾਏ ਨਾ ਕੋ ਸੁਨੇ ਨਾ ਮਨ ਵਸਾਏ ਮਾਇਆ ਕਰਨ ਪੈੜ ਬੰਦ ਨਾਚੇ ਦੂਜੇ ਪਏ ਦੁਖ ਪਾਵਣਿਆ ਜਿਸ ਅੰਤਰ ਪ੍ਰੀਤ ਲੱਗੇ ਸੋ ਮੁਗਤਾ ਇੰਦਰੀ ਵਸ ਸਚ ਸੰਜਮ ਜੁਗਤਾ ਵਰਕੇ ਸਾਖ ਸਦਾ ਹਰ ਧਿਆਏ ਭਗਤ ਹਰ ਪਾਵਣਿਆ ਗੁਰਮੁਖ ਭਗਤ ਜੁਗ ਚਾਰੇ ਹੋਏ ਹੋਤ ਭਗਤ ਨ ਪਾਈ ਕੋਏ ਨਾਨਕ ਨਾਮ ਗੁਰ ਭਗਤੀ ਪਾਈਏ ਗੁਰ ਚਾਨੀ ਚਿੱਤ ਲਾਵਣਿਆ ਮਾਝ ਮਹੱਲਾ ਤੀਜਾ ਸੱਚਾ ਸੇਵੀ ਸੱਚ ਸਲਾਹੀ ਸੱਚੇ ਨਾਇਂਦ ਕਵੀ ਨਾਹੀ ਸੁਖਦਾਤਾ ਸੇਵ ਸੁਖ ਪਾਈਏ ਨਗਰਮਤ ਮਨ ਵਸਾਵਣਿਆ ਹਾਂ ਵਾਰੀ ਜੀਓ ਵਾਰੀ ਸੁਖ ਸਹਿ ਸਮਾਗ ਲਗਾਵਣਿਆ ਜੋ ਹਰ ਸੇਵੇ ਸੋਏ ਸਦਾ ਸੋਏ ਸੁਭਾ ਸੁਖ ਸੁਹਾਵਣਿਆ ਰਹਾਉ ਸਭ ਕੋ ਤੇਰਾ ਭਗਤ ਕਹਾਏ ਸੀ ਭਗਤ ਤੇਰੇ ਮਨ ਪਾਏ ਸੱਚ ਬਣੀ ਤੁਦੇ ਸਲਾਹਣ ਰੰਗ ਰਾਤੇ ਭਗਤ ਕਰਾਵਣਿਆ ਸਭ ਕੋ ਸੱਚੇ ਹਰ ਜੀਓ ਤੇਰਾ ਗੁਰਮੁਖ ਮਿਲੇ ਤਾਂ ਚੁੱਕੇ ਹੀਰਾ ਜਾਂ ਤੁਦ ਭਾਵੇ ਤਾਂ ਨਾਏ ਚਾਵੇ ਤੂੰ ਆਪੇ ਨਾਉ ਜਪਾਵਣਿਆ ਗੁਰਮਤੀ ਹਰ ਮਨ ਵਸਾਇਆ ਹਰ ਕ ਸੁਖ ਸਮੇ ਗਵਾਇਆ ਇਕ ਸਿਉਂ ਲਿਵ ਲਾਗੀ ਸਦਾ ਹੀ ਹਰ ਨਾਮ ਮਨ ਵਸਾਵਣਿਆ ਭਗਤ ਰੰਗ ਰਾਤੇ ਸਦਾ ਤੇਰੇ ਚਾਏ ਨੌ ਨਿਦ ਨਾਮ ਵਸਿਆ ਮਣਿਆਏ ਪੂਰੇ ਭਾਗ ਸਤਿਗੁਰ ਪਾਇਆ।

ਤੀ ਹਰ ਪਾਏ ਪੈ ਪਾਏ ਸਿੰਘਾਰ ਬਣਾਏ ਸਤਿਗੁਰ ਸੇਵੇ ਸਦਾ ਸੁਹਾਗਣਾ ਸੱਚ ਉਪਦੇਸ਼ ਮਾਮਣਿਆ ਸ਼ਬਦ ਸਾਰਨ ਤਿੰਨਾ ਥਰ ਨ ਪਥਾਉ ਭੂ ਭਰਮ ਭੂਲੇ ਜਿਉ ਸੁਨੇ ਕਾਲਾ ਕਾਉ ਹਲਤ ਪਲੇ ਦਿਨ ਹਲਤ ਪਲ ਤਿੰਨ ਦੋਰੇ ਦੋਰੇ ਗਵਾਏ ਦੁੱਖ ਦੁੱਖ ਦੁੱਖੇ ਦੁੱਖ ਵਿਆਹ ਮਣਿਆ ਲਿਖਦਿਆਂ ਲਿਖਦਿਆਂ ਕਾਗਦ ਮਸਖ ਹੋਈ ਦੂਜੇ ਪਾਏ ਸੁੱਖ ਪਾਏ ਨ ਕੋਈ ਕੂੜ ਲਿਖੇ ਤਾਂ ਕੂੜ ਕਮਾਵੇ ਜਲ ਜਾਵੇ ਜਲ ਜਾਵੇ ਕੂੜ ਚਿਤਲਾ ਮਣਿਆ ਗਰਮਖ ਸੱਚੋ ਸੱਚ ਲਿਖੇ ਵਿਚਾਰ ਸੇਜਾਂ ਸੱਚੇ ਪਾਵੇ ਮੁੱਖ ਦਵਾਰ ਸੱਚ ਕਾਗਦ ਕਲਕ ਮਸਵਾਣੀ ਸੱਚ ਲਿਖ ਸੱਚ ਸਮਾਵਣਿਆ ਮੇਰਾ ਪ੍ਰਵੰਤਰ ਬੈਠਾ ਵੇਖੇ ਗੁਰਪ੍ਰਸਾਦੀ ਮਿਲੇ ਸੋਈ ਜਾਂ ਦੇਖੇ ਨਾਨਕ ਨਾ ਮਿਲੇ ਵਡਿਆਈ ਪੂਰੇ ਗੁੱਸੇ ਪਾਵਣਿਆ ਮਾਜ ਮਹੱਲਾ ਤੀਜਾ ਆਤਮ ਰਾਮ ਪ੍ਰਗਾਸ ਵਰਤੇ ਹੋਵੇ ਹੋਮੇ ਮੈਲ ਲਾਗੀ ਗੁਰ ਸ਼ਬਦ ਹੋਵੇ ਮਨ ਨਿਰਮਲ ਅੰਦਨ ਭਗਤ ਰਾਤਾ ਸੁੱਚ ਰਾਤਾ ਭਗਤ ਕਰੇ ਹਰ ਪਾਵਣਿਆ ਹਾਂ ਵਾਰੀ ਜੀਉ ਵਾਰੀ ਆਪ ਭਗਤ ਕਰਨ ਵਿਚਾਰਾ ਭਗਤ ਕਰਾਵਣਿਆ ਤਿੰਨਾ ਭਗਤ ਜਿਨ੍ਹਾਂ ਕੋ ਸਦਾ ਨਮਸਕਾਰ ਕੀਜੇ ਜੋ ਅੰਦਰ ਹਰ ਗੁਣ ਗਾਵਣਿਆ ਰਾਓ ਆਪੇ ਕਰਤਾ ਕਰਨ ਕਰਾਏ ਜਿਤ ਪਾਵੇ ਤਿਤਕਾਰੇ ਲਾਏ ਪੂਰੇ ਭਾਵ ਗੁਰ ਸੇਵਾ ਹੋਵੇ ਗੁਰ ਸੇਵਾ ਤੇ ਸੁਖ ਪਾਵਣਿਆ ਨਰਮੈ ਜੀਵੇ ਸੰਕ ਛਪਾਏ ਗੁਰਪ੍ਰਸਾਦੀ ਹਰ ਮਨਾ ਮਨ ਵਸਾਏ ਸਦਾ ਮੁਕਤ ਹਰ ਮਨ ਵਸਾਏ ਸਹਿਜੇ ਸਹਿ ਸਮਾਵਣਿਆ ਬਹੁ ਬਹੁ ਕਰਮ ਕਮਾਵੇ ਮੁਕਤ ਨ ਪਾਏ ਜਸੰਤਰ ਭਰੇ ਦੂਜਾ ਪਾਈ ਖਵਾਏ ਦੱਸਾ ਜਨਮ ਗਵਾਇਆ ਕਪਟੀ ਮਿਨ ਸ਼ਬਦੇ ਦੁੱਖ ਪਾਵਣਿਆ ਧਾਤ ਰਾਖੇ ਠਾਕਰ ਹਾਏ ਗੁਰਪ੍ਰਸਾਦੀ ਪਰਮ ਪਦ ਪਾਏ ਸਤਿਗੁਰ ਆਪੇ ਮੇਲ ਮਲਾਏ ਮਿਲ ਪ੍ਰੀਤਮ ਸੁਖ ਪਾਵਣਿਆ ਇੱਕ ਕੂੜ ਲਾਗੇ ਕੂੜੇ ਫਲ ਪਾਏ ਦੂਜਾ ਪਾਏ ਵਿਰਥਾ ਜਨਮ ਗਵਾਏ ਆਪ ਡੁਬੇ ਸਗਲੇ ਕੋਲ ਡੋਬੇ ਕੂੜ ਬੋਲ ਵਿਖਾਵਣਿਆ ਇਸ ਤਨ ਮੈਂ ਮਨ ਕੋ ਗੁਰਮੁਖ ਦੇਖੇ ਭਾਏ ਭਗਤ ਜਾ ਹੋਮੇ ਸੁਖੇ ਤੈ ਸਾਧਕ ਮੋਨ ਧਾਰੀ ਰਹੇ ਲਵਲਾਏ ਮੈਂ ਤਨ ਪੀ ਤਨ ਮੈਂ ਮਨ ਨਾ ਦਿਖਾਵਣਿਆ ਆਪ ਕਰਾਏ ਕਰਤਾ ਸੂਈ ਹੋਰ ਕਿਆ ਕਰੇ ਕੀਤੇ ਕਿਆ ਹੋਈ ਨਾਨਕ ਜਿਸ ਨਾਮ ਦੇਵੇ ਸੋ ਲੇਵੇ ਨਾਮ ਮਨ ਵਸਾਵਣਿਆ ਮਾਜ ਮਹੱਲਾ ਤੀਜਾ ਇਸ ਗੁਫਾ ਇਸ ਗੁਫਾ ਮੈਂ ਖੁੱਠ ਭੰਡਾਰਾ ਤਿਸ ਵਿੱਚ ਵਸੇ ਹਰ ਲੱਖ ਪਾਰਾ ਆਪੇ ਗੁਰਤ ਪ੍ਰਗਟ ਹੈ ਆਪੇ ਗੁਰ ਸ਼ਬਦੀ ਆਪ ਜਾਣਿਆ ਹਾਂ ਵਾਰੀ ਜੀਓ ਵਾਰੀ ਅੰਬਤਨਾ ਮਨ ਸਾਵਣਿਆ ਅੰਬਤਨਾ ਮਾਰਸ ਮੀਠਾ ਗੁਰਮਤੀ ਅੰਮ੍ਰਿਤ ਪਿਆਵਣਿਆ ਰਹਾਉ ਹਾਮੇ ਮਾਰ ਬਜਰ ਕਪਾੜ ਖਲਾਇਆ ਨਾਮ ਮੂਲ ਗੁਰ ਪ੍ਰਸਾਦੀ ਪਾਇਆ ਮਿਨ ਸ਼ਬਦੇ ਨਾਮ ਨਾ ਪਾਏ ਕੋਈ ਗੁਰ ਕਿਰਪਾ ਤੇ ਮਨ ਵਸਾਵਣਿਆ ਗੁਰ ਗਿਆਨ ਅੰਜਨ ਸਚ ਨੇਤਰੀ ਪਾਇਆ ਅੰਤਰ ਚਾਨਣ ਗਿਆਨ ਦੇ ਰਗਵਾਇਆ ਜੋਤੀ ਜੋਤ ਮਿਲੇ ਮਨ ਮਾਨਿਆ ਹਰ ਦਰ ਸੋਭਾ ਪਾਵਣਿਆ ਸਰੀਰ ਪਾਲਣ ਕੋ ਬਾਹਰ ਨਾ ਜਾਏ ਨਾਮ ਨ ਲਏ ਬੋ ਵਿਰਗਾਰ ਦੁੱਖ ਪਾਏ ਮਨ ਮਖਨ ਦੇ ਸੂਝੇ ਨਾਹੀ ਫਿਰ ਕਿਰਾਏ ਗੁਰਮੁਖ ਵੱਤ ਪਾਵਣਿਆ ਗੁਰਪ੍ਰਸਾਦੀ ਸੱਚਾ ਹਰ ਪਾ ਪਾਏ ਮਨ ਤਨ ਵੇਖੇ ਹੋਮੇ ਮੈਲ

ਪਿਤਾ ਤਰਹਾਏ ਦਸਵੇਂ ਨਿਜ ਕਰ ਵਾਸਾ ਪਾਏ ਇੱਥੇ ਆਨੰਦ ਵਾ ਸ਼ਬਦ ਵਜੇ ਦਾ ਰਾਤੀ ਗੁਰਮਤੀ ਸ਼ਬਦ ਸਮਾ ਮਨਿਆ ਨੈ ਸ਼ਬਦ ਅੰਤਰ ਹੈ ਅਨੇਰਾ ਨਾ ਵਸ ਲਹੇ ਨਾ ਜੋ ਕੈ ਧੀਰਾ ਸਤਿਗੁਰ ਅੰਤ ਕੁੰਜੀ ਹੋਰ ਦਰਖ ਖੁੱਲੇ ਨਾਹੀਂ ਗੁਰ ਪੂਰੇ ਪਾਗ ਮਿਲਾ ਮਨਿਆ ਗੌਤ ਪ੍ਰਗਟ ਤੂੰ ਸਮਨੀ ਥਾਈ ਗੁਰ ਪ੍ਰਸਾਦੀ ਮਿਲ ਸੋ ਜੀ ਪਾਈ ਨਾਨਕ ਨਾਮ ਸੁਣਾਏ ਸਦਾ ਤੂੰ ਗੁਰਮੁਖ ਮਨ ਵਸਾ ਮਨਿਆ ਮਾਜ ਮਹੱਲਾ ਤੀਜਾ ਗੁਰ ਮਿਲੇ ਮਿਲਾਏ ਆਪੇ ਕਾਲ ਨ ਜੋਹੇ ਦੁੱਖ ਨ ਸੰਤਾਪੇ ਹੋਮੇ ਮਾਰ ਬੰਧਨ ਸਭ ਤੋੜੇ ਸਭ ਤੋੜੇ ਗੁਰਮੁਖ ਸ਼ਬਦ ਸੁਹਾਮਣਿਆ ਹਾਂ ਵਾਰੀ ਜੀਓ ਵਾਰੀ ਹਰ ਹਰ ਨਾਮ ਸੁਮਾਮਣਿਆ ਗੁਰਮੁਖ ਗਾਵੇ ਗੁਰਮੁਖ ਨਾਚੇ ਹਰ ਸੇਤੀ ਚਿਤ ਲਾਮਣਿਆ ਰਹਾਉ ਗੁਰਮੁਖ ਜੀਵੇ ਮਰੇ ਪਰਮਾਨ ਆਰ ਜਨਾ ਛੀਜੇ ਸ਼ਬਦ ਪਛਾਣ ਗੁਰਮੁਖ ਮਰੇ ਨਾ ਕਾਲ ਨਾ ਖਾਏ ਗੁਰਮੁਖ ਸੱਚੇ ਸਾਮ ਸੱਚ ਸਮਾਮਣਿਆ ਗੁਰਮੁਖ ਹਰ ਦਰ ਸੋਭਾ ਪਾਏ ਗੁਰਮੁਖ ਵਿੱਚੋਂ ਆਪ ਗਵਾਏ

ਆਪਾਈ ਨਾਨਕ ਨਾਮ ਮਿਲੇ ਵਡਿਆਈ ਪੂਰੇ ਗੁੱਸੇ ਪਾਵਨਿਆ ਮਾਜ ਮਹਲਾ ਤੀਜਾ ਏਕਾ ਜੋਤ ਜੋਤ ਹੈ ਸਰੀਰਾ ਸ਼ਬਦ ਦਿਖਾਏ ਸਤਿਗੁਰ ਪੂਰਾ ਆਪੇ ਫਰਦ ਕੀ ਤੂੰ ਘੜੇ ਅੰਤਰ ਆਪੇ ਬੰਤ ਬਣਾਵਣਿਆ ਹਾਂ ਵਾਰੀ ਜੀਓ ਵਾਰੀ ਹਰ ਸੱਚੇ ਕੇ ਗੁਣ ਗਾਵਣਿਆ ਵਾਜਗੁਰੂ ਕੋ ਸਹਿਜ ਨ ਪਾਏ ਗੁਰਮੁਖ ਸਹਿ ਸਮਾਵਣਿਆ ਰਾਓ ਤੂੰ ਆਪੇ ਸੋਏ ਆਪੇ ਜਗ ਮੋਹੇ ਤੂੰ ਆਪੇ ਨਗਰੀ ਜਗਤ ਪਰੋਵੇ ਤੂੰ ਆਪੇ ਦੁੱਖ ਸੁਖ ਦੇਵੇਂ ਕਰਤਾ ਗੁਰਮੁਖ ਹਰ ਦਿਖਾਵਣਿਆ ਆਪੇ ਕਰਤਾ ਕਰੇ ਕਰਾਏ ਆਪੇ ਸ਼ਬਦ ਗੁਰਮਨ ਵਸਾਏ ਸ਼ਬਦ ਉਪਜੇ ਸ਼ਬਦ ਬਾਣੀ ਗੁਰਮੁਖ ਆਪਸਮਾ ਨਾਵਣਿਆ ਆਪੇ ਕਰਤਾ ਆਪੇ ਭੁਗਤਾ ਬੰਧਨ ਤੋੜੇ ਸਦਾ ਹੈ ਮੁਕਤਾ ਸਦਾ ਮੁਕਤ ਆਪੇ ਹੈ ਸੱਚਾ ਆਪੇ ਲਖ ਲਖਾਵਣਿਆ ਆਪੇ ਮਾਇਆ ਆਪੇ ਛਾਇਆ ਆਪੇ ਕਰਾਏ ਆਪੇ ਆਪੇ ਆਪੇ ਮਾਇਆ ਆਪੇ ਛਾਇਆ ਆਪੇ ਮੋਹ ਸਭ ਜਗਤ ਪਾਇਆ ਆਪੇ ਗੁਣਦਾਤਾ ਗੁਣ ਗਾਵੇ ਆਪੇ ਆਖ ਸੁਣਾਵਣਿਆ ਆਪੇ ਕਰੇ ਕਰਾਏ ਆਪੇ।

ਮੇਲ ਮਿਲਾਏ ਸੇਵਾ ਤੇ ਸਦਾ ਸੁਖ ਪਾਇਆ ਗੁਰਮੁਖ ਸਹਿਜ ਸਮਾਵਣਿਆ ਅਤੇ ਉੱਚਾ ਉੱਚ ਹੋਈ ਜਿਸਾ ਤੇ ਵਿਖਾਲੇ ਸੋ ਵੇਖੇ ਸੋਈ ਨਾਨਕ ਨਾਮ ਬਸੇ ਘਟੀ ਅੰਤਰ ਅਤੇ ਵੇਖ ਵਿਖਾਲਿਆ ਮਾਝ ਮਹੱਲਾ ਤੀਜਾ ਮੇਰਾ ਪ੍ਰਭੂ ਪੂਰ ਰਿਹਾ ਸਭ ਥਾਈ ਗੁਰ ਪ੍ਰਸਾਦੀ ਹਾ ਘਰੀ ਹੈ ਮੈਂ ਪਾਈ ਸਭ ਸਹੇਲੀ ਇੱਕ ਮਨ ਦਿਆਈ ਇੱਕ ਮਨ ਧਿਆਈ ਗੁਰਮੁਖ ਸੱਚ ਸਮਾਵਣਿਆ ਹਾਂ ਵਾਰੀ ਜੀਉ ਵਾਰੀ ਜਗ ਜੀਵਨ ਮਨ ਵਸਾਵਣਿਆ ਹਾਂ ਹਰ ਜਗ ਜੀਵਨ ਨਿਰਭਉ ਦਾਤਾ ਗੁਰਮੁਖ ਸਹਿਜ ਸਮਾਵਣਿਆ ਰਹਾਉ ਧਰਮ ਹੈ ਧਰਤੀ ਜਲ ਪਤਾਲਾ ਕਰੀਮ ਹੈ ਪ੍ਰੀਤਮ ਸਦਾ ਹੈ ਬਾਲਾ ਸਦਾ

ਇਸ ਗੁਫਾ ਇਸ ਗੁਫਾ ਨੇ ਇੱਕ ਥਾਂ ਸੁਹਾਇਆ ਪੂਰੇ ਗ੍ਰਹਿ ਮੈਂ ਭਰਮ ਚੁਕਾਇਆ ਅੰਦਰ ਨਾਮ ਸਲਾਹ ਰੰਗ ਰਾਤੀ ਗੁਰ ਕਿਰਪਾ ਤੇ ਪਾਵਣਿਆ ਗਰਕੇ ਸ਼ਬਦ ਗੁਫਾ।

ਨਾਮ ਭੂਲੇ ਦੇਸ਼ ਜਾਏ ਘੜੀ ਮਹੂਰਤ ਕਾ ਲੇਖਾ ਦੇ ਵੇਰ ਤੇ ਮਾਸਾ ਸੋਲ ਕੜਾ ਮਣਿਆ ਤੇਰੜੀਏ ਪਰ ਚੇਤੇ ਨਾਹੀਂ ਦੂਜੇ ਮੁੱਠੇ ਰੋਵੇ ਤਾਈਂ ਖਰੀ ਕਵਾਲ ਕਰੂਪ ਕਲਖਨੀ ਸੁਪਨੇ ਪਰ ਨਹੀਂ ਪਾਵਣਿਆ ਤੇਰੜੀਏ ਪਰ ਮਨ ਮਸਾਇਆ ਪੂਰੇ ਗੁਰਹ ਦੂਰ ਦਿਖਾਇਆ ਕਾਮਨ ਪਰ ਰਾਖਿਆ ਕੰਠ ਲਾਈ ਸਰਦੀ ਕਰ ਰਾਵੇ ਸੇਜੇ ਸੁਹਾਵਣਿਆ ਤੇ ਦੇਵੇ ਸਾਧ ਬੁਲਾਏ ਆਪਣਾ ਨਾਮ ਮਨ ਵਸਾਏ ਨਾਨਕ ਨਾਮ ਮਿਲੇ ਵਡਿਆਈ ਅੰਦਰ ਸੁਧਾ ਗੁਣ ਗਾਵਣਿਆ ਮਾਜ ਮਹੱਲਾ ਤੀਜਾ ਉੱਤਮ ਜਨ ਸੁਥਾਨ ਹੈ ਵਾਸਾ ਸਤਿਗੁਰ ਸੇਵੇ ਕਰ ਮੈਂ ਹੀ ਉਦਾਸਾ ਹਰ ਰੰਗ ਰਹੇ ਸੁਧਾ ਰੰਗ ਰਾਤੇ ਹਰ ਰਸ ਮੰਤਰ ਤਰਪਤਾ ਮਣਿਆ ਹਾਂ ਵਾਰੀ ਜੀਓ ਵਾਰੀ ਪਰ ਬੂਜ ਮਨ ਸਾਵਣਿਆ ਗਰਮ ਪਰੇ ਹਰ ਨਾਮ ਸਲਾ ਹੈ ਦਰ ਸੁੱਚੇ ਸੁਭਾ ਪਾਵਣਿਆ ਰਹਾਉ ਲੱਖ ਤੇਉ ਹਰ ਅਸਮਾਏ ਪਾਇਨ ਕਿੱਤੀ ਪਾਇਆ ਜਾਏ ਕਿਰਪਾ ਕਰੇ ਤਾਂ ਸਤਿਗੁਰ ਪੇਤੇ ਨਦਰੀ ਮੇਰ ਮਲਾਵਣਿਆ ਦੂਜੇ ਪਾਏ ਪੜੇ ਨਹੀਂ ਦੂਜੇ ਤਰੈਬਦ ਮਾਇਆ ਕਾਰਨ ਲੂਜੇ ਤਰੈਬਦ ਬੰਦਾ ਝੂਟੇ ਗੁਰਸ਼ਬਦੀ ਗੁਰਸ਼ਬਦੀ ਮੁਕਤ ਕਰਾਵਣਿਆ ਏ ਮਨ ਚੰਚਲ ਵਸਨਾ ਰੇ ਦੁਬਿਧਾ ਲਾਗੇ ਦੈ ਦਿਸਤਾ ਗੈ ਦੇਖਾ ਕੀੜਾ ਬਿਖ ਮੈਂ ਰਾਤਾ ਦੇਖੀ ਮਾਏ ਪਚਾਵਣਿਆ ਹਾਂ ਹਾਂ ਹਾਂ ਹਾਂ ਕਰੇ ਤੈ ਆਪ ਜਲਾ ਜਨਾਏ ਆ ਹੋ ਕਰਮ ਕਰੇ ਕਿਛੁ ਥਾਇ ਨ ਪਾਏ ਤੇ ਬਾਹਰ ਕਿਛੁ ਨਾ ਹੋਵੇ ਬਖਸ਼ੇ ਸ਼ਬਦ ਸੁਹਾਵਣਿਆ ਉਪਜੇ ਪਚੇ ਹਰ ਬੂਝੇ ਨਾਹੀਂ ਅੰਦਰ ਦੂਜੇ ਪਾਈ ਫਰਾਹੀ ਮਨਮੁਖ ਜਨਮ ਗਿਆ ਹੈ ਬਿਰਥਾ ਅੰਤ ਗਿਆ ਪਛਤਾਵਣਿਆ ਪਰ ਪਰਦੇਸ ਸਿੰਗਾਰ ਮਨਾਏ ਮਨਮੁਖ ਅੰਤ ਐਸੀ ਕਰਮ ਕਮਾਈ ਹਸਨ ਸੋਭਾ ਪਲਤਨ ਢੋਈ ਬਿਰਥਾ ਜਨ ਗਮਾਵਣਿਆ ਹਰ ਕਾ ਨਾਮ ਕਿਨੇ ਵਿਰਲੇ ਜਾਤਾ ਪੂਰੇ ਗੁਰ ਕੇ ਸ਼ਬਦ ਪਛਾਤਾ ਅੰਦਰ ਭਗਤ ਕਰੇ ਨਾ ਰਾਤੀ ਸਹਿਜੇ ਹੀ ਸੁਖ ਪਾਵਣਿਆ ਸਮੈ ਵਤੇ ਕੋ ਸੋਈ ਗੁਰਮੁਖ ਵੇਲੇ ਦੂਜੇ ਕੋਈ ਨਾਨਕ ਨਾ ਵਰਤੇ ਜਨ ਸੋਏ ਕਰ ਕਿਰਪਾ ਆਪ ਮਲਾਵਣਿਆ ਮਾਜ ਮਹੱਲਾ ਤੀਜਾ ਮਨਮੁਖ ਪੜੇ ਪੰਡਿਤ ਕਹਾਵੇ ਦੂਜੇ ਪਾਏ ਮਹਾ ਦੁਖ ਪਾਵੇ ਵਿਖਿਆ ਮਾਸੀ ਕਿਛੂ ਜੀ ਨਾਹੀਂ ਕਿਰਪ ਜੋਨੀ ਆਵਣਿਆ ਹਾਂ ਵਾਰੀ ਜੀ ਹੋਮੇ ਮਰ ਜੀਓ ਵਾਰੀ ਹੋਮੇ ਮਰ ਮਿਲਾਵਣਿਆ ਗੁਰ ਸੇਵਤੇ ਹਰ ਮਨ ਨਮਸਿਆ ਹਰ ਸਹਿਜ ਪਿਆਵਣਿਆ ਰਾਹੁ ਵੇਦ ਪੜੇ ਹਰ ਰਸ ਨਹੀਂ ਆਇਆ ਵਾਦ ਵਖਾਣੇ ਮੋਏ ਮਾਇਆ ਗਿਆਨ ਮਤੀ ਸਦਾ ਅੰਧਿਆਰਾ ਗੁਰਮੁਖ ਬੂਝ ਹਰ ਗਾਵਣਿਆ ਅਕਥੋ ਕਥੀਏ ਸ਼ਬਦ ਸਵਾਵੇ ਗੁਰਮਤੀ ਮਨ ਸੱਚੋ ਭਾਵੇ ਸੱਚੋ ਸੱਚ ਰਵੇ ਦਿਨ ਰਾਤੀ ਏ ਮਨ ਸੱਚ ਗਾਵਣਿਆ ਜੋ ਸੱਚ ਅਤੇ ਤਨ ਸੱਚੇ ਸੱਚੋ ਪਾਵੇ ਆਪੇ ਦੇ ਨਾ ਪਿਛਤਾਵੇ ਗੁਰ ਕੇ ਸ਼ਬਦ ਸਦਾ ਸੱਜਾ ਜਾਤਾ ਮਨ ਸੱਚੇ ਸੁੱਖ ਪਾਵਣਿਆ ਕੂੜ ਕੁਸਤ ਦਿਨ ਮੈਲ ਨਾ ਲਾਗੇ ਗੁਰ ਪ੍ਰਸਾਦੀ ਆਨੰਦ ਜਾਗੇ ਨਿਰਮਲ ਨਾਮ ਸੇ ਕਟ ਪੀਤਰ ਜੋਤੀ ਜੋਤ ਮਿਲਾਵਣਿਆ ਤਰੈ ਗੁਣ ਪੜੇ ਹਰ ਤਤ ਨ ਜਾਣੇ ਮੂਲੇ ਭੂਲੇ ਗੁਰ ਸ਼ਬਦ ਨ ਪਛਾਣੇ ਮੋਏ ਵਿਆਪੀ ਕਿ ਸੂਝ ਨਾਹੀ ਗੁਰਸਾਹਿਬ ਦੀ ਹਰ ਪਾਵਣਿਆ ਦੂਜੇ ਪਕਾਰ ਤਰੈ ਬਦ ਪਾਇ ਮਾਇਆ ਮਨਮੁਖ ਨ ਬੂਝੇ ਦੂਜੇ ਪਾਇਆ ਤਰੈ ਗੁਣ ਪੜੇ ਹਰ ਏਕ ਨ ਜਾਣੇ ਬਿਨ ਬੂਝੇ ਦੁਖ ਪਾਵਣਿਆ ਜਤ ਜ ਪਾਵੇ ਤਾਂ ਆ ਮਲਾਈ ਗੁਰਸਾਹਿਬ ਦੀ ਸਹਿਸਾ ਦੁੱਖ ਚੁਕਾਈ ਨਾਨਕ ਨਾਵੇਂ ਕੀ ਸੁੱਖੀ ਵਡਿਆਈ ਨਾਮੋ ਨਾਮੋ ਮਨ ਸੁਖ ਵਸਾ ਪਾਵਣਿਆ ਮਾਜ ਮਹੱਲਾ ਤੀਜਾ ਨਿਰਗਨ ਸਰਗਨ ਆਪੇ ਸੋਈ ਸਤ ਪਛਾਣੇ ਸੋ ਪੰਡਤ ਹੋਈ ਆਪ ਤਰੇ ਸਗਲੇ ਕੁਲਤਾਰੇ ਹਰ ਨਾਮ ਮਨ ਵਸਾਵਣਿਆ ਹਾਂ ਵਾਰੀ ਜੀਓ ਵਾਰੀ ਹਰ ਚੱਖ ਸਾਧ ਪਾਵਣਿਆ ਹਰ ਚੱਖੇ ਸੇਜਾ ਨਿਰਮਲ ਨਿਰਮਲ ਨਾਮ ਤੇ ਆਵਣਿਆ ਰਾਹੁ ਸੋ ਨਿਹ ਕਰਮੀ ਸੋ ਸ਼ਬਦ ਵਿਚਾਰੇ ਅੰਤਰ ਤਤ ਗਿਆਨ ਹੋਮੇ ਮਾਰੇ ਨਾ ਪਦਾਰਥ ਨੋ ਨਿੰਦ ਪਾਏ ਤਰੈ ਗੁਣ ਮੇਟ ਸਮਾਵਣਿਆ ਹਾਂ ਹੋਮੇ ਕਰੇ ਨਿਹ ਕਰਮੀ ਨਾ ਹੋਵੇ ਗੁਰ ਪ੍ਰਸਾਦੀ ਹੋਮੇ ਖੋਵੇ ਅੰਤਰ ਵਿਵੇਕ ਸਦਾ ਆਪ ਵਿਚਾਰੇ ਗੁਰ ਸ਼ਬਦੀ ਗੁਣ ਗਾਵਣਿਆ ਹਸਾ ਚਾਸਾ ਗਨ ਨਿਰਮਲ ਸੋਈ ਸੰਤ ਚੁਗੇ ਨਿਤ ਕਰਮਕ ਹੋਈ ਨਿਸ਼ਨਾਨ ਕਰੇ ਸਦਾ ਦੈ ਰਾਤੀ ਹੋਮੇ ਮੈਲ ਚੁਕਾਵਣਿਆ ਨਿਰਮਲ ਹੰਸਾ ਪ੍ਰੇਮ ਪਿਆਰ ਹਰ ਸਰਵਸੇ ਹੋਮੇ ਮਾਰ ਹੈ ਨਿਸਪ੍ਰੀਤ ਸਰ ਸਾਚੇ ਹਰ ਸਰਵਾਸਾ ਪਾਵਣਿਆ
ਮਨਮੁਖ ਸਦਾ ਬਗ ਬਗ ਮਹਿਲਾ ਹੋਮੇ ਮਲ ਲਾਈ, ਇਸ਼ਨਾਨ ਕਰੇ ਪਰ ਮਹਿਲ ਨ ਜਾਈ, ਜੀਵਤ ਮਰੇ ਗੁਰ ਸ਼ਬਦ ਵਿਚਾਰੇ, ਹੋਮੇ ਮਹਿਲ ਚੁਕਾਵਣਿਆ ਰਤਨ ਪਦਾਰਥ ਕਰਤੇ ਪਾਇਆ, ਪੂਰੇ ਸਤਿਗੁਰ ਸ਼ਬਦ ਸੁਣਾਇਆ, ਗੁਰ ਪ੍ਰਸਾਦੀ ਮਿਟਿਆ ਦਿਆਰਾ, ਕਤ ਚਾਨਣ ਆਪ ਪਛਾਣਿਆ, ਆਪ ਪਾਏ ਤੈ ਆਪੇ ਵੇਖੇ, ਸਤਿਗੁਰ ਸੇਵੇ ਸੇਜਨ ਲੇਖੇ, ਨਾਨਕ ਨਾ ਵਸੇ ਘਟੇ ਅੰਤਰ, ਗੁਰ ਗੁਰ ਕਿਰਪਾ ਤੇ ਪਾਵਣਿਆ, ਮਾਜ ਮਹੱਲਾ ਤੀਜਾ, ਮਾਇਆ ਮੋਏ ਜਗਤ ਸਭਾਇਆ, ਤਰੈ ਗੁਣ ਦਿਸੇ ਮੋਏ ਆ ਮੋਹੇ ਮਾਇਆ, ਗੁਰ ਪ੍ਰਸਾਦੀ ਤੂੰ ਵਿਰਲਾ ਦੂਜੇ, ਚੌਥੇ ਪਦ ਚੌਥੇ ਪਦ ਜਵਲਾਵਣਿਆ, ਹਾਂ ਮਾਰੀ ਜੀਓ ਬਾਰੀ, ਮਾਇਆ ਮੋਏ ਸ਼ਬਦ ਜਲਾਵਣਿਆ, ਮਾਇਆ ਮੋਏ ਜਲਾਈ ਹਰ ਸੂਰ ਜਿਤਲਾਈ, ਹਰ ਦਰ ਮਹਿਲੀ ਸੋਭਾ ਪਾਵਣਿਆ, ਰਹਾਉ ਤੇਰੀ ਦੇਵਾ ਮੂਲ ਹੈ ਮਾਇਆ, ਸਿਮਰਤ ਸਾਸ ਜਿਨਮਾ ਜਨ ਪਾਇਆ, ਕਾਮ ਕ੍ਰੋਧ ਪਸਰਿਆ ਸੰਸਾਰ ਸੰਸਾਰੇ, ਆਏ ਜਾਏ ਦੁੱਖ ਪਾਵਣਿਆ, ਇਸ ਵਿੱਚ ਗਿਆਨ ਤਨਿਕ ਪਾਇਆ, ਗੁਰ ਪ੍ਰਸਾਦੀ ਮਨ ਵਸਾਇਆ, ਜਤ ਸਰ ਸੰਜਮ ਸੱਚ ਕਮਾਵੇ, ਗੁਰ ਪਰ ਪੂਰੇ ਨਾਮ ਤੇ ਆਵਣਿਆ, ਪੇੜੀ ਏਤਨ ਪਰਮ ਪਲਾਣੀ, ਦੂਜੇ ਲਾਗੇ ਫਿਰ ਪਛਤਾਣੀ, ਹਲਸ ਫਲਸ ਡੇਰੇ ਦੋਵੇ ਗਵਾਏ, ਸੁਪਨੇ ਸੁੱਖ ਨ ਪਾਵਣਿਆ, ਪੇੜੀ ਏਤਨ ਕੰਤ ਸੰਭਾਲੇ, ਗੁਰ ਪ੍ਰਸਾਦੀ ਵੇਖੇ ਨਾਲੇ, ਕਰਕੇ ਸਹਿਜ ਰਹੇ ਰੰਗ ਰਾਤੀ, ਸ਼ਬਦ ਸ਼ਿੰਗਾਰ ਮਨਾਵਣਿਆ, ਸਫਲ ਜਨਮ ਜਨਮ ਬਰਸਤ ਗੁਰ ਪਾਇਆ, ਦੂਜਾ ਭਾਉ ਗੁਰ ਸ਼ਬਦ ਜਲਾਇਆ, ਇੱਕੋ ਰਵਰਿਆ ਘਟਿਅੰਤਰ, ਮਿਲ ਸਤ ਸੰਗਤ ਹਰ ਗੁਣ ਗਾਵਣਿਆ, ਸਤਿਗਤਾ ਸੇਵੀ ਸੂ ਕਾਹੇ ਆਇਆ, ਤ੍ਰਿਗ ਜੀਵਨ ਬਿਪਤਾ ਜਨਮ ਗਵਾ ਗਵਾਇਆ, ਮਨਮੁਖ ਚਾ ਨਾਮ ਨ ਚਿਤ ਨਾਵੇ, ਬਹਿਨਾ ਨੇ ਦੁੱਖ ਬਹੁ ਦੁੱਖ ਪਾਵਣਿਆ, ਜਿਨ ਸਿਸ਼ਟ ਸਾਜੀ ਸੋਈ ਜਾਣੇ, ਆਪੇ ਮੇਲੇ ਸ਼ਬਦ ਪਛਾਣੇ, ਨਾਨਕ ਨਾ ਮਿਲਿਆ ਤਨ ਜਨ ਕੋ, ਜਿਨ ਸੁਰ ਮਸਤਕ ਲੇਖ ਲਖਾਵਣਿਆ, ਮਾਜ ਮਹੱਲਾ ਚੌਥਾ ਆਦਿ।

ਇਸ ਰੂਪ ਨਾ ਦੇਖਿਆ ਘਟ ਕਰ ਦੇਖਿਆ ਗੁਰਮੁਖ ਲੱਖ ਲਖਾਵਣਿਆ ਰਾਉ ਤੂੰ ਦਿਆਲ ਕਿਰਪਾਲ ਪ੍ਰਭ ਸੋਈ ਤੁਧ ਬਿਨ ਦੂਜਾ ਵਰ ਨ ਕੋਈ ਗੁਰਪ੍ਰਸਾਦੀ ਕਰੇ ਨਾਮ ਤੇਰੇ ਨਾਮੇ ਨਾਮ ਨਾਮ ਸਮਾਵਣਿਆ ਤੂੰ ਆਪੇ ਸੁੱਚਾ ਸਿਰ ਜਨਹਾਰਾ ਭਗਤੀ ਪਰੇ ਤਰੇ ਭੰਡਾਰਾ ਗੁਰਮੁਖ ਨਾ ਮਿਲੇ ਮਨ ਸਤੀਜੇ ਸਹਿਜ ਸਮਾਧ ਲਗਾਵਣਿਆ ਆਂਦਨ ਗਣ ਗਾਵਾਂ ਪ੍ਰਭ ਤੇਰੇ ਤੁਧ ਸਲਾਈ ਪ੍ਰੀਤ ਮੇਰੇ ਤੁਧ ਬਿਨ ਅਵਰ ਨ ਕੋਈ ਜਾਚਾ ਗੁਰਪ੍ਰਸਾਦੀ ਤੂੰ ਪਾਵਣਿਆ ਅਗਮ ਗੋਚਨ ਮਿਤ ਨਹੀਂ ਪਾਈ ਆਪਣੀ ਕਿਰਪਾ ਕਰੇ ਸੁਣੇ ਮਲਾਈ ਪੂਰੇ ਗੁਰ ਕੇ ਸ਼ਬਦ ਧਿਆਈਏ ਸ਼ਬਦ ਧਿਆਈ ਸ਼ਬਦ ਸੇਵ ਸੁਖ ਪਾਵਣਿਆ ਰਸਨਾ ਗਣਮਤੀ ਗੁਣ ਗਾਵੇ ਨਾਮ ਸਲਾਏ ਸੱਚੇ ਪਾਵੇ ਗੁਰਮੁਖ ਸਦਾ ਰਹੇ ਰੰਗ ਰਾਤੀ ਮਿਲ ਸੱਚੋ ਸੁਭਾ ਪਾਵਣਿਆ ਮਨਮੁਖ ਕਰਮ ਕਰੇ ਹੰਕਾਰੀ ਜੂਏ ਜਨ ਸਭਾ ਜੀ ਹਾਰੀ ਅੰਤਰ ਲੋ ਮਹਾਂ ਗਵਾਰਾ

ਹਾਂ ਵਾਰੀ ਜੀਓ ਵਾਰੀ ਕਮ ਮੈਂ ਨਾ ਸਮਾਮਨਿਆ ਸੰਤ ਪਿਆਰੇ ਸੱਚੇ ਤਾਰੇ ਵਡਭਾਗੀ ਦਰਸ਼ਨ ਪਾਵਣਿਆ ਰਹਾਓ ਸਾਧਕ ਸਭ ਜੈਸੇ ਕਰੋ ਫਿਰਦੇ ਬ੍ਰਹਮੇਂਦਰ ਧਿਆਨ ਹਿਰਦੇ ਕੋਟਿ ਤੀਸੇ ਫੁਜੇ ਤਾਂ ਕੋ ਬਰਮੈਲ ਹਿਰਦੇ ਗਮਨਿਆ ਅੱਠ ਪੈਰ ਪੈਰ ਜਾਪੇ ਪਵਣਾ ਆਠ ਪੈਤ ਜਾਪੇ ਪਵਣਾ ਧਰਤੀ ਸੇਕ ਪਾਇਕ ਚਰਨਾ ਖਾਣੀ ਬਾਣੀ ਸਰਬ ਨਿਵਾਸੀ ਸਭਨਾ ਕੇ ਮਨ ਭਾਵਣਿਆ ਸੱਚਾ ਸਹਿਬ ਗੁਰਮੁਖ ਜਾਪੇ ਪੂਰੇ ਗੁਰ ਕੇ ਸ਼ਬਦ ਸਿਹਾਪੇ ਜਨ ਪੀਏ ਸੇ ਤ੍ਰਿਪਤਾ ਸੇ ਸੱਚੋ ਸੱਚਾ ਕਾਮਣਿਆ ਤਿਸ ਕਰ ਸਹਿਜਾ ਸੋਈ ਸਹੇਲਾ ਅੰਤ ਮਨੋਦ ਕਰੇ ਸੁਧਕੇਲਾ ਸੋ ਧਨਵੰਤਾ ਸੋ ਵਡਸਾਹਾ ਜੋ ਗੁਰ ਚਾਨੀ ਮਨ ਲਾਵਣਿਆ ਅੰਦਨ ਵਿਨੋਦ ਕਰ ਲਾਵਣਿਆ ਤੈਲੋ ਦੇ ਤੈ ਰਿਜ ਸਮਾਹਾ ਪਿੱਛੋਂ ਦੇ ਤੈ ਜੰਤੋ ਪਾਹਾ ਤੁਜੇ ਵਟਦਾ

ਆ ਮਨ ਮੁਖ ਬਿਸ਼ਰੇ ਗੁਰਮੁਖ ਵਿਦ ਪ੍ਰਗਟਾਏ ਜਿਓ ਗੁਰਮੁਖ ਅੱਖਰ ਜਤ ਤਾਵਤ ਰਹਿਤਾ ਗੁਰਮੁਖ ਉਪਦੇਸ ਦੁੱਖ ਸੁਖ ਸਮ ਸਹਿਤਾ ਗੁਰਮੁਖ ਚਾਲ ਜਤ ਪਾਰ ਬ੍ਰਹਮ ਧਿਆਏ ਗੁਰਮੁਖ ਕੀਰਤਨ ਗਾਏ ਜਿਓ ਸਗਲੀ ਬਣਤ ਬਣਾਈ ਆਪੇ ਆਪੇ ਕਰੇ ਕਰਾਏ ਥਾਪੇ ਏਕ ਸੁਤੇ ਹੋਇਓ ਅਨੰਤਾ ਨਾਨਕ ਏਕ ਸਮਾਏ ਸਮਾਏ ਜਿਓ ਮਾਝ ਮਹੱਲਾ ਪੰਜਵਾਂ ਪ੍ਰਾਵੇ ਅਵਨਾਸੀ ਤਾਂ ਕਿਆ ਕਾੜਾ ਹਰ ਭਗਵੰਤਾ ਜਾਂ ਜਨ ਖਰਾ ਸੁਖਾਲਾ ਜਿਓ ਜੀ ਪ੍ਰਾਣ ਮਾਨ ਸੁਖ ਦਾਤਾ ਤੂੰ ਕਰੇ ਸੋਈ ਸੁਖ ਪਾਵਣਿਆ ਮਾਝ ਮਹੱਲਾ ਪੰਜਵਾਂ ਪ੍ਰਾਵੇ ਅਵਨਾਸੀ ਤਾਂ ਕਿਆ ਕਾੜਾ ਹਰ ਭਗਵੰਤਾ ਤਾਂ ਜਨ ਖਰਾ ਸੁਖਾਲਾ ਜੀ ਪ੍ਰਾਨ ਮਨ ਸੁਖਦਾਤਾ ਤੂੰ ਕਰੇ ਸੋਈ ਸੁਖ ਪਾਵਣਿਆ ਹਉ ਵਾਰੀ ਜੀਓ ਵਾਰੀ ਗੁਰਮੁਖ ਮਨ ਤੈਂ ਪਾਵਣਿਆ ਤੂੰ ਮੇਰਾ ਪਰਬਤ ਤੂੰ ਮੇਰਾ ਓਲਾ ਤੁਮ ਸੰਗ ਲਵੇ ਨ ਲਾਵਣਿਆ ਰਹਾਉ ਤੇਰਾ ਕੀਤਾ ਜਿਸ ਲਾਗੇ ਮਿੱਠਾ ਘੱਟ ਘੱਟ ਪਾਰ ਬ੍ਰਹਮ ਤਿੰਨ ਜਨ ਡੀਠਾ ਥਾਨ ਥਨਾਤਰ ਤੂੰ ਹੈ ਤੂੰ ਹੈ ਏਕੋ ਏਕ ਵਰਤਾਵਣਿਆ ਸਗਲ ਮਨੋਰਥ ਤੂੰ ਦੇ ਮਨਹਾਰਾ ਭਾਗ ਤੇ ਪਾਏ ਪਰੇ ਭੰਡਾਰਾ ਦੈ ਤਾਰ ਰੱਖੇ ਤੁਧ ਸੋਈ ਪੂਰੇ ਕਰਮ ਸਮਾਵਣਿਆ ਅੰਧ ਕੂਪ ਤੇ ਕੰਡੇ ਝਾੜੇ ਕਰ ਕਿਰਪਾ ਦਾਸ ਨਦਰ ਨਿਹਾਲੇ ਗੁਣ ਗਾ ਵੈ ਪੂਰਨ ਅਵਨਾਸੀ ਕੋ ਸੁਣ ਤੋਟ ਨਾ ਆਵਣਿਆ ਇੱਥੇ ਉੱਥੇ ਤੂੰ ਹੈ ਰਖਵਾਲਾ ਮਾਤ ਗਰਮ ਮੈਂ ਤੁਮ ਹੀ ਪਾਲਾ ਮਾਇਆ ਅਗਨ ਪੋਹੇ ਤੈਨ ਕਉ ਰੰਗ ਰਤੇ ਗੁਣ ਗਾਵਣਿਆ ਕਿਆ ਗੁਣ ਤੇਰੇ ਆਖ ਸੰਭਾਲੀ ਮਨ ਤਨ ਅੰਤਰ

ਉਹਨੇ ਲਾ ਕੇ ਕਹੀ, ਤੂੰ ਸਹਿਬ ਸਰਨ ਸੁਖਦਾਤਾ ਸਾਧ ਸਤ ਸੰਗਤ ਜਪ ਪ੍ਰਗਟਾ ਬਣਿਆ, ਤੂੰ ਊਚ ਉਠਾਇਆ ਅਪਾਰ ਮੁੱਲਾ, ਤੂੰ ਸੱਚਾ ਸਹਿਬ ਦਾਸ ਤੇਰਾ ਗੋਲਾ, ਤੂੰ ਮੇਰਾ ਸੱਚੀ ਠਕਰਾਈ ਨਾਨਕ ਵੱਲ ਵੱਲ ਜਾ ਬਣਿਆ।

ਸਾਲ ਜਿਉ ਜੋ ਸਿਮਰੰਤੇ ਸਾਈਏ ਨਾਰ ਨਰਕ ਨਾ ਸਹੀ ਪਾਈਏ ਤੱਤੀ ਵਾ ਨਾ ਲਾਗੀ ਜਿਨ ਮਨ ਪੁਠਾਏ ਜਿਉ ਸੋਈ ਸੋਈ ਸੁੰਦਰ ਸੋਹਣੇ ਸਾਧ ਸੰਗਤ ਜਿਨ ਬਹਿਣੇ ਹਰ ਧਨ ਜਿਨੀ ਸਾਂਚਿਆ ਸੇਵੀ ਪੰਡ ਗੰਭੀਰ ਪਾਰ ਜਿਉ ਹਰ ਅਮਿਓਰ ਸੈਨ ਪੀਵੀਏ ਮੂੰਹ ਡਿੱਟੇ ਜਨ ਕੈ ਜੀਵੀਏ ਕਾਰਜ ਸਭ ਸਵਾਰ ਲੈ ਨਿਤ ਪੂਜੂ ਗੁਰ ਕੇ ਪਾਉਂ ਜਿਉ ਜੋ ਹਰ ਪਾਉਂ ਜਿਉ ਜੇ ਹਰ ਕੀਤਾ ਆਪਣਾ ਤਿੰਨੇ ਗੁਸਾਈ ਜਾਪਣਾ ਸੋ ਸੂਰਾ ਪ੍ਰਧਾਨ ਸੋ ਮਾਤਕ ਜਸ ਦੇ ਪਾਗ ਜਿਉ ਮਨ ਮੰਦੇ ਪ੍ਰਭ ਅਭਗਾਈਆਂ ਇਹ ਰਸ ਭੋਗਣ ਪਾਤ ਛਾਈਆਂ ਮੰਦਾ ਮੂਨ ਨਾ ਉਪਜਿਓ ਤਰੇ ਸੱਚੀ ਕਾਰੇ ਲਾਗ ਜਿਓ ਕਰਤਾ ਮਨ ਵਸਾਇਆ ਜਨਮੇ ਕਾ ਫਲ ਪਾਇਆ ਮਨ ਪਵੰਦਾ ਕੰਤ ਹਰ ਤੇਰਾ ਫਿਰ ਹੋਆ ਸੁਹਾਗ ਜਿਓ ਅਟਲ ਪਦਾਰਥ ਪਾਇਆ ਪੈ ਪੰਜਨ ਕੀ ਸਰਣਾਇਆ ਲਾਏ ਅੰਚਲ ਨਾ ਤਾਰੀਆਂ ਜਿੱਤਾ ਮਨ ਜਿੱਤਾ ਜਨਮ ਅਪਾਰ ਜਿਓ ਇੱਕ ਓਂਕਾਰ ਸਤਿਗੁਰ ਪ੍ਰਸਾਦ ਮਾਝ ਮਹੱਲਾ ਪੰਜਵਾਂ ਘਰ ਤੀਜਾ ਹਰ ਜਪ ਜਪੇ ਮਨ ਧੀਰੇ ਰਹੋ ਸਿਮਰ ਸਿਮਰ ਗੁਰਦੇਵ ਮਿਟ ਗਏ ਪੈ ਦੂਰੇ ਸ਼ਰਨ ਆਵੈ ਪਾਰ ਬ੍ਰਹਮ ਕੀ ਤਾਂ ਫਿਰ ਕਾਹੇ ਝੂਰੇ ਚਰਨ ਸੇਵ ਸੰਤ ਸਾਧ ਕੇ ਸਗਲ ਮਨੋਰਥ ਪੂਰੇ ਕੱਟ ਕੱਟ ਏਕ ਵਰਤ ਦਾ ਜਲ ਥਲ ਮਹਿਲ ਪੂਰੇ ਪਾਪ ਬਿਨਾਸਨ ਸੇਵਿਆ ਪਵਿੱਤਰ ਸੰਤਨ ਕੀ ਧੂਰੇ ਸਭ ਛਡਾਈ ਖਸਮ ਆਪ ਹਰ ਜਪ ਭਾਈ ਠਠੂਰੇ ਕਰਤੇ ਕੀ ਅਤ ਪਾਪ ਸੋ ਦੁਸ਼ਟ ਮੂਏ ਹੋਏ ਮੂਰੇ ਨਾਨਕ ਰਤਾ ਸਚ ਨਾਏ ਹਰ ਵੇਖੇ ਸਦਾ ਹਜੂਰੇ ਬਾਰਾਂ ਮਹਾ ਮਾਝ ਮਹੱਲਾ ਪੰਜਵਾਂ ਘਰ ਚੌਥਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਕਿਰਤ ਕਰਮ ਕੈ ਵਿਛੜੇ ਕਰ ਕਿਰਪਾ ਮਿਲੋ ਰਾਮ ਚਾਰ ਕੌਂਟ ਦਿਸ ਭਰ ਮੈਂ ਥਕ ਆਏ ਪ੍ਰਭ ਕੀ ਸ਼ਾਮ ਤੇਨ ਦੁੱਧੇ ਦੇ ਬਾਰੀ ਕਿਤੇ ਨਾ ਆਵੇ ਕਾਮ ਜਲ ਬਿਨ ਸਾਖ ਕਮਲਾਵਤੀ ਉਪਜੇ ਨਾਹੀਂ ਧਾਮ ਹਰ ਨਾ ਨਮੇਲਿਆ ਸਾਜਨੇ ਕੰਤ ਪਾਈਏ ਬਿਸਰਾਮ ਜਿਤ ਕਰ ਹਰ ਕੰਤ ਨਾ ਪ੍ਰਗਟੀ ਪਠ ਨਗਰ ਸੇ ਗ੍ਰਾਮ ਸਰਵ ਸਗਾਰਤ ਬੋਲ ਰਸ ਸੁਣ ਦੇਹੀ ਸਭ ਖਾਮ ਪ੍ਰਭ ਸਵਾਮੀ ਕੰਤ ਵਿਹੋਣਿਆ ਪ੍ਰਭ ਸਵਾਮੀ ਕੰਤ ਵਿਹੋਣਿਆ ਮੀਤ ਸੱਜਣ ਸਮਝਾਮ ਨਾਨਕ ਕੀ ਬੇਨਤੀਆਂ ਕਰ ਕਿਰਪਾ ਦੀਜੇ ਨਾਮ ਹਰ ਮਿਲੋ ਸਵਾਮੀ ਸੰਗ ਪ੍ਰਭ ਦਿਸਕਾ ਨਿਰਚਲ ਧਾਮ ਚੇਤ ਗੋਬਿੰਦ ਰਾਧਿਐ ਹੋਵੇ ਆਨੰਦ ਘਣਾ ਸੰਤ ਜਿਨਾ ਮਿਲ ਪਾਈਐ ਰਸਨਾ ਨਾਮ ਭਣਾ ਜਿਨ ਪਾਇਆ ਪ੍ਰਭ ਆਪਣਾ ਆਏ ਤੇ ਸੇਗਣਾ ਇੱਕ ਖਿਨ ਤਿਸ ਬਿਨ ਜੀਵਣਾ ਬਿਰਥ ਜਨਮ ਜਣਾ ਜਲ ਥਲ ਮਹਿਲ ਪੂਰਿਆ ਰਵਿਆ ਵਿੱਚ ਬਣਾ ਸੋ ਪ੍ਰਭ ਚੇਤਨ ਆਵਈ ਕਿਤੜਾ ਦੁੱਖ ਗਣਾ ਜਿਨੀ ਰਾਵਿਆ ਸੋ ਪ੍ਰਭੋ ਤਿੰਨਾ ਪਾਗ ਮਨਾ ਹਰ ਦਰਸ਼ਨ ਕੋ ਮਨ ਲੋਚਦਾ ਨਾਨਕ ਪਿਆਸ ਮਨਾ ਚੇਤ ਮਿਲਾਏ ਸੋ ਪ੍ਰਭੂ ਤਿਸਕੇ ਪਾਏ ਲਗਾ ਵਸਾਖ ਧਿਰਨ ਕਿਉਂ ਵਾਢੀਐ ਜਿੰਨਾ ਪ੍ਰੇਮ ਵਿਛੋ ਹਰ ਸਾਜਨ ਪੁਰਖ ਵਿਸਾਰ ਕੈ ਲੱਗੀ ਮਾਇਆ ਧੋ ਪੁੱਤਰ ਕਲਤਰ ਨਾ

ਪਾਦੋ ਨਰਕ ਨਾ ਪਾਈਏ ਗੁਰ ਰੱਖਣ ਵਾਲਾ ਹੈ ਆਸਨ ਪ੍ਰੇਮ ਮਾੜਾ ਪਿਓ ਮਿਲਿਆ ਹਰ ਜਾਏ ਮਨ ਤਨ ਪਿਆਸ ਦਰਸ਼ਨ ਕਣੀ ਕੋਈ ਆਣ ਮਿਲਾਵੇ ਮਾਏ ਸੰਤ ਸਹਾਈ ਪ੍ਰੇਮ ਕੇ ਹੋਂ ਤਿੰਨ ਕੈ ਲਾਗਾ ਪਾਏ ਬਿਣ ਪ੍ਰਭ ਕਿਉਂ ਸੁਖ ਪਾਈਏ ਦੂਜੀ ਨਾਹੀਂ ਜਾਏ ਜਿਨੀ ਚਾਖਿਆ ਪ੍ਰੇਮ ਰਸ ਸੇ ਤ੍ਰਿਪਤ ਰਹੇ ਅਗਾਏ ਆਪ ਤਿਆਗ ਬੇਨਤੀ ਕਰੇ ਲਹੋ ਪ੍ਰਭੂ ਲੜ ਲਾਏ ਜੋ ਹਰ ਕੰਤ ਮਲਾਈਆਂ ਸੋ ਵਿਛੜ ਕਥੇ ਨ ਜਾਏ ਪ੍ਰਭ ਬਿਨ ਦੂਜਾ ਕੋ ਨਾਈ ਨਾਨਕ ਹਰ ਸਰਨਾਏ ਅਸੂ ਸੁਖੀ ਪਸੰਦੀਆਂ ਜਿਨਾਂ ਮਾਇਆ ਹਰ ਰਾਏ ਕਤ

ਸਰਮ ਪਈ ਨਰੈਣੇ ਨਾਨਕ ਦਰ ਪਈਆ ਪੋਖ ਸੁਹੰਦਾ ਸਰਬ ਸੁਖ ਜਿਸ ਬਖਸੇ ਬੇਪਰਵਾਹ ਮਾਘ ਮਜਨ ਸੰਗ ਸਾਧੂਆਂ ਤੂੜੀ ਕਰੀ ਇਸ਼ਨਾਨ ਹਰ ਕਾ ਨਾਮ ਧਿਆਏ ਸੁਣ ਸਭ

ਮਹਾ ਦਿਵਸ ਮੂਰਤ ਭਲੇ ਜਿਸ ਕੋ ਨਦਰ ਕਰੇ ਨਾਨਕ ਮੰਗੇ ਦਰਸ ਦਾਨ ਕਿਰਪਾ ਕਰੋ ਹਰੇ ਮਾਜ ਮਹੱਲਾ ਪੰਜਵਾਂ ਦਿਨ ਰਹਿਣੇ ਇਕਮਕਾਰ ਸਤਿਗੁਰ ਪ੍ਰਸਾਦ ਸੇਵੀ ਸਤਿਗੁਰ ਆਪਣਾ ਹਰ ਸਿਮਰੀ ਦਿਨ ਸਭ ਰਹਿਣ ਆਪ ਤਿਆਗ ਸਰਨੀ ਭਮਾ ਮੁਖ ਬੋਲੀ ਮਿਠੜੇ ਬੈਣ ਜਨਮ ਜਨਮ ਕੜਾ ਵਿਛੜਿਆ ਹਰ ਮੇਲੋ ਸੱਜਣ ਸੈਣ ਜੋ ਜੀ ਹਰ ਤੇ ਵਿਛੜੇ ਸੇ ਸੁਖ ਨ ਬਸਣ ਭੈਣ ਹਰ ਫਿਰ ਬਿਨ ਰਹਿਣ ਨ ਪਾਈਏ ਹਰ ਵੇਲ ਚੈਨ ਨ ਪਾਈਏ ਖੋਜ ਡਿੱਠੇ ਸਭ ਗਹਿਣ ਆਪ ਕਮਾਣੇ ਵਿਛੜੀ ਦੋਸ ਨ ਕਹੂ ਦੇਣ ਕਰ ਕਿਰਪਾ ਪ੍ਰਭ ਰੱਖ ਲੈ ਉਹ ਨਾ ਹੀ ਕਰਨ ਕਰੇਣ ਹਾੜ ਤੁਧ ਬਿਨ ਖਾ

ਹਰ ਸਮਰੱਥ ਪੁਰਖ ਪਰ ਮਰਨ ਜੀਵਨ ਅਰਾਧਨਾ ਸਭਨਾ ਕਾਇਆ ਧਾਰ ਸੁਖਰੇ ਪਹੀਏ ਤਿਸ ਕੰਤ ਕੀ ਵੱਡਾ ਜਿਸ ਪਰਵਾਰ ਉੱਚਾ ਅਗਮ ਅਗਾਧ ਬੋਧਕ ਸ਼ਾਂਤ ਨ ਪਾਰਾ ਬਾਰ ਸੇਵਾ ਸਾ ਤਿਸ ਭਾਵ ਸੀ ਸੰਤਾਂ ਕੀ ਹੋਏ ਚਾਰ ਬਿਨਾ ਨਾਥ ਦਿਆਲ ਦਿਆਲ ਦੇਵ ਪਤਿਤ ਉਦਾਰਨ ਹਾਰ ਆਦ ਜੁਗਾਦੀ ਰੱਖਦਾ ਸੱਚ ਨਾਮ ਕਰਤਾਰ ਕੀਮਤ ਕੋਈ ਨ ਜਾਣੀ ਕੋਨ ਤੋਤ ਕੋਈ ਨਹੀਂ ਕੋ ਨਾਹੀ ਤੋਲਣ ਹਾਰ ਮਨ ਤਨ ਅੰਤਰ ਬਸ ਰਹੇ ਨਾਨਕ ਨਹੀਂ ਸੁਮਾਰ ਦਿਨ ਰਹਿਣ ਜੇ ਪ੍ਰਭ ਕੋ ਸੇਵ ਦੇ ਤਿੰਨ ਗੇ ਸਦ ਬਲਿਹਾਰ ਸੰਤ ਅਧਾ ਸੰਤ ਧਾਰਨ ਸਦ ਸਦਾ ਸਭਨਾ ਕਾ ਬਖਸ਼ੰਦ ਜਿਉ ਪਿੰਡ ਜਨ ਸਾਜਿਆ ਕਰ ਕਿਰਪਾ ਦਿੱਤੀ ਜਿੰਦ ਗੁਰ ਸਭ ਦੀ ਅਰਾਧੀਏ ਜਪੀਏ ਨਿਰਮਲ ਮੰਤ ਕੀਮਤ ਕਹਿਣ ਨਾ ਜਾਈਏ ਪਰਮੇਸ਼ਰ ਬੇਅੰਤ ਜਿਸ ਮਨ ਵਸੇ ਨਰੈਣੋ

ਬਿਨ ਰਹਿਣ ਜਿਸਨ ਜਿਸਨਾ ਵਿਸਰੇ ਸੋ ਹਰਿਆ ਹੋਵੇ ਜੰਤ ਸਰਬ ਕਲਾ ਪ੍ਰਭ ਪੂਰਨ ਵਾਂਝਿਨ ਵਾਣੀ ਥਾਉ ਹਰ ਓਟ ਗਈ ਮਨ ਅੰਦਰੇ ਜਪ ਜਪ ਜੀਵਨ ਆਉ ਕਰ ਕਿਰਪਾ ਪ੍ਰਭ ਆਪਣੀ ਜਨ ਧੂਣੀ ਸੰਗ ਸਮਾਉ ਜਿਉ ਤੂੰ ਰਾਖੇ ਤਿਉਂ ਰਾਂ ਤੇਰਾ ਦਿੱਤਾ ਪਹਿਨਾ ਖਾਉ ਉਤਮ ਸੋਈ ਕਰਾਏ ਪ੍ਰਭ ਮਿਲੇ ਸਾਧੂ ਗੁਣ ਗਾਉ ਦੂਜੀ ਜਾਏ ਨਾ ਸੂਜੀ ਕਿੱਥੇ ਕੂਕਣ ਜਾਉ ਆਗਿਆ ਵਿਨਾਸਨ ਪਮ ਹਰਨ ਉੱਚੇ ਅਗਮ ਅਮਾਉ ਮਨ ਵਿਛੜਿਆ ਹਰ ਮੇਲੀਏ ਨਾਨਕ ਇਹੋ ਸੁਆਉ ਸਰਵ ਕਿਰਿਆਣਾ ਤਿਤ ਦਿਨ ਹਰ ਪਰਸੀ ਗੁਰ ਕੇ ਪਾਉ ਵਾ ਮਾ ਬਾਰ ਮਾਜ ਕੀ ਤਥਾ ਸਲੋਕ ਮਹੱਲਾ ਪਹਿਲਾ ਮਾਲਕ ਮਰੀਦ ਤਥਾ ਚੰਦਰੜਾ ਸੋਈਆ ਕੀ ਧੁਨ ਗਾਵਣੀ ਏਕਮਕਾਰ ਸਤਿਨਾਮ ਕਰਤਾ ਪੁਰਖ ਗੁਰ ਪ੍ਰਸਾਦ ਸਲੋਕ ਮਹੱਲਾ ਪਹਿਲਾ

ਮਹਲਾ ਪਹਿਲਾ ਪਹਿਲੇ ਪੈਰ ਲੱਗਾ ਥਣ ਦੁੱਧ, ਦੂਜੇ ਮਾਏ ਬਾਪ ਕੀ ਸੁੱਧ, ਤੀਜੇ ਪਿਆ ਪਾਪੀ ਬੇਬ, ਚੌਥੇ ਪਿਆਰ ਪੁੰਨੀ ਖੇਡ, ਪੰਜਵੇ ਖਾਣ ਪੀਣ ਕੀ ਧਾਤ, ਛੇਵੇ ਕਾਮ ਨਾ ਪੁੱਛੀ ਜਾਤ, ਸੱਤਵੇਂ ਸਾਂਝ ਕਰਿਆ ਕਰਵਾਸ, ਅੱਠਵੇਂ ਕਰੋਧ ਹੋਆ ਤਨ ਨਾਸ, ਨਾਵੇਂ

ਆਇਆ ਗਿਆ ਮੋਰਾ ਨਾਉ ਪਿੱਛੇ ਪਤਾਲ ਸਦੂ ਕਾਵੋਂ ਨਾਨਕ ਮਨਮੁਖ ਅੰਤ ਪਿਆਰ ਬਾਜ ਗੁਰੂ ਡੁੱਬਾ ਸੰਸਾਰ ਮਹੱਲਾ ਪਹਿਲਾ ਦਸ ਵਾਤਨ ਵਸ ਦੀ ਸਰਾਵਣ ਤੀਸਾ ਕਾ ਸੁੰਦਰ ਕਹਾਵੈ ਚਾਲੀਸ ਪੁਰ ਹੋਏ ਪਚਾਸੀ ਪੱਗ ਖਿੱਸੇ ਸੱਠੀ ਕੇ ਬੁਢਾਪਾ ਆਵੇ ਸਤਰਾ ਕਾ ਮਤਹੀਣ ਅਸਿਹਾ ਕਾ ਵਿਵਹਾਰ ਨਾ ਪਾਵੇ ਨਵੇ ਕੀ ਸਹਿਜਾਜਣੀ ਮੂਲ ਨਾ ਜਾਣੇ ਆਪ ਵੱਲ ਢੋਡਮ ਲਿਮ ਢੋਡਮ ਡਿੱਠ ਮੈਂ ਨਾਨਕ ਜਗ ਤੂੰ ਵੇਖ ਧਵਲ ਹਾਰ ਪੌੜੀ ਤੂੰ ਕਰਤਾ ਪਰਖ ਗਮ ਹੈ ਆਪ ਸਰੀ ਟੋ ਪਾਤੀ ਰੰਗ ਪਰੰਗ ਪਾਰਜਨਾ ਬਹੁ ਬਹੁ ਵਿਦ ਪਾਤੀ ਤੂੰ ਜਾਣੇ ਜਿਨੋ ਪਾਈ ਹੈ ਸਭ ਖੇਲ ਸਮਾਤੀ ਇੱਕ ਆਵੇ ਇੱਕ ਜਾਏ ਉੱਠ ਬਿਨ ਨਾਵੇ ਮਰ ਜਾਤੀ ਗੁਰਮੁਖ ਰੰਗ ਚਲੂਲਿਆ ਰੰਗ ਹਰ ਰੰਗ ਰਾਤੀ ਸੋ ਸੇਵੂ ਸਤ ਨਿਰੰਜਣੋ ਹਰ ਪੁਰਖ ਵਧਾਤੀ ਤੂੰ ਆਪੇ ਆਪ ਸੁਜਾਣ ਹੈ ਬੜ ਪੁਰਖ ਵਡਾਤੀ ਜੋ ਮਨ ਚਿੱਤ ਤੁਧ ਧਿਆਏ ਮੇਰੇ ਸੱਚਿਆ ਬਲ ਬਲ।

ਤਿੱਤਾ ਪੈਨਾ ਖਾਏ ਜਿਨ ਰਚ ਰਚਿਆ ਤਿਸ ਨ ਜਾਣੇ ਅੰਧਾ ਅੰਧ ਕਮਾਏ ਜਾਂ ਭਜੇ ਤਾਂ ਠੀਕਰ ਹੋਵੇ ਘਾੜਤ ਕੜੀ ਨ ਜਾਏ ਨਾਨਕ ਗੁਰਬਿਨ ਨਾਹੀ ਪਤ ਪਤ ਬਿਨ ਪਾਰ ਨ ਪਾਏ ਮਹਲਾ ਦੂਜਾ ਦਿੰਦੇ ਸਾਹੋ ਦਿੱਤਾ ਚੰਗਾ ਮਨਮੁਖ ਐਸਾ ਜਾਣੀਏ ਸੁਰਤ ਮਤ ਚਿਤਰਾਈ ਤਾਂ ਕੀ ਕਿਆ ਕਰ ਆਸ ਵਖਾਣੀਏ ਅੰਤਰ ਵਹਿ ਕੇ ਕਰਮ ਅੰਤਰ ਵਹਿ ਕੇ ਕਰਮ ਕਵਾਵੇ ਸੋਚੋ ਕੁੰਡੀ ਜਾਣੀਏ ਜੋ ਧਰਮ ਕਮਾਵੇ ਤਿਸ ਧਰਮ ਨਾਉ ਹੋਵੇ ਪਾਪ ਕਮਾਣੇ ਪਾਪੀ ਜਾਣੀਏ ਤੂੰ ਆਪੇ ਖੇਲ ਕਰੇ ਸਭ ਕਰਤੇ ਕਿਆ ਦੂਜਾ ਆਖ ਵਖਾਣੀਏ ਜਿਚਰ ਤੇਰੀ ਜੋਤ ਤਿੱਤਰ ਜੋਤੀ ਵਿੱਚ ਤੂੰ ਬੋਲੇ ਬਿਨ ਜੋਤੀ ਕੋਈ ਕਿਛ ਕਰੀਖਾ ਦਿਖਾ ਸਿਆਣੀਏ ਨਾਨਕ ਗੁਰਮੁਖ ਨਗਰੀ ਆਇਆ ਹਰ ਇੱਕੋ ਸੁਗੁਣ ਸਜਾਣੀਏ ਪੌੜੀ ਤੂੰ ਆਪੇ ਜਗ ਤੋਂ ਪਾਇ ਕੇ ਤੂੰ ਆਪੇ ਧੰਦੇ ਲਾਇਆ ਮੋਟ ਬੋਲੀ ਪਾ ਕੇ ਤੂੰ ਆਪੋ ਜਗਤ ਖੁਆਇਆ ਕ੍ਰਿਸ਼ਨਾ ਅੰਦਰ ਅਗਨ ਹੈ ਨਾ ਤ੍ਰਿਪਤੇ ਭੁੱਖਾ ਧਿਆਇਆ ਸੰਸਾਰ ਇਹ ਸੰਸਾਰ ਹੈ ਮਰ ਜੰਮੇ ਆਇਆ ਜਾਇਆ ਬਿਨ ਸਤਿਗੁਰ ਮੋਹ ਨਾ ਟੁੱਟੀ ਸਭ ਥੱਕੇ ਕਰਮ ਕਮਾਇਆ ਗੁਰਮਤੀ ਨਾਮ ਧਿਆਈਏ ਸੁਖ ਰਜਾ ਜਾਂ ਤੁਧ ਪਾਇਆ ਕੁੱਲ ਉਧਾਰੇ ਆਪਣਾ ਤਨ ਜਣੇਂਦੀ ਮਾਇਆ ਸੋਭਾ ਸੁਤ ਸੁਹਾਵਣੀ ਜਿਨ ਹਰ ਖੇਤੀ ਚਿਤ ਲਾਇਆ ਸ਼ਲੋਕ ਮਹੱਲਾ ਦੂਜਾ ਅੱਖੀ ਬਾਜੋ ਵੇਖਣਾ ਬਿਨ ਕੰਨਾ ਸੁਣਾ ਪੈਰਾਂ ਬਾਜੋ ਚੱਲਣਾ ਬਿਨ ਹੱਥਾਂ ਕਰਨਾ ਜੀਬੇ ਬਾਜੋ ਬੋਲਣਾ ਇਉਂ ਜੀਵਤ ਮਰਨਾ ਨਾਨਕ ਹੁਕਮ ਪਛਾਣ ਕੇ ਤੋਂ ਫਸਨੇ ਮਿਲਣਾ

ਕਿਉਂ ਗਰ ਲੱਗੇ ਤਾਏ ਪੈ ਕੇ ਚਰਨ ਕਰ ਭਾਵ ਕੇ ਲੂਣ ਸੁੱਤ ਕਰੇ ਨਾਨਕ ਕਹੇ ਸਿਆਣੀਏ ਇਹ ਇਵ ਕਾਂਤਮ ਲਾਵਾ ਹੋਏ ਪੌੜੀ।

ਕਥਨਾ ਭਰਿਆ ਭਰ ਭਰ ਧੋਵਾਂ। ਦਵਾਜੇ ਦੁਨੀ ਕੇ ਝੂਠੇ ਮਮਲ ਕਰੇ ਮਹੱਲਾ ਪਹਿਲਾ ਜਾਂ ਹੋ ਨਾਹੀਂ ਤਾਂ ਕਿਆ ਆਖਾਂ ਇਹ ਨਾਹੀਂ ਕਿਆ ਹੋਵੇ ਕੀਤਾ ਕਰ ਨਾ ਕਹੇ ਕਥਨਾ ਭਰਿਆ ਭਰ ਭਰ ਧੋਵੇ ਆਪ ਨਾ ਬੁੱਝਾ ਲੋਕ ਬਜਾਈ ਐਸਾ ਆਗੂ ਹੋਵੇ ਨਾਨਕ ਅੰਡਾ ਹੋ ਕੇ ਦੱਸੇ ਰਾਹੇ ਸਭ ਸਭ ਸੁਮਹਾਏ ਸਾਥੇ ਅੱਗੇ ਗਿਆ ਮੂਹੇ ਮੂੰਹ ਪਾਏ ਸੋ ਐਸਾ ਆਗੂ ਜਾਪੇ ਪੌੜੀ ਮਹਾਰ ਉੱਤੇ ਸਭ ਤੂੰ ਕੜੀ ਮੂਰਤ ਵਿਚਾਰਾ ਤੂੰ ਗਣ ਤੇ ਕਿਨੇ ਨ ਪਾਇਓ ਸੱਚੇ ਅਲਖੇ ਪਾਰਾ ਪੜਿਆ ਮੂਰਖ ਆਖੀਏ ਜਿਸ ਲੱਭ ਲੋਭ ਹੰਕਾਰਾ ਨਾਉ ਪੜੀਏ ਨਾਉ ਬੁਝੀਏ ਗੁਰਮਤੀ ਵਿਚਾਰਾ ਗੁਰਮਤੀ ਨਾਮ ਤਨ ਖਟਿਆ ਭਗਤੇ ਪਰੇ ਭੰਡਾਰਾ ਨਿਰਮਲ ਨਾਮ ਮੰਨਿਆ ਦਰ ਸੱਚੇ ਸਚਿਆਰਾ ਜਿਸ ਦਾ ਜੀਵ ਪ੍ਰਾਣ ਹੈ ਅੰਤਰ ਜੋਤ ਪਾਰਾ ਸੱਚਾ ਸਾਹ ਏਕ ਤੂੰ ਹੋਰ ਜਗਤ ਵਣਜਾਰਾ ਸਲੋਕ ਮਹੱਲਾ ਪਹਿਲਾ ਮੇਰ ਮਸੀਤ ਸਿਦਕ ਮਸੱਲਾ ਹੱਕ ਲਾਲ ਕਰਾਣ ਸਰਮ ਸੁਨ ਤਸੀਲ ਰੋਜਾ ਮਹੂਆ ਮੁਸਲਮਾਨ ਕਰਨੀ ਕਾਬਾ ਸੱਚ ਪੀਰ ਕਲਮਾ ਕਰਮ ਨਵਾਜ ਤਸ ਦੀ ਸਾਂ ਤਿਸ ਪਾਵਸੀ ਨਾਨਕ ਰੱਖੇ ਲਾਜ ਮਹੱਲਾ ਪਹਿਲਾ।

ਖਾਏ ਗਲੀ ਭਿਸਤ ਨਾ ਜਾਈਏ ਛੁੱਟੇ ਸੱਚ ਕਮਾਏ ਮਾਰਨ ਮਾਹੇ ਹਰਾਮ ਹੋਏ ਮਾਰਨ ਹਰਾਮ ਮਹਿ ਹੋਏ ਲਹਾਲ ਨਾ ਜਾਏ ਨਾਨਕ ਗਲੀ ਕੂੜੀਏ ਕੂੜੋ ਪੱਲੇ ਪਾਏ ਮਹਲਾ ਪੰਜ ਪਹਿਲਾ ਪੰਜ ਨਵਾਜਾ ਬਖਤ ਪੰਜ ਪੰਜੇ ਪੰਜਾਂ ਪੰਜੇ ਨਾਉ ਪਹਿਲਾ ਸੱਚ ਲਾਲ ਦੂਆ ਤੀਜਾ ਖੈਰ ਖੁਦਾਏ ਚੌਥੀ ਨੀਤ ਰਾਤ ਮਨ ਪੰਜਵੀਂ ਸਿਫਤ ਸੁਣਾਏ ਕਰਨੀ ਕਲਮਾ ਆਖੈ ਤਾਂ ਮੁਸਲਮਾਨ ਸਦਾਏ ਨਾਨਕ ਜੇਤੇ ਕੂੜਿਆਰ ਕੂੜੇ ਕੂੜੀ ਪਾਏ ਪੌੜੀ ਇੱਕ ਰਤਨ ਪਦਾਰਥ ਵੰਜ ਦੇ ਇੱਕ ਕੱਚੇ ਦੇ ਪਾਰਾ ਸੱਤ ਗੁਰ ਤੁੱਠੇ ਪਾਈ ਹਨ ਅੰਦਰ ਰਤਨ ਭੰਡਾਰਾ ਬੈਨ ਗੁਰ ਕਿਨੇ ਨ ਲੱਦਿਆ ਅੰਧੇ ਭੌਂਕ ਮੂਏ ਕੁੜਿਆਰਾ ਮਨਮੁਖ ਦੂਜੇ ਪਚਮੂਏ ਨਾ ਬੁੱਝੇ ਵਿਚਾਰਾ ਇੱਕ ਸਵਾਜੋਂ ਦੂਜਾ ਕੋ ਨਹੀਂ ਕਿਸ ਆਗੇ ਕਰੇ ਪੁਕਾਰਾ ਇੱਕ ਨਿਰਤਨ ਸਦਾ ਭੌਂਕਦੇ ਇੱਕ ਨਾ ਭਰੇ ਤੁਜਾਰਾ ਬਿਨ ਨਾਵੇ ਹੋਰ ਧਨ ਨਹੀਂ ਹੋਰ ਵਿਖਿਆ ਸਭ ਸਾਰਾ ਨਾਨਕ ਆਪ ਕਰਾਏ ਕਰੇ ਆਪ ਹੁਕਮ ਸਵਾਰਨ ਹਾਰਾ ਸਲੋਕ ਮਹੱਲਾ ਪਹਿਲਾ ਮੁਸਲਮਾਨ ਕਹਾਵਣ ਮੁਸਕਲ ਜਾਂ ਹੋਏ ਤਾਂ ਮੁਸਲਮਾਨ ਮਰਨ ਜੀਵਨ ਕਾ ਭੌਰਮ ਚੁਕਾਵੇ ਰੱਬ ਘੇਰ ਜਾਏ ਮੰਨੇ ਸਿਰ ਉੱਪਰ ਕਰਤਾ ਮੰਨੇ ਆਪ

ਮਿਹ ਰਹਿਮਤ ਹੋਏ ਤਾਂ ਮੁਸਲਮਾਨ ਕਹਾਵੇ ਮਹੱਲਾ ਚੌਥਾ, ਪਰ ਹਰ ਕਾਮ ਕਰੋਧ ਝੂਠ ਨਿੰਦਾ ਤਜ ਮਿਆ ਅਹੰਕਾਰ ਚੁਕਾਵੇ, ਤਜ ਕਾਮ ਕਾਮਨੀ ਮੋਹ ਤਜੇ ਤਾਂ ਅੰਜਨ ਮਾਹਿ ਨਿਰੰਜਨ ਪਾਵੇ, ਤਜ ਮਾਨ ਅਭਿਮਾਨ ਪ੍ਰੀਤ ਸਤਦਾਰਾ ਤਜ ਪਿਆਸ ਆਸ ਰਾਮ ਲਿਵਲਾਵੇ, ਨਾਨਕ ਸੱਚਾ ਮਨ ਵਸੇ ਸਚ ਸ਼ਬਦ ਹਰ ਨਾਮ ਸਮਾਵੇ, ਪੌੜੀ ਰਾਜੇ ਰਾਜ ਸਿੱਕਦਾਰ ਕੋਈ ਨ ਰਹਿਸਿਓ, ਹੱਟ ਪਟਣ ਬਾਜ਼ਾਰ ਹੁਕਮੀ ਢਹਿਸਿਓ, ਪੱਕੇ ਬੰਕ ਦੁਆਰ ਮੂਰਖ ਜਾਣੇ ਆਪਣੇ, ਦਰਬ ਭਰੇ ਭੰਡਾਰ ਰੀਤੇ ਇੱਕ ਖਣੇ, ਤਾਜੀ ਰੱਤ ਤੁਖਾਰ ਹਾਥੀ ਪਾਖਰੇ, ਬਾਗ ਮਿਲਖ ਘਰ ਬਾਰ ਕਿਸੇ ਸੇ ਆਪਣੇ, ਤੰਬੂ ਪਲਾਂਗਣ ਬਾਰ ਸਰੈਜੇ ਲਾਲਤੀ, ਨਾਨਕ ਸੱਚ ਦਤਾਰ ਨਿਖਾ ਖਤਕ ਕੁਦਰਤੀ। ਸਲੋਕ ਮਹੱਲਾ ਪਹਿਲਾ। ਨਦੀਆਂ ਹੋਵਣ ਧੀਣ ਮਾਂ ਸੁਮ ਹੋਵੇ ਦੁੱਧ ਘਿਓ, ਸਗਲੀ ਧਰਤੀ ਸ਼ੱਕਰ ਹੋਵੇ ਖੁਸ਼ੀ ਕਰੇ ਨਿਤ ਜਿਓ, ਪਰਬ ਤੇ ਸੋਨਾ ਰੂਪਾ ਹੋਵੇ ਹੀਰੇ ਲਾਲ ਜੜਾਊ, ਪੀ ਤੂੰ ਸਲਾਹਣਾ ਆਖਣ ਲੈ ਨਾ ਚਾਹੂੰ। ਮਹੱਲਾ ਪਹਿਲਾ। ਪਰ ਅਠਾਰਾਂ ਮੇਵਾ ਹੋਵੇ ਗੁਰੜਾ ਹੋਏ ਸੁਆਊ, ਚੰਦ ਸੂਰਜ ਦੋ ਫਿਰ ਦੇ ਰੱਖਿਆ ਨੇਚਲ ਹੋਵੇ ਥਾਉ, ਪੀ ਤੂੰ ਸਲਾਹਣਾ ਆਖਣ ਲੈ ਨਾ ਚਾਹੂੰ। ਮਹੱਲਾ ਪਹਿਲਾ। ਜੇ ਦੇਹ ਦੁੱਖ ਲਾਈਏ ਪਾਪ ਗਹਿ ਦੋਏ ਰਾਹੋ, ਰੱਤ ਪੀਣੇ ਰਾਜੇ ਸਿਰੇ ਉੱਪਰ ਰੱਖਿਆ ਹੋਵੇ, ਜਾਪੇ ਭਾਓ ਪੀ ਤੂੰ ਸਲਾਹਣਾ ਆਖਣ ਲੈ ਨਾ ਚਾਹੋ। ਮਹੱਲਾ ਪਹਿਲਾ। ਅੰਗੀ ਪਾਲਾ ਕੱਪੜ ਹੋਵੇ ਖਾਣਾ ਹੋਵੇ ਵਾਓ, ਸੁਰਗੇ ਦੀਆਂ ਮੋਣੀਆਂ ਇਸਤਰੀਆਂ ਹੋਵਣ ਵਾਹਿਗੁਰੂ, ਨਾਨਕ ਸਭੋ ਜਾਏ ਪੀ ਤੂੰ ਸਲਾਹਣਾ ਆਖਣ ਲੈ ਨਾ ਚਾਹੋ। ਪਵੜੀ। ਬਦ ਫੈਲੀ ਗਵਾਨਾ ਖਸਮ ਨਾ ਜਾਣੀ, ਸੋ ਕਹੀਏ ਦੇਵਾਨਾ ਆਪ ਨਾ ਪਛਾਣੇ, ਕੱਲੇ ਬੁਰੀ ਸੰਸਾਰ ਵਾਧੇ ਖਾਪੀਏ, ਬਿਣ ਨਾਵੇ ਵਹਿਕਾਰ ਪਰਮੇ ਪਾਚੀਏ, ਰਾਹ ਦੋਵੇ ਇੱਕ ਜਾਣੇ ਸੋਈ ਸੀ ਜਸੀ, ਕੁਫਰ ਗੋ ਕੁਫਰਾਣੇ ਪਹਿਆ ਦਸ ਜਸੀ, ਸਭ ਦੁਨੀਆਂ ਸੁਭਾਨ ਸੱਚ ਸਮਾਈਏ, ਸੀਜੇ ਦਰ ਦੀਵਾਨ ਆਪ ਗਵਾਈਏ। ਮਹੱਲਾ ਪਹਿਲਾ। ਸਲੋਕ। ਸੋ ਜੀਵਿਆ ਤਿਸ ਮਨ ਵਸਿਆ ਸੋਏ, ਨਾਨਕ ਅਵਰਨ ਜੀਵੇ ਕੋਏ, ਜੇ ਜੀਵੇ ਪਤ ਲੱਥੀ ਜਾਏ, ਸਭ ਹਰਾਮ ਜੇ ਤਪ ਸਿਖਾਏ, ਰਾਜ ਰੰਗ ਮਾਲ ਰੰਗ ਰੰਗ ਰਤਾ ਨੱਚੇ ਨੰਗ, ਨਾਨਕ ਠਗਿਆ ਮੁੱਠਾ ਜਾਏ, ਬਿਨ ਨਾਮੇ ਪਤ ਗਿਆ ਗਵਾਏ। ਮਹੱਲਾ ਪਹਿਲਾ। ਕਿਆ ਖਾਦੇ ਕਿਆ ਪੈਂਦੇ ਹੋਏ, ਜਾਂ ਮਨ ਨਾਹੀ ਸੱਚਾ ਹੋ ਸੋਏ, ਕਿਆ ਮੇਵਾ ਕਿਆ ਘਿਓ ਗੁੜ ਮਿੱਠਾ, ਕਿਆ ਮੈਂਦਾ ਕਿਆ ਮਾਸ, ਕਿਆ ਕੱਪੜ ਕਿਓ ਸੇਜ ਸੁਖਾਲੀ, ਕੀਜੇ ਭੋਗ ਵਿਲਾਸ, ਕਿਆ ਲਸ਼ਕਰ ਕਿਆ ਨੇਵ ਖਵਾਸੀ, ਆਵੇ ਮੇਲੀ ਬਾਸ, ਨਾਨਕ ਸੱਚੇ ਨਾਮ ਬਿਣ ਸਭੇ ਟੋਲ ਬਣਾਸ। ਪਵੜੀ। ਜਾਤੀ ਦੇ ਕਿਆ ਹੱਥ ਸੱਚ ਪਰਖੀਏ, ਮੂਰਾ ਹੋਵੇ ਹੱਥ ਮਰੀਏ ਚਾਖੀਏ, ਸੱਚੇ ਪੀ ਸਰ ਸਰਕਾਰ ਜਗ ਜਗ ਜਾਣੀਏ, ਹੁਕਮ ਮੰਨੇ ਸਿਰਦਾਰ ਦਰ ਦੀਵਾਣੀਏ, ਫਰਮਾਨੀ ਹੈ ਕਾਇ ਖਸਮ ਪਠਾਇਆ, ਤਲਬ ਬਾਜ ਵਿਚਾਰ ਸ਼ਬਦ ਸੁਣਾਇਆ, ਇੱਕੋ ਹੋਏ ਅਸਵਾ ਬਾਰ ਇੱਕ ਨਾ ਸਾਖਤੀ, ਇੱਕ ਨੀ ਬੰਦੇ ਪਾਰ ਇੱਕ ਨਾ ਤਾਕਤੀ। ਸਲੋਕ ਮਹੱਲਾ ਪਹਿਲਾ। ਜਾਂ ਪੱਕਾ ਤਾਂ ਕੱਟਿਆ ਰਹੀ ਸਪੱਲੜ ਵਾੜ,

ਮਹੱਲਾ ਪਹਿਲਾ ਵੇਖ ਜੇ ਮਿੱਠਾ ਕੱਟਿਆ ਕੱਟ ਘੁੱਟ ਬੱਦਾ ਪਾਏ ਖੁੰਡਾ ਅੰਦਰ ਰੱਖੇ ਦੇਨ ਸੁਮਲ ਸਜਾਏ ਰਸ ਕੱਠ ਟਟਰ ਪਾਈਏ ਤੱਪੇ ਤੈ ਬਿਲ ਲਾਏ ਪੀ ਸੋ ਫੋਗ ਸੰਭਾਲੀਏ ਦਿੱਚੇ ਅੱਖ ਜਲਾਏ ਨਾਨਕ ਮਿੱਠੇ ਪਤਰੀਏ ਵੇਖੋ ਲੋਕਾਂ ਆਏ ਪਵੜੀ ਇੱਕ ਨਾ ਮਰਨ ਚਿੱਤ ਆਸ ਕਨੇਰਿਆ ਮਰ ਮਰ ਜੰਮੇ ਨੈਤਕ ਸੈਨਾ ਘੇਰਿਆ ਆਪਣੜੇ ਮਨ ਚਿੱਤ ਕਹਿਣ ਚੰਗੇਰਿਆ ਜਮਰਾ ਜੇ ਨਿਤ ਨਿਤ ਮਨਮੁਖ ਹੇਰਿਆ ਮਨਮੁਖ ਲੂਣ ਰਾਮ ਗਿਆ ਨਾ ਜਾਣਿਆ ਬੱਧੇ ਕਰਨ ਸਲਾਮ ਖਸਮ ਨਾ ਪਾਣਿਆ ਸੱਚ ਮਿਲੇ ਮੁਖ ਨਾਮ ਸਹਿਬ ਪਾਵਸੀ ਕਰਸਨ ਤਖਤ ਸਲਾਮ ਲਿਖਿਆ ਪਾਵਸੀ ਮਹੱਲਾ ਪਹਿਲਾ ਸਲੋਕ

ਸੱਚੇ ਪਾਵੇ ਤਿਉ ਤਿਉ ਦੇ ਘਰਾਂ ਮਹੱਲਾ ਪਹਿਲਾ। ਇੱਕ ਮਾਂ ਸਹਾਰੀ ਇੱਕ ਤਿਰਨ ਖਾਏ ਤਿੰਨ ਖਾਏ ਇੱਕ ਨਾ ਛੱਤੀ ਅੰਮ੍ਰਿਤ ਪਾਏ।

ਜੇ ਖਾਈਏ ਸਾਚਾ ਸ਼ਬਦ ਸਲਾਹ ਸੱਚ ਸਮਾਈਏ ਬਿਨ ਸਤਿਗੁਰ ਸੇਵੇ ਨਾਹੀ ਸੁੱਖ ਨਿਵਾਸ ਫਿਰ ਫਿਰ ਆਈਏ ਦੁਨੀਆਂ ਖੋਟੀ ਰਾਸ ਕੂੜ ਕਮਾਈਏ ਨਾਨਕ ਸੱਚ ਖਰਾ ਸਲਾਹੇ ਪਤ ਸਿਉ ਜਾਈਏ ਸਲੋਕ ਮਹੱਲਾ ਪਹਿਲਾ ਤੁਦ ਬਾਪ ਤੁਦ ਪਾਵੇ ਤਾਂ ਵਹੇ ਗਾਵੇ ਤੁਦ ਪਾਵੇ ਜਲ ਨਾਵੇ ਜਾਂ ਤੁਦ ਪਾਵੇ ਤਾਂ ਕਰੇ ਬਬੂਤਾ ਸਿੰਘੀ ਨਾਦ ਵਜਾਵੇ ਜਾਂ ਤੁਦ ਪਾਵੇ ਤਾਂ ਪੜੇ ਕਤੀਬਾ ਮੁੱਲਾ ਸੇਖ ਸੁਹਾਵੇ ਜਾਂ ਤੁਦ ਪਾਵੇ ਤਾਂ ਹੋਵੇ ਰਾਜੇ ਰਸ ਕਸ ਬਹੁਤ ਕਮਾਵੇ ਜਾਂ ਤੁਦ ਪਾਵੇ ਤੇਗ ਵਗਾਵੇ ਸਿਰ ਮੁੰਡੀ ਕੱਟ ਜਾਵੇ ਜਾਂ ਤੁਦ ਪਾਵੇ ਜਾਏ ਦਸੰਤਰ ਸੁਣ ਗੱਲਾਂ ਕਰ ਆਵੇ ਜਾਂ ਤੁਦ ਪਾਵੇ ਨਾਇਰ ਚਾਏ ਤੁਦ ਪਾਣੇ ਤੂੰ ਪਾਵੇ ਨਾਨਕ ਏਕ ਕਹੇ ਬੇਨਾਂਤੀ ਹੋਰ ਸਗਲੇ ਕੂੜ ਕਮਾਵੇ ਮਹੱਲਾ ਪਹਿਲਾ ਜਾਂ ਤੂੰ ਵੱਡਾ ਸਭ ਵਡਿਆਈਆਂ ਚੰਗੇ ਚੰਗਾ ਹੋਈ ਜਾਂ ਤੂੰ ਸੱਚਾ ਤਾਂ ਸਭ ਕੋ ਸੱਚਾ ਕੂੜਾ ਕੋਈ ਨਾ ਕੋਈ ਆਖਣ ਵੇਖਣ ਬੋਲਣਾ ਚੱਲਣ ਜੀਵਨ ਮਰਨਾ ਤਾਂਤ ਹੁਕਮ ਸਾਜ ਹੁਕਮੇ ਵਿੱਚ ਰੱਖੇ ਨਾਨਕ ਸੱਚਾ ਆਪ ਪੌੜੀ ਸਤਿਗੁਰ ਸੇਵਨ ਸੰਗ ਪਰਮ ਚੁਕਾਈਏ ਸਤਿਗੁਰ ਆਖੇ ਕਾਰ ਸੁਕਾਰ ਕਮਾਈਏ ਸਤਿਗੁਰ ਹੋਇ ਦਇਆ ਤਾਂ ਨਾਮ ਧਿਆਈਏ ਲਾਹਾ ਭਗਤ ਸੋ ਸੱਚ ਗੁਰਮੁਖ ਪਾਈਏ ਮਨ ਮੂਹ ਮਨ ਮੁਖ ਕੂੜ ਗਵਾਰ ਕੂੜ ਕਮਾਈਏ ਸੱਚੇ ਦੇ ਦਰ ਜਾਏ ਸੱਚ ਚੁਹਾਈਏ ਸੱਚੇ ਅੰਦਰ ਮੈਲ ਸੱਚ ਬੁਲਾਈਏ ਨਾਨਕ ਸੱਚ ਸਦਾ ਸਚਿਆਰ ਸੱਚ ਸਮਾਈਏ ਸਲੋਕ ਮਹੱਲਾ ਪਹਿਲਾ ਕਲ ਕਾਤੀ ਰਾਜੇ ਕਸਾਈ ਧਰਮ ਪੰਥ ਕਰ ਉਡਾਰੇ ਉਡਰਿਆ ਕੂੜ ਅਮਾਵਸ ਸੱਚ ਚੰਦਰਮਾ ਦਿਸੇ ਨਾਹੀ ਕਹਿ ਚੜਿਆ ਹਉ ਭਾਲ ਵਿਕੁੰਨੀ ਹੋਈ ਅੰਧੇਰੇ ਰਾਹ ਨ ਕੋਈ ਵਿੱਚੋਂ ਹਉਮੈ ਕਰ ਦੁਖ ਰੋਈ ਕਉ ਨਾਨਕ ਕਹਿਣ ਵਿਦ ਗਤ ਹੋਈ ਮਹੱਲਾ ਪਹਿਲਾ ਕਲ ਕੀਰਤ ਪ੍ਰਗਟ ਚਾਨਣ ਸੰਸਾਰ ਗੁਰਮੁਖ ਕੋਈ ਉਤਰੇ ਪਾਰ ਜਿਸ ਨੂੰ ਨਦਰ ਕਰੇ ਤਿਸੋ ਦੇਵੇ ਨਾਨਕ ਗੁਰਮੁਖ ਰਤਨ ਸੇ ਲੇਵੇ ਪੌੜੀ ਭਗਤਾਂ ਤੈ ਸੰਸਾਰੀਆਂ ਜੋੜ ਕਦੇ ਨਾ ਆਇਆ ਕਰਤਾ ਆਪ ਭੁੱਲੈ ਨਾ ਭੁੱਲੇ ਕਿਸੇ ਦਾ ਭੁਲਾਇਆ ਭਗਤ ਆਪੇ ਮੇਲੀਆਂ ਨੇ ਜਿਨੀ ਸੱਚੋ ਸੱਚ ਕਮਾਇਆ ਸਹਿ ਸਾਰੀ ਆਪ ਖੁਆਇਨ ਜਿਨੀ ਕੂੜ ਬੋਲ ਬੋਲ ਬਿਖ ਖਾਇਆ ਚੱਲਰ ਅਨੁਸਾਰ ਨ ਜਾਣੀ ਕਾਮ ਕ੍ਰੋਧ ਵਿਸ ਵਧਾਇਆ ਭਗਤ ਕਰਨ ਹਰ ਚਾਕਰੀ ਜਿਨੀ ਅਨ ਦਿਨ ਨਾਮ ਧਿਆਇਆ ਦਾਸਨ ਦਾਸ ਹੋਏ ਕਹਿ ਜਿਨੀ ਵਿੱਚੋਂ ਆਪ ਗੁਆਇਆ ਉਹਨਾਂ ਖਾਸਮਾ ਕਹਿ ਦਰ ਮੁਖ ਉਜਲੇ ਸੱਚੇ ਸ਼ਬਦ ਸੁਹਾਇਆ ਸਲੋਕ ਮਹੱਲਾ ਪਹਿਲਾ ਸਵਾਹੀ ਸਲਾਹ ਜਿਨੀ ਧਿਆਇਆ ਇੱਕ ਮਨ ਸੋਈ ਪੂਰੇ ਸਾਸ ਬਖ ਤੇ ਉੱਪਰ ਲੜਮੂਏ ਦੂਜੇ ਬਹੁਤ ਰਾਹ ਮਨ ਕੀਆ ਮਤੀ ਖਿੰਡੀਆਂ ਬਹੁਤ ਪਏ ਅਸਗੇ ਬਹੁਤ ਪਏ ਅਸਗਾ ਗੋਤੇ ਖਾਏ ਨ ਨਿਕਲੇ ਤੀਜੇ ਮੂਹੀ ਗਰਾ ਭੁੱਖ ਤਿਖਾ ਦੋਏ ਪੌਂਕੀਆਂ ਖਾਦਾ ਹੋਏ ਸਵਾਦ ਪੀ ਖਾਣੇ ਸਿਉਂ ਦੋਸਤੀ ਚੌਥੇ ਆਈ ਉਂਗ ਅੱਖੀ ਮੀਟ ਪਰਵਾਰ ਗੇ ਪਵਾਰ ਅੱਖੀ ਮੀਟ ਪਵਾਰ ਗਿਆ ਪੀ ਉੱਠ ਰਚਿਓਨ ਵੈਦ ਸਹਿ ਬਣਿਆ ਕੀ ਪੜ ਬਦੀ ਸਭੇ ਵੇਲਾ ਬਖਤ ਸਮਝੇ ਅੱਠੀ ਪਾਉ ਹੋਏ ਨਾਨਕ ਸਾਹਿਬ ਮਨ ਵਸੇ ਸੱਚਾ ਨਾਵਣ ਹੋਏ ਮਹੱਲਾ ਦੂਜਾ ਸੇਈ ਪੂਰੇ ਸਾ ਜਿਨੀ ਪੂਰਾ ਪਾਇਆ ਅੱਠੀ ਵੇ ਪਰਵਾਹ ਰਹਿਤ ਕਿੱਕ ਤੇ ਰੰਗ ਦਰਸ਼ਨ ਰੂਪ ਥਾ ਵਿਰਲੇ ਪਾਈਏ ਕਰਮ ਪੂਰੇ ਪੂਰਾ ਗੁਰੂ ਪੂਰੇ ਜਾਂ ਕਾ ਬੋਲ ਨਾਨਕ ਪੂਰਾ ਜੇ ਕਰੇ ਕੱਟੇ ਨਾਹੀ ਤੋਲ ਪੌੜੀ ਜਾਂ ਤੂੰ ਤਾਂ ਕਿਆ ਕਰੇ ਮੈਂ ਸੱਚ ਸੁਣਾਈਏ ਮੁੱਠੀ ਤੰਦੇ ਚੋਰ ਮੈਲ ਨ ਪਾਈਏ ਇੰਨੇ ਚਿੱਤ ਕਠੋਰ ਸੇਵ ਕਮਾਈਏ ਜਿੱਤ ਘੱਟ ਸੱਚ ਨ ਪਾਏ ਸੋ ਭੰਨ ਕਢਾਈਏ ਕਿਉਂ ਘਰ ਪੂਰੇ ਵੱਟ ਤੋਲ ਤਲਾਈਏ

ਪਹਿਰ ਸੁਭਾ ਕੇ ਸੋਤਿਆਂ ਉਪਜੇ ਚਾਊ ਤਿੰਨਾਂ ਦਰਿਆਵਾਂ ਸਿਓ ਦੋਸਤੀ ਮਨਮੁਖ ਸੱਚਾ ਨਾਉ ਉੱਥੇ ਅੰਮ੍ਰਿਤ ਵੰਡੀਏ ਕਰਨੀ ਹੋਏ ਪਸਾਉ ਕਾਂਚਨ ਕਾਇਆ ਕਸੀਏ ਵੰਨੀ ਚੜੇ ਚੜਾਉ ਜੇ ਹੋਵੇ ਨਦਰ ਸਰਾਪ ਕੀ ਬੋੜ ਨ ਪਾਈ ਤਾਉ ਸੱਤੀ ਪਹਿਰੀ ਸੱਤ ਭਲਾ ਬਹਾਈਏ ਪੜਿਆ ਪਾਸ ਉੱਥੇ ਪਾਪ ਪੁੰਨ ਵਿਚਾਰੀਏ ਕੂੜੇ ਕੱਟੇ ਰਾਤ ਉੱਥੇ ਖੋਟੇ ਸੱਟੀਏ ਕਰੇ ਕੀ ਚੇ ਸਵਾਸ ਬੋਲਣ ਫਾਦਲ ਨਾਨਕਾ ਦੁੱਖ ਸੁੱਖ ਖਸਮੇ ਪਾਸ ਪੌਣ ਗੁਰੂ ਪਾਣੀ ਮਹਲਾ ਦੂਜਾ ਪੌਣ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਦਿਨ ਰਾਤ ਦੁਰਦਾਈ ਲਾਇਆ ਖੇਲੇ ਸਗਲ ਜਗਾਤ।

ਨਾਨਕ ਤੇ ਮਖੂਜਲੇ ਹੋਰ ਕੇਤੀ ਛੁੱਟੀ ਨਾਲ ਪੌੜੀ ਸੱਚਾ ਭੋਜਨ ਪਾਓ ਸਤਿਗੁਰ ਦੱਸਿਆ ਸੱਚੇ ਹੀ ਪਤਿਆਏ ਸੱਚ ਵਗਸਿਆ ਸੱਚੇ ਕੋਟ ਗਰਾਏ ਨਿਜ ਕਰ ਵਸਿਆ ਸਤਿਗੁਰ ਟੁੱਠੇ ਨਾਉ ਪ੍ਰੇਮ ਰਹਿ ਰਸਿਆ ਸੱਚੇ ਦੇ ਦੀਵਾਨ ਪੂੜਨ ਜਾਈਏ ਝੂਠੋ ਝੂਠ ਬਖਾਣ ਸੋ ਮਹਿ ਲਖਵਾਈਏ ਸੱਚੇ ਸ਼ਬਦ ਨਿਸ਼ਾਨ ਠਾਕ ਨ ਪਾਈਏ ਸੱਚ ਸੁਣ ਬੁੱਝ ਵਖਾਣ ਮਹਿਲ ਬੁਲਾਈਏ ਸਲੋਕ ਮਹੱਲਾ ਪਹਿਲਾ ਪੈਰਾ ਅਗਨ ਹੀ ਵੇ ਘਰ ਬੰਦਾ ਭੋਜਨ ਸਾਰ ਕਰਾਈ ਸਗਲੇ ਦੁੱਖ ਪਾਣੀ ਕਰ ਪੀਵਾ ਧਰਤੀ ਹੱਕ ਚਲਾਈ ਧਰ ਤਰਾਜੀ ਅੰਬਰ ਤੋਲੀ ਪਿੱਛੇ ਟੰਕ ਚੜਾਈ ਇਹ ਬੜਾ ਬੱਦਾ ਮਾਵਾ ਨਾਈ ਸਭ ਸੇ ਨੱਥ ਚਲਾਈ ਏਤਾ ਤਾਣ ਹੋਵੇ ਮਨ ਅੰਦਰ ਕਈ ਪਿਆਖ ਕਰਾਈ ਜੇਵੜ ਸਾਹਿਬ ਤੇ ਬੜ ਦਾਤੀ ਦੇ ਕਰੇ ਰਜਾਈ ਨਾਨਕ ਨਦਰ ਕਰੇ ਜਿਸ ਉਪਰ ਸੱਚ ਨਾਮ ਬੜਿਆਈ ਮਹੱਲਾ ਦੂਜਾ ਆਖਣ ਆਖ ਨ ਰੱਜਿਆ ਸੁਣ ਰੱਜੇ ਕੰਨ ਅੱਖੀ ਦੇਖ ਨ ਰੱਜੀਆਂ ਗੁਣ ਗਾ ਕੇ ਕਵਨ ਭੁੱਖਿਆਂ ਭੁੱਖ ਨਾ ਉਤਰੇ ਗੱਲੇ ਭੁੱਖ ਨਾ ਜਾਏ ਨਾਨਕ ਭੁੱਖਾ ਤਾਂ ਰਜੇ ਜਾਂ ਗੁਣ ਕਹਿ ਗੁਣੀ ਸਮਾਏ ਪੌੜੀ ਬਿਨ ਸੱਚੇ ਸਭ ਕੂੜ ਕੂੜ ਕਮਾਈਏ ਬਿਨ ਸੱਚੇ ਕੁੜਿਆਰ ਬੰਨ ਚਲਾਈਏ ਬਿਨ ਸੱਚੇ ਤਨ ਛਾਰ ਛਾਰ ਰਲਾਈਏ ਬਿਨ ਸੱਚੇ ਸਭ ਭੁੱਖ ਜਪਹਿੰਜੇ ਪਾਈ ਖਾਈਏ ਬਿਨ ਸੱਚੇ ਦਰਬਾਰ ਕੂੜ ਨਾ ਪਾਈਏ ਕੂੜੇ ਲਾਲਚ ਲਾਗੋ ਮਹਿਲ ਖੁਆਈਏ ਸਭ ਜਗ ਠਗਿਓ ਠੱਗ ਆਈਏ ਜਾਈਏ ਤਨ ਗਿਆਨ ਰਸ ਰਸਿਆ ਹਰਿਆ ਸਭ ਪੱਕੇ ਕਰਮ ਧਿਆਨ ਜਾਈਏ ਜਾਈਏ।

ਲੈ ਪਹਿਲਾਂ ਨਾਨਕ ਗੁਰ ਸੰਤੋਖ ਰੱਖ ਧਰਮ ਫੁੱਲ ਫਲ ਗਿਆਨ ਰਸ ਰਸਿਆ ਹਰਿਆ ਸਦਾ ਪੱਕੇ ਕਰਮ ਧਿਆਨ ਪੱਤ ਕੇ ਸਾਧ ਖਾਂਦਾ ਲਹਿ ਦਾਨਾ ਕੇ ਸਿਰਦਾਨ ਮਹੱਲਾ ਪਹਿਲਾ ਸੋਨੇ ਕਾ ਬਿਰਖ ਪੱਤ ਪਰਵਾਲਾ ਫੁੱਲ ਜਵੇਹਰ ਲਾਲ ਤਿਤ ਫਲ ਰਤਨ ਲੱਗੇ ਮੁਖ ਭਾਗਤ ਹਿਰਦੇ ਹਿਰਦੇ ਨਿਹਾਲ ਨਾਨਕ ਕਰਮ ਹੋਵੇ ਮੁਖ ਮਸਤਕ ਲਿਖਿਆ ਹੋਵੇ ਲੇਖ ਅੱਠ ਸੱਠ ਤੀਰਥ ਗੁਰ ਕੀ ਚਰਣੀ ਪੂਜੇ ਸਦਾ ਵਿਸੇਖ ਹੰਸ ਹੇਥ ਲੋਭ ਕੋਪ ਚਾਰੇ ਨਦੀਆਂ ਅੱਗ ਪਾਵੇ ਦਾਂਝੇ ਨਾਨਕਾ ਤਈਏ ਕਰਮੀ ਲੱਗ ਪੌੜੀ ਜੀਵਦਿਆਂ ਮਾਰ ਮਾਰ ਨਾ ਪਛਤਾਈਏ ਝੂਠਾ ਇਹ ਸੰਸਾਰ ਕਿਨ ਸਮਝਾਈਏ ਸੱਚ ਤਰੇ ਪਿਆਰ ਤੰਦੇ ਲਾਈਏ ਕਾਲ ਬੁਰਾ ਖੈ ਕਾਲ ਸਿਰਦ ਨਿਆਈਏ ਕਾਰ ਹੁਕਮੀ ਸਿਰ ਜੰਦਾਰ ਮਾਰੇ ਦਾਈਏ ਆਪੇ ਦੇ ਪਿਆਰ ਮਨ ਵਸਾਈਏ ਮੋਤ ਨ ਚੱਸਾ ਬੇਨਾਮ ਭਰੀਏ ਪਾਈਏ ਗੁਰ ਪ੍ਰਸ਼ਾਦੀ ਬੁੱਝ ਸੱਚ ਸਮਾਈਏ ਸਲੋਕ ਮਹੱਲਾ ਪਹਿਲਾ ਤੁਮੀ ਤੁਮਾਂ ਵਿੱਚ ਆਖ ਤਧੂਰਾ ਨਿਮ ਫਲ ਮਨ ਮੁਖ ਵਸੇ ਤਿਸ ਜਿਨ ਤੂੰ ਚਿੱਤ ਨ ਆਵਈ ਨਾਨਕ ਕਹੀਏ ਕਿਸ ਹੰਡਨ ਕਰਮਾਂ ਬਾਰੇ ਮਹੱਲਾ ਪਹਿਲਾ ਮਤ ਪਖੇਰੂ ਕਿਰਤ ਸਾਥ ਕਬ ਉੱਤਮ ਕਬ ਨੀਚ ਕਬ ਚੰਦਨ ਕਬ ਅੱਕ ਡਾਲ ਕਬ ਉੱਚੀ ਪ੍ਰੀਤ ਨਾਨਕ ਹੁਕਮ ਚਲਾਈਏ ਸਹਿਬ ਲੱਗੀ ਰੀਤ ਪੌੜੀ ਕੇਤੇ ਕਹੇ ਵਖਾਣ ਕਹਿ ਕਹਿ ਜਾਵਣਾ ਵੇਦ ਕਹੇ ਵਖਿਆਣਾ ਅੰਤ ਨਾ ਪਾਵਣਾ ਪੜਿਆ ਨਾਹੀ ਵੇਦ ਬੁੱਝੀਏ ਪਾਵਣਾ ਖੱਟ ਦਰਸ਼ਨ ਕਹਿ ਭੇਖ ਕਿਸੇ ਸੱਚ ਸਮਾਵਣਾ ਸੱਚਿਆ ਪੁਰਖ ਅਲੱਖ ਸ਼ਬਦ ਸੁਹਾਵਣਾ ਮੰਨੇ ਨਾਉ ਬੇਸੰਖ ਦਰਗਾ ਪਾਵਣਾ ਖਾਲਕ ਕਹੁ ਦੇਸ ਟਾਢੀ ਗਾਵਣਾ ਨਾਨਕ ਜਗ ਜਗ ਏਕ ਮਨ ਵਸਾਵਣਾ ਸਲੋਕ ਮਹੱਲਾ ਦੂਜਾ ਮਿੱਤਰੀ ਹੋਏ ਠੂਹਾਂ ਨਾਗੀ ਲੱਗੇ ਜਾਏ ਆਪਣੇ ਹੱਥੀ ਆਪਣੇ ਦੇ ਕੂਚਾ ਆਪੇ ਲਾਏ ਹੁਕਮ ਪਿਆ ਤੋ ਖਸਮ ਕਾ ਅਤੀ ਹੂੰ ਤੱਕਾ ਖਾਏ ਗੌਰਮੁਖ ਸਿਉ ਮਨ ਮੁਖ ਅੜੇ ਡੁੱਬੇ ਹੱਕ ਨੇ ਆਏ ਦੋਹਾਂ ਸਿਰੇ ਆਪੇ ਖਸਮ ਵੇਖੇ ਕਰ ਉਪਾ ਕਰ ਵਿਉ ਪਾਏ ਨਾਨਕ ਐਵੇਂ ਜਾਣੀਏ ਸਭ ਕੁਛ ਪਿਸੇਰ ਜਾਏ ਮਹੱਲਾ ਦੂਜਾ ਨਾਨਕ ਪਰਖੇ ਆਪ ਕਹੁ ਤਾਂ ਪਰਖ ਜਾਣ ਰੋਗ ਦਾਰੂ ਦੋਵੇ ਬੂਝੇ ਤਾਂ ਵੈਦ ਸੁਜਾਣ ਬਾਟ ਨਾ ਕਰੀ ਮਾਬਲਾ ਜਾਣੇ ਮਹਿਮਾਨ ਮੂਲ ਜਾਣ ਗੱਲਾਂ ਕਰੇ ਹਾਣ ਲਏ ਹਾਣ ਲੱਭ ਨਾ ਚੱਲੀ ਸੱਚ ਰਹੇ ਸੋ ਬਿਸਤਾ ਬਿਸਟ ਪ੍ਰਵਾਣ ਸਰ ਸੰਦੇ ਆਗਾਸ ਕਉ ਕਿਉ ਪਹੁੰਚੇ ਬਾਣ ਅੱਗੇ ਉਹ ਅਗਮ ਹੈ ਬਾਹੇ ਦੜ ਜਾਣ ਪੌੜੀ ਨਾਰੀ ਪਰਖ ਪਿਆਰ ਪ੍ਰੇਮ ਸਿਗਾਰੀਆਂ ਕਰਨ ਭਗਤ ਦਿਨ ਰਾਤ ਨਾ ਰਹਿਣ ਰਹਿਣੀ ਵਾਰੀਆਂ ਮਹੱਲਾ ਮੰਜ ਨਿਵਾਸ ਸ਼ਬਦ ਸੁਹਾਰੀਆਂ ਸੱਚ ਕਹਿਣ ਅਰਦਾਸ ਸੇਵੇ ਚਾਰੀਆਂ ਸੋਹਣ ਖਤਮੇ ਪਾਸ ਹੁਕਮ ਸਿਧਾਰੀਆਂ ਸੱਖੀ ਕਹਿਣ ਅਰਦਾਸ ਮਨੋ ਪਿਆਰੀਆਂ ਬਿਨ ਆਵੇ ਤ੍ਰਿਗ ਵਾਸ ਫਿੱਟ ਸੋ ਜੀਵਿਆ ਸ਼ਬਦ ਸਵਾਰੀਆਂ ਅੰਮ੍ਰਿਤ ਪੀਵਿਆ ਸਲੋਕ ਮਹੱਲਾ ਪਹਿਲਾ ਮਾਰੂ ਮੀਨਾ ਤ੍ਰਿਪਤਿਆ ਅੱਗੀ ਲਹਿ ਨ ਭੁੱਖ ਰਾਜਾ ਰਾਜ ਨ ਤ੍ਰਿਪਤਿਆ ਚਾਰ ਪਰੇ ਕਿਸਕ ਨਾਨਕ ਸੱਚੇ ਨਾਮ ਕੀ ਕੀਤੀ ਪੁੱਛਿਆ ਪੁੱਛ ਮਹੱਲਾ ਦੂਜਾ ਨੈ ਫਲ ਤਾਸ ਜਨਮਸ ਜਾਵਤ ਬ੍ਰਹਮ ਦੇ ਦੱਤੇ ਸਾਗਰੰ ਸੰਸਾਰਸ ਗੁਰ ਪ੍ਰਸਾਦੀ ਧਰੇ ਕੇ ਕਾਰਨ ਸਮਰੱਥ ਹੈ ਕੋ ਨਾਨਕ ਵਿਚਾਰ ਕਾਰਨ ਕਰਤੇ ਬਸ ਹੈ ਜਿਨ ਕਰ ਰੱਖੀ ਧਾਰ ਪੌੜੀ ਖਸਮੇ ਗੈ ਦਰਬਾਰ ਢਾਡੀ ਵਸਿਆ ਸੱਚਾ ਖਸਮ ਕੁਲੈਣ ਕਲਮ ਕਮਲ ਵਗਸਿਆ ਖਸਮ ਪੂਰਾ ਪਾਏ ਮਨੋ ਰਹਿ ਰਸਿਆ ਦੁਸ਼ਮਣ ਕੱਢੇ ਮਾਰ ਸੱਜਣ ਸਰਸਿਆ ਸੱਚਾ ਸਤਿਗੁਰ ਸੇਵਨ ਸੱਚਾ ਮਾਰਗ ਦੱਸਿਆ ਸੱਚਾ ਸ਼ਬਦ ਵਿਚਾਰ ਕਾਲ ਵਿਓ ਵਿਦ ਔਸਿਆ ਸ਼ਬਦ ਵਿਚਾਰ ਕਾਲ ਵਿਦੋਸਿਆ ਢਾਡੀ ਕਥੇ ਕਥ ਸ਼ਬਦ ਸਵਾਰਿਆ ਨਾਨਕ ਗੁਣ ਗਾਏ ਰਾਸ ਹਰ ਜਿਉ ਮਿਲੇ ਪਿਆਰਿਆ
ਸਲੋਕ ਮਹੱਲਾ ਪਹਿਲਾ। ਖਾਤਿਆਂ ਜੰਮੇ ਖਤੇ ਕਰਨ ਤਾਂ ਖਤਿਆਂ ਵਿੱਚ ਮਾਹੇ, ਧੋਤੇ ਮੂਲਣਾ ਉਤਰੇ ਜੇ ਸਹੁ ਧੋਵਣ ਪਾਸੇ ਸਹੁ ਧੋਵਣ ਪਾਹੇ, ਨਾਨਕ ਬਖਸੇ ਬਖਸੀਏ ਨਾਹੇ ਤਾਂ ਪਾਹੀ ਪਾਹੇ। ਮਹੱਲਾ ਪਹਿਲਾ। ਨਾਨਕ ਬੋਲਣ ਚੱਖਣ ਦੁੱਖ ਛੱਡ ਮੰਗਿਆ, ਸੁੱਖ ਸੁੱਖ ਦੁੱਖ ਦੋਹੇ ਦਰ ਕੱਪੜੇ ਪਹਿਰੇ ਜਾਏ ਮਨੁੱਖ, ਜਿੱਥੇ ਬੋਲਣ ਹਾਰੀਏ ਤਿੱਥੇ ਚੰਗੀ ਚੁੱਪ ਪੌੜੀ। ਚਾਰੇ ਕੁੰਡਾਂ ਦੇਖ ਅੰਦਰ ਪਾਲਿਆ, ਸੱਚੇ ਪੁਰਖ ਅਲਖ ਸਿਰਜ ਨਿਹਾਲਿਆ ਪੌੜੀ ਨਿਹਾਲਿਆ। ਉੱਜੜ ਪੁੱਲੇ ਰਾਗ ਗੌਰਵੇ ਖਾਲ ਜਾਏ ਮਨੁੱਖ, ਜਿੱਥੇ ਬੋਲਣ ਹਾਰੀਏ ਉੱਥੇ ਚੰਗੀ ਚੁੱਪ ਪੌੜੀ। ਚਾਰੇ ਕੁੰਡਾਂ ਦੇਖ ਅੰਦਰ ਪਾਲਿਆ, ਸੱਚੇ ਪੁਰਖ ਅਲਖ ਸਿਰਜ ਨਿਹਾਲਿਆ। ਉੱਜੜ ਪੁੱਲੇ ਰਾਹ ਗੌਰਵੇ ਖਾਲਿਆ, ਸਤਿਗੁਰ ਸੱਚੇ ਵਾਹ ਸੱਚ ਸੰਭਾਲਿਆ। ਪਿਆ ਰਤਨ ਘਰਾਹੋਂ ਦੀਵਾ ਵਾਲਿਆ, ਸੱਚੇ ਸ਼ਬਦ ਸਲਾਏ ਸੁਕਜੇ ਸੱਚ ਵਾਲਿਆ। ਨੀ ਡਰਿਆ ਡਰਿਆ ਗੱਡ ਸੀ ਗਾਲਿਆ, ਨਾਵੋ ਫੁੱਲਾ ਜੱਗ ਫਿਰੇ ਬੇਤਾਲਿਆ। ਸਲੋਕ ਮਹੱਲਾ ਤੀਜਾ। ਪੈ ਵਿੱਚ ਜੰਮੇ ਪੈ ਪੈ ਵਿੱਚ ਜੰਮੇ ਪੈ ਮਰੇ ਵੀ ਭਉ ਮਨ ਮਾਏ ਹੋਏ, ਨਾਨਕ ਪੈ ਵਿੱਚ ਜੇ ਮਰੇ ਸੈਲਾ ਆਇਆ ਸੋਏ। ਮਹੱਲਾ ਤੀਜਾ। ਪੈ ਬਿਣ ਜੀਵੇ ਬਹੁਤ ਬਹੁਤ ਖੁਸ਼ੀਆਂ ਖੁਸ਼ੀ ਕਮਾਏ, ਨਾਨਕ ਪੈ ਬਿਣ ਜੇ ਮਰੇ ਮੂੰਹ ਕਾਲੇ ਉੱਠ ਜਾਏ। ਪੌੜੀ ਸਤਿਗੁਰ ਹੋਏ ਦਿਆਲ ਤਾਂ ਸਰਦਾ ਪੂਰੀਏ, ਸਤਿਗੁਰ ਹੋਏ ਦਇਆਲ ਨਾ ਕਬੂ ਚੂਰੀਏ। ਸਤਿਗੁਰ ਹੋਏ ਦਇਆ ਤਾਂ ਦੁੱਖ ਨਾ ਜਾਣੀਏ, ਸਤਿਗੁਰ ਹੋਏ ਦਇਆ ਤਾਂ ਹਰ ਰੰਗ ਮਾਣੀਏ। ਸਤਿਗੁਰ ਹੋਏ ਦਇਆ ਤਾਂ ਜਮਕਾ ਡਰ ਕਿਆ, ਸਤਿਗੁਰ ਹੋਏ ਦਇਆ ਤਾਂ ਸਦਾ ਹੀ ਸਦ ਹੀ ਸੁੱਖ ਦੇਹਾ। ਸਤਿਗੁਰ ਹੋਏ ਦਇਆਲ ਤਾਂ ਨੌਨਦ ਪਾਈਏ, ਸਤਿਗੁਰ ਹੋਏ ਦਇਆ ਤਾਂ ਸੱਚ ਸਮਾਈਏ। ਸਲੋਕ ਮਹੱਲਾ ਪਹਿਲਾ। ਸਿਰ ਖੂਹੇ ਪੀਵੇ ਮਲਵਾਣੀ, ਜੂਠਾਂ ਮੰਗੇ ਮੰਗ ਖਾਈ, ਫੋਲ ਫਲੀ ਹੱਥ ਮੂਹੇ ਲੈਣ ਪੜਾਸਾ ਪਾਣੀ, ਦੇਖ ਸਗਾਹੀ ਪੇਡਾਂ ਵਾਂਗੀ ਸਿਰ ਖੋਇਨ ਪਾਰੀਆਂ ਨੇ ਹੱਥ ਸੁਆਈ, ਮਾਉ ਪਿਓ ਕਿਰਤ ਗੁਆਵਨ ਟੱਬਰ ਰੋਵਨ ਤਾਹੀ, ਉਹਨਾਂ ਪਿੰਡ ਨਾ ਪਤਲ ਕਿਰਿਆ ਨਾ ਦੀਵਾ ਮੂਹੇ ਕਥਾਉ ਪਾਹੀ, ਅੱਠ ਸੱਠ ਤੀਰਥ ਦੇ ਨਾ ਢੋਈ ਬਾਹਮਣ ਅੰਨ ਨਾ ਖਾਈ, ਬ੍ਰਾਹਮਣ ਅੰਨ ਨਾ ਖਾਈ, ਸਦਾ ਕਚੀਲ ਰਹੇ ਦਿਨ ਰਾਤੀ ਮੱਥੇ ਟਿੱਕਾ ਨਾਹੀ, ਝੁੰਡੀ ਪਾਏ ਬਹਿਨ ਨੀ

ਆ ਚਰੇ ਦਿਨ ਸੁਰਹੀ ਸਾਂ ਧਨ ਦਹੀਂ ਬਲੋਵੈ ਤਿਤ ਕਿਉ ਹੋਮ ਜਗ ਸਦ ਪੂਜਾ ਪਿਆ ਕਾਰਜ ਸੋਹੇ ਗੁਰੂ ਸੁਮੰਦ ਨਦੀ ਵਿੱਚ ਸਿੱਖੀ ਨਾਤੇ ਜਿੱਤ ਵਡਿਆਈ ਨਾਨਕ ਜੇ ਸਿਰ ਖੁੱਥੇ ਨਾਵਣ ਨਾਹੀਂ ਤਾਂ ਸਤ ਚੱਟੇ ਸਿਰ ਸ਼ਾਹੀ ਸਮੁੰਦ ਨਦੀ ਵਿੱਚ ਸਮੁੰਦ ਨਦੀ ਸਭ ਸਿੱਖੀ ਨਾਤੇ ਜਿੱਤ ਵਡਿਆਈ ਨਾਨਕ ਜੇ ਸਿਰ ਖੁੱਥੇ ਨਾਵਣ ਨਾਹੀਂ ਤਾਂ ਸਤ

ਵਿੱਚ ਸਭ ਕੁਛ ਹੋਏ, ਨਾਨਕ ਤਾਂ ਪਤ ਜਾਣੀਏ, ਜਾ ਪਤ ਰੱਖੇ ਸੋਏ ਪੌੜੀ। ਤੁਜ ਸੱਚੇ ਸੁਭਾਨ ਸਦਾ ਕਲਾਣਿਆ, ਤੁਜ ਸੱਚੇ ਸੁਭਾਨ ਸਦਾ ਕਲਾਣਿਆ, ਤੂੰ ਸੱਚਾ ਦੀਵਾਨ ਹੋਰ ਆਵਣ ਜਾਣਿਆ।

हे बा कौन जाने गुण तेरे, कहे न जानी अवगुण मेरे रहाउ। केते रुख बिरखा मचीने, केते पशु अपाई, केते नाग पुली मह आई, केते पंख उड़ाई, हट पटन बिज मंदर पन्ने, कर चोरी कर आवे, अगों देखा पिछों देखा, ये तुझते कहाँ छुपावे। ਕੱਟ ਤੀਰ ਸਾਮ ਨਵ ਖੰਡ ਦੇਖੇ ਹੱਟ ਪਟਣ ਬਾਜ਼ਾਰਾ, ਲੈ ਕੇ ਤਕੜੀ ਤੋਲਣ ਲੱਗਾ ਘੱਟ ਹੀ ਮਹਿ ਬਣਜਾਰਾ। ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਔਗੁਣ ਹਮਾਰੀ ਦਇਆ ਕਰੂ, ਕਿਸ ਮਿਹਰੋ ਪਾਵੋ ਡੁੱਬਦੇ ਪੱਥਰ ਤਾਰੀ। ਜੀ ਅੜਾ ਅਗਨ ਬਰਾਬਰ ਤਪੈ, ਪੀਤਰ ਵਗੈ ਕਾਤੀ, ਪ੍ਰਣਵਤ ਨਾਨਕ ਹੁਕਮ ਪਛਾਣੈ, ਸੁਖੋ ਵੈ ਦਿਨ ਰਾਤੀ, ਗੌੜੀ ਬੈਰਾਗਣ ਮਹੱਲਾ ਪਹਿਲਾ। ਰਹਿਣ ਗਵਾਈ ਸੋਏ ਕਹਿ, ਦਿਵਸ ਗਵਾਇਆ ਖਾਏ, ਹੀਰੇ ਜੈਸਾ ਜਨਮ ਹੈ, ਕੌਡੀ ਬਦਲੇ ਜਾਈ, ਨਾਮ ਨ ਜਾਣਿਆ ਰਾਮ ਕਾ ਮੂੜੇ, ਫਿਰ ਪਾਛੈ ਪਛਤਾ ਹੇਰੇ ਰਹਾਉ। ਅਣਤਾ ਧਨ ਧਰਣੀ ਕਰੇ, ਅਣਤ ਨਾ ਚਾਹਿਆ ਜਾਈ, ਅਣਤ ਕਉ ਚਾਹਨ ਜੋ ਗਏ, ਸੇ ਆਈ ਅਣਤ ਗਵਾਈ, ਆਪਣ ਲਈਆ ਜੇ ਮਿਲਾਏ ਤਾਂ ਸਭ ਕਾ ਸਭ ਕੋ ਭਾਗਤ ਹੋਵੇ, ਕਰਮਾਂ ਉੱਪਰ ਨਿਬੜੈ ਜੇ ਲੋਚਿਆ ਸਭ ਕੋਏ। ਨਾਨਕ ਕਰਣਾ ਜਿਨ ਕੀਆ ਸੋਈ ਸਾਰ ਕਰੇ, ਹੁਕਮ ਨਾ ਜਾਪੀ ਖਸਮ ਕਾ, ਕਿਸੇ ਵਡਾਈ ਦੇਈ ਗੌੜੀ ਬੈਰਾਗਣ ਮਹੱਲਾ ਪਹਿਲਾ। ਹਰਣੀ ਹੋਵਾ ਬਨ ਵੈਸਾ, ਕੰਧ ਮੂਲ ਚੁਨ ਖਾਉ, ਗੁਰ ਪ੍ਰਸਾਦੀ ਮੇਰਾ ਸਭ ਮਿਲੇ, ਵਾਰ ਵਾਰ ਹੋ ਜਾਉ ਜੀਉ, ਮੈਂ ਬਣਜਾਰ ਨ ਰਾਮ ਕੀ, ਤੇਰਾ ਨਾਮ ਬਖਰ ਵਪਾਰ ਜੀ ਰਾਉ। ਕੋਕਿਲ ਹੋਵਾਂ ਅੰਬ ਬਸਾਂ, ਸਹਿਜ ਸ਼ਬਦ ਵਿਚਾਰੂ, ਸਹਿਜ ਸੁਭਾਈ ਮੇਰਾ ਸੌ ਮਿਲੈ, ਦਰਸ਼ਨ ਰੂਪ ਅਪਾਰੂ। ਮਛਲੀ ਹੋਵਾਂ ਜਲ ਬਸਾਂ, ਜੀ ਜੰਤ ਸਭ ਸਾਰ, ਗੁਰਵਾਰ ਪਾਰ ਮੇਰਾ ਸੌ ਵਿਸੈ, ਆਉਂ ਮਿਲਾਉਂਗੀ ਬਾਂਹ ਪਸਾਰ। ਨਾਗਨ ਹੋਵਾਂ ਧਰ ਵਸਾਂ, ਸ਼ਬਦ ਵਸੈ ਭਉ ਜਾਈ, ਨਾਨਕ ਸਦਾ ਸੁਹਾਗਣੀ, ਜਨ ਜੋਤੀ ਜੋਤ ਸਮਾਈ, ਗੌੜੀ ਪੂਰਵੀ ਦੀਪਕੀ ਮਹੱਲਾ ਪਹਿਲਾ। ਇੱਕ ਓਅੰਕਾਰੂ ਸਤਿਗੁਰ ਪ੍ਰਸਾਦ, ਜੈ ਕਾਰ ਕੀਰਤਾਖੀ ਆਏ, ਕਰਤੇ ਗਾਹੋਏ ਵਿਚਾਰੂ, ਤਿਤ ਕਰ ਗਾਵੋ ਸੁਹਿਲਾ, ਸਿਵਰਿਓ ਸਰਜਣ ਹਾਰੂ, ਤੁਮ ਗਾਵੋ ਮੇਰੇ ਨਿਰਭਉ ਕਾ ਸੁਹਿਲਾ, ਹੋ ਵਾਰੀ ਜਿਤ ਸੁਹਿਲੈ ਸਦਾ ਸੁਖ ਹੋਏ ਰਹਾਉ। ਨਿਤ ਨਿਤ ਜੀ ਅੜੇ ਸੰਭਾਲੀ, ਅਨੰ ਦੇਖਾ ਗਾ ਦੇਵਣ ਹਾਰ, ਤੇਰੇ ਦਾਨ ਹੈ ਕੀਮਤ ਨਾ ਪਵੈ, ਤਿਸ ਦਾਤੀ ਕਵਨ ਸੁਮਾਰ, ਸੰਬਤ ਸਾਹ ਲਿਖਿਆ ਮਿਲ ਕਰ ਪਾਵੋ ਤੇਲ, ਦੇਖ ਸਜਣਾ ਸੀਸੜੀ ਆ ਸੀਸੜੀਆਂ, ਜੋ ਹੋਵੇ ਸਾਹਿਬ ਸੁਮੇਲ। ਘਰ ਘਰ ਇਹੋ ਪਾਹੁਣ ਚਾਹ, ਸਦੜੇ ਸਦੜੇ ਨਤ ਪਵਨ, ਸਦੜਨ ਹਾਰਾ ਸਿਮਰੀਆ, ਨਾਨਕ ਸੇ ਦੇਹੀ ਆਵਨ ਦਾ, ਗੌੜੀ ਗੁਆਰੇਰੀ ਮਹੱਲਾ ਤੀਜਾ, ਚੌਪ ਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਗੁਰ ਮਿਲਿਆ ਹਰ ਮੇਲਾ ਹੋਈ, ਆਪੇ ਮਿਲ ਮਿਲਾਵੇ ਸੋਈ, ਮੇਰਾ ਪ੍ਰਭ ਸਭ ਵਿਦ ਆਪੇ ਜਾਣੇ, ਹੁਕਮੇ ਮੇਲੇ ਸ਼ਬਦ ਪਛਾਣੇ, ਸਤਿਗੁਰ ਕਹਿ ਭੈ ਬ੍ਰਹਮ ਪਉ ਜਾਈ, ਭੈ ਰਾਖੀ ਸਜ ਰੰਗ ਸਮਾਈ, ਰਹਾਉ ਗੁਰ ਮਿਲਿਆ ਹਰ ਮਨ ਵਸੈ ਸੁਭਾਈ, ਮੇਰਾ ਪ੍ਰਭ ਭਾਰਾ ਕੀਮਤ ਨਹੀਂ ਪਾਏ, ਸ਼ਬਦ ਸਲਾਹੇ ਸਲਾਹੈ ਅੰਤ ਨ ਪਾਰਾ ਵਾਰੂ, ਮੇਰਾ ਪ੍ਰਭ ਬਖਸ਼ੇ ਬਖਸ਼ਣਹਾਰ, ਗੁਰ ਮਿਲਿਆ ਸਭ ਮਤ ਬੁੱਧ ਹੋਈ, ਮਨ ਨਿਰਮਲ ਵਸੈ ਸੱਚ ਸੋਈ, ਸਾਚ ਵਸੈ ਆਏ ਸਾਚੀ ਸਭ ਕਾਰੂ, ਉਤਮ ਕਰਨੀ ਸਬਦ ਵਿਚਾਰ। ਗੁਰ ਤੇ ਸਾਂਝੀ ਸੇਵਾ ਹੋਏ, ਗੁਰਮੁਖ ਨਾਮ ਪਛਾਣੈ ਕੋਏ, ਜੀਵੈ ਦਾਤਾ ਦੀਵਣ ਹਾਰ, ਨਾਨਕ ਹਰ ਨਾਮੇ ਲੱਗੈ ਪਿਆਰ, ਗੌੜੀ ਗੁਆਰੇ ਦੀ ਮਹੱਲਾ ਤੀਜਾ। ਗੁਰ ਤੇ ਗਿਆਨ ਪਾਏ ਜਾਣ ਕੋਏ, ਗੁਰ ਤੇ ਬੂਝੈ ਸੀ ਜੈ ਸੋਏ, ਗੁਰ ਤੇ ਸਹਿਜ ਪਾ ਸਾਚ ਵਿਚਾਰ, ਗੁਰ ਤੇ ਪਾਈ ਮੁਕਤ ਦੁਆਰ, ਪੂਰੈ ਭਾਗ ਮਿਲੈ ਗੁਰ ਆਈ, ਸਾਚੈ ਸਾਜ ਸਹਿਜ ਸਾਚ ਸਮਾਇ ਰਾਉ। ਗੁਰ ਮਿਲਿਆ ਤ੍ਰਿਸ਼ਨਾ ਅਗਨ ਬੁਝਾਈ, ਗੁਰ ਮਿਲ ਗੁਰ ਤੇ ਸ਼ਾਂਤ ਵਸੈ ਮਨ ਆਈ, ਗੁਰ ਤੇ ਪਵਿੱਤ ਪਾਵਨ ਸੁਚ ਹੋਈ, ਗੁਰ ਤੇ ਸ਼ਬਦ ਮਿਲਾਵਾ ਹੋਈ, ਬਾਜ ਗੁਰੂ ਸਭ ਭਰਮ ਭੁਲਾਈ, ਬਿਨ ਨਾਵੇ ਬਹੁਤਾ ਦੁੱਖ ਪਾਈ। ਗੁਰਮੁਖ ਦੇਵੈ ਗੁਰਮੁਖ ਹੋਵੈ ਸੋ ਨਾਮ ਤੇ ਆਈ ਦਰਸ਼ਨ, ਸੱਚੈ ਸੱਚੀ ਪਤ ਹੋਈ, ਕ੍ਰਿਸ਼ਨ ਕਿਸਨੋ ਕਹੀਐ ਦਾਤਾ, ਕਿਸ ਹੋਈ ਕਿਰਪਾ ਕਰੇ ਸ਼ਬਦ ਮਿਲਾਵਾ ਹੋਈ। ਮਿਲ ਪ੍ਰੀਤਮ ਸਾਚੇ ਗੁਣ ਗਾਵਾਂ, ਨਾਨਕ ਸਾਚੇ ਸਾਚ ਸਮਾਵਾਂ, ਗੌੜੀ ਗੁਆਰੇ ਦੀ ਮਹੱਲਾ ਤੀਜਾ, ਸੋ ਥਾਉ ਸੱਚ ਮਨ ਨਿਰਮਲ ਹੋਈ, ਸੱਚ ਨਿਵਾਸ ਕਰੇ ਸੁਖ, ਸੱਚ ਸੋਈ ਸੱਚੀ ਬਾਣੀ ਜੁਗ ਚਾਰੀ, ਜਾਪੈ ਸਭ ਕਿਸੇ ਸਾਚਾ ਆਪੇ ਆਪੈ। ਕਰਮ ਹੋਵੈ ਸਤਸੰਗ ਮਿਲਾਈ, ਹਰ ਗੁਣ ਗਾਵੇ ਬੈਸ ਸੋ ਥਾਈ, ਰਹਾਉ ਜਲੋਂ ਇਹ ਜਿਹ ਵਾਧੂ ਜੈ ਭਾਈ, ਹਰ ਰਸ ਨਾ ਚਾਖੈ ਫੀਕਾ ਅਲਾਈ, ਬਿਨ ਬੂਝੈ ਬੈ ਤਨ ਮਨ ਫੀਕਾ ਹੋਈ, ਨਾ ਬਿਨ ਨਾਵੇ ਦੁਖੀਆ ਜਲਿਆ ਰੋਈ।
ਰਸਨਾਹਾਰ ਰਾਸ ਜਾਖਿਆ ਸਹਿ ਸੁਭਾਈ ਗੁਰ ਕਿਰਪਾ ਤੇ ਸੱਚ ਸਮਾਈ ਸਾਚੇ ਰਾਤੀ ਗੁਰ ਸ਼ਬਦ ਵਿਚਾਰੂ ਅੰਮ੍ਰਿਤ ਪੀਵੈ ਨਿਰਮਲ ਧਾਰੂ ਨਾਮ ਸੁਮਾਵੈ ਜਿਉ ਭਾਂਡਾ ਹੋਵੇ ਉਂਦੈ ਭਾਂਡ ਟਿਕੈ ਨ ਕੋਏ ਗੁਰ ਸ਼ਬਦੀ ਮਨ ਨਾਮ ਨਿਵਾਸੂ ਨਾਨਕ ਸੱਚ ਭਾਂਡੇ ਸਾਜ ਜਿਸ ਸਾਜ ਸ਼ਬਦ ਪਿਆਸੂ ਗੌੜੀ ਮੰਗਵਾਰੀ ਦੀ ਮਹੱਲਾ ਤੀਜਾ ਇੱਕ ਗਾਵਤ ਰਹੇ ਮਨ ਸਾਧਨਾ ਪਾਈ ਹੋਮੈ ਵਿੱਚ ਗਾਵੇ ਗੁਰਸਾ ਜਾਈ ਗਾਵਣ ਗਾਵੇ ਜਿਨ ਨਾਮ ਪਿਆਰ ਸਾਚੀ ਬਾਣੀ ਸ਼ਬਦ ਵਿਚਾਰੂ ਗਾਵਤ ਰਹੇ ਜੀ ਸਤਿਗੁਰ ਭਾਵੇ ਮਨ ਤਨ ਰਾਤਾ ਨਾਮ ਸੁਹਾਵੇ ਰਾਓ ਇੱਕ ਗਾਵੈ ਇੱਕ ਭਗਤ ਕਰੇ ਨਾਮ ਨਾ ਪਾਵੈ ਬਿਨ ਸੁਨਹੀ ਸੱਚੀ ਭਗਤ ਗੁਰ ਸ਼ਬਦ ਪਿਆਰ ਆਪਣਾ ਪਰ ਰਾਖਿਆ ਸਦਾ ਉਰਧਾਰ ਭਗਤ ਕਰੇ ਪੂ ਮੂਰਖ ਆਪ ਜਣਾਵੈ ਨੱਚ ਨੱਚ ਟੱਪੈ ਬਹੁਤ ਦੁੱਖ ਪਾਵੈ ਨੱਚਿਆ ਟੱਪਿਆ ਭਗਤ ਨਾ ਹੋਈ ਸ਼ਬਦ ਮਰੈ ਭਗਤ ਪਾਏ ਜਾਨ ਸੋਏ ਭਗਤ ਵਚਲ ਭਗਤ ਕਰਾਏ ਸੋਏ ਸੱਚੀ ਭਗਤ ਵਿਚੋਂ ਆਪ ਕਹੂਏ ਮੇਰਾ ਪ੍ਰਭ ਸਾਚਾ ਸਭ ਜਾਣੇ ਨਾਨਕ ਬਖਸ਼ੇ ਨਾਮ ਪਛਾਣੇ ਗੌੜੀ ਗੁਆਰੇ ਦੀ ਮਹੱਲਾ ਤੀਜਾ ਮਨ ਮਾਰੀ ਧਾਤ ਮਰ ਜਾਈ ਬਿਨ ਮੂਏ ਕੈਸੇ ਹਰ ਪਾਈ ਮਨ ਮਰੈ ਦਾਰੂ ਜਾਣੇ ਕੋਈ ਮਨ ਸ਼ਬਦ ਮਰੈ ਬੂਝੈ ਜਨ ਕੋਈ ਬੂਝੈ ਜਨ ਸੋਈ ਜਿਸਨੂੰ ਬਖਸ਼ੇ ਦੇ ਵਡਿਆਈ ਗੁਰਪ੍ਰਸਾਦ ਵਸੈ ਮਨ ਆਈ ਰਹਾਉ ਗੁਰਮੁਖ ਕਰਨੀ ਕਾਰ ਕਮਾਵੈ ਤਾਂ ਇਸ ਮਨ ਕੀ ਸੋਝੀ ਪਾਵੈ ਮਨ ਮੈਂ ਮਾਤੋ ਮੈਂ ਗੁਲਮਿਕਦਾਰਾ ਗੁਰ ਅੰਕ ਸਮਾਰ ਜੀ ਵਾਲਣਹਾਰ ਮਨ ਆਸਾਧ ਸਾਧੈ ਜਨ ਕੋਈ ਅਚਰ ਚਰੈ ਤਾਂ ਨਿਰਮਲ ਹੋਈ ਗੁਰਮੁਖੀ ਮਨ ਲਇਆ ਸਵਾਰੂ ਹਉਮੈ ਵਿੱਚ ਤਜੇ ਵਿਕਾਰੂ ਜੋ ਧੁਰ ਰਾਖੇ ਅਨ ਮੇਲ ਮਲਾਈ ਕਦੇ ਨਾ ਵਿਛੜੈ ਸ਼ਬਦ ਸਮਾਈ ਆਪਣੀ ਕਲਾ ਆਪੇ ਹੀ ਜਾਣੈ ਨਾਨਕ ਗੁਰਮੁਖ ਨਾਮ ਪਛਾਣੈ ਗੌੜੀ ਗੁਆਰੇ ਦੀ ਮਹੱਲਾ ਤੀਜਾ ਹਉਮੈ ਵਿੱਚ ਸਭ ਜਗ ਬੌਰਾਨਾ ਦੂਜੇ ਭਾਈ ਭਰਮ ਪੁਲਾਨਾ ਬਹੁ ਚਿੰਤਾ ਚਿਤ ਵੈ ਆਪ ਨਾ ਪਛਾਨਾ ਧੰਦਾ ਕਰਦਿਆਂ ਅਣ ਦਿਨ ਬਿਹਾਨਾ ਹਿਰਦੈ ਰਾਮ ਰਮੋ ਮੇਰੇ ਭਾਈ ਗੁਰਮੁਖ ਰਸਨਾ ਹਾਰ ਰਸਨ ਰਸਾਈ ਰਹਾਉ ਗੁਰਮੁਖ ਹਿਰਦੈ ਜਿਨ ਰਾਮ ਪਛਾਤਾ ਜਗ ਜੀਵਨ ਸੇਵ ਜੁਗ ਚਾਰੇ ਜਾਤਾ ਹਉਮੈ ਮਾਰ ਗੁਰ ਸ਼ਬਦ ਪਛਾਤਾ ਕਿਰਪਾ ਕਰੇ ਪ੍ਰਭ ਕਰਮ ਵਿਧਾਤਾ ਤੇ ਜਾਨ ਸਚੇ ਜੋ ਗੁਰ ਸ਼ਬਦ ਮਿਲਾਈ ਧਾਵਤ ਵਰਜੇ ਠਾਕ ਰਹਾਈ ਨਾਮ ਨਾਭ ਨਿਧ ਗੁਰ ਤੇ ਪਾਈ ਹਰ ਕਿਰਪਾ ਤੇ ਹਰ ਵਸੈ ਮਨ ਆਈ ਰਾਮ ਰਾਮ ਕਰਤਿਆਂ ਸੁਖ ਸ਼ਾਂਤ ਸਰੀਰ ਅੰਤਰ ਵਸੈ ਨ ਲਾਗੈ ਜਮ ਪੀਰ ਆਪੇ ਸਾਹਿਬ ਆਪ ਵਜੀਰ ਨਾਨਕ ਸੇਵ ਸਦਾ ਗਾਰ ਗੁਣੀ ਗਹੀਰ ਗੌੜੀ ਗੁਆਰੇ ਦੀ ਮਹੱਲਾ ਤੀਜਾ ਸੋਖਾ ਵਿਸਰੈ ਜਿਸ ਕੇ ਜੀ ਪੁਰਾਨਾ ਸੋਖ ਵਿਸਰੈ ਸਭ ਮਾਏ ਸਮਾਨਾ ਜਿਤ ਸੇਵੇ ਅੰਦਰ ਗੈ ਪਤ ਪਰਵਾਨਾ ਹਰ ਕੇ ਨਾਮ ਬਿਟੋਂਬਲ ਜਾਊ ਤੂੰ ਵਿਸਰੈ ਤਦ ਹੀ ਮਰ ਜਾਊ ਰਹਾਉ ਤਿੰਨ ਤੂੰ ਵਿਸਰੈ ਜੇ ਤੁਧ ਆਪ ਭੁਲਾਏ ਤਿੰਨ ਤੂੰ ਵਿਸਰੈ ਜੇ ਦੂਜੈ ਭਾਈ ਦੂਜ ਮਨਮੁਖ ਅਗਿਆਨੀ ਜੋਨੀ ਪਾਈ ਜਿਨ ਇੱਕ ਮਨ ਤੁਠਾ ਸੇ ਸਤਿਗੁਰ ਸੇਵਾ ਲਾਈ ਜਿਨ ਇੱਕ ਮਨ ਤੁਠਾ ਤਿੰਨ ਹਰ ਮਨ ਵਸਾਈ ਗੁਰਮਤਿ ਹਰ ਨਾਮ ਸਮਾਏ ਜਿਨ੍ਹਾਂ ਪੋਤੈ ਪੁੰਨ ਸੇ ਗਿਆਨ ਵਿਚਾਰੀ ਜਿਨ੍ਹਾਂ ਪੋਤੈ ਪੁੰਨ ਤਿੰਨ ਹਉਮੈ ਮਾਰੀ ਨਾਨਕ ਜੋ ਨਾਮ ਰਤੇ ਤਿੰਨ ਕਉ ਬਲਿਹਾਰੀ ਗੌੜੀ ਗੁਆਰੇ ਦੀ ਮਹੱਲਾ ਤੀਜਾ ਤੂੰ ਅਕਥ ਕਿਉਂ ਕਥਿਆ ਜਾਹੀ ਗੁਰ ਸ਼ਬਦ ਮਾਰਨ ਮਨ ਮਾਹੀ ਸਮਾਈ ਤੇਰੇ ਗੁਣਾਂ ਨੇ ਕੀਮਤ ਨਹੀਂ ਪਾਈ ਜਿਸ ਕੀ ਬਾਣੀ ਤਿਸ ਮਾਹੀ ਸੁਮਾਣੀ ਤੇਰੀ ਅਕਥ ਕਥਾ ਗੁਰ ਸ਼ਬਦ ਵਖਾਣੀ ਰਹਾਉ ਜੈ ਸਤਿਗੁਰ ਤਹੈ ਸਤਸੰਗਤ ਬਣਾਈ ਜੈ ਸਤਿਗੁਰ ਸਹਿਜੀ ਹਰ ਗੁਣ ਗਾਈ ਜੈ ਸਤਿਗੁਰ ਤਹਾਂ ਹਉਮੈ ਸ਼ਬਦ ਜਲਾਈ ਗੁਰਮੁਖ ਸੇਵਾ ਮਹਿਲ ਥਾਂ ਪਾਈ ਗੁਰਮੁਖ ਅੰਤਰ ਹਰ ਨਾਮ ਵਸਾਈ ਗੁਰਮੁਖ ਭਗਤ ਹਰ ਨਾਮ ਸਮਾਈ ਆਪੇ ਦਾਤ ਕਰੇ ਦਾ ਤਾਰ ਪੂਰੇ ਸਤਿਗੁਰ ਸਿਉਂ ਲੱਗੇ ਪਿਆਰ ਨਾਨਕ ਨਾਮ ਰਥੇ ਤਿੰਨ ਕਉ ਜੈਕਾਰ ਗੌੜੀ ਗੁਆਰੇ ਦੀ ਮਹੱਲਾ ਤੀਜਾ ਏਕ ਸਤੇ ਸਭ ਰੂਪ ਹੈ ਰੰਗਾ ਪੌਣ ਪਾਉਣੀ ਬੈ ਸੰਤਰ ਸਭ ਸਹਿ ਲੰਗਾ ਭਿੰਨ ਭਿੰਨ ਵੇਖੇ ਹਰ ਪਵ ਰੰਗਾ ਏਕ ਚਰਜ ਏਕੋ ਹੈ ਸੋਈ ਗੁਰਮੁਖ ਵਿਚਾਰੇ ਬਿਰਲਾ ਕੋਈ ਰਾਉ ਸਹਿਜ ਭਵੈ ਪ੍ਰਭ ਸਭਨੇ ਥਾਈ ਗਹਾਂ ਗੁਪਤ ਪ੍ਰਗਟ ਪ੍ਰਬਣਤ ਬਣਾਈ ਆਪੇ ਸੁਤਿਆਂ ਦੇ ਜਗਾਈ ਤਸਕੀ ਕੀਮਤ ਗਿਣੈ ਨ ਪਾਈ ਕਹਿ ਕਹਿ ਕਥਨ ਕਹਿ ਸਭ ਕੋਈ ਗੁਰ ਸ਼ਬਦ ਮਸਮਾਵੈ ਬੂਝੈ ਹਰ ਸੋਈ ਸੁਣ ਸੁਣ ਵੇਖੈ ਸ਼ਬਦ ਬਿਮ ਮਿਲਾਈ ਵੱਡੀ ਵਡਿਆਈ ਗੁਰ ਸੇਵਾ ਤੇ ਪਾਈ ਨਾਨਕ ਨਾਮ ਰਤੇ ਹਰ ਨਾਮ ਸਮਾਈ ਗੌੜੀ ਗੁਆਰੇ ਦੀ ਮਹੱਲਾ ਤੀਜਾ ਮਨਮੁਖ ਸੂਤਾ ਮਾਇਆ ਮੋਹ ਪਿਆਰ ਗੁਰਮੁਖ ਜਾਗੀ ਗੁਣ ਗਿਆਨ ਵਿਚਾਰ ਸਿੰਘ ਜਨ ਜਾਗੇ ਜਿਨ ਨਾਮ ਪਿਆਰ ਸਹਿਜੇ ਜਾਗੇ ਸਵੇ ਨਾ ਕੋਏ ਪੂਰੇ ਗੁਰ ਤੇ ਬੂਝੈ ਜਨ ਕੋਏ ਰਹਾਉ ਅਸੰਤ ਨਾੜੀ ਕਦੇ ਨਾ ਬੂਝੈ ਕਥਨੀ ਕਰੇ ਤੈ ਮਾਇਆ ਨਾਲ ਲੂਝੈ
अंध अज्ञानी कल्याणा सी जय इस जग मह राम नाम निस्तारा बिर बिरला को पाई गुर शब्द विचारा आप तर सगले कुल उदारा इस कलयुग मह कर्म धर्म ना कोई कली का जन्म चंडाल कह कर होई नानक नाम बिना को मुक्त न होई गौड़ी महला तीजा ग्वारेरी सचा अमर सचा पातशाह मन सच रत हर वे प्रवाह सचै महल सच नाम समाओ सुन मन मेरे शब्द विचार ना राम जपो भवजल पुत्रो पार राओ परमे आवै परमे जाई एह जग जन्मया दूजै पाई मनमुख न चेतै आवै जाई आप भुला के प्रभ आप भुलाया ए जियो बडाणी चाकरी लाया महान दुख खट्टी बिरथा जन्म गवाया कृपा कार सतगुरु न लाए एको नाम चेतै विचो परम चुकाए नानक नाम जपे नाउ नंद पाई गौड़ी ग्वारी दी महला तीजा जिन्ना गुरमुख ध्याया तन पूछा जाए गुरसेवा ते मन पति आई से तनवंत हर नाम कमाई पूरे गुर ते सुख जी पाई हर हर नाम जपो मेरे भाई गुरमुख सेवा हर काल थाए पाई राओ आप पछाणे मन निर्मल होए जीवन मुक्त हर पावै सोई हर गुण गावे मत उत्तम होए सहजे सहज समावै सोए दूजै भाई न सेव्या जाए हो मैं माया महा बेखकाई पुत कुटम ग्रह मोहया माई मनमुख अंधा आवै जाई हर हर दा नाम देवै जन सोए अण दिन भगत गुर शब्दी होए गुरमुख बिरला गुरमत बिरला बूझै कोए नानक नाम समावै सोई गौड़ी ग्वारी दी महला तीजा गुर सेवा जुग चारे होई पूरा जन कार कमावै कोई अकुट नाम धन हार तोट न होई ऐसै सदा सुख दर सुभा होई ए मन मेरे हा मेरे परम न की जाए गुरमुख सेवा अमृत रस पी जा रहाऊ सतगुर सेवै से महापुरख संसारी आप उदरे कुल सगल निस्तारी हर का नाम रखह और तारी नाम रते भौ जल उतरह पारे सतगुर सेवै सदा मन उदासा हो मैं मार कमल प्रगासा अनहद बाजे निज कर वासा नाम रते कार माए उदासा सतगुर सेवै तन की सची बाणी जुग जुग भगती आख बखाणी आन दिन जप है हर सारंग पाणी नानक नाम रते तैन है केवल निरबाणी गौड़ी ग्वारी की महला तीजा सतगुर मिले बडभाग संयोग हृदय नाम नित हर रस भोग गुरमुख प्राणी नाम हार ते आए जानम जीत लाहा नाम पाए राव ज्ञान ध्यान गुर शब्द है मीठा गुर कृपा ते किने विरले चख दीठा कर्म कांड वो करे अचारू बिन नावे त्रिग त्रिग अहंकार बंधन बाध्य माया फास जन नानक छूटे गुर प्रगास महला तीजा गौड़ी बैरागण जैसी धरती उपर मेघला बरसत है क्या धरती मधे पानी नाही जैसे धरती मधे पानी प्रगासे आपा बैन पगा वरसत फिराही बाबा तू ऐसे परम चुकाही जो किश करत है सोई कोई है रेत ऐसे जाय समाई राहु स्त्री पुरख कोई कह क्या वही कर्म कमाही नाना रूप सदा तेरे तुझ ही माय समाई इतने जन्म भूल परे से जा पाया ता भूलै नाही जा का कार्य सोई पर जाने जे गुर कै परम समाई तेरा शब्द तू है आपे परम कहाई नानक तत् तत् स मिलया पुनर्व जन्म न आही गौड़ी बैरागण महला तीजा सब जग काले वास है वाधा दूजै पाई अमै कर्म कमाम दे मन मुख मिलै सजाई मेरे मान गुरचरणी चित लाई गर गुरमुख नाम निधान लय दरगह मिलय छुड़ाई रहाउ लख चौरासी परम दे मन हठ आवै जाई गुर का शब्द न चीन्यो फिर फिरे जो नहीं पाए गुरमुख आप पछाणिया हर नाम वसया मन आई अंजन भगती रतिया हर नामे स सुख समाई मन शब्द मरै प्रतीत होई हो मैं तजे विकार नजर जन नानक करमी पाई अनु हर नामा भगत भंडार उगम गौड़ी बैरागण महला तीजा पे अड़ै दिन चार है हर हर लिख पाया सुबह बंती नार है गुरमुख गुण गाया पे विकड़ै गुण संभलै सहुरै वास पाया गुरमुख सहज समाणिया हर हर मन पाया ससुरै पेयै पिर वसै कहो कित बिद पाईऐ आप निरंजन अलख है आपे में लाईऐ रहाउ आपे ही प्रभ देहि मत हार नाम सदै धियाइऐ बडभागी सतगुर मिलै मुख अमृत पाईऐ दुध होमै दुबदा बिन सजाई सहजे सुख समाईऐ
ਸਭ ਆਪੇ ਆਪ ਵਰਤਦਾ ਆਪੇ ਨਾਇ ਲਾਈਐ ਮਨਮੁਖ ਗਰਬ ਨਾ ਪਾਇਓ ਗਿਆਨ ਅਗਿਆਨੇ ਮਾ ਸਤਿਗੁਰ ਸੇਵਾ ਨਾ ਪ ਕਰਹੇ ਫਿਰ ਪਰ ਪਛਤਾਣੀ ਗਰਭ ਜੋਨੀ ਵਾਸ ਪਾਇੰਦੇ ਗਰਭ ਗਰਭੇ ਗਲ ਜਾਣੇ ਮੇਰੇ ਕਰਤੇ ਵੈ ਭਾਵੰਦਾ ਮਨਮੁਖ ਪਰਮਾਣੀ ਮੇਰਾ ਹਰ ਪ੍ਰਭ ਲੇਖ ਲਿਖਾਇਆ ਤੁਰ ਮਸਤਕ ਪੂਰਾ ਹਰ ਹਰ ਨਾਮ ਧਿਆਇਆ ਭੇਟਿਆ ਗੁਰਸੂਰਾ ਮੇਰਾ ਪਿਤਾ ਮਾਤਾ ਹਰ ਨਾਮ ਹੈ ਗੁਰ ਹਰ ਬੰਧ ਪਬੀਰਾ ਹਰ ਹਰ ਬਖਸ਼ ਮਲਾਏ ਪ੍ਰਭ ਜਨ ਨਾਨਕ ਕੀਰਾ ਗੌੜੀ ਬੈਰਾਗਣ ਮਹੱਲਾ ਤੀਜਾ ਸਤਿਗੁਰ ਤੇ ਗਿਆਨ ਪਾਇਆ ਹਰ ਦਤ ਵਿਚਾਰਾ ਮਤ ਮਲੀਨ ਪ੍ਰਗਟ ਪਈ ਜਪ ਨਾਮ ਮੁਰਾਰਾ ਸੇਵ ਸ਼ਕਤੀ ਮਿਟਾਈਆਂ ਚੁਕਾ ਅੰਧਿਆਰਾ ਤੁਰ ਮਸਤਕ ਜਿਨ ਕੋ ਲਿਖਿਆ ਤਿਨ ਹਰ ਨਾਮ ਪਿਆਰਾ ਹਰ ਕਿਰਤ ਬਿਰਧ ਪਾਈਐ ਸੰਤ ਜਨਾਉਂ ਜਿਸ ਦੇ ਕਉ ਜੀਵਾਂ ਹਰ ਬਿਨ ਚਸਾ ਨਾ ਜੀਵਤੀ ਗੁਰ ਮੇਲੋ ਹਰ ਰਸ ਪੀਵਾ ਰਾਓ ਹਉ ਹਰ ਗੁਣ ਗਾਵਾ ਨਿਤ ਹਰ ਸੁਣੀ ਹਰ ਹਰ ਗਤ ਕੀਨੀ ਹਰ ਰਸ ਗੁਰ ਤੇ ਪਾਇਆ ਮੇਰਾ ਮਨ ਤਨ ਲੀਨੀ ਧਨ ਧਨ ਗੁਰ ਸਤਿਪੁਰਖ ਹੈ ਜਿਨ ਭਗਤ ਹਰ ਦੇਨੀ ਜਿਸ ਗੁਰ ਤੇ ਹਰ ਪਾਇਆ ਸੋ ਗੁਰ ਹਮ ਕੀਨੀ ਗੁਣਦਾਤਾ ਹਰ ਰਾਏ ਹੈ ਹਮ ਅਵਗੁਣ ਹਾਰੇ ਪਾਪੀ ਪਾਤਰ ਡੂਬ ਦੇ ਗੁਰਮਤਿ ਹਰ ਤਾਰੇ ਤੂੰ ਗੁਣਦਾਤਾ ਨਿਰਮਲਾ ਹਮ ਅਵਗੁਣ ਹਾਰੇ ਹਰ ਸਰਨਾਗਤ ਰਾਖ ਲਿਓ ਮੂੜ ਮੁਗਧ ਨਿਸਤਾਰੇ ਸਹਿਜ ਆਨੰਦ ਸਦਾ ਗੁਰਮਤੀ ਹਰ ਹਰ ਮਨ ਧਿਆਇਆ ਸੱਜਣ ਹਰ ਪ੍ਰਭ ਪਾਇਆ ਕਰ ਸੁਹਿਲਾ ਗਾਇਆ ਹਰ ਦਇਆ ਧਾਰ ਪ੍ਰਭ ਬੇਨਤੀ ਹਰ ਹਰ ਚੇਤਾਇਆ ਜਨ ਨਾਨਕ ਮੰਗੈ ਧੂੜ ਤੈਨ ਜਿਨ ਸਤਿਗੁਰ ਪਾਇਆ ਗੌੜੀ ਗੁਆਰੀ ਦੀ ਮਹੱਲਾ ਚੌਥਾ ਚੌਪ ਦੇ ਅਖੂ ਓਂਕਾਰ ਸਤਿਗੁਰ ਪ੍ਰਸਾਦ ਪੰਡਿਤ ਸਾਸਤ ਸਿਮਰਤ ਪੜਿਆ ਜੋਗੀ ਗੋਰਖ ਗੋਰਖ ਕਰਿਆ ਮੈਂ ਮੂਰਖ ਹਾਰ ਹਾਰ ਜਪ ਪੜਿਆ ਨਾ ਜਾਣਾ ਕਿਆ ਗਤ ਰਾਮ ਹਮਾਰੀ ਹਾਰ ਭਜ ਮਨ ਮੇਰੇ ਤਾਰ ਭਉ ਜਲ ਤੋਂ ਤਾਰੀ ਰਹਾਉ ਸੰਨਿਆਸੀ ਵਿਭੂਤ ਲਾਏ ਦੇ ਸਵਾਰੀ ਪਾਤਰੇ ਤਿਆਗ ਕਰੀ ਬ੍ਰਹਮਚਾਰੀ ਮੈਂ ਮੂਰਖ ਹਰ ਆਸ ਮਾਰੀ ਖੱਤਰੀ ਕਰਮ ਕਰੇ ਸੂਰਤ ਨ ਪਾਵੈ ਸੂਦ ਵੈਸ ਪਰ ਕਿਰਤ ਕਮਾਵੈ ਮੈਂ ਮੂਰਖ ਹਰ ਨਾਮ ਛਡਾਵੈ ਸਭ ਤੇਰੀ ਸ੍ਰੇਸ਼ਟ ਤੂੰ ਆਪ ਰਹਿਆ ਸਮਾਈ ਗੁਰਮੁਖ ਨਾਨਕ ਦੀ ਵਡਿਆਈ ਮੈਂ ਅੰਧਲੀ ਹਰ ਟੇਕ ਟਕਾਈ ਗੌੜੀ ਗਾਰੇਰੀ ਮਹੱਲਾ ਚੌਥਾ ਨਿਰਗੁਣ ਕਥਾ ਕਥਾ ਹਰ ਕੀ ਭਜ ਮਿਲ ਸਾਧੂ ਸੰਗਤ ਜਨ ਕੀ ਤਰ ਭਉ ਜਲ ਅਕਥ ਕਥਾ ਸੁਨ ਹਰ ਕੀ ਗੁਰਮੁਖ ਸਤਸੰਗਤ ਮਿਲਾਈ ਹਰ ਰਾਸ ਰਸਨਾ ਰਾਮ ਗੁਣ ਗਾਏ ਰਾਉ ਜੋ ਜਨ ਧਿਆਵੈ ਹਰ ਹਰ ਨਾਮਾ ਤਿੰਨ ਦਾਸਨ ਦਾਸ ਕਰੋ ਹਮ ਰਾਮਾ ਜਨ ਕੀ ਸੇਵਾ ਉਤਮ ਕਾਮਾ ਜੋ ਹਰ ਕੀ ਹਰ ਕਥਾ ਸੁਣਾਵੈ ਸੋ ਜਾਨ ਹਮਰੇ ਮਨ ਚਿਤ ਭਾਵੈ ਜਾਨ ਪਾਗ ਰੇਣ ਵਡਭਾਗੀ ਪਾਵੈ ਸੰਤ ਜਨਾ ਸੋ ਪ੍ਰੀਤ ਬਣਿਆਈ ਜਿਨ ਕਉ ਲਿਖਤ ਲਿਖਿਆ ਤੁਰ ਪਾਈ ਤੇ ਜਾਨ ਨਾਨਕ ਨਾਮ ਸਮਾਈ ਗੌੜੀ ਗੁਆਰੇਰੀ ਮਹੱਲਾ ਚੌਥਾ ਮਾਤਾ ਪ੍ਰੀਤ ਘਰੇ ਪੁੱਤ ਖਾਏ ਮੀਨੇ ਪ੍ਰੀਤ ਪਈ ਜਲਨ ਆਏ ਸਤਿਗੁਰ ਪ੍ਰੀਤ ਗੁਰ ਸਿੱਖ ਮੁਖ ਪਾਏ ਤੇ ਹਰ ਜਨ ਹਰ ਮੇਲੋ ਹਮ ਪਿਆਰੇ ਜਿਨ ਮਿਲਿਆ ਦੁੱਖ ਜਾਏ ਹਮਾਰੇ ਰਹਾਉ ਜਿਉਂ ਮੈਲ ਵਿਛੜੇ ਗਉ ਪ੍ਰੀਤ ਲਗਾਵੇ ਕਾਮਣ ਪ੍ਰੀਤ ਜਾਂ ਫਿਰ ਕਰਿਆਵੇ ਹਰ ਜਨ ਪ੍ਰੀਤ ਜਾਂ ਹਰ ਜਸ ਗਾਵੇ ਸਾਰੰਗ ਪ੍ਰੀਤ ਬਸੈ ਜਲ ਧਾਰਾ ਨਰਪਤ ਪ੍ਰੀਤ ਮਾਇਆ ਦੇਖ ਪਸਾਰਾ ਹਰ ਜਨ ਪ੍ਰੀਤ ਜਪੈ ਨਿਰੰਕਾਰਾ ਨਰ ਪ੍ਰਾਣੀ ਪ੍ਰੀਤ ਮਾਇਆ ਤਨ ਖਾਟੇ ਗੁਰਸਿੱਖ ਪ੍ਰੀਤ ਗੁਰ ਮਿਲਿਆ ਗਲਾਟੇ ਜਨ ਨਾਨਕ ਪ੍ਰੀਤ ਸਾਧ ਭਗ ਚਾਟੇ ਗੌੜੀ ਗੁਆਰੇ ਦੀ ਮਹੱਲਾ ਚੌਥਾ ਭੀਖ ਕ ਪ੍ਰੀਤ ਭੀਖ ਪ੍ਰਭ ਪਾਏ ਭੁੱਖੇ ਪ੍ਰੀਤ ਹੋਵੇ ਨਖਾਏ ਗੁਰਸਿੱਖ ਪ੍ਰੀਤ ਗੁਰ ਮਿਲੈ ਅਗਾਏ ਹਰ ਦਰਸ਼ਨ ਦੇਹ ਹਰ ਆਸ ਤੁਮਾਰੀ ਕਰ ਕਿਰਪਾ ਲੋਚ ਪੂਰ ਹਮਾਰੀ ਰਹਾਉ ਚੱਕ ਵੀ ਪ੍ਰੀਤ ਸੂਰਜ ਮੁਖ ਲਾਗੈ ਮਿਲੈ ਪਿਆਰੇ ਸਭ ਦੁੱਖ ਤਿਆਗੈ ਗੁਰਸਿੱਖ ਪ੍ਰੀਤ ਗੁਰੂ ਮੁਖ ਲਾਗੈ ਬਚਰੇ ਪ੍ਰੀਤ ਸੀਰ ਮੁਖ ਕਾਈ ਹਿਰਦੈ ਬਿਗਸੈ ਦੇਖੈ ਮਾਈ ਗੁਰਸਿੱਖ ਪ੍ਰੀਤ ਗੁਰੂ ਮੁਖ ਲਾਏ ਹੋਰ ਸਭ ਪ੍ਰੀਤ ਮਾਇਆ ਮੋਹ ਕਾਚਾ ਬਿਨ ਸਜਾਏ ਪੂਰਾ ਕਚ ਪਾਚਾ ਜਨ ਨਾਨਕ ਪ੍ਰੀਤ ਤ੍ਰਿਪਤ ਗੁਰ ਸਾਚਾ ਗੌੜੀ ਗੁਆਰੇ ਦੀ ਮਹੱਲਾ ਚੌਥਾ ਸਤਿਗੁਰ ਸੇਵਾ ਸਫਲ ਹੈ ਬਣੀ ਜਿਤ ਮਿਲ ਹਰ ਨਾਮ ਧਿਆਇਆ ਹਰ ਧਣੀ ਹਾ ਜਿਨ ਹਰ ਜਪਿਆ ਤਿੰਨ ਪੀਛੈ ਛੁੱਟੀ ਧਣੀ ਗੁਰਸਿੱਖ ਹਰ ਬੋਲੋ ਮੇਰੇ ਭਾਈ ਹਰ ਬੋਲਤ ਸਭ ਪਾਪ ਲੈ ਜਾਈ ਰਾਉ ਜਬ ਗੁਰ ਮਿਲਿਆ ਤਬ ਮਨ ਵਸਿਆਇਆ ਤਾਵਤ ਪੰਚ ਰਹੇ ਹਰ ਧਿਆਇਆ ਅੰਦਰ ਨਗਰੀ ਹਰ ਗੁਣ ਗਾਇਆ ਸਤਿਗੁਰ ਪੱਗ ਪੂ ਧੂਰ ਜਨਾ ਮੁਖ ਲਾਈ ਤਿੰਨ ਕੂੜ ਤਿਆਗੇ ਹਰ ਰਿਵਲਾਈ ਤੇ ਹਰ ਦਰਗ ਹੈ ਮੁਖ ਉਜਲ ਭਾਈ ਗੁਰ ਸੇਵਾ ਆਪ ਹਰ ਭਾਵੈ ਕ੍ਰਿਸ਼ਨ ਕ੍ਰਿਸ਼ਨ ਬਲ ਭਦਰ ਗੁਰ ਪਗ ਲਗ ਧਿਆਵੈ ਨਾਨਕ ਗੁਰਮੁਖ ਹਰਗ ਨ ਆਪ ਤਰਾਵੈ ਗੌੜੀ ਗੁਆਰੇ ਦੀ ਮਹੱਲਾ ਚੌਥਾ
ਹਰ ਆਪੇ ਜੋਗੀ ਡੰਡਾ ਤਾਰੀ, ਹਰ ਆਪੇ ਰਬ ਰਹਿ ਬਨਵਾਰੀ, ਹਰ ਆਪੇ ਤਾਪ ਤਾਪੈ ਲਾਇ ਤਾਰੀ, ਐਸਾ ਮੇਰਾ ਰਾਮ ਰਹਿਆ ਭਰਪੂਰ, ਨਿਕਟ ਵਸੈ ਨਾਹੀ ਹਰ ਦੂਰ ਰਹਾਉ, ਹਰ ਆਪੇ ਸ਼ਬਦ ਸੁਰਤ ਤੁਨ ਆਪੇ, ਹਰ ਆਪੇ ਵੇਖੈ ਵਿਖੈ ਆਪੇ, ਹਰ ਆਪ ਜਪਾਏ ਆਪੇ ਹਰ ਜਾਪੇ, ਹਰ ਆਪੇ ਸਾਰੰਗ ਅੰਮ੍ਰਿਤ ਧਾਰਾ, ਹਰ ਅੰਮ੍ਰਿਤ ਨਾ ਆਪ ਪੀਆ ਬਣਹਾਰਾ, ਹਰ ਆਪੇ ਕਰੇ ਆਪ ਨਿਸ ਹਰ ਆਪ ਕਰੇ ਆਪੇ ਨਿਸਤਾਰਾ, ਹਰ ਆਪੇ ਬੇੜੀ ਤੁਲਹਾ ਤਾਰਾ, ਹਰ ਆਪੇ ਗੁਰਮਤੀ ਨਿਰੰਕਾਰਾ, ਹਰ ਆਪੇ ਨਾਨਕ ਪਾਵੈ ਪਾਰਾ, ਗੌੜੀ ਵੈਰਾਗਣ ਮਹੱਲਾ ਚੌਥਾ, ਸ਼ਾਹ ਹਮਾਰਾ ਤੂੰ ਧਣੀ ਜੈਸੀ ਤੂੰ ਰਾਸ ਦੇ ਤੈਸੀ ਅਮਲੇ, ਹਰ ਨਾਮ ਵਣਜੈ ਰੰਗ ਸਿਉ ਜੇ ਆਪ ਦਿਆਲ ਹੋਏ ਦੇ, ਹਮ ਵਣਜਾਰੇ ਰਾਮ ਕੀ ਹਰ ਵਣਜ ਕਰਾਵੈ ਦੇ ਰਾਸਰੀ ਰਹਾਉ, ਲਾਹਾ ਹਰ ਭਗਤ ਤਨ ਖਟਿਆ, ਹਰ ਸੱਚੇ ਸ਼ਾਹ ਮਨ ਪਾਇਆ, ਹਰ ਜਪ ਹਰ ਵਖਰ ਲੱਦਿਆ, ਜਮ ਜਗਾਤੀ ਨੇੜ ਨਾ ਆਇਆ, ਹੋਰ ਵਣਜ ਕਰੈ ਵਪਾਰੀਏ ਅਨੰਤ ਤਰੰਗੀ ਦੁੱਖ ਮਾਇਆ, ਉਏ ਜੈ ਜੇ ਹੈ ਵਣਜ ਹਰ ਲਾਇਆ, ਫਲ ਤਿਆ ਤਨ ਪਾਇਆ, ਹਰ ਹਰ ਵਣਜ ਸੋ ਜਨ ਕਰੇ, ਜਿਸ ਕਿਰਪਾਲ ਹੋਏ ਪ੍ਰਭ ਦੇਈ, ਜਨ ਨਾਨਕ ਸ਼ਾਹ ਹਰ ਸੇਵਿਆ, ਫਿਰ ਲੇਖਾ ਮੂਲ ਨਾ ਲਈ, ਗੌੜੀ ਬੈਰਾਗਣ ਮਹੱਲਾ ਚੌਥਾ, ਜਿਉ ਜਨਣੀ ਗਰਭ ਪਾਲਤੀ, ਸੁਧ ਕੀ ਕਰ ਆਸਾ, ਵੱਡਾ ਹੋਏ ਤਨ ਖਾਟ ਦੇ ਕਰ ਭੋਗ ਵਿਲਾਸਾ, ਤਿਉ ਹਰ ਜਨ ਪ੍ਰੀਤ ਹਰ ਰਾਖਦਾ, ਦੇ ਆਪ ਹਤਾਸਾ, ਮੇਰੇ ਰਾਮ ਮੈਂ ਮੂਰਖ ਹਰ ਰਾਖ, ਮੇਰੇ ਗੁਸਾਈਆਂ ਜਨ ਕੀ ਉਪਮਾ ਤੁਜੈ ਵਡਾਈਆਂ, ਰਹਾਉ ਮੰਦਰ ਘਰ ਅਨੰਤ ਹਰ ਹਰ ਜਸ ਮਨ ਪਾਵੇ, ਸਭ ਰਸ ਮਿੱਠੇ ਮੁੱਕ ਲਗੈ ਜਾਂ ਹਰ ਗੁਣ ਗਾਵੇ, ਹਰ ਜਨ ਪਰਿਵਾਰ ਸੁਧਾਰ ਹੈ, ਇੱਕੀ ਕੁੱਲੀ ਸਭ ਜਲ ਛਡਾਵੇ, ਜੋ ਕਿਛ ਕੀਆ ਸੋ ਹਰ ਕੀਆ, ਹਰ ਕੀ ਵਡਿਆਈ, ਹਰ ਜੀ ਤੇਰੇ ਤੂੰ ਵਰਤਦਾ, ਹਰ ਪੂਜ ਕਰਾਈ, ਹਰ ਭਗਤ ਭੰਡਾਰ ਲਹਾਇੰਦਾ, ਆਪੇ ਵਰਤਾਈ, ਲਾਹਾ ਹਟ ਵਿਹਾਜਿਆ ਕਿਆ ਤਿਸ ਚਤੁਰਾਈ, ਜੇ ਰਾਜ ਬਹਾਲੇ ਤਾਂ ਹਰ ਗੁਲਾਮ ਘਾਸੀ ਕਹੋ, ਹਰ ਨਾਮ ਕਢਾਈ, ਜਨ ਨਾਨਕ ਹਰ ਕਾ ਦਾਸ ਹੈ, ਹਰ ਕੀ ਵਡਿਆਈ, ਗੌੜੀ ਗਾਰੀ ਦੀ ਮਹੱਲਾ ਚੌਥਾ, ਕਿਰਸਾਣੀ ਕਿਰਸਾਨ ਕਰੇ ਲੋਚਾ ਜੀਉ ਲਾਏ, ਹਲ ਜੋਤੈ ਉਦਮ ਕਰੇ, ਮੇਰਾ ਪੁੱਤ ਤੀ ਖਾਏ, ਕਿਉਂ ਹਰ ਜਨ ਹਰ ਹਰ ਜਪ ਕਰੀ, ਹਰ ਅੰਤ ਛਡਾਈ, ਮੈਂ ਮੂਰਖ ਕੀ ਗਤ ਕੀ ਜੈ, ਮੇਰੇ ਰਾਮ ਗੁਰ ਸਤਿਗੁਰ ਸੇਵਾ ਹਰ ਲਾਏ ਹਮਕਾਮ ਰਹਾਉ, ਲੈ ਤੁਰੈ ਸਦ ਸੌਦਾਗਰੀ ਸੌਦਾਗਰ ਧਾਵੈ, ਧਨ ਖਟੈ ਆਸਾ ਕਰੇ ਮਾਇਆ ਮੋਹ ਵਧਾਵੈ, ਤਿਉਂ ਹਰ ਜਨ ਹਰ ਹਰ ਬੋਲਤਾ, ਹਾਰ ਬੋਲ ਸੁਖ ਪਾਵੇ, ਬਿਖ ਸਿੰਚੈ ਹਟ ਬਾਣੀਆਂ ਬਹ ਹਾਟ ਕਮਾਏ, ਮੋਹ ਝੂਠ ਬਸਾਰਾ ਝੂਠ ਗਾ ਝੂਠੇ ਲਪਟਾਈ, ਤਿਉਂ ਹਰ ਜਨ ਹਰ ਧਨ ਸੰਚਿਆ, ਹਰ ਖਰਚ ਲੈ ਜਾਈ, ਇਹ ਮਾਇਆ ਮੋਹ ਕੁਟੰਬ ਹੈ, ਭਾਈ ਦੂਜਾ ਫਾਸ, ਗੁਰਮਤੀ ਸੋ ਜਨ ਤਰੇ ਜੋ ਦਾਸਨ ਦਾਸ, ਜਨ ਨਾਨਕ ਨਾਮ ਧਿਆਇਆ ਗੁਰਮੁਖ ਪ੍ਰਗਾਸ, ਗੌੜੀ ਬੈਰਾਗਣ ਮਹੱਲਾ ਚੌਥਾ, ਨਿਤ ਦਿਨ ਸਰਾਤ ਲਾਲਚ ਕਰੇ ਪਰਮੈ ਪਰਮਾਇਆ, ਵਿਗਾਰ ਫਿਰੈ ਵਿਗਾਰੀ, ਆਨ ਸਭ ਸਿਰ ਪਾਰ ਉਠਾਇਆ, ਜੋ ਗੁਰ ਕੀ ਜਨ ਸੇਵਾ ਕਰੇ ਸੋ ਘਰ ਕੈ ਕੰਮ ਹਰ ਲਾਇਆ, ਮੇਰੇ ਰਾਮ ਤੋੜ ਬੰਧਨ ਮਾਇਆ, ਘਰ ਕੈ ਕੰਮ ਲਾਈ, ਤੇ ਨਿਤ ਹਰ ਗੁਣ ਗਾਵੈ ਹਰ ਨਾਮ ਸਮਾਇ ਰਾਉ, ਨਰ ਪ੍ਰਾਣੀ ਚਾਕਰੀ ਕਰੇ ਨਰ ਪਾਤ, ਰਾਜੀ ਅਰਥ ਸਭ ਮਾਇਆ, ਕੈ ਬੰਧੈ ਕੈ ਡਾਨਲੀ, ਕੈ ਨਰਪਤ ਮਰ ਜਾਇਆ, ਧਨ ਸੇਵਾ ਸਫਲ ਸਤਿਗੁਰੂ ਕੀ ਜਿਤ, ਹਰ ਹਰ ਨਾਮ ਜਪ ਹਰ ਸੁਖ ਪਾਇਆ, ਨਿਤ ਸੌਂਦਾ ਸੂਦ ਕੀ ਚੈ ਬਹੁ ਭਾਂਤ ਕਰ, ਹਾਂ ਮਾਇਆ ਕੈ ਤਾਈ, ਜਾ ਲਾਹਾ ਦੇ ਤਾਂ ਸੁਖ ਮਨੇ ਤੋਂ ਟੈ ਮਰ ਜਾਹੀ, ਜੋ ਗੁਣ ਸਾਂਝੀ ਗੁਰ ਸਿਉ ਕਰੇ ਨਿਤ ਨਿਤ ਸੁਖ ਪਾਈ, ਜਿਤਨੀ ਭੂਖ ਆ ਨਿਰਾਸ ਸਾਧ ਹੈ, ਜਿਤਨੀ ਭੂਖ ਫਿਰ ਲੱਗ ਗਏ, ਹਾ ਜਿਸ ਹਰ ਆਪ ਕਿਰਪਾ ਕਰੇ, ਸੋ ਵੇਚੇ ਫਿਰ ਗੁਰ ਆਗੈ, ਜਨ ਨਾਨਕ ਹਾਰ ਰਸ ਤ੍ਰਿਪਤਿਆ, ਫਿਰ ਭੂਖ ਨਾ ਲਾਗੈ, ਗੌੜੀ ਬੈਰਾਗਣ ਮਹੱਲਾ ਚੌਥਾ, ਹਮਰੇ ਮਨ ਚਿਤ ਹਰ ਆਸ ਨਿਤ ਕਉ ਦੇਖਾਂ ਹਰ ਦਰਸ ਤੁਮਾਰਾ, ਜਿਨ ਪ੍ਰੀਤ ਲਾਈ ਸੋ ਜਾਣਤਾ, ਹਮਰੇ ਮਨ ਚਿਤ ਹਰ ਬਹੁਤ ਪਿਆਰਾ, ਹਉ ਕੁਰਬਾਣੀ ਗੁਰ ਆਪਣੇ, ਜਿਨ ਵਿਛੜਿਆ ਮੇਲਿਆ ਮੇਰਾ ਸਿਰਜਣਹਾਰਾ, ਮੇਰੇ ਰਾਮ ਹਮ ਪਾਪੀ ਸ਼ਰਨ ਪਰੇ ਹਰ ਦੁਆਰੂ, ਨਿਤ ਮਤ ਨਿਰਗੁਣ ਹਮ ਮੈਲੇ ਕਬਹੁ, ਆਪਣੀ ਕਿਰਪਾ ਤਾਰਾਉ, ਹਮਰੇ ਅਵਗੁਣ ਬਹੁਤ ਬਹੁਤ ਹੈ, ਬਾਰ ਬਾਰ ਹਰ ਗਣਤ ਨ ਆਵੇ, ਤੂੰ ਗੁਣਵੰਤਾ ਹਰ ਹਰ ਦਇਆਲ, ਹਰ ਆਪੇ ਬਖਸ਼ ਲੈ ਹਰ ਭਾਵੈ, ਹਮ ਅਪਰਾਧੀ ਰਾਖੇ ਗੁਰਸੰਗਤੀ, ਉਪਦੇਸ਼ ਦੀਓ ਹਰ ਨਾਮ ਛਡਾਵੈ, ਹਮਰੇ ਗੁਣ ਕਿਆ ਕਹਾਂ ਮੇਰੇ ਸਤਿਗੁਰਾ, ਜਬ ਗੌਰ ਬੋਲਾਂ ਤਬ ਬਿਸਮ ਹੋਏ ਜਾਈ, ਐ ਹਮ ਐਸੇ ਅਪਰਾਧੀ ਅਵਰ ਕੋਈ ਰਾਖੈ, ਜੈਸੇ ਹਮ ਸਤਿਗੁਰ ਰਾਖ ਲਈ ਹਾਂ ਲੈ ਛਡਾਏ,
तू गुर पिता तू है गुर माता तू गुर बंध मेरा सखा सखाए जो हमारी बिदौती मेरे सतगुरा साबित तुम हर जान हो आपे हम रलते फिरते कोई बात न पूछता गुर सतगुर संग कीरे हम थापे तन तन गुरु नानक जन कीरा जित मिले चूके सब सोग संतापे गौड़ी बैरागण महला चौथा कंचन नारी मह जियो लुभत है मोह मीठा माया कर मंदर घोड़े खुशी मन आन रास लाया हर प्रभ चेतन आवई क्यों छूटा मेरे हर राया मेरे राम एह नीच कर्म हर मेरे गुणवंता हर हर दयाल कर कृपा बख्श अवगुण सब मेरे राहु किस रूप नाहीं किस जात नाहीं किस ढंग ना मेरा क्या मुँह लै बोला हाँ गुण विहून नाम जपया ना तेरा हम पापी संग गुरु बरे पुन सतगुर केरा जियो पिंड मुख नक दिया बर्तन को पानी अन्न खाना कपड़ पहनण दिया अन्न रस भोगाणी जिनकी दिए सो जतन आवई पशु हम कर जानी सब कीता तेरा वर्तदा तू अंतर जामी हम जंत बिचारी क्या करें सब खेल तुम स्वामी जन नानक हाट बिहाजिया हर गुलम गुलामी गौड़ी बैरागण महला चौथा ज्यों जननी सुत जन पालती राख नदर मझारू अंतर बहार मुख दी ग्रासु खिन खिन पोचार ज्यों सतगुर बख्श गुर सिख राखता हर प्रीत प्यार मेरे राम हम बारक हर प्रभ के है अयाने धन धन गुरु गुर सतगुर पादा जित हर उपदेश दे किए सियाने राहु जैसी गगन फिरंती उड़दी कपरे बागे वाली ओ राखे चीत पीछे बिच बचरे नित हिरदय सार संभाली क्यों गो सतगुर सिख प्रीत हर हर की गुर सिख रखे जी नाली जैसे काती तीस बतीस है बिच रख रसना मास रत केरी कोई जानो मास काती कै कश हाथ है सब वसगत है हर केरी सहो संत जना की नर निंदा करे हार रख पै जन केरी भाई मत कोई जान हो किसी कै कश हाथ है सब करे कराया जरा मरा ताप सिर तसाप सब हर कै वस है कोई लाग न सके बिन हर का लाया ऐसा हार नाम मन चित नित ध्याव जन नानक जो अंति अवसर लय छड़ाया गौड़ी गो बैरागण महला चौथा जिस मिलया मन होए आनंद सो सतगुर कही है मन की दुबदा बिन सजाए हार परम पद लही है मेरा सतगुर प्यारा कित बिद मिले हौ खिन खिन करी नमस्कार मेरा गुर पूरा क्यों मिले राओ कर कृपा हर मेले आ मेरा सतगुर पूरा इच पुन्य जन केरिया ले सतगुर तूरा हर भगत दृढ़ावे हर भगत सुने तैस सतगुर मिली है तोटा मूल न आवई हर लाभ नित दृढ़ी है जैस कौ हृदय विगास है पाउ दूजा नाई नानक तिस गुर मिलो उदरे उदरे हर गुण गावाही महला चौथा गौड़ी गुपूर्वी हर दयाल दया प्रभ कीनी मेरे मनता नू मुख हर बोली गुरमुख रंग भया त गूढ़ा हर रंग भीनी मेरी चोली अपने हर प्रभ की हों गोली जब हम हर सेती मन मानिया कर दीनो जगत सब गोल अमोली राहु करो विवेक संत जन पाई खोज हृदय देख टंडोली हर हर रूप सब जोत सबाई हर निकट बसै हर खोली हर हर निकट बसै सब जग कै परम्पर पुरख तोली हर हर प्रगट कियो गुर पूरै सर्वेच्यो गुर पह मोली हर जी अंतर बाहर तुम शरणागत तुम वड पुरख वडोली जन नानक अनदिन गुण गा हर गुण गावे मिल सतगुर गुर बेचोली गौड़ी पूर्वी महला चौथा जग जीवन परम्पर स्वामी जगदीश्वर पुरख बधाते जित मार्ग तुम प्रेरो स्वामी जित मार्ग हम जाते राम मेरा मन हर सेती राते सतसंगत मिल राम रस पाया हर राम नाम समाते रहाऊ हर हर नाम हर हर जाग औखद हर हर नाम हर साथी तिनके पाप दुख सब नाशे बिनसे जो गुरमत ना राम रस खाते जिन कौ लिखत लिखे तुर मस्तक ते गौर संतोख सरनाते दुरमत मैल गई सब तिन की जो राम नाम रंग राते राम तुम आपे आप प्रभ ठाकुर तुम जीवड़ वरना दाती जन नानक नाम लय ता जीवै हार जपिया हर कृपा ते गौड़ी पूर्वी महला चौथा करो कृपा जग जीवन दाते मेरा हा मान हार से तीरा चे सतगुर बचन दियो अत निर्मलो जप हर हारु हार मन माचे मेरा राम मेरा मन तन भेद लियो हर साचे
ਜਿਹ ਕਾਲ ਕੈ ਮੁਖ ਜਗਤ ਗੁਰਸਭ ਗ੍ਰਸਿਆ ਗੁਰ ਸਤਿਗੁਰ ਕੈ ਬਚਨ ਹਾਰ ਹਮ ਬਾਚੇ ਰਹਾ ਉਹ ਜਨ ਕੋ ਪ੍ਰੀਤ ਨਾਹੀ ਹਰ ਸੇਤੀ ਤੇ ਸਾਖਤ ਮੂੜ ਨਰ ਕਾਚੇ ਜਨ ਤਿਨ ਕਉ ਜਨਮ ਮਰਨ ਅਤ ਭਾਰੀ ਵਿੱਚ ਵਿਸ਼ਟਾ ਮਰ ਮਰ ਪਾਚੇ ਤੁਮ ਦਿਆਲ ਸ਼ਰਨ ਅੰਮ੍ਰਿਤ ਪਾਲਕ ਮੋਹ ਕਉ ਕੀ ਦੀਜੈ ਦਾਨ ਹਾਰ ਹਮ ਜਾਚੀ ਹਰ ਕੇ ਦਾਸ ਦਾਸ ਹਮ ਕੀ ਜੈ ਮਾਨ ਕਿਰ ਨਿਰਤ ਕਰੇ ਕਰ ਨਾਚੇ ਆਪੇ ਸ਼ਾਹ ਵੱਡੇ ਪ੍ਰਭ ਸੁਆਮੀ ਹਮ ਬਣ ਜਾ ਰਹੇ ਹੈ ਤਾਚੇ ਮੇਰਾ ਮਨ ਤਨ ਜੀਓ ਰਾਸ ਤਬ ਤੇਰੀ ਜਨ ਨਾਨਕ ਕੇ ਸਾ ਪ੍ਰਭ ਸਾਚੇ ਗੌੜੀ ਪੂਰਵੀ ਮਹੱਲਾ ਚੌਥਾ ਤੁਮ ਦਿਆਲ ਸਰਬ ਦੁੱਖ ਭੰਜਨ ਇੱਕ ਬਿਨੋ ਸੁਣੋ ਦੇ ਕਾਨੇ ਜਿਸ ਤੇ ਤੁਮ ਹਰ ਜਾਣੇ ਸੁਆਮੀ ਸੋ ਸਤਿਗੁਰ ਮੇਲ ਮੇਰਾ ਪ੍ਰਾਨੇ ਰਾਮ ਹਮ ਸਤਿਗੁਰ ਪਾ ਬ੍ਰਹਮ ਕਰ ਮਾਨੇ ਹਮ ਮੂੜ ਮੁਗਧ ਅਸ਼ੁੱਧ ਮਤ ਹੋਤੇ ਗੁਰ ਸਤਿਗੁਰ ਕੈ ਬਚਨ ਹਾਰ ਹਮ ਜਾਣੇ ਰਾਉ ਜਿਤਨੇ ਰਾਸ ਅਨ ਰਾਸ ਹਮ ਦੇਖੇ ਸਭ ਤਿਤਨੇ ਫੀਕ ਫਿਕਾਨੇ ਹਾਰ ਕਾ ਨਾਮ ਅੰਮ੍ਰਿਤ ਰਾਸ ਜਾਖਿਆ ਮਿਲ ਸਤਿਗੁਰ ਮੀਠ ਰਸ ਕਾਨੇ ਜਿਨ ਕਉ ਗੁਰ ਸਤਿਗੁਰ ਤੀਂ ਭੇਟਿਆ ਤੇ ਸਾਖਤ ਮੂਢ ਦੇਵਾਨੇ ਤਿੰਨ ਕੇ ਇਨਕਾਰ ਮਹੀਣ ਤੁਨ ਪਾ ਤੁਰ ਪਾਏ ਦੇਖ ਦੀਪਕ ਮੋਹ ਪਚਾਨੇ ਜਿਨ ਕਉ ਤੁਮ ਦਇਆ ਕਰ ਮੇਲੋ ਤੇ ਹਾਰ ਹਰ ਸੇਵ ਲਗਾਨੇ ਜਨ ਨਾਨਕ ਹਰ ਹਾਰ ਹਰ ਜਪ ਪ੍ਰਗਟੇ ਮਤ ਗੁਰਮਤ ਨਾਮ ਸੁਮਾਨੀ ਗੌੜੀ ਪੂਰਵੀ ਮਹੱਲਾ ਪੰਚੌਥਾ ਮੇਰੇ ਮਾਨ ਸੋ ਪ੍ਰਭ ਸਦਾ ਨਾਲ ਹੈ ਸੁਆਮੀ ਕਹਿ ਕਿਥੋ ਹਰ ਪੈ ਨਸੀ ਹੈ ਹਰ ਆਪੇ ਬਖਸ਼ ਲਾਏ ਪ੍ਰਭ ਸਾਚਾ ਹਰ ਆਪ ਛੁਡਾਏ ਛੁੱਟੀ ਹੈ ਮੇਰੇ ਮਨ ਹਾਰ ਜਪ ਹਰ ਹਰ ਹਰ ਮਨ ਜਪੀ ਹੈ ਸਤਿਗੁਰ ਕੀ ਸਰਣਾਈ ਭਜ ਪਾਉ ਮੇਰੇ ਮਨਾਂ ਗੁਰ ਸਤਿਗੁਰ ਪੀਛੇ ਛੁੱਟੀ ਹੈ ਰਾਉ ਮੇਰੇ ਮਨ ਸੇਵੋ ਸੋ ਪ੍ਰਭ ਸਰਬ ਸੁਖਦਾਤਾ ਜਿਤ ਸੇਵਿਆ ਨਿਜ ਘਰ ਵਸੀ ਹੈ ਗੁਰਮੁਖ ਜਾਏ ਲਹਾਂ ਘਰ ਆਪਣੇ ਘਾਸ ਚੰਦਨ ਹਰ ਜਸ ਕਸੀ ਹੈ ਮੇਰੇ ਮਨ ਹਰ ਹਰ ਹਰ ਹਰ ਹਰ ਜਸ ਉਤਮ ਲੈ ਲਾਹਾ ਹਰ ਮਨ ਹੱਸੀ ਹੈ ਹਰ ਹਰ ਆਪ ਦਇਆ ਕਰਦੀ ਵੈ ਤਾਂ ਅੰਮ੍ਰਿਤ ਹਰ ਸਾ ਰਸ ਚੱਖੀ ਹੈ ਮੇਰੇ ਮਾਂ ਨੂੰ ਨਾਮ ਬਿਨਾਂ ਜੋ ਦੂਜਾ ਲਾਗੇ ਤੇ ਸਾਖਤ ਨਾਲ ਜੰਮ ਘਟੀ ਹੈ ਤੇ ਸਾਖਤ ਚੋਰ ਜਨਾ ਨਾਮ ਵਿਸਾਰਿਆ ਮਾਨ ਤਿੰਨਕ ਨਿਕਟ ਨਾਮ ਪਿੱਟੀ ਹੈ ਮੇਰੇ ਮਾਨ ਸੇਵਾਉ ਲੱਖ ਨਿਰੰਜਨ ਨੂੰ ਨਰ ਹਰ ਜਿੱਤ ਸੇਵਿਆਂ ਲੇਖਾ ਛੁੱਟੀ ਹੈ ਜਨ ਨਾਨਕ ਹਰ ਪ੍ਰਭ ਪੂਰੇ ਕੀਏ ਕਿਨ ਮਾਸਾ ਤੋਲ ਨਾ ਘਟੀ ਹੈ ਗੌੜੀ ਪੂਰਵੀ ਮਹੱਲਾ ਚੌਥਾ ਹਮਰੇ ਪ੍ਰਾਣ ਵਸਗਤ ਪ੍ਰਭ ਤੁਮਰੈ ਮੇਰਾ ਜੀਓ ਪਿੰਡ ਸਭ ਤੇਰੀ ਦਇਆ ਕਰੋ ਹਰ ਦਰਸ ਦਿਖਾਵੋ ਮੇਰਾ ਮਨ ਤਨ ਲੋਚ ਕਨੇਰੀ ਰਾਮ ਮੇਰਾ ਮਨ ਤਨ ਲੋਚ ਮਿਲਣ ਹਰ ਕੇਰੀ ਗੌਰ ਕਿਰਪਾਲ ਕਿਰਪਾ ਗਿੰਚਤ ਗੁਰ ਕੇ ਨਹੀਂ ਹਾਰ ਮਿਲਿਆ ਆਏ ਪ੍ਰਭ ਮੇਰੀ ਰਾਉ ਜੋ ਹਮਰੈ ਮਨ ਚਿੱਤ ਹੈ ਸੁਆਮੀ ਸਾਬਿਦ ਤੁਮ ਹਰ ਜਾਣੋ ਮੇਰੀ ਅੰਦਰ ਨਾਮ ਜਪੀ ਸੁਖ ਪਾਈ ਨਿਤ ਜੀਵਾਂ ਆਸ ਹਰ ਤੇਰੀ ਗੁਰ ਸਤਿਗੁਰ ਦਾਤੇ ਪੰਥ ਬਤਾਇਆ ਹਰ ਮਿਲਿਆ ਆਏ ਪ੍ਰਭ ਮੇਰੀ ਅਣ ਦਿਨ ਆਨੰਦ ਭਇਆ ਵਡਭਾਗੀ ਸਵਿਆਸ ਪੁੱਜੀ ਜਨ ਕੇਰੀ ਜਗਨਨਾਥ ਜਗਦੀਸ਼ਰ ਕਰਤੇ ਸਭ ਵਸਗਤ ਹਰ ਕੇਰੀ ਜਨ ਨਾਨਕ ਸਰਨਾਗਤ ਆਈ ਹਰ ਰਾਖੋ ਪੈ ਜਨ ਕੇਰੀ ਗੌੜੀ ਪੂਰਵੀ ਮਹੱਲਾ ਚੌਥਾ ਇਹ ਮਨੁਆ ਖਿਨ ਨਾ ਟਿਕੈ ਬਹੁ ਰੰਗੀ ਦਹ ਦਹ ਦੈਸ ਚਲ ਚਲ ਹਾਂਡੇ ਗੁਰਪੂਰਾ ਪਾਇਆ ਵਡਭਾਗੀ ਹਾਰ ਮੰਤਰ ਦੀਆ ਮਨ ਕਾਢੇ ਗੁਰਪੂਰਾ ਪਾਇਆ ਵਡਭਾਗੀ ਹਰ ਮੰਤਰ ਦੀਆ ਮਨ ਠਾਂਡੇ ਰਾਮ ਹਮ ਸਤਿਗੁਰ ਲਾਲੇ ਕਾਂਡੇ ਰਹਾਉ ਹਮਰੇ ਮਸਤਕ ਦਾਗ ਦਗਾਨਾ ਹਾਮ ਕਾਰਜ ਗੁਰੂ ਬਸਾਂਡੇ ਪਰਉਪਕਾਰ ਪੁੰਨ ਵੋ ਕੀਆ ਪੌਦ ਸਰਦਾਰ ਪਰਾਡੇ ਜਿਨ ਕੋ ਪ੍ਰੀਤ ਹਿਰਦੈ ਹਾਰ ਨਾਹੀ ਤਨ ਕੂਰੇ ਗੰਢ ਨ ਗਾਂਢੇ ਜਿਉਂ ਪਾਣੀ ਕਾਗਜ ਬਿਨ ਸਜਾਤ ਹੈ ਤਿਉਂ ਮਨਮੁਖ ਗਰਭ ਗਲਾਡੇ ਹਮ ਜਾਣਿਆ ਕਛੂ ਨਾ ਜਾਣ ਆਗੇ ਤਿਉਂ ਜਿਉਂ ਹਾਰ ਰਾਖੇ ਤਿਉਂ ਠਾਂਡੇ ਹਮ ਭੂਲ ਚੂਕ ਗੁਰ ਕਿਰਪਾ ਧਾਰ ਹੋ ਜਨ ਨਾਨਕ ਕੁਤਰੇ ਕੰਡ ਗੌੜੀ ਪੂਰਵੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਵੋ ਭਰਿਆ ਮਲ ਸਾਧੂ ਖੰਡਲ ਖੰਡਾਹੀ ਪੂਰਵ ਲਿਖ ਲਿਖੇ ਗੁਰ ਪਾਇਆ ਮਨ ਹਰ ਲਿਵ ਮੰਡਲ ਮੰਡਾਹੀ ਕਰ ਸਾਧੂ ਅੰਜਲੀ ਪੁੰਨ ਵਡਾਹੀ ਕਰ ਡੰਡਾਉਤ ਪੁੰਨ ਵਡਾਹੀ ਰਾਉ ਸਾਖਤ ਹਰ ਰਸ ਸਾਧਨਾ ਜਾਣਿਆ ਤਿਨ ਅੰਤਰ ਹਮ ਕੰਡਾਹੀ ਜਿਉਂ ਜਿਉਂ ਚਲੈ ਚੁਪੈ ਦੁਖ ਪਾਵੇ ਜਮਕਾਲ ਸਹਿ ਸਿਰ ਡੰਡਾਹੀ ਹਰ ਜਨ ਹਰ ਹਰ ਨਾਮ ਸਮਾਣੀ ਦੁੱਖ ਜਨਮ ਮਰਨ ਪਵ ਖੰਡਾਹੀ ਅਬਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਿਮੰਡਾਹੀ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਬੜ ਵਡਾਹੀ ਜਨ ਨਾਨਕ ਨਾਮ ਅਧਾਰ ਟੇਕ ਹੈ ਹਰ ਨਾਮੀ ਸੁਖ ਮੰਡਾਹੀ ਗੌੜੀ ਪੂਰਵੀ ਮਹੱਲਾ ਚੌਥਾ
ਇਸ ਗੜ ਮਹਿਹਾਰ ਰਾਮ ਰਾਏ ਹੈ ਕਿਸੇ ਸਾਧਨ ਪਾਵੈ ਢੀਠਾ ਹਰਦੀਨ ਦਿਆਲ ਅਨੁਗ੍ਰਹ ਕੀਆ ਗੁਰਸਾ ਹਰ ਗੁਰਸ਼ਬਦੀ ਚਖੜੀਠਾ ਰਾਮ ਹਰ ਕੀਰਤਨ ਗੁਰਲਿਵ ਮੀਠਾ ਰਹਾਉ ਹਰ ਅਗਮਾ ਗੋਚਰ ਭਾਵ ਬ੍ਰਹਮ ਹੈ ਮਿਲ ਸਤਿਗੁਰ ਲਾਗ ਬਸੀਠਾ ਜਿਨ ਗੁਰ ਬਚਨ ਸੁਖਾਨੇ ਹੀਅਰ ਹੈ ਤਿਨ ਆਗੈ ਆਣ ਪਰੀਠਾ ਮਨਮੁਖ ਹੀਅਰ ਆਤ ਕਠੋਰ ਹੈ ਤਿਨ ਅੰਤਰਕਾਰ ਕਰੀਠਾ ਬਿਸੀਰ ਕਉ ਬਹੁ ਦੂਧ ਪੀ ਆਈ ਹੈ ਵਿਖ ਨਿਕਸੈ ਫੂਲ ਫੁਲੀਠਾ ਹਰ ਪ੍ਰਭ ਆਨਮ ਲਾਭ ਗੁਰ ਸਾਧੂ ਕਾਸ ਗਰੁੜ ਸ਼ਬਦ ਮੁਖ ਲੀਠਾ ਜਨ ਨਾਨਕ ਗੁਰ ਕੇ ਲਾਲੇ ਗੋਲੇ ਲਗ ਸੰਗਤ ਕਰੂਗਾ ਮੀਠਾ ਗੌੜੀ ਪੂਰਵੀ ਮਹੱਲਾ ਚੌਥਾ ਹਰ ਹਰ ਅਰਥ ਸਰੀਰ ਹਮ ਵੇਚਿਆ ਪੂਰੇ ਗੁਰ ਕੈ ਆਗੇ ਸਤਿਗੁਰ ਦਾਤੈ ਨਾਮ ਦੜਾਇਆ ਮੁਖ ਮਸਤਕ ਭਾਗ ਸੁਭਾਗੇ ਰਾਮ ਗੁਰਮਤਿ ਹਰ ਲਿਵ ਲਾਗੇ ਰਾਉ ਘਾਟ ਘਾਟ ਰਮਈਆ ਰਮਤ ਰਾਮ ਰਾਏ ਗੁਰ ਸ਼ਬਦ ਗੁਰੂ ਲਿਵ ਲਾਗੇ ਹਉ ਮਨ ਤਨ ਦੇਵੋ ਕਾਟ ਗੁਰੂ ਕਉ ਮੇਰਾ ਭ੍ਰਮ ਪਾਉ ਗੁਰ ਬਚਨੀ ਭਾਗੇ ਅੰਧਿਆਰੇ ਦੀਪ ਗਾਨ ਜਲਾਈ ਗੁਰ ਗਿਆਨ ਗੁਰੂ ਲਿਵ ਲਾਗੇ ਅੰਗਿਆਨ ਅੰਧੀਰਾ ਬਿਨਸ ਬਨਾਸਿਓ ਘਰ ਵਸ ਲਈ ਮਨ ਜਾਗੇ ਸਾਕਤ ਬਾਧਕ ਮਾਇਆ ਤਾਰੀ ਤਿੰਨ ਜਮ ਜੋਹਣ ਲਾਗੇ ਉਹਨ ਸਤਿਗੁਰ ਆਗੈ ਸੀਸ ਨਾ ਵੇਚਿਆ ਉਹ ਆਵੇ ਜਾਏ ਭਾਗੇ ਹਮਰਾ ਬਿਨੋ ਸੁਣੋ ਪ੍ਰਭ ਠਾਕਰੂ ਹਮ ਸ਼ਰਨ ਪ੍ਰਭੂ ਹਰ ਮਾਂਗੇ ਜਨ ਨਾਨਕ ਕੀ ਲਜ ਬਾਤ ਗੁਰੂ ਹੈ ਸਿਰ ਵਿੱਚ ਸਤਿਗੁਰ ਆਗੇ ਗੌੜੀ ਪੂਰਵੀ ਮਹੱਲਾ ਚੌਥਾ ਹਮ ਅਹੰਕਾਰੀ ਅਹੰਕਾਰ ਅਗਿਆਨ ਮਾਤ ਗੁਰਮਿਲਿਆ ਆਪ ਗਵਾਇਆ ਹਉ ਮੈਂ ਰੋਗ ਗਿਆ ਸੁਖ ਪਾਇਆ ਧਨ ਧਨ ਗੁਰੂ ਹਰ ਰਾਇਆ ਰਾਮ ਗੁਰ ਕੈ ਬਚਨ ਹਰ ਪਾਇਆ ਰਹਾਉ ਮੇਹਰ ਹੀਅਰ ਹੈ ਪ੍ਰੀਤ ਰਾਮ ਰਾਏ ਕੀ ਗੁਰਮਾਰਗ ਪੰਥ ਬਤਾਇਆ ਮੇਰਾ ਜੀਉ ਪਿੰਡ ਸਭ ਸਤਿਗੁਰ ਆਗੈ ਜਿਨ ਵਿਛੜਿਆ ਹਰ ਗੜ ਲਾਇਆ ਮੇਰਾ ਅੰਤਰ ਪ੍ਰੀਤ ਲੱਗੀ ਦੇਖਣ ਕਾਉ ਗੁਰ ਹਿਰਦੈ ਨਾਲ ਦਿਖਾਇਆ ਸਹਿਜ ਆਨੰਦ ਭਇਆ ਮਨ ਮੇ ਮੂਰੈ ਗੁਰ ਆਗੇ ਆਪ ਵਿੱਚ ਆਇਆ ਹਮ ਅਪਰਾਧ ਪਾਪ ਬਹੁ ਕੀਨੈ ਗੋ ਕਰ ਦੁਸ਼ਟੀ ਚੋਰ ਚੁਰਾਇਆ ਅਬ ਨਾਨਕ ਸਰਣਾਗਤਿ ਆਈ ਹਰ ਰਾਖੋ ਲਾਜ ਹਰ ਭਾਇਆ ਗੌੜੀ ਪੂਰਵੀ ਮਹੱਲਾ ਚੌਥਾ ਗੁਰਮਤਿ ਬਾਜੈ ਸਾਹਿਬਦ ਅਨਾਦ ਗੁਰਮਤਿ ਮਨੁਆ ਗਾਵੈ ਵਡਭਾਗੀ ਗੁਰ ਦਰਸ਼ਨ ਪਾਇਆ ਧਨ ਧਨ ਗੁਰੂ ਲਿਵ ਲਾਵੈ ਗੁਰਮੁਖ ਹਰ ਲਿਵ ਲਾਵੈ ਰਹਾਉ ਹਮਰਾ ਠਾਕੁਰ ਸਤਿਗੁਰ ਪੂਰਾ ਮਨ ਗੁਰ ਕੀ ਕਾਰ ਕਮਾਵੈ ਹਮ ਮਲਮਲ ਤੋਵੈ ਪਾਪ ਗੁਰੂ ਕੇ ਜੋ ਹਰ ਹਰ ਕਥਾ ਸੁਣਾਵੈ ਹਿਰਦੈ ਗੁਰਮਤਿ ਰਾਮ ਰਸਾਇਣ ਜਿਹਵਾ ਹਰ ਗੁਣ ਗਾਵੈ ਮਨ ਰਸ ਰਸ ਹਰ ਰਾਸ ਅਗਾਨੇ ਫਿਰ ਬਹੋਰ ਨਾ ਭੂਖ ਲਗਾਵੈ ਕੋਈ ਕਰੈ ਪਾਪ ਅਨੇਕ ਬਹੁ ਤੇਰੇ ਬਿਨ ਕਿਰਪਾ ਨਾਮ ਨਾ ਪਾਵੈ ਜਨ ਨਾਨਕ ਕਉ ਹਰ ਕਿਰਪਾ ਤਾਰੀ ਮਤ ਗੁਰਮਤਿ ਨਾਮ ਦ੍ਰਿੜਾਵੈ ਗੌਰ ਰਾਗ ਗੌੜੀ ਮਾਝ ਮਹੱਲਾ ਚੌਥਾ ਗੁਰਮੁਖ ਜਿੰਦੂ ਜਪ ਨਾਮ ਕਰਮਾ ਮਤ ਮਾਤਾ ਮਤ ਜੀਓ ਮਾ ਨਾਮ ਮੁਖ ਰਾਮਾ ਸੰਤੋਖ ਪਿਤਾ ਕਾਰ ਗੁਰਪੁਰਖ ਜਨਮਾ ਵਡਭਾਗੀ ਮਲ ਰਾਮਾ ਗੁਰ ਜੋਗੀ ਪੁਰਖ ਮਿਲਿਆ ਰੰਗ ਮਾਣੀ ਜੀਓ ਗੁਰ ਹਰ ਰੰਗ ਰਤੜਾ ਸਦਾ ਨਿਰਬਾਣੀ ਜੀਓ ਵਡਭਾਗੀ ਮਿਲ ਸੁਗੜ ਸਜਾਣੀ ਜੀਓ ਮੇਰਾ ਮਨ ਤਨ ਹਰ ਰੰਗ ਭਿੰਨਾ ਆਵੋ ਸੰਤ ਮਿਲੋ ਮਿਲ ਨਾਮ ਜਪਾਹਾ ਵਿੱਚ ਸੰਗਤ ਨਾਮ ਸਦਾ ਲੈ ਲਾਹਾ ਜੀਓ ਆਕਾਰ ਸੇਵਾ ਸੰਤਾ ਅੰਮ੍ਰਿਤ ਮੁਖ ਪਾਹਾ ਜੀਓ ਮਿਲ ਪੂਰਵ ਲਿਖਿਆ ਅੜੇ ਤੁਰ ਕਰਮਾ ਸਾਬੁਣ ਵਾਰਸ ਅੰਮ੍ਰਿਤ ਜਗ ਛਾਇਆ ਜੀਓ ਮਨ ਮੋਰ ਕੋਹ ਕਿਹੜਾ ਸ਼ਬਦ ਮੁਖ ਪਾਇਆ ਹਰ ਅੰਮ੍ਰਿਤ ਬੁੱਛੜਾ ਮਿਲਿਆ ਹਰ ਗਾਇਆ ਜੀਓ ਜਨ ਨਾਨਕ ਪ੍ਰੇਮ ਰਤੰਨਾ ਗੌੜੀ ਮਾਜ ਮਹੱਲਾ ਚੌਥਾ ਆਓ ਸਖੀ ਗੁਣ ਕਾਮਣ ਕਰੀ ਹਾ ਜੀਓ ਮਿਲ ਸੰਤ ਜਨਾ ਰੰਗ ਮਾਣੈ ਰਲੀਆਂ ਜੀਓ ਗੁਰਦੀਪਕ ਗਿਆਨ ਸਦਾ ਮਨ ਬਲੀਆ ਜੀਓ ਹਰ ਤੁੱਠੈ ਢੁੱਲ ਢੁੱਲ ਮਿਲੀਆ ਜੀਓ ਮੇਰਾ ਮਨ ਤਨ ਪ੍ਰੇਮ ਲਗਾਰ ਟੋਲੇ ਜੀਓ ਮੈਂ ਮੇਲੇ ਮਿੱਤਰ ਸਤਿਗੁਰ ਵਿਚੋਲੇ ਜੀਓ ਮਨ ਦੋਗਾ ਸੰਤਾਂ ਮਨ ਦੇਵਾ ਸੰਤਾਂ ਮੇਰਾ ਪ੍ਰਭ ਮੇਲੇ ਜੀਓ ਹਰ ਵਿਛੜੇ ਵਿਛੜਿਆ ਹੂੰ ਸਦਾ ਘੋਲੇ ਜੀਓ ਵਸ ਮੇਰੇ ਪਿਆਰਿਆ ਵਸ ਮੇਰੇ ਗੋਬਿੰਦਾ ਕਰ ਹਰ ਕਿਰਪਾ ਹਰ ਕਰ ਕਿਰਪਾ ਮਨ ਵਸ ਜੀਓ ਮਨ ਚੰਦਿਆੜਾ ਫਲ ਪਾਇਆ ਮੇਰੇ ਗੋਬਿੰਦਾ ਗੁਰਪੂਰਾ ਵੇਖ ਵਿਗਸ ਜੀਓ ਹਰ ਨਾਮ ਮਿਲਿਆ ਸੁਹਾਗਣੀ ਮੇਰੇ ਗੋਬਿੰਦਾ ਮਨ ਆਨੰਦਨ ਆਨੰਦ ਰਹਾਸ ਜੀਓ ਹਰ ਪਾਇੜਾ ਵਡਭਾਗੀ ਮੇਰੇ ਗੋਬਿੰਦਾ ਨਿਤ ਲੈ ਲਾਹਾ ਮਨ ਹਾਸ ਜੀਓ ਹਰ ਆਪ ਪਾਏ ਆ ਹਰ ਆਪੇ ਵੇਖੈ ਹਰ ਆਪੇ ਕਾਰੈ ਲਾਇਆ ਜੀਓ ਇੱਕ ਖਾਵੇ ਬਖਸ਼ ਦੋਟ ਨਾ ਆਵੇ ਇੱਕ ਨਾ ਫਿੱਕਾ ਪਾਇਆ ਜੀਓ ਇੱਕ ਰਾਜੇ ਤਾਕਤ ਬਹੈ ਨਿਤ ਸਖੀਏ ਇੱਕ ਨਾ ਭਿੱਖ ਮੰਗਾਇਆ ਜੀਓ ਸਭ ਇੱਕੋ ਸ਼ਬਦ ਵਰਤਦਾ ਮੇਰੇ ਗੋਬਿੰਦਾ ਜਨ ਨਾਨਕ ਨਾਮ ਧਿਆਇਆ ਜੀਓ ਗੌੜੀ ਮਾਝ ਮਹੱਲਾ ਚੌਥਾ ਮਨ ਮਾਹੀ ਮੇਰੇ ਗੋਬਿੰਦਾ ਹਰ ਰੰਗ ਰਤਾ ਮਨ ਮਾਹੀ ਜੀਓ ਰੰਗ ਹਰ ਰੰਗ ਨਾਲ ਨਾ ਲਖੀਐ ਮੇਰੇ ਗੋਬਿੰਦਾ ਗੁਰਪੂਰਾ ਅਲਖ ਲਖਾਈ ਜੀਓ
ਹਰ ਹਰ ਨਾਮ ਪ੍ਰਗਾਸਿਆ ਮੇਰੇ ਗੋਬਿੰਦਾ, ਆਸ਼ਬ ਦਾਲਦ ਦੁੱਖ ਲੈ ਜਾਹੀ ਜੀਓ, ਹਰ ਪਦ ਉਤਮ ਪਾਇਆ ਮੇਰੇ ਗੋਬਿੰਦਾ, ਬਡ ਪਾਗੀ ਨਾਮ ਸਮਾਈ ਜੀਓ, ਨੈਣੀ ਮੇਰੇ ਪਿਆਰਿਆ ਨੈਣੀ ਮੇਰੇ ਗੋਬਿੰਦਾ, ਕਿਨੈ ਹਰ ਪ੍ਰਭ ਡਿਠੜਾ ਨੈਣੀ ਜੀਓ, ਮੇਰਾ ਮਨ ਤਨ ਬਹੁਤ ਬੈਰਾ ਗਿਆ ਮੇਰੇ ਗੋਬਿੰਦਾ, ਹਰ ਬਾਜੋਂ ਤਨ ਕਮਲੈਣੀ ਜੀਓ, ਸੰਤ ਜਣਾ ਮਿਲ ਪਾਇਆ ਮੇਰੇ ਗੋਬਿੰਦਾ, ਹਰ ਪ੍ਰਭ ਸੱਜਣ ਸੈਣੀ ਜੀਓ, ਹਰ ਆਏ ਮਿਲਿਆ ਜਗ ਜੀਵਨ ਮੇਰੇ ਗੋਬਿੰਦਾ, ਸੁੱਖ ਮੈਂ ਸੁੱਖ ਬਿਆਨੀ ਰਹਿਣੀ ਜੀਓ, ਮੈਂ ਮਿਲ ਹੋ ਸੰਤ ਮੇਰਾ ਹਰ ਪ੍ਰਭ ਸੱਜਣ, ਮੈਂ ਮਨ ਤਨ ਭੁੱਖ ਲਗਾਈਆ ਜੀਓ, ਹਉ ਰਹਿ ਨਾ ਸਕੋ ਬਿਨ ਦੇਖੇ ਮੇਰੇ ਪ੍ਰੀਤਮ, ਮੈਂ ਅੰਤਰ ਬਿਰਹ ਹਰ ਲਾਈਆਂ ਜੀਓ, ਹਰ ਰਾਇਆ ਮੇਰਾ ਸੱਜਣ ਪਿਆਰਾ, ਗੁਰ ਮੇਲੇ ਮੇਰਾ ਮਨ ਜੀਵਾਈਆਂ ਜੀਓ, ਮੇਰਾ ਮਨ ਤਨ ਆਸਾ ਪੂਰੀਆਂ ਮੇਰੀ ਗੋਬਿੰਦਾ, ਹਰ ਮਿਲਿਆ ਮਨ ਵਧਾਈਆਂ ਜੀਓ, ਵਾਰੀ ਮੇਰੇ ਗੋਬਿੰਦਾ ਵਾਰੀ ਮੇਰੇ ਪਿਆਰਿਆ, ਤੁਧ ਵਿਟੜੋ ਸਦਵਾਰੀ ਜੀਓ, ਮੇਰਾ ਮਨ ਤਨ ਪ੍ਰੇਮ ਬ੍ਰਹਮ ਕਾ ਮੇਰੇ ਗੋਬਿੰਦਾ, ਹਰ ਪੂੰਜੀ ਰਾਖ ਮਾਰੀ ਜੀਓ, ਸਤਿਗੁਰ ਵਿਸ਼ਟ ਮੇਲ ਮੇਰੇ ਗੋਬਿੰਦਾ, ਹਰ ਮੇਲੇ ਕਰ ਦੇ ਵਾਰੀ ਜੀਓ, ਹਰ ਨਾਮ ਤਾਇਆ ਦਇਆ ਕਰ ਪਾਇਆ ਮੇਰੇ ਗੋਬਿੰਦਾ, ਜਨ ਨਾਨਕ ਸ਼ਰਨ ਤੁਮਾਰੀ ਜੀਓ, ਗੌੜੀ ਮਾਝ ਮਹੱਲਾ ਚੌਥਾ, ਚੋ ਜੀ ਮੇਰੇ ਗੋਬਿੰਦਾ ਚੋ ਜੀ ਮੇਰੇ ਪਿਆਰਿਆ, ਹਰ ਪ੍ਰਭ ਮੇਰਾ ਚੋ ਜੀ ਜੀਓ, ਹਰ ਆਪੇ ਕਾਨੂੰ ਪਾਏਦਾ ਮੇਰੇ ਗੋਬਿੰਦਾ, ਹਰ ਆਪੇ ਗੋਪੀ ਖੋਜੀ ਜੀਓ, ਹਰ ਆਪੇ ਸਭ ਘੱਟ ਭੋਗਦਾ ਮੇਰੇ ਗੋਬਿੰਦਾ, ਆਪੇ ਰਸੀਆ ਭੋਗੀ ਜੀਓ, ਹਰ ਸੁਜਾਣ ਨਾ ਭੁੱਲਈ ਮੇਰੇ ਗੋਬਿੰਦਾ, ਆਪੇ ਸਤਿਗੁਰ ਜੋਗੀ ਜੀਓ, ਆਪੇ ਜਗਤੋਂ ਪਾਏਦਾ ਮੇਰੇ ਗੋਬਿੰਦਾ, ਹਰ ਆਪ ਖੇਲੇ ਬੋਰੰਗੀ ਜੀਓ, ਇੱਕ ਨਾ ਭੋਗ ਭੁਗਾਏਂਦਾ ਮੇਰੇ ਗੋਬਿੰਦਾ, ਇੱਕ ਨਗਨ ਫਿਰੇ ਨੰਗ ਨੰਗੀ ਜੀਓ, ਆਪੇ ਜਗਤੋਂ ਪਾਏਦਾ ਮੇਰੇ ਗੋਬਿੰਦਾ, ਹਰ ਦਾਨ ਦੇਵੈ ਸੋ ਮੰਗੀ ਜੀਓ, ਭਗਤਾਂ ਨਾਮ ਉਧਾਰ ਹੈ ਮੇਰੇ ਗੋਬਿੰਦਾ, ਹਰ ਕਥਾ ਮੰਗੇ ਹਰ ਚੰਗੀ ਜੀਓ, ਹਰ ਆਪੇ ਭਗਤ ਕਰਾਏਂਦਾ ਮੇਰੇ ਗੋਬਿੰਦਾ, ਹਰ ਭਗਤਾਂ ਲੋਚ ਮਨ ਪੂਰੀ ਜੀਓ, ਆਪੇ ਜਲ ਥਲ ਵਰਤਦਾ ਮੇਰੇ ਗੋਬਿੰਦਾ, ਰਬ ਰਹਿਆ ਨਹੀਂ ਦੂਰੀ ਜੀਓ, ਹਰ ਅੰਤਰ ਬਾਹਰ ਆਪ ਹੈ ਮੇਰੇ ਗੋਬਿੰਦਾ, ਹਰ ਆਪ ਰਹਿਆ ਹਰ ਪੂਰੀ ਜੀਓ, ਹਰ ਆਤਮ ਰਾਮ ਪਸਾਰਿਆ ਮੇਰੇ ਗੋਬਿੰਦਾ, ਹਰ ਵੇਖੇ ਆਪ ਹਦੂਰੀ ਜੀਓ, ਹਰ ਅੰਤਰ ਵਾਜਾ ਪਾਉਣ ਹੈ ਮੇਰੇ ਗੋਬਿੰਦਾ, ਹਰ ਆਪ ਵਜਾਏ ਤਿਉਂ ਵਾਜੈ ਜੀਓ, ਹਰ ਅੰਤਰ ਨਾਮ ਨਿਧਾਨ ਹੈ ਮੇਰੇ ਗੋਬਿੰਦਾ, ਗੁਰਸ਼ਬਦੀ ਹਰ ਪ੍ਰਭ ਗਾਜੈ ਜੀਓ, ਆਪੇ ਸ਼ਰਨ ਪਵਾਏਂਦਾ ਮੇਰੇ ਗੋਬਿੰਦਾ, ਹਰ ਭਗਤ ਜਨਾ ਰਾਖ ਲਾਜੈ ਜੀਓ, ਬਡਭਾਗੀ ਮਿਲ ਸੰਗਤੀ ਮੇਰੇ ਗੋਬਿੰਦਾ, ਜਨ ਨਾਨਕ ਨਾਮ ਨਿਸਦ ਕਾ ਜੈ ਜੀਓ, ਗੌੜੀ ਮਾਝ ਮਹੱਲਾ ਚੌਥਾ, ਮੈਂ ਹਾਰ ਨਾ ਮੈਂ ਹਾਰ ਬਿਰਹ ਲਗਾਈ ਜੀਓ, ਮੇਰਾ ਹਾਰ ਪ੍ਰਭ ਮਿਤ ਮਿਲੈ ਸੁਖ ਪਾਈ ਜੀਓ, ਹਾਰ ਪ੍ਰਭ ਦੇਖ ਜੀਵਾਂ ਮੇਰੀ ਮਾਈ ਜੀਓ, ਮੇਰਾ ਨਾਮ ਸਖਾ ਹਰ ਭਾਈ ਜੀਓ, ਗੁਣ ਗਾਵੋ ਸੰਤ ਮੇ ਜੀਓ, ਮੇਰੇ ਹਰ ਪ੍ਰਭ ਕੇਰੇ ਜੀਓ, ਜਪ ਗੋਰਮੁਖ ਨਾਮ ਜੀਵੋ ਭਾਗ ਬਡੇਰੇ ਜੀਓ, ਹਰ ਹਰ ਨਾਮ ਜੀਓ ਪ੍ਰਾਨ ਹਰ ਮੇਰੇ ਜੀਓ, ਫਿਰ ਬਹੁੜ ਨਾ ਪਵਜਲ ਫੇਰੇ ਜੀਓ, ਕਿਉਂ ਹਰ ਪ੍ਰਭ ਵੇਖਾਂ ਮੇਰਾ ਮਨ ਤਨ ਚਾਓ ਜੀਓ, ਹਰ ਮੇਲੋ ਸੰਤ ਜੀਓ ਮਨ ਲਾਗਾ ਪਾਓ ਜੀਓ, ਗੁਰ ਸ਼ਬਦੀ ਪਾਈਆ ਹਰ ਪ੍ਰੀਤ ਮਰਾਓ ਜੀਓ, ਵਡਭਾਗੀ ਜਪਨਾਓ ਜੀਓ, ਮੇਰਾ ਮਨ ਤਨ ਵੱਡੜੀ ਗੋਬਿੰਦ ਪ੍ਰਭ ਆਸਾ ਜੀਓ, ਹਰ ਮੇਲੋ ਸੰਤ ਜੀਓ ਗੋਬਿੰਦ ਪ੍ਰਭ ਪਾਸਾ ਜੀਓ, ਸਤਿਗੁਰ ਮਤ ਨਾਮ ਸਦਾ ਪ੍ਰਗਾਸਾ ਜੀਓ, ਜਨ ਨਾਨਕ ਪੂਰਿਆੜੀ ਮਨ ਆਸਾ ਜੀਓ, ਗੌੜੀ ਮਾਝ ਮਹੱਲਾ ਚੌਥਾ, ਮੇਰਾ ਬਿਰਹੀ ਨਾਮ ਮਿਲੈ ਤਾਂ ਜੀਵਾਂ ਜੀਓ, ਮਨ ਅੰਦਰ ਅਠ ਅੰਮ੍ਰਿਤ ਗੁਰਮਤਿ ਹਰ ਲੀਵਾਂ ਜੀਓ, ਮਨ ਹਾਰ ਰੰਗ ਰਤੜਾ ਹਰ ਰਸ ਸਦਾ ਪੀਵਾਂ ਜੀਓ, ਹਾਰ ਪਾਇੜਾ ਮਨ ਜੀਵਾਂ ਜੀਓ, ਮੇਰਾ ਮਨ ਤਨ ਪ੍ਰੇਮ ਲੱਗਾ ਹਰ ਬਾਣ ਜੀਓ, ਮੇਰਾ ਪ੍ਰੀਤਮ ਮਿੱਤਰ ਹਾਰ ਪੁਰਖ ਸਜਾਣ ਜੀਓ, ਗੁਰ ਮੇਲੇ ਸੰਤ ਹਾਰ ਸੁਗੜ ਸਜਾਣ ਜੀਓ, ਹਉ ਨਾਮ ਬਿਟੋਂ ਕੁਰਬਾਨ ਜੀਓ, ਹਉ ਹਰ ਹਰ ਸੱਜਣ ਹਰਮੀਤ ਦਸਾਈ ਜੀਓ, ਹਰ ਦੱਸੋ ਸੰਤੋ ਜੀ ਹਰ ਖੋਜ ਪਵਾਈ ਜੀਓ, ਸਤਿਗੁਰ ਤੁਠੜਾ ਦੱਸੇ ਹਰ ਪਾਈ ਜੀਓ, ਹਾਰ ਨਾਮੇ ਨਾਮ ਸਮਾਈ ਜੀਓ, ਮੈਂ ਵੇਦਨ ਪ੍ਰੇਮ ਹਾਰ ਬਿਰਹ ਲਗਾਈ ਜੀਓ, ਗੁਰ ਸ਼ਰਧਾ ਪੂਰ ਅੰਮ੍ਰਿਤ ਮੁਖ ਪਾਈ ਜੀਓ, ਹਾਰ ਹੋ ਦਇਆਲ ਹਰ ਨਾਮ ਧਿਆਈ ਜੀਓ, ਜਨ ਨਾਨਕ ਹਾਰ ਰਾਸ ਪਾਈ ਜੀਓ, ਮਹੱਲਾ ਪੰਜਵਾਰਾ ਗੌੜੀ ਗੁਆਰੇ ਦੀ ਚੌਪ ਦੇ ਖੂ ਓਂਕਾਰ ਸਤਿਗੁਰੂ ਪ੍ਰਸਾਦ, ਕਿਨਵਿਦ ਕੁਸਲ ਹੋਤ ਮੇਰੇ ਭਾਈ, ਕਿਉਂ ਪਾਈਐ ਰਾਂ ਹਰ ਨਾਮ ਸਹਾਈ ਰਹਾ, ਕੁਸਲ ਨਾ ਕਰੇ ਮੇਰੀ ਸਭ ਮਾਇਆ, ਉੱਚੇ ਮੰਦਰ ਸੁੰਦਰ ਛਾਇਆ, ਝੂਠੇ ਲਾਲਚ ਜਨਮ ਗਵਾਇਆ, ਹਸਤੀ ਘੋੜੇ ਦੇਖ ਬੇਗਾਸਾ, ਲਸਕਰ ਜੋੜੇ ਖੇਵ ਨੇਵ ਖਵਾਸਾ, ਗਲ ਜੇਵੜੀ ਹਉਮੈ ਕੇ ਫਾਸਤ ਹਉਮੈ ਕੇ ਫਾਸਤਾ, ਰਾਜ ਕਮਾਵੈ ਦਸਤਾਰੀ ਮਾਣੇ ਰੰਗ ਭੋਗ ਬਹੁਨਾਰੀ,
ਜਉ ਨਰਪਦ ਸੁਪਨੈ ਪੇਖਾਰੀਏ ਇੱਕ ਕੁਸਲ ਮੋਖੋ ਸਤਿਗੁਰੂ ਬਿਤਾਇਆ ਹਰ ਜਿਉ ਕਿਛ ਕਰੇ ਸੁ ਹਰ ਕਿਆ ਭਗਤਾਂ ਪਾਇਆ ਜਨ ਨਾਨਕ ਹਉ ਮੈਂ ਮਾਰ ਸਮਾਇਆ ਇਨ ਬਿਧ ਕੁਸਲੋਤ ਮੇਰੇ ਭਾਈ ਕਿਉਂ ਪਾਈਐ ਹਰ ਰਾਮ ਸਹਾਈ ਰਾਉ ਦੂਜਾ ਗੌੜੀ ਗਾਰੇਰੀ ਮਹੱਲਾ ਪੰਜਵਾਂ ਕਿਉਂ ਭ੍ਰਮੀ ਹੈ ਭ੍ਰਮ ਕਿਸਤਾ ਹੋਈ ਜਾਂ ਜਲ ਥਲ ਮਹੀਆਲ ਰਵਿਆ ਸੋਈ ਗੁਰਮੁਖ ਉਭਰੇ ਮਨਮੁਖ ਪਤ ਖੋਈ ਜਿਸ ਰਾਖੇ ਆਪ ਰਾਮ ਦਯਾਰਾ ਤਿਸ ਨਹੀਂ ਦੂਜਾ ਕੋ ਪਹੁੰਚਣਹਾਰਾ ਰਾਉ ਸਭ ਮੈਂ ਵਰਤਾ ਏਕ ਅਨੰਤਾ ਤਾਂ ਤੂੰ ਸੁਖ ਸੋ ਹੋਏ ਅਚਿੰਤਾ ਸਹਸ ਉਹ ਸਭ ਕਿਸ ਜਾਣੇ ਜੋ ਵਰਤੰਤਾ ਮਨਮੁਖ ਮੂਏ ਕੇ ਜਿਨ ਦੂਜੀ ਪਿਆਸਾ ਬਹੁ ਜੋਨੀ ਭਵੈ ਤੋਰ ਕਿਰਤ ਲਖਿਆਸਾ ਜੈਸਾ ਬੀਜੈ ਤੈਸਾ ਖਾਸਾ ਦੇਖ ਦਰਸ ਮਨ ਭਇਆ ਬੇਗਾਸਾ ਸਭ ਨਜ਼ਰੀ ਆਇਆ ਬ੍ਰਹਮ ਪਰਗਾਸਾ ਜਨ ਨਾਨਕ ਕੀ ਹਰ ਪੂਰਨ ਆਸਾ ਗੌੜੀ ਗੁਆਰੀ ਦੀ ਮਹੱਲਾ ਪੰਜਵਾਂ ਕਈ ਜਨਮ ਪਏ ਕੀਟ ਪਤੰਗਾ ਕਈ ਜਨਮ ਗਜਮੀਨ ਕਰੰਗਾ ਕਈ ਜਨਮ ਪੰਖੀ ਸਰਪ ਹੋਇਓ ਕਈ ਜਨਮ ਹੈਵਰ ਬਿਰਖ ਜੋਇਓ ਮੈਲ ਜਗਦੀਸ ਮਿਲਣ ਕੀ ਬਰੀਆ ਚਰੰਕਾਲੇ ਦੇ ਸੰਜਰੀਆ ਰਹਾਓ ਕਈ ਜਨਮ ਸੈਲ ਗਿਰ ਕਰਿਆ ਕਈ ਜਨਮ ਗਰਭ ਹਿਰ ਕਰਿਆ ਕਈ ਜਨਮ ਸਾਸ ਕਰ ਉਪਾਇਆ ਲੱਖ 84 ਜੋਨ ਭਰਮਾਇਆ ਸਾਧ ਸੰਗ ਭਇਓ ਜਨਮ ਪਦਾਰਥ ਕਰ ਸੇਵਾ ਭਜ ਹਰ ਹਰ ਗੁਰਮਤ ਤਿਆਗ ਮਾਨ ਝੂਠ ਗੁਮਾਨ ਜੀਵਤ ਮਰਹਿੰਦਰ ਗ ਪ੍ਰਵਾਨ ਜੋ ਕੁਛ ਹੋਊਗਾ ਸੋ ਸਭ ਤੇ ਸੋ ਤੁਝਤੇ ਹੋਊਗਾ ਵਰਨਾ ਦੂਜਾ ਕਰਨਾ ਜੋਗ ਤਾਂ ਮਿਲੀ ਹੈ ਜਾਂ ਲਹਿ ਮਲਾਈ ਕਹੋ ਨਾਨਕ ਹਰ ਹਰ ਗੁਣ ਗਾਈ ਗੌੜੀ ਗੁਆਰੀ ਦੀ ਮਹੱਲਾ ਪੰਜਵਾਂ ਕਰਮ ਭੂਮ ਮਹਿਮ ਬੋਬੋ ਨਾਮ ਪੂਰਨ ਹੋਏ ਤੁਮਾਰਾ ਕਾਮ ਫਲ ਪਾਵੇ ਮਿਟੇ ਜਮ ਤਰਾਸੁ ਨਿਤ ਗਾਵੇ ਹਰ ਹਰ ਗੁਣ ਤਾਰ ਜਾਸੁ ਹਰ ਹਰ ਨਾਮਾਂਤਰ ਉਰਧਾਰੁ ਸ੍ਰੀ ਗੁਰਕਾਰ ਜਲੇ ਸਵਾਰ ਰਹਾਉ ਆਪਣੇ ਪ੍ਰਭ ਸਿੰਘ ਹੋ ਸਾਵਧਾਨ ਤਾਂ ਤੂੰ ਦਰਗਹਿ ਪਾਵੈ ਮਾਨ ਉਗਤ ਸਿਆਣਪ ਤਿਆਗ ਸਗਲੀ ਤਿਆਗ ਸੰਜਨਾ ਕੀ ਚਰਨੀ ਲਾਗ ਸਰਬ ਜੀ ਹੈ ਜਾ ਕਹਿ ਹਾਥ ਕਦੇ ਨਾ ਵਿਛੜੇ ਸਭ ਕੈ ਸਾਥ ਪਾਪ ਛੋਟ ਗਾਓ ਤਿਸਕੀ ਓਟ ਨਿਮਖ ਮਾਹੀ ਹੋਗਾ ਤੇਰੀ ਛੋਟ ਸਦਾ ਨਿਕਟ ਕਰ ਦਿਸਨੋ ਜਾਣ ਪ੍ਰਭ ਕੀ ਆਗਿਆ ਸਤਿਕਰਮਾ ਨੂੰ ਗੁਰ ਕੈ ਬਚਨ ਮਿਟਾਵੋ ਆਪੂ ਹਰ ਹਰ ਨਾਨ ਨਾਮ ਨਾਨਕ ਜਪ ਜਾਪੂ ਗੌੜੀ ਗੁਆਰੀ ਦੀ ਮਹੱਲਾ ਪੰਜਵਾਂ ਗੁਰ ਕਾ ਬਚਨ ਸਦਾ ਅਬਨਾਸੀ ਗੁਰ ਕੈ ਬਚਨ ਘਟੀ ਜਮ ਫਾਸੀ ਗੁਰ ਕਾ ਬਚਨ ਦੀ ਕਹਿ ਸੰਗ ਗੁਰ ਕੈ ਬਚਨ ਰਚੈ ਰਾਮ ਕੈ ਰੰਗ ਜੋ ਗੁਰ ਦੀ ਆਸੋ ਮਨ ਕੈ ਕਾਮ ਸੰਤ ਕਾ ਗਿਆ ਸਤਿਕਰਮਾਨ ਰਹਾਉ ਗੁਰ ਕਾ ਬਚਨ ਟਲ ਛੇਦ ਗੁਰ ਕੈ ਬਚਨ ਕਟੇ ਪ੍ਰਮ ਭੇਦ ਗੁਰ ਕਾ ਬਚਨ ਕਥਨ ਨਾ ਜਾਈ ਗੁਰ ਕੈ ਬਚਨ ਹਰ ਕੇ ਗੁਣ ਗਾਈ ਗੁਰ ਕਾ ਬਚਨ ਜੀ ਕੈ ਸਾਥ ਗੁਰ ਕਾ ਬਚਨ ਨਾਥ ਕੋ ਨਾਥ ਗੁਰ ਕੈ ਬਚਨ ਨਰਕ ਨਾ ਪਵੈ ਗੁਰ ਕੈ ਬਚਨ ਰਸਨਾ ਅੰਮ੍ਰਿਤ ਰਵੈ ਗੁਰ ਕਾ ਬਚਨ ਪ੍ਰਗਟ ਸੰਸਾਰ ਗੁਰ ਕੈ ਬਚਨ ਨ ਆਵੈ ਹਾਰੁ ਜਿਸ ਜਾਨ ਹੋਈ ਆਪ ਕਿਰਪਾਲੂ ਨਾਨਕ ਸਤਿਗੁਰ ਸਦਾ ਦਿਆਲੂ ਗੌੜੀ ਗੁਆਰੇਰੀ ਮਹੱਲਾ ਪੰਜਵਾਂ ਜਿਨ ਕੀਆ ਮਾਟੀ ਤੇ ਰਤਨ ਗਰਭ ਮਹਿ ਰਾਖਿਆ ਜਿਨ ਘਰ ਜਤਨ ਜਿਨ ਦੀਨੀ ਸੁਭ ਵੜਿਆਈ ਇਸ ਪ੍ਰਭ ਕੋ ਆਠ ਪਹਿਰ ਤੇ ਆਈ ਰਮਈਆ ਰੇਨ ਸਾਧ ਜਨ ਪਾਵੋ ਗੁਰ ਮਿਲੇ ਆਪਣਾ ਖਸਮ ਤੇ ਆਵੋ ਰਾਉ ਜਿਨ ਕੀਤਾ ਮੂੜ ਤੇ ਬਗਤਾ ਜਿਨ ਕੀਤਾ ਬੇਸੁਰਤ ਤੇ ਸੁਰਤਾ ਜਿਨ ਦੀਆ ਨਮਾਨੇ ਕੋ ਮਾਨ ਜਿਨ ਕੀਨੀ ਸੋ ਪੂਰਨ ਆਸਾ ਜਿਸ ਪ੍ਰਸਾਦ ਨਵੈ ਨਿਧ ਪਾਈ ਸੁ ਪ੍ਰਭ ਮਨ ਤੇ ਵਿਸਰਤ ਨਾਹੀ ਜਿਨ ਦੀਆ ਨਸਾਵੇ ਕੋ ਥਾਨ ਜਿਨ ਦੀਆ ਨਮਾਨੇ ਕੋ ਮਾਨ ਜਿਨ ਕੀਨੀ ਸੋ ਪੂਰਨ ਆਸਾ ਸਿਮਰੁ ਨਰੈਣ ਸਾਸ ਗਿਰਾਸਾ ਜਿਸ ਪ੍ਰਸਾਦ ਮੈਂ ਮਾਇਆ ਸਿਲਕ ਕਾਟੀ ਗੁਰ ਪ੍ਰਸਾਦ ਅੰਮ੍ਰਿਤ ਬੇਖਾਟੀ ਗਉ ਨਾਨਕ ਇਸ ਤੇ ਕਿਛ ਨਾਹੀ ਆਖਣ ਹਾਰੀ ਕੌਸਲ ਆਹੀ ਗਰ ਗੌੜੀ ਗੁਆਰੀ ਦੀ ਮਹੱਲਾ ਪੰਜਵਾਂ ਜਿਸ ਕੀ ਸਰਣ ਨਾਹੀ ਪਉ ਸੋਗ ਉਸ ਤੇ ਬਾਹਰ ਕਛੂ ਨਾ ਹੋਗ ਤਜੀ ਸਿਆਣਪ ਵੱਲ ਬੁੱਧ ਵਿਕਾਰੂ ਦਾਸ ਆਪਣੇ ਕੀ ਰੱਖਣ ਹਾਰੂ ਜਪ ਮਨ ਮੇਰੇ ਰਾਮ ਰਾਮ ਰੰਗ ਕਰ ਬਾਹਰ ਤੇ ਰਸ ਸੰਗ ਰਹਾਉ ਤਿਸ ਕੀ ਟੇਕ ਮਨ ਮੈਂ ਰਾਖੂ ਗੁਰ ਕਾ ਸ਼ਬਦ ਅੰਮ੍ਰਿਤ ਰਸ ਆਖੂ ਅਵਰ ਯਤਨ ਕਹੋ ਕੌਣ ਕਾਜ ਕਰ ਕਿਰਪਾ ਰੱਖ ਆਪ ਲਾਜ ਕਿਆ ਮਨੁੱਖ ਕਹੋ ਕਿਆ ਜੋਰ ਝੂਠਾ ਮਾਇਆ ਕਸਬ ਸੋਰ ਕਰਨ ਕਰਾਵਨ ਹਾਰ ਸੁਆਮੀ ਸਗਲ ਕਟਾਂ ਕੇ ਅੰਤਰ ਜਾਮੀ ਸਰਬ ਸੁਖਾਂ ਸੁਖ ਸਾਚਾ ਇਹੀ ਗੁਰ ਉਪਦੇਸ਼ ਮਨ ਮਹਿਲੀ ਜਾਂ ਕਹੋ ਰਾਮ ਨਾਮ ਲਿਵ ਲਾਗੀ ਕਹੋ ਨਾਨਕ ਸੋ ਧਨ ਵਡ ਪਾਗੀ ਗੌੜੀ ਮਹੱਲਾ ਗੁਆਰੀ ਦੀ ਮਹੱਲਾ ਪੰਜਵਾਂ ਸੁਣ ਹਰ ਕਥਾ ਉਤਾਰੀ ਮੈਲ ਮਹਾਂਪ੍ਰੀਤ ਭਏ ਸੁਖ ਸੈਲ ਵੱਡੇ ਭਾਗ ਪਾਇਆ ਸਾਧ ਸੰਗ ਪਾ ਬ੍ਰਹਮ ਸਿਉ ਲਾਗੈ ਰੰਗ ਪਾਰ ਬ੍ਰਹਮ ਸਿਉ ਲਾਗੂ ਰੰਗ ਹਰ ਹਰ ਨਾਮ ਜਪਤ ਜਨ ਤਾਰਿਓ ਅਗਨ ਸਾਗਰ ਗੁਰ ਪਾਰ ਉਤਾਰਿਓ ਰਹਾਉ ਕਰ ਕੀਰਤਨ ਮਨ ਸੀਤਲ ਭਏ ਜਨਮ ਜਨਮ ਕੇ ਗਿਲ ਗਾਏ ਸਰਬ ਨਿਧਾਨ ਪੇਖੇ ਮਨ ਮਾਹੀ ਟੋ ਅਬ ਢੂੰਡਣ ਕਾਏ ਤੋ ਜਾਏ ਪ੍ਰਭ ਆਪਣੇ ਜਬ ਪਏ ਦਿਆਲ ਪੂਰਨ ਹੋਈ ਸੇਵਕ ਆਲ ਬੰਧਨ ਕਾਟ ਕੀਏ ਆਪਣੇ ਦਾਸ ਸਿਮਰ ਸਿਮਰ ਸਿਮਰ ਗੁਣਤਾਸ ਏਕੋ ਮਨ ਏਕੋ ਸਭ ਠਾਈ ਪੂਰਨ ਪੂਰ ਰਹੇ ਉਹ ਸਭ ਤਿਜਾਈ ਜਬ ਪੂਰੈ ਸਭ ਪਰਮ ਚੁਕਾਇਆ ਤਾਹਾਰ ਬਿਸਤਿਮਰਤ ਨਾਨਕ ਸੁਖ ਪਾਇਆ ਗੌੜੀ ਗੁਆਰੀ ਦੀ ਮਹੱਲਾ ਪੰਜਵਾਂ
अगले मुए से पाछे परे जो उभरे से बंद लख खारी जे तंबे मैं ओई लपटाई उनते दुगुण दिड़ी उनमाई ऊ बेड़ा किस जीत न आवे काश जीत न आवे बिन सजाही ताहू लपटावे रहाऊ आसा बंदी मूर्ख देही काम क्रोध बिलपटे वसने ही सर उपर ठांडो धर्म राही मिठी कर कार बिख्या खाई हों बंदो हों साधु बैरु हमरी भूम कौन जा काले पैरु हों पंडित हों चतर सियाना करने हार न बुझे बिगाना अपनी गात में ते आपी जाने क्या को कह के आख बखाने जित जित लावे तित तित लगना अपना भला सब काहू मंगना सब किस देरा तू अंत करने हार अंत नाही किस पारा वार दास अपने कहो दीजा दान कभू न बिसरै नानक रा नाम गौड़ी गुआरी री महला पंजवा अनक जतन नहीं होत सितारा बहुत सियाण पागल भारा हर की सेवा निर्मल हेत प्रभु की दरगह शोभा सेत मन मेरे गाहु हर नाम काहु लात जन लागे ताता झोला रहाउ ज्यों बोहित पैसा गरमाही अंधकार दीपक दीपाही अगन सही सीत गल आस दुख नाम जपत मन होवत सुख उतर जाए तेरे मन की प्यास पूर्ण होवे सगली आस डोलै नाही तुमरा चीत अमृत नाम जप गुरमुख मीत नाम औखद सोई जन पावे कर कृपा जिसे आप देवावे कर कर हर नाम कर हर हर नाम जाके हृदय वसै दुख दर्द तेह नानक नसै गौड़ी गुआरी री महला पंजवा बहुत दर्ब कार मन न अगाना अनक रूप देख न पतियाना पुत्र कलतर उर्जो जान मेरी यो बिन सै ओ बस मैं टेरी बिन हर भजन देखो बिलला ते त्रिगतान त्रिगतान माया संगरा तेराउ ज्यो बेगारी कह सिर दीजे दाम ओई खसमे कह ग्रह उन्नत दुख साम ज्यो सुपने हो बैस राजा नेत्र पसारे तन निरार्थ काजा ज्यों राखा खेत उपर पराई खेत खातम खत्म का राखा उठ जाई उस खेत कारण राखा कड़े तिस कह पावलै कछु न पड़े जिसका राज तिसे का सुपना जन माया दीनी तिन लाई तृष्णा आप बिना ही आप करी रासु नानक प्रभागे अरदास गौड़ी गुआरी महला पंजवा बौरंग माया बोवद पेखी गालम कागद सियान भले की महर मलूक होए देख्या आखा नू तां ते नाही मन तपता नू सो सुखमुखो संत बतावो तृष्णा बुझिया मान त्रिपतावो रहाउ हास पवन हस्त सवारी जुआ चंदन से सुंदर नारी नट नाटक खा रह गया ता मैं मन संतोख न पाया तख्त सभा मंडल दोलीचे सगल मेवे सुंदर बगीचे आखेड़ बिरत राजन की लीला मन न सुहेला प्रपंच हीला कर कृपा संतन सच गहे या सर्व सूखे आनंद लहे या साध संग हर कीर्तन गाई है कहो नानक बड़ भागी पाईया जा कह हार तान सोई सहेला प्रभु कृपा ते साध संग मेला रहाउ दूजा गौड़ी गुआरी री महला पंजवा प्राणी जाने हे तन मेरा बौर बौर आओ आहू लपटेरा पुत्र कलतर गिरत का फासा हो न पाईया राम के दासा कवन सुबिध जित राम गुण गाय कवन सो मत जित तर एह माय रहाउ जो भलाई सो बुरा जाने साच कह सुब खस माने जाने नाही जीता रहार ही बलि वासा कर संसार जो हला हल सो पीवै कबौरा रामृत नाम जाने कर कौरा सा संग नाही मेर लख चौरासी ब्रह्मता फेर एक जाल फहाय पंखी रास रस भोग कर बौरंगी गौ नानक जिस भई कृपाल गुर भेटे गुर पूरा तांके काटे जाल गौड़ी गुआरी री महला पंजवा तो कृपा ते मार्ग पाई है प्रभु कृपा ते नाम ते आई है प्रभु कृपा ते बंधन छूटै तो कृपा ते हम तुटै तुम लावो तह लागा सेव हम ते कछु न होवै देव रहाउ तुद भावे तां गावा बाणी तुद भावे तां सच बखाणी तुद भावे तां सतगुर मया सर्व सुखां प्रभु तेरी दया जो तुद भावै सो निर्मल कर्मा जो तुद भावै सो सच धर्मा सर्व निधान गुण तुमहि पास तू साहिब सेव कर दास मन तन निर्मल होए हर रंग सर्व सुखां पावो सतसंग नाम ते रहै जरत रहे मन राता ही कल्याण नानक कर जाता गौड़ी गुआरे री महला पंजवान रसा जीते तै चाखे निमक न तृष्णा तेरी लाते हर रस का तू चाखे साधु चाखत रहे होहे चाखत होए रहे बिस्माद अमृत रसना पियो प्यारी ये रस राती होए त्रिपतारी रहाउ हे जे बे तू राम गुण गाउ निमक निमक हार हार हर ते आओ आन न सुनिय कतू जाई है साध संगत बड़ भागी पाई है आठ पहर जिह बे आराध पाव राम ठाकुर गा दई हाँ ऊहा सदा सहेली हर गुण गावत रसना मौली बनस्पत मौली फल फुल पेड़े एह रस राती बौर न छोड़े आन न रस कस लवै न लाई कौ नानक गुर भय है सहाई गौड़ी गुआरे री महला पंजवा मन मंदर तन साजी बार इस ही मध्य बस्त पार इस ही भीतर सुनियत साह कवन व्यापारी
जाका उहां विसाह नाम रतन को व्यवहारी अमृत भोजन नाम भोजन करे आहारी राहु मन तन अर्पी सेव करी जय कवण सो जोगत जित कर पी जय पाए लगो तज मेरा तेरा गवन सो जान सो जो सौदा जो राय महल साह का किन विद पावै कवन सुबिद जित भीतर बुलावै तू बड शाह जाके कूट बन जारी कवन सुदाता ले संचारी खोजत खोजत निज कर पाया मूल रतन साच दिखलाया कर कृपा जब मिले साह गौ नानक।

ਹਾਰ ਬ੍ਰਹਮ ਮੋਹੇ ਕਿਰਪਾ ਕੀ ਜੈ ਧੂਰ ਸੰਤਨ ਕੀ ਨਾਨਕ ਦੀ ਜੈ ਗੌੜੀ ਗੁਆਰੇ ਦੀ ਮਹੱਲਾ ਪੰਜਵਾਂ ਤੂੰ ਮੇਰਾ ਸਖਾ ਤੂੰ ਹੈ ਮੇਰਾ ਮੀਤ ਤੂੰ ਮੇਰਾ ਪ੍ਰੀਤਮ ਤੁਮ ਸੰਗਹੀਤ ਤੂੰ ਮੇਰੀ ਪਾਤ ਤੂੰ ਹੈ ਮੇਰਾ ਗਹਿਣਾ ਤੁਝ ਬਿਨ ਨਿਮਖ ਨ ਜਾਈ ਰਹਿਣਾ ਤੂੰ ਮੇਰੇ ਲਾਲਨ ਤੂੰ ਮੇਰੇ ਪ੍ਰਾਣ ਤੂੰ ਮੇਰੇ ਸਾਹਿਬ ਤੂੰ ਮੇਰੇ ਖਾਨ ਰਹਾਊ ਜਿਉਂ ਤੁਮ ਰਾਖੋ ਤਿਵਹੀ ਰਹਿਣਾ ਜੋ ਤੁਮ ਕਹੋ ਸੋਈ ਮੋਹਿ ਕਰਨਾ ਜੈ ਪੇਖੋ ਤੈ ਤੁਮ ਵਸਨਾ ਨਿਰਭਉ ਨਾਮ ਜਪੋ ਤੇਰਾ ਰਸਨਾ ਤੂੰ ਮੇਰੀ ਨਾਵਨਿਧ ਤੂੰ ਭੰਡਾਰ ਤੂੰ ਰੰਗ ਰਸਾ ਤੂੰ ਮਨੈ ਧਾਰ ਤੂੰ ਮੇਰੀ ਸੋਭਾ ਤੁਮ ਸੰਗ ਰਚੀਆ ਤੂੰ ਮੇਰੀ ਓਟ ਤੂੰ ਹੈ ਮੇਰਾ ਧਕੀਆ ਮਨ ਤਨ ਅੰਤਰ ਤੁਹੀ ਧਿਆਇਆ ਮਰਮ ਤੁਮਾਰਾ ਗੁਰ ਤੇ ਪਾਇਆ ਸਤਿਗੁਰ ਤੇ ਦ੍ਰਿੜਿਆ ਇੱਕ ਏਕੈ ਨਾਨਕ ਦਾਸ ਹਰ ਹਰ ਹਰ ਟੇਕੈ ਗੌੜੀ ਗੁਆਰੇ ਦੀ ਮਹੱਲਾ ਪੰਜਵਾਂ ਵਿਆਪਤ ਹਰਖ ਸੋਗ ਅੰਮ੍ਰਿਤਾਰੂ ਵਿਆਪਤ ਸੁਰਗ ਨਰਕ ਅਵਤਾਰੂ ਵਿਆਪਤ ਧਨ ਨਿਰਤਨ ਭੇਖ ਸੋਭਾ ਮੂਲ ਵਿਆਧੀ ਵਿਆਪਸ ਲੋਭਾ ਮਾਇਆ ਵਿਆਪਤ ਬਹੁ ਪ੍ਰਕਾਰੀ ਸੰਤ ਜੀਵੈ ਪ੍ਰਭ ਊਟ ਤੁਮਾਰੀ ਰਾਹੂ ਵਿਆਪਤ ਹੰ ਬੁੱਧ ਕਾ ਮਾਤਾ ਵਿਆਪਤ ਪੁੱਤਰ ਕਲੱਤਰ ਸੰਗਰਾਤਾ ਵਿਆਪਤ ਹਸਤ ਘੋੜੇ ਅਰ ਬਸਤਾ ਵਿਆਪਤ ਰੂਪ ਜੋਬਨ ਮਦ ਮਸਤਾ ਵਿਆਪਤ ਭੂਮ ਰੰਗ ਅਰ ਰੰਗਾ ਵਿਆਪਤ ਗੀਤ ਨਾਦ ਸੁਣ ਸੰਗਾ ਵਿਆਪਤ ਸੇਜ ਮਹਿਲ ਸਿੰਗਾਰੂ ਪੰਚ ਦੂਤ ਵਿਆਪਤ ਅੰਧਿਆਰੂ ਵਿਆਪਤ ਕਰਮ ਕਰੇ ਹਾਂ ਫਾਸਾ ਵਿਆਪਤ ਗ੍ਰਸਤ ਵਿਆਪਤ ਉਦਾਸਾ ਆਚਾਰ ਵਿਵਹਾਰ ਵਿਆਪਤ ਹੈ ਜਾਤ ਸਭ ਕਿਛ ਵਿਆਪਤ ਬਿਨ ਹਰ ਰੰਗ ਰਾਤ ਸੰਤਨ ਕਹਿ ਬੰਧਨ ਕੱਟ ਹਰ ਰਾਈ ਤਾਂ ਕਹਾਂ ਵਿਆਪੈ ਮਾਏ ਤਾਂ ਕੋ ਕਹਾਂ ਵਿਆਪੈ ਮਾਏ ਕਹੋ ਨਾਨਕ ਜਿਨ ਪੂ ਧੂਰ ਸੰਤ ਪਾਈ ਤਾਂ ਕਹਿ ਨਿਕਟ ਨਾ ਆਵੇ ਮਾਈ ਗੌੜੀ ਗੁਆਰੇ ਦੀ ਮਹੱਲਾ ਪੰਜਵਾਂ ਨੈਣੋ ਨੀਂਦ ਪਰ ਦ੍ਰਿਸ਼ਟ ਵਿਕਾਰ ਸਰਵਣ ਸੋਏ ਸੁਣ ਨਿੰਦ ਵਿਚਾਰ ਰਸਨਾ ਸੋਈ ਲੋਭ ਮਿੱਠਾ ਲਾਗ ਮਨ ਸੋਇਆ ਮਾਇਆ ਵਿਸਮਾਦ ਇਸ ਗ੍ਰਹਿ ਮੈਂ ਹੈ ਕੋਈ ਜਾਗਤ ਰਹੇ ਸਾਬਤ ਵਸਤੂ ਆਪਣੀ ਲਾਏ ਰਾਉ ਸਗਲ ਸਹੇਲੀ ਆਪਣੇ ਰਾਸਮਾਤੀ ਗ੍ਰਹਿ ਆਪਣੇ ਕੀ ਖਬਰ ਨਾ ਜਾਤੀ ਮਸਨਹਾਰ ਪੰਚ ਬਟਵਾਰੇ ਸੁਨੇ ਨਗਰ ਪਰੇ ਠਗਹਾਰੀ ਉਨ ਤੇ ਰਾਖੇ ਬਾਪ ਨਾ ਮਾਈ ਉਨ ਤੇ ਰਾਖੇ ਬਾ ਮੀਤ ਨਾ ਪਾਈ ਦਰਬ ਸਿਆਣਪ ਨਾ ਹੋਈ ਰਹਤੇ ਸਾਧ ਸੰਗਤ ਸੰਗ ਓਏ ਦੋਸ਼ਤ ਵਸੋ ਤੇ ਕਰ ਕਿਰਪਾ ਮੋਹਿ ਸਾਰੰਗ ਪਾਣ ਸੰਤਨ ਧੂਰ ਸਰਬ ਨਿਧਾਨ ਸਬਦ ਪੂਜੀ ਸਤਿਗੁਰ ਸੰਗ ਨਾਨਕ ਜਾਗੇ ਪਾਵਰਮ ਕੈ ਰੰਗ ਸੋ ਜਾਗੇ ਜਸੇ ਪ੍ਰਭ ਕਿਰਪਾਲ ਇਹ ਪੂੰਜੀ ਸਬਦ ਤਨ ਮਾਲ ਰਹਾਉ ਦੂਜਾ ਗੌੜੀ ਗੁਆਰੇ ਰੀ ਮਹੱਲਾ ਪੰਜਵਾਂ ਜਾ ਕੇ ਵਸ ਖਾਨ ਸੁਲਤਾਨ ਜਾ ਕੇ ਵਸ ਸਗਲ ਜਹਾਨ ਜਾ ਕਾ ਕੀਆ ਸਭ ਕੁਛ ਹੋਏ ਤਿਸ ਦੇ ਬਿਰਤ ਬਾਹਰ ਨਾਹੀਂ ਕੋਈ ਕਹੋ ਨਾਨਕ ਕਹੋ ਕਹੋ ਬੇਅੰਤੀ ਬੇਨੰਤੀ ਆਪਣੇ ਸਤਿਗੁਰ ਪਾਹੀ ਜਕਾਜ ਤੁਮਾਰੇ ਦੀ ਨਿਭਾਹੀ ਰਾਉ ਸਭ ਤੇ ਊਚ ਜਾਂ ਕਾ ਦਰਬਾਰ ਸਗਲ ਭਗਤ ਜਾਂ ਕਾ ਨਾਮ ਆਧਾਰ ਸਰਵ ਵਿਆਪਤ ਪੂਰਨ ਧਰਣੀ ਜਾ ਕੇ ਸੋਭਾ ਕਟਕੜ ਬਣੀ ਜੇ ਸਿਮਰਤ ਦੁੱਖ ਡੇਰਾ ਉਡਾ ਹੈ ਜੇ ਸਿਮਰਤ ਜਮ ਕਿਸ਼ੂ ਨਾ ਕਹੇ ਜੇ ਸਿਮਰਤ ਹੋ ਤਸੂਕੇ ਹਰੀ ਜੇ ਸਿਮਰਤ ਬੂਡਤ ਡੂਬਤ ਪਾਹਣ ਤਰੇ ਸੰਤ ਸਭਾ ਕਹੋ ਜਦਾ ਜੈਕਾਰੂ ਹਰ ਹਰ ਨਾਮ ਜਾਨ ਪ੍ਰਾਣ ਆਧਾਰ ਕਹੋ ਨਾਨਕ ਮੇਰੀ ਸੁਣੀ ਅਰਦਾਸ ਸੰਤ ਪ੍ਰਤਾਪ ਮੋਹ ਕਹੋ ਨਾਮ ਨਿਵਾਸ ਗੌੜੀ ਗੁਆਰੇ ਦੀ ਮਹੱਲਾ ਪੰਜਵਾਂ ਸਤਿਗੁਰ ਦਰਸ਼ਨ ਅਗਣ ਨਿਵਾਰੀ ਸਤਿਗੁਰ ਭੇਟ ਤੋਂ ਮੈਂ ਮਾਰੀ ਸਤਿਗੁਰ ਸੰਗ ਨਹੀਂ ਮਨ ਡੋਲੇ ਅੰਮ੍ਰਿਤ ਬਾਣੀ ਗੁਰਮੁਖਾਰ ਬੋਲੇ ਸਭ ਜਗ ਸਾਚਾ ਜਾਂ ਸਭ ਮਹਿਰਾਤੀ ਸੀਤਲ ਸ਼ਾਂਤ ਗੁਰ ਤੇ ਪ੍ਰਭ ਜਾਤੇ ਰਹਾਉ ਸੰਤ ਪ੍ਰਸਾਦ ਜਪੈ ਹਰ ਨਾਉ ਸੰਤ ਪ੍ਰਸਾਦ ਹਰ ਕੀਰਤਨ ਗਾਉ ਸੰਤ ਪ੍ਰਸਾਦ ਸਗਲ ਦੁੱਖ ਮਿਟੇ ਸੰਤ ਪ੍ਰਸਾਦ ਬੰਧਨ ਤੇ ਛੁਟੇ ਸੰਤ ਕਿਰਪਾ ਤੇ ਮਿਟੇ ਮੋਹ ਭਰਮ ਸਾਧ ਰੇਣ ਮੱਜਣ ਸਭ ਧਰਮ ਸਾਧ ਕਿਰਪਾਲ ਦਿਆਲ ਗੋਬਿੰਦ ਸਾਧਾ ਮਹਿ ਹਮਰੀ ਜਿੰਦ ਕਿਰਪਾ ਨਿਧ ਕਿਰਪਾਲ ਤੇ ਆਵੋ ਸਾਧ ਸੰਗਤਾਂ ਬੈਠਣ ਪਾਵੋ ਮੋਹਿ ਨਿਰਗੁਣ ਕਹੋ ਪ੍ਰਭ ਕਿੰਨੀ ਮਦਇਆ ਸਾਧ ਸੰਗ ਨਾਨਕ ਜਪ ਲਿਆ ਗੌੜੀ ਗੁਆਰੀ ਦੀ ਮਹੱਲਾ ਪੰਜਵਾਂ ਸਾਧ ਸੰਗ ਜਪਿਓ ਭਗਵੰਤ ਕੇਵਲ ਨਾਮ ਦਿਓ ਗੁਰਮੰਤ ਤਾਜ ਅਭਿਮਾਨ ਭਇ ਨਰਵੈਰ ਅਠ ਆਠ ਪੈਰ ਪੂਜੋ ਗੁਰ ਪੈਰ ਅਬ ਮਤ ਬਿਨਸੀ ਦੁਸ਼ਟ ਬੇਗਾਨੀ ਜਬ ਤੇ ਸੁਣਿਆ ਹਰ ਜਸ ਕਾਨੀ ਰਾਉ ਸਹਿਜ ਸੁਖ ਆਨੰਦ ਨਿਧਾਨ ਰਖਨਹਾਰੂ ਰਖ ਲੈ ਨਿਧਾਨ ਦੁਖ ਦਰਦ ਬਿਨਸੇ ਪੈ ਪਰਮ ਆਵਣ ਜਾਣ ਰੱਖੇ ਕਰ ਕਰਮ ਭੇਖੇ ਬੋਲੇ ਸੁਣੇ ਸਦੇ ਆਪ ਆ ਸਦਾ ਸੰਗ ਤਾਂ ਕੋ ਮਨ ਜਾਪ ਸੰਤ ਪ੍ਰਸਾਦ ਭਇਓ ਪ੍ਰਗਾਸ ਪੂਰਪੂਰ ਰਹੇ ਕਹਿ ਗੁਣਦਾਸ ਕਹਿਤ ਪਵਿੱਤਰ ਸੁਣਤ ਪੁਨੀਤ ਗੁਣ ਗੋਬਿੰਦ ਗਾਵੈ ਨਿਤਨੀਤ ਕਹੋ ਨਾਨਕ ਜਾ ਕਹੋ ਕਿਰਪਾਲੋ ਤਿਸ ਜਨ ਕੀ ਸਭ ਪੂਰਨ ਕਾਲ ਗੌੜੀ ਗੁਆਰੇ ਦੀ ਮਹੱਲਾ ਪੰਜਵਾਂ ਬੰਧਨ ਤੋੜ ਬੁਲਾਵੇ ਰਾਮ ਮਨ ਮਹਿਰਾ ਲਾਗੇ ਸਾਜ ਧਿਆਨ ਮਿਟੈ ਕਲੇਸ਼ ਸੁਖੀ ਹੋਏ ਰਹੀ ਹੈ ਸਦਾਤਾ ਸਤਿਗੁਰ ਕਹੀ ਹੈ ਸੁਖਦਾਤਾ ਜੀ ਨਾਮ ਜਪਾਵੇ ਕਰ ਕਿਰਪਾ ਤੇ ਸਤਸੰਗ ਮਿਲਾਵੇ ਰਾਉ
ਜਿਸ ਹੋਏ ਕਿ ਦਇਆਲ ਤਿਸ ਆਪ ਮਿਲਾਵੇ ਸਰਬਣ।

0: ਧੰਨ ਗੁਰੂ ਤੇ ਪਾਵੇ ਆਪ ਤਿਆਗ ਮਿਟੇ ਆਵਣ ਜਾਣਾ ਸਾਧਾਂ ਕੈ ਸੰਗ ਸਾਧ ਕੈ ਸੰਗ ਪਾਵਣ ਪਛਾਣਾ ਜਨ ਉਪਰ ਪ੍ਰਭ ਭਏ ਦਇਆਲ ਜਨ ਕੇ ਟੇਕ ਏਕ ਗੋਪਾਲ ਏਕਾ ਟੇ ਏਕਾ ਲਿਆ ਏਕੋ ਮਨ ਭਾਉ ਸਰਵ ਨਿਧਾਨ ਜਨ ਕੈ ਹਰ ਨਾਉ ਪਾਰ ਬ੍ਰਹਮ ਸੋ ਲਗ ਲਾਗੀ ਪ੍ਰੀਤ ਨਿਰਮਲ ਕਰਨੀ ਸਾਚੀ ਰੀਤ ਗੁਰਪੂਰੈ ਮੇਟੇ ਆਂਦਿਆ ਨਾਨਕ ਕਾ ਪ੍ਰਭ ਪਰਪਾਰਾ ਗੌੜੀ ਵਾਰੀ ਜੀ ਮਹੱਲਾ ਪੰਜਵਾਂ ਜਿਸ ਮਨ ਵਸੈ ਤਰੈ ਜਨ ਸੋਏ ਜਾ ਕੇ ਕਰਮ ਪ੍ਰਾਪਤ ਹੋਏ ਦੁਖ ਰੋਗ ਕਾਸ਼ ਭਉ ਨਾ ਬਿਆਪੈ ਅੰਮ੍ਰਿਤ ਨਾਮ ਹਿਰਦੈ ਹਰਿ ਜਾਪੈ ਪਾਵ ਰਮ ਪਰਮੇਸ਼ਵਰ ਧਿਆਈਐ ਗੁਰਪੂਰੇ ਤੇ ਮਤ ਪਾਈਐ ਰਾਉ ਕਰਨ ਕਰਾਵਣ ਹਾਰ ਦਇਆਲੁ ਜੀ ਜੰਤ ਸਗਲੇ ਪ੍ਰਤਪਾਲੁ ਅਗਮਾ ਗੋਚਰ ਸਦਾ ਬੇਅੰਤਾ ਸਿਮਰਮਨਾ ਪੂਰੇ ਗੁਰਮੰਤਾ ਜਾਂ ਕੀ ਸੇਵਾ ਸਰਬ ਨਿਧਾਨ ਪ੍ਰਭ ਕੀ ਪੂਜਾ ਪਾਈਆਂ ਮਾਨ ਜਾਂ ਕੀ ਡਾਲ ਨਿਵਰਤੀ ਜਾਏ ਸਦਾ ਸਦਾ ਹਰ ਕੇ ਗੁਣ ਗਾਏ ਕਰ ਕਿਰਪਾ ਪ੍ਰਭ ਅੰਤਰ ਜਾਮੀ ਸੁਖ ਨਿਧਾਨ ਮਹਾਰ ਲਖ ਸਵਾਮੀ ਜੀ ਜੰਤ ਤੇਰੀ ਸਰਣਾਈ ਨਾਨਕ ਨਾਮ ਮਿਲੈ ਵਡਿਆਈ ਗੌੜੀ ਗੁਆਰੀ ਜੀ ਮਹੱਲਾ ਪੰਜਵਾਂ ਜੀ ਜੋਤ ਜਾਂ ਕਹਿ ਸਜ ਜਾਂ ਕਹਿ ਹਾਥ ਸੁਸਮਰੋ ਨਾਥ ਗੁਨਾਥ ਪ੍ਰਭ ਜਿਤ ਆਏ ਸਭ ਦੁਖ ਜਾਈ ਭੈ ਸਭ ਬਿਨ ਸਹਿ ਹਰ ਕਹਿ ਨਾਈ ਬਿਨ ਹਰ ਭਉ ਕਾਹੇ ਕਾ ਮਾਨੈ ਹਰ ਬਿਸਰਤ ਕਾਹੇ ਸੁਖ ਮਾਨੈ ਜਾਨੈ ਰਹਾਉ ਜਿਨ ਧਾਰੀ ਬਹੁ ਤਰਨ ਅਗਾਸੁ ਜਾਂ ਕੀ ਜੋਤ ਜੀ ਪ੍ਰਗਾਸੁ ਜਾਂ ਕੀ ਬਖਸ਼ ਨ ਮਿਟੈ ਕੋਏ ਸਿਮਰ ਸਿਮਰ ਪ੍ਰਭ ਨਿਰਭਉ ਹੋਈ ਆਠ ਪੈਰ ਸਿਮਰ ਪ੍ਰਭ ਨਾਮ ਅਨਕ ਤੀਰਥ ਮਜਨ ਇਸ਼ਨਾਨ ਪਾਪ ਬ੍ਰਹਮ ਕੀ ਸਰਣੀ ਪਾਏ ਕੋਟ ਕਰਨ ਕਲੰਕ ਫਿਨ ਮੈਂ ਮਿਟ ਜਾਏ ਬੇਮਹਤਾਜ ਪੂਰਾ ਪਾਤਸ਼ਾਹ ਪ੍ਰਭ ਸੇਵਕ ਸਾਚਾ ਵਿਪਰ ਵੇਸਾ ਗੁਰ ਪੂਰੈ ਰਾਖੇ ਦੇ ਹਾਥ ਨਾਨਕ ਪਾਵਰਮ ਸਮਰਾਥ ਗੌੜੀ ਗੁਆਰੇ ਦੀ ਮਹੱਲਾ ਪੰਜਵਾਂ ਗੁਰਪ੍ਰਸਾਦ ਨਾਮ ਮਨ ਲਾਗਾ ਜਨਮ ਜਨਮ ਕਾ ਸੋਇਆ ਜਾਗਾ ਅੰਮ੍ਰਿਤ ਗੁਣ ਉਚਰੈ ਪ੍ਰਭ ਬਾਣੀ ਪੂਰੇ ਗੁਰ ਤੇ ਪੂਰੇ ਗੁਰ ਕੀ ਸੁਮਤ ਪ੍ਰਾਣੀ ਪ੍ਰਭ ਸਿਮਰਤ ਕੁਸਲ ਸਭ ਪਾਏ ਘਰ ਬਾਹਰ ਸੁਖ ਸਹਿ ਸੁਭਾਈ ਰਹਾਉ ਸੋਈ ਪਛਾਤਾ ਜਨਮ ਪਾਇਆ ਕਰ ਕਿਰਪਾ ਪ੍ਰਭ ਆਪ ਮਿਲਾਇਆ ਬਾਂਹ ਪਕੜ ਲੀਨੋ ਕਰ ਆਪਣਾ ਹਰ ਹਰ ਕਥਾ ਸਦਾ ਜਪ ਜਪਨਾ ਮੰਤਰ ਤੰਤਰ ਔਖਦ ਪੁਨਃ ਚਾਰੂ ਹਰ ਹਰ ਨਾਮ ਜੈ ਨਾਮ ਜੀ ਪ੍ਰਾਣ ਦਾਰੂ ਸਾਚਾ ਤਨ ਪਾਯੁ ਹਰ ਰੰਗ ਦੁਤਰ ਦਰੇ ਸਾਧਕਾ ਸੰਗ ਸੁਖ ਵੈਸੋ ਸੰਤ ਸਜਨ ਪਰਵਾਰੂ ਹਰ ਧਨ ਖਟਿਓ ਜਾਂ ਕਾ ਨਾਹੀਂ ਸੁਮਾਰੂ ਜਿਸੈ ਪ੍ਰਾਪਤ ਜੇ ਤਿਸ ਗੁਰ ਦੀ ਨਾਨਕ ਬਿਰਥਾ ਕੋਈ ਨਾਹੀ ਗੌੜੀ ਗੁਆਰੀ ਦੀ ਮਹੱਲਾ ਪੰਜਵਾਂ ਹਾਸਤ ਪੁਨੀਤ ਹੋਹੇ ਤਤਕਾਲ ਬਿਨ ਸਜਾਈ ਮਾਇਆ ਜੰਜਾਲ ਰਸਨਾ ਰਮਹੋ ਰਾਮ ਗੁਣਨੀਤ ਸੁਖ ਪਾਵੋ ਮੇਰੇ ਭਾਈ ਮੀਤ ਲਿਖ ਲੇਖਣ ਕਾਗਦ ਮਸਬਾਣੀ ਰਾਮ ਨਾਮ ਹਰ ਅੰਮ੍ਰਿਤ ਬਾਣੀ ਰਾਉ ਇਹ ਕਾਰਜ ਤੇਰੇ ਜਾਏ ਬੇਕਾਰ ਸਿਮਰਤ ਨਾ ਰਾਮ ਨਾਹੀ ਜਮ ਮਾਰ ਧਰਮ ਰਾਏ ਤੇ ਦੂਤ ਨਾ ਜੂ ਹੈ ਮਾਇਆ ਮਗਰ ਨਾ ਕਛੂ ਹੈ ਮੋਹ ਹੈ ਉਦਰੇ ਆਪ ਤਰੇ ਸੰਸਾਰ ਰਾਮ ਨਾਮ ਜਪੇ ਇਕੰਕਾਰ ਆਪ ਕਮਾਉ ਅਭਰਾਪਦੇਸ਼ ਰਾਮ ਰਾਮ ਹਿਰਦੈ ਪ੍ਰਵੇਸ਼ ਜਾਂ ਕੈ ਮਾਥੇ ਇਹ ਨਿਧਾਨ ਸੋਈ ਪੁਰਖ ਜਪੈ ਭਗਵਾਨ ਅਠ ਪੈਰ ਹਰ ਹਾਰੂ ਹਾਂ ਗੁਣ ਗਾਵੂ ਕਹੁ ਨਾਨਕ ਹਉ ਤਿਸ ਬਲ ਜਾਉਂਗਰਾ ਗੌੜੀ ਗੁਆਰੀ ਦੀ ਮਹੱਲਾ ਪੰਜਵਾਂ ਚੌਪਦੇ ਦੋਪਦੇ ਏਕੋ ਓਂਕਾਰ ਸਤਿਗੁਰ ਪ੍ਰਸਾਦ ਜੋ ਪ੍ਰਾਇਓ ਸੋਈ ਆਪਣਾ ਜੋ ਤਰ ਛੋੜਨ ਤੈ ਸਿਓ ਮੰਦ ਰਚਨਾ ਕਹੋ ਗੁਸਾਈ ਮਿਲੀਆ ਕਿ ਇਹ ਜੋ ਵਿਵਰਜਿਤ ਤੈ ਸਿਓ ਨਹੀਂ ਰਾਹ ਝੂਠ ਬਾਤ ਸੱਚ ਕਰ ਜਾਤੀ ਸਤ ਹੋਵਨ ਮਾਨ ਲੱਗਣ ਰਾਤੀ ਬਾਵੈ ਮਾਰਗ ਟੇਢਾ ਚੱਲਣਾ ਸਿੱਧਾ ਛੋੜ ਪੂਠਾ ਬਣਨਾ ਦੁਆਸਰਿਆਂ ਕਾ ਖਾਸਮ ਪ੍ਰਭ ਸੋਈ ਜਿਸ ਮਿਲੇ ਨਾਨਕ ਸੁਮਰਤਾ ਹੋਈ ਗੌੜੀ ਗੁਆਰੇ ਦੀ ਮਹੱਲਾ ਪੰਜਵਾਂ ਕਲਯੁਗ ਮਹਿ ਮਿਲ ਆਈ ਸੰਯੋਗ ਜਿਤ ਜਾ ਗਿਆ ਤਿਚਰ ਭੋਗੈ ਭੋਗ ਜਲੈ ਨਾ ਪਾਈਐ ਰਾਮ ਸੁਨੇਹੀ ਗਿਰਤ ਸੰਯੋਗੀ ਸਤੀ ਉਠੋਈ ਰਹਾਉ ਜੇ ਦੇਖਾ ਦੇਖੀ ਮਨ ਹਠ ਜਲ ਜਾਈਐ ਪ੍ਰੈ ਤੰਗ ਨਾ ਪਾਵੇ ਬਹੁ ਜੋਨ ਭਵਾਈਐ ਸੀਲ ਸੰਜਮ ਪ੍ਰੈ ਆ ਗਿਆ ਮਾਨੈ ਤਿਸ ਨਾਰੀ ਕਹੁ ਦੁੱਖ ਨਾ ਜਮਾਨੈ ਕਹੁ ਨਾਨਕ ਜਨ ਪ੍ਰਿਉ ਪ੍ਰਵੇਸ਼ ਕਰ ਜਾਣਿਆ ਧਨ ਸਤੀ ਦਰਗਾਹ ਪ੍ਰਵਾਨਿਆ ਗੌੜੀ ਗੁਆਰੀ ਦੀ ਮਹੱਲਾ ਪੰਜਵਾਂ ਹਮ ਧਨਵੰਤ ਭਾਵ ਸਜਨਾਏ ਹਰ ਗੁਣ ਗਾਵੇ ਸਹਿ ਸੁਭਾਈ ਰਹਾਉ ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ ਤਾਂ ਮੇਰਾ ਮਨ ਭਇਆ ਨਦਾਨਾ ਲਾ ਰਤਨ ਲਾਲ ਜਾ ਕਾ ਕਛੂ ਨਾ ਮੋਲ ਪਰੇ ਭੰਡਾਰੈ ਕੂਟ ਤੋਲ ਖਾਵੈ ਖਰਚਾ ਰਲ ਮਿਲ ਭਾਈ ਤੋਟ ਨਾ ਆਵੈ ਵੱਧ ਦੋ ਜਾਈ ਕਹੁ ਨਾਨਕ ਜਿਸ ਮਸਤਕ ਲੇਖ ਲਖਾਈ ਸੋਇਤ ਖਜ਼ਾਨੇ ਲੈ ਰਲਾਈ ਗੌੜੀ ਮਹੱਲਾ ਪੰਜਵਾਂ ਡਰ ਡਰ ਮਰਤੇ ਜਬ ਜਾਨੀਆਂ ਦੂਰ ਡਰ ਚੂਕਾ ਵ ਦੇਖਿਆ ਭਰਪੂਰ ਸਤਿਗੁਰ ਆਪਣੇ ਕਉ ਬੁਲਹਾਰੇ ਛੋੜ ਨਾ ਜਾਈ ਸਰ ਪਰ ਤਾਰੇ ਰਾਉ ਦੁਖ ਰੋਗ ਸੋਗ ਬਿਸਰੇ ਜਬ ਨਾਮ ਅਨਾਹ ਸਦਾ ਆਨੰਦ ਜਾ ਹਰ ਗੁਣ ਗਾ ਮੂੰ ਬੁਰਾ ਭਲਾ ਕੋਈ ਨਾ ਕਹੀ ਜੈ ਸ਼ਾਓ ਡਮਾਨ ਹਰ ਚਰਨ ਕਹੀ ਜੈ ਕਹੋ ਨਾਨਕ ਗੁਰ ਮੰਤਰ ਚਤਾਰੂ ਸੁਖ ਪਾਵੇ ਸੱਚ ਦਰਬਾਰੂ ਗੌੜੀ ਮਹੱਲਾ ਪੰਜਵਾਂ ਜਾ ਕਮੀ ਸਾਜਨ ਹੈ ਸਮੀਆਂ ਤੇ ਜਨ ਕੋ ਕਹੋ ਕਾ ਕੀ ਕਮੀਆਂ ਜਾਂਕੀ ਪ੍ਰੀਤ ਗੋਬਿੰਦ ਸਭ ਲਾਗੀ ਦੁਖ ਦਰਦ ਪ੍ਰਮਤਾ ਕਾ ਭਾਗੀ ਰਹਾਉ ਜਾਂ ਕੋ ਰਸ ਹਰ ਰਸ ਹੈ ਆਇਓ ਸੁਗੰਧ ਰਸ ਨਾਹੀਂ ਲਪਟਾਇਓ ਜਾਂ ਕਾ ਕਹੇ ਆਦਰ ਗਾ ਚੱਲੈ ਜਸੋ ਕੇਸ ਕਉ ਨਦਰ ਲੈ ਆਵੈ ਤਲੈ ਇਸ ਜਾਂ ਕਾ ਸਭ ਕੇਸ ਤਾਂ ਕਾ ਹੋਈ ਨਾਨਕ ਤਾਂ ਕਉ ਸਦਾ ਸੁਖ ਹੋਈ ਗੌੜੀ ਮਹੱਲਾ ਪੰਜਵਾਂ ਜਾ ਕੇ ਦੁੱਖ ਸੁੱਖ ਸਮ ਕਰ ਜਾਪੈ ਤਾਂ ਕੋ ਕਾੜਾ ਕਹਾਂ ਬਿਆ ਪੈਸਾ ਜਨੰਦ ਹਰ ਸਾਧੂ ਮਾਹੀ ਆਗਿਆਕਾਰੀ ਹਾਰ ਹਾਰ ਰਾਹੀ ਰਾਉ ਜਾ ਕੇ ਚਿੰਤ ਬਸੈ ਮਨ ਆਈ ਤਾਂ ਕੋ ਚਿੰਤਾ ਕਤਹੂੰ ਨਾਹੀ ਜਾ ਕੇ ਬਿਨਸੋ ਮਨ ਤੇ ਪਰਮਾ ਤਾਂ ਕੈ ਕਛੂ ਨਾਹੀ ਡਰ ਜਮਾ ਜਾ ਕੇ ਹਿਰਦੈ ਦੀਓ ਗੁਰਨਾਮ ਕਹੋ ਨਾਨਕ ਤਾਂ ਕੈ ਸਖਸਗਲ ਨਦਾਨਾ ਗੌੜੀ ਗੋ ਮਹੱਲਾ ਪੰਜਵਾਂ ਆਗਮ ਰੂਪ ਜਕਾ ਮਨ ਮੈਂ ਥਾਨਾ ਗੁਰਪ੍ਰਸਾਦ ਕਿਨੇ ਬਿਰਲੇ ਜਾਨਾ ਸਹਿਜ ਕਥਾ ਕੇ ਅੰਮ੍ਰਿਤ ਕੁੰਟਾ ਦਿਸੈ ਜਿਸੈ ਬਰਾਬਤ ਦਿਸ ਲੈ ਪੁੰਚ ਰਹਾ ਹੁਆ ਨਸ ਬਾਣੀ ਥਾਨ ਨਿਰਾਲਾ ਤਾਂ ਕੀ ਧੁਨ ਮੋਹੀ ਗੋਪਾਲਾ ਤਹਿ ਸਹਿਜ ਅਖਾਰੀ ਅਨੇਕ ਅਨੰਤਾ ਪਾਵਰਾਂ ਕੇ ਸੰਗੀ ਸੰਤਾ ਹਰ ਕਨੰਤ ਸੋਗ ਨਹੀਂ ਬੀਆ ਸੋ ਘਾਰ ਗੁਰੂ ਨਾਨਕ ਕਉ ਦੀਆ ਗੌੜੀ ਮਹੱਲਾ ਪੰਜਵਾਂ ਕਵਨ ਰੂਪ ਤੇਰਾ ਆਰਾਧੋ ਕਵਨ ਜੋ ਕਾਲੇ ਸਾਧੋ ਕਵਨ ਗੁਣ ਜੋ ਤੁਜ ਲੈ ਗਾਵੋ ਕਵਨ ਬੋਲ ਪਾਵਰ ਮਰੀ ਜਾਵੋ ਰਾਉ ਕਵਨ ਸੋ ਪੂਜਾ ਤੇਰੀ ਕਰੋਂ ਕਵਨ ਸੋ ਬਿਧ ਜਿਤ ਭਾਵ ਜਲ ਤਰਉ ਕਵਨ ਤਪ ਜਿਤ ਤਪੀਆ ਹੋਈ ਕਵਨ ਸੋ ਨਾਮ ਹੁਮ ਅਮਲ ਧੋਖ ਹੋਈ ਗੁਣ ਪੂਜਾ ਗਿਆਨ ਧਿਆਨ ਨਾਨਕ ਸਗਲ ਕਾਲੂ ਕਰ ਜਿਸ ਕਰ ਕਿਰਪਾ ਸਤਿਗੁਰ ਮਿਲਾ ਦਇਆਲੂ ਤਿਸ ਕੀ ਗੁਣ ਤੈਨੀ ਪ੍ਰਭ ਜਾਤਾ ਜਿਸ ਹੀ ਮਾਂ ਜਿਸ ਕੀ ਮਾਨ ਲਈ ਸੁਖਦਾਤਾ ਰਹਾਉ ਦੂਜਾ ਗੌੜੀ ਮਹੱਲਾ ਪੰਜਵਾਂ ਆਪਣ ਤਨ ਨਹੀਂ ਜਾ ਕੋ ਗਰਬਾ ਰਾਜ ਮਿਲਖ ਨਹੀਂ ਆਪਣ ਦਰਬ ਆਪਣ ਨਹੀਂ ਕਾ ਕੋ ਲਪਟਾਇਓ ਆਪਣੇ ਆਪ ਸਤਿਗੁਰ ਦੇ ਪਾਇਓ ਰਹਾਉ ਸੁਤ ਬਣਤਾ ਆਪਣ ਨਹੀਂ ਭਾਈ ਏ ਸਮੀਤ ਬਾਪ ਆਪ ਬਾਪ ਨਾ ਮਾਈ ਸੋਨਾ ਰੂਪਾ ਫੁਣ ਨਹੀਂ ਦਾਮ ਹੈਬਰ ਗੈਬਰ ਆਪਣ ਨਹੀਂ ਕਾਮ ਕਹੋ ਨਾਨਕ ਜੋ ਗੌਰ ਬਖਸ਼ ਮਲਾਇਆ ਤਿਸ ਕਾ ਸਭ ਕੇਸ਼ ਜਿਸ ਕਾ ਹਰ ਰਾਇਆ ਗੌੜੀ ਮਹੱਲਾ ਪੰਜਵਾਂ ਗੁਰ ਕੇ ਚਰਨ ਉੱਪਰ ਮੇਰੇ ਮਾਥੇ ਤਾਂ ਤੇ ਦੁੱਖ ਮੇਰੇ ਸਗਲੇ ਲਾਥੇ ਸਤਿਗੁਰ ਆਪਣੇ ਕੌਬਲ ਹਾ ਕੁਰਬਾਨੀ ਆਤਮਚੀਨ ਪਰਮ ਰੰਗ ਮਾਣੀ ਰਹਾਉ ਚਰਨ ਰੇਨ ਸਤਿਗੁਰ ਰੇਣ ਗੁਰ ਕੀ ਮੁਫਲਾ ਗੀ ਆਂਗ ਬੁੱਧ ਜਨ ਸਗਲ ਤੇ ਆ ਗਈ ਗੁਰ ਕਾ ਸ਼ਬਦ ਲਗੋ ਮਨ ਮੀਠਾ ਪਾਵਰ ਰਮਤਾ ਦੇ ਮੋਹ ਡੀਠਾ ਗੁਰ ਸੁਖਦਾਤਾ ਗੁਰ ਕਰਤਾਰ ਜੀ ਪ੍ਰਾਣ ਨਾਨਕ ਗੁਰ ਆਧਾਰ ਗੌੜੀ ਮਹੱਲਾ ਪੰਜਵਾਂ ਰੇ ਮਨ ਮੇਰੇ ਤੂੰ ਤਾਂ ਕਉ ਆਹੀ ਜਾਂ ਕੈ ਊਣਾ ਕਛੂ ਨਾਹੀ ਹਾਰ ਸਾ ਪ੍ਰੀਤਮ ਮਨ ਕਰ ਮਨ ਮੀਤ ਪ੍ਰਾਣ ਆਧਾਰ ਗਾ ਰਾਖੋ ਸਦਚੀਤ ਰਹਾਉ ਰੇ ਮਨ ਮੇਰੇ ਤੂੰ ਤਾਂ ਕਉ ਸੇਵ ਵਾਦ ਪੁਰਖ ਪਰੰਪਰ ਦੇਵ ਤੇ ਸੁਪਰ ਮਨ ਕਰ ਤੂੰ ਆਸਾ ਜੁਗਾ ਜਾਂ ਕਾ ਪਰਵਾਸਾ ਜਾਂ ਕੀ ਪ੍ਰੀਤ ਸਦਾ ਸੁਖ ਹੋਵੇ ਨਾਨਕ ਗਾਵੈ ਗੁਰਮਿਲ ਸੋਈ ਗੌੜੀ ਮਹੱਲਾ ਪੰਜਵਾਂ ਮੀਤ ਕਰੈ ਸੋਈ ਹਮ ਮਾਨਾ ਮੀਤ ਕੇ ਕਰਤਵ ਕੁਸਲ ਸਮਾਨਾ ਏਕਾ ਟੇਕ ਮੇਰੇ ਮਨ ਚੀਤ ਜਿਸ ਕਿਛ ਕਰਨਾ ਸੋ ਹਮਰਾ ਮੀਤ ਰਹਾਉ ਮੀਤ ਹਮਾਰਾ ਵੀ ਪ੍ਰਭਾਵ ਗੁਰ ਕਿਰਪਾ ਦੇ ਮੋਹ ਅਸਨਾ ਮੀਤ ਹਮਾਰਾ ਅੰਤਰ ਜਾਮੀ ਸਮਰੱਥ ਪੁਰਖ ਪਾਵਰਮ ਸੁਆਮੀ ਹਮ ਦਾਸੇ ਤੁਮ ਠਾਕੁਰ ਮੇਰੇ ਮਾਨ ਮਹਿਤ ਨਾਨਕ ਪ੍ਰਭ ਤੇਰੇ ਗੌੜੀ ਮਹੱਲਾ ਪੰਜਵਾਂ ਜਾ ਕਉ ਤੁਮ ਭਏ ਸਮਰਥ ਅੰਗਾ ਤਾਂ ਕੋ ਕਿਛ ਨਾਹੀ ਕਾ ਲੰਗਾ ਮਾਧੋ ਜਾਂ ਕੋ ਹੈ ਆਸ ਤੁਮਾਰੀ ਤਾਂ ਕੋ ਕਾਸ਼ ਨਾਹੀ ਸੰਸਾਰੀ ਰਹਾਉ ਜਾਂ ਕੇ ਹਿਰਦੈ ਠਾਕੁਰ ਹੋਈ ਤਾਂ ਕੋ ਸਹਿਸਾ ਨਾਹੀ ਕੋਏ ਜਾਂ ਕੋ ਤੁਮ ਦੀਨੀ ਪ੍ਰਭ ਧੀਰ ਤਾਂ ਕੇ ਨਿਕਟ ਨਾ ਆਵੈ ਪੀਰ ਕਉ ਨਾਨਕ ਮੈਂ ਸੋ ਗੁਰ ਪਾਇਆ ਪਾ ਬ੍ਰਹਮ ਪੂਰਨਾ ਦੇਖਾਇਆ ਗੌੜੀ ਮਹੱਲਾ ਪੰਜਵਾਂ ਦੁਲਭ ਦੇ ਪਾਈ ਵੱਡ ਭਾਗੀ ਨਾਮ ਨਾ ਜਪੈ ਤੇ ਆਤਮ ਕਾਤੀ ਮਰਨਾ ਜਾਈ ਜਿਨਾ ਬਿਸਰਤ ਰਾਮ ਨਾਮ ਬਿਹੋਣ ਜੀਵਨ ਕੌਣ ਕਾਮ ਰਹਾਉ ਖਾਤ ਪੀਤ ਖੇਲ ਹਸਤ ਵਿਸਤਾਰੂ ਕਾਵ ਕਵਣ ਅਰਥ ਮ੍ਰਿਤ ਕਬੀਰ ਸਿੰਘਾਰ ਜੋ ਨਾ ਸੁਣੇ ਜਸ ਪਰਮਾਨੰਦਾ ਪਸ ਭਾਗੀ ਤ੍ਰਿਗ ਜੋਨ ਤੇ ਮੰਦਾ ਕਉ ਨਾਨਕ ਗੁਰਮੰਤਰ ਦ੍ਰਿੜਾਇਆ ਕੇ ਗੁਰਨਾਮ ਰਦਮਾਇ ਸਮਾਇਆ ਗੌੜੀ ਮਹੱਲਾ ਪੰਜਵਾਂ ਕਾਕੀ ਮਾਈ ਕਾ ਕੋ ਬਾਪ ਨਾਮ ਤਰੀਕ ਝੂਠੇ ਸਭ ਸਾਕ ਗਾਹੇ ਕਉ ਮੂਰਖ ਬਖਲਾਇਆ ਮਿਲਸਾਨ ਸੰਜੋਗ ਹੁਕਮ ਤੂੰ ਆਇਆ ਰਾਉ ਏਕਾ ਮਾਟੀ ਏਕਾ ਜੋਤ ਏਕੋ ਪਵਨ ਕਹਾਂ ਕੌਣ ਰੋਤ ਮੇਰਾ ਕਰ ਬਿਲਾਹੀ ਬਮਰਨ ਹਾਰ ਇਹ ਜੀਅਰ ਨਾਹੀ ਕਉ ਨਾਨਕ ਗੁਰ ਖੋਲੇ ਕਪਾਟ ਮੁਕਤ ਭਏ ਬਿਨਸੇ ਬ੍ਰਹਮਥਾਟ ਗੌੜੀ ਮਹੱਲਾ ਪੰਜਵਾਂ ਵੱਡੇ ਵੱਡੇ ਜੋ ਦੀਸੈ ਲੋਗ ਤਿੰਨ ਕਉ ਬਿਆ ਪੈ ਚਿੰਤਾ ਰੂਗ ਕੌਣ ਵੱਡਾ ਮਾਇਆ ਵੱਡਿਆ ਈਸੋ ਵੱਡਾ ਜਿਨ ਰਾਮ ਲਿਵ ਲਾਈ ਰਾਉ ਭੂਮੀਆਂ ਭੂਮ ਉਪਰ ਨਿਤ ਲੂਜੈ ਛੂਟ ਚੱਲੇ ਤ੍ਰਿਸ਼ਨਾ ਨਹੀਂ ਬੁੱਝੈ ਕਹੋ ਨਾਨਕ ਇਹ ਤੱਤ ਵਿਚਾਰਾ ਬਿਨ ਹਰ ਭਜਨ ਨਾਹੀਂ ਛੁਟਕਾਰਾ ਗੌੜੀ ਮਹੱਲਾ ਪੰਜਵਾਂ ਪੂਰਾ ਮਾਰਗ ਪੂਰਾ ਇਸ਼ਨਾਨ ਸਭ ਕੁਛ ਪੂਰਾ ਹਿਰਦਾ ਨਾਮ ਪੂਰੀ ਰਹੀ ਜਾਂ ਪੂਰਾ ਰਾਖੀ ਪਾਵਰਮ ਕੀ ਸਰਜਨਤਾ ਕੀ ਰਾਹੁ ਪੂਰਾ ਸੁਖ ਪੂਰਾ ਸੰਤੋਖ ਪੂਰਾ ਤਪ ਪੂਰਨ ਰਾਜੋ ਹਰ ਕੈ ਮਾਰਗ ਪਾਤਿਤ ਪੁਨੀਤ ਪੂਰੀ ਸੋਭਾ ਪੂਰਾ ਲੋਕੀ ਕਉ ਕਰਨਹਾਰ ਸਦ ਵਸੈ ਦੂਰਾ ਕਉ ਨਾਨਕ ਮੇਰਾ ਸਤਿਗੁਰ ਪੂਰਾ ਗੌੜੀ ਮਹੱਲਾ ਪੰਜਵਾਂ ਸੰਤ ਕੀ ਧੂਰ ਮਿਟੈ ਅਗ ਕੋਟ ਸੰਤ ਪ੍ਰਤਾ ਪ੍ਰਸਾਦ ਜਨਮ ਮਰਨ ਤੇ ਛੋਟ ਸੰਤ ਕਾ ਦਰਸ ਪੂਰਨ ਇਸ਼ਨਾਨ ਸੰਤ ਕਿਰਪਾ ਤੇ ਜਪੀਆ ਨਾਮ ਰਹਾਉ ਸੰਤ ਕਾ ਸੰਗ ਮਿਟਿਆ ਅਹੰਕਾਰੂ ਦ੍ਰਿਸ਼ ਆਵੈ ਸਭ ਏਕ ਅਹੰਕਾਰ ਸੰਤ ਸੁਪ੍ਰਸੰਨ ਆਈ ਬਸ ਪੰਚਾ ਅੰਮ੍ਰਿਤ ਨਾਮ ਜਲੈ ਸੰਚਾ ਕਹੋ ਨਾਨਕ ਜਾਂ ਕਾ ਪੂਰਾ ਕਰਮ ਤਿਸ ਪੇਟੇ ਸਾਧੂ ਕੇ ਚਰਨ ਗੌੜੀ ਮਹੱਲਾ ਪੰਜਵਾਂ ਹਰ ਗੁਣ ਜਪਤ ਕਮਲ ਪ੍ਰਗਾਸੈ ਹਰ ਸਿਮਰਤ ਤ੍ਰਾਸ ਸਭ ਨਾਸੈ ਸਾ ਮਤ ਪੂਰੀ ਜਿਤ ਹਰ ਗੁਣ ਗਾਵੈ ਵੱਡੇ ਭਾਗ ਸਾਧੂ ਸੰਗ ਪਾਵੈ ਰਾਉ ਸਾਧ ਸੰਗ ਪਾਈਐ ਹਰ ਨਾਮਾ ਸਾਧ ਸੰਗ ਪੂਰਨ ਸਭ ਕਾਮਾ ਹਰ ਕੀ ਭਗਤ ਜਨਮ ਪ੍ਰਵਾਨ ਗੁਰ ਕਿਰਪਾ ਤੇ ਨਾਮ ਬਖਾਣ ਕਹੋ ਨਾਨਕ ਜੋ ਸੋ ਜਨ ਪ੍ਰਵਾਨ ਜਾਂ ਕਰ ਦਵਸੈ ਭਗਵਾਨ ਗੌੜੀ ਮਹੱਲਾ ਪੰਜਵਾਂ ਏਕ ਸਿਉ ਜਾ ਕਾ ਮਨ ਰਾਤਾ ਬਿਸਰੀ ਤਿਸ ਬਰਾਈ ਤਾਤਾ ਬਿਨ ਗੋਬਿੰਦਨਾ ਦੀਸੈ ਕੋਈ ਕਰਨ ਕਰਾਵ ਨੇ ਕਰਤਾ ਸੋਈ ਰਾਉ ਮਨੈ ਕਮਾਵੇ ਮੁਖ ਹਰ ਹਰ ਬੋਲੈ ਸੋ ਜਾਣੇ ਤੁਧ ਕਤੇ ਨਾ ਡੋਲੈ ਜਾਂ ਕਹ ਹਰ ਧਨ ਸੋ ਸਚ ਸਾਹ ਗੁਰ ਪੂਰੇ ਕਰ ਪੂਰੇ ਕਰ ਦੀਨੋ ਵਿਸਾ ਜੀਵਨ ਪੁਰਖ ਮਿਲਿਆ ਹਰ ਰਾਇਆ ਕਉ ਨਾਨਕ ਪਰਮ ਪ੍ਰਪਾਇਆ ਗੌੜੀ ਮਹੱਲਾ ਪੰਜਵਾਂ ਨਾਮ ਭਗਤ ਕੈ ਪ੍ਰਣ ਆਧਾਰ ਨਾਮੋ ਤਨ ਨਾਮੋ ਵਿਵਹਾਰ ਨਾਮ ਬਡਾਈ ਜਨ ਸੋਭਾ ਪਾਈ ਕਰ ਕਿਰਪਾ ਜਿਸ ਆਪ ਦਿਵਾਈ ਰਾਉ ਨਾਮ ਭਗਤ ਕੈ ਮੁਖ ਅਸਥਾ ਸੁਖ ਸਥਾਨ ਨਾਮ ਰਤ ਜੋ ਸੋ ਭਗਤ ਪ੍ਰਵਾਣੁ ਹਰਿ ਕਾ ਨਾਮ ਜਨ ਕਉ ਧਾਰੇ ਸਾ ਸਾ ਜਨ ਨਾਮ ਸੁਮਾਰੇ ਕਉ ਨਾਨਕ ਜਿਸ ਪੂਰਾ ਭਾਗ ਨਾਮ ਸੰਗ ਤਾਂ ਕਾ ਮਹੱਲਾ ਗੌੜੀ ਮਹੱਲਾ ਪੰਜਵਾਂ ਸੰਤ ਪ੍ਰਸਾਦ ਹਰ ਨਾਮ ਤੇ ਆਇਆ ਤਾਬਤ ਏ ਤਾਬਤ ਮਨ ਤ੍ਰਿਪਤਾਇਆ ਸੁਖ ਬਿਸਰਾਮ ਪਾਇਆ ਹਰਿ ਰਾ ਗਾਏ ਪਾਇਆ ਗੁਣ ਗਾਏ ਸ਼ਰਮ ਮਿਟਿਆ ਮੇਰੀ ਹਤੇ ਬਲਾਈ ਰਾਉ ਚਾਰਨ ਕਮਲ ਅਰਾਧ ਭਗਵੰਤਾ ਹਰ ਸਿਮਰਨ ਤੇ ਮਿੱਟੀ ਮੇਰੀ ਚਿੰਤਾ ਸਭ ਤਾਜ ਅਨਾਥ ਏਕ ਸਰਨ ਆਇਓ ਊਚ ਸਥਾਨ ਤਬ ਸਹਿਜੇ ਗਾ ਪਾਇਓ ਦੁੱਖ ਦਰਦ ਭਰਾ ਭਰਮ ਪਉ ਨਸਿਆ ਕਰਨ ਹਰ ਨਾਨਕ ਮਨ ਵਸਿਆ ਗੌੜੀ ਮਹੱਲਾ ਪੰਜਵਾਂ ਕਰ ਕਰ ਟਹਿ ਲੋ ਰਸਨਾ ਗੁਣ ਗਾਵੋ ਚਰਨ ਠਾਕੁਰ ਕੈ ਮਾਰਗ ਪਾਵੋ ਮਾਰਗ ਧਾਵੋ ਭਲੋ ਸਿਮੋ ਸਿਮਰਨ ਕੀ ਬਰੀਆ ਸਿਮਰਤਨ ਜਾਨ ਨਾਮ ਪੈ ਪਾਰੋ ਧਰੀਆ ਰਹਾਓ ਸਾ ਨੇਤਰ ਸੰਤਨ ਕਾ ਦਰਸ਼ਨ ਪੇਖ ਪ੍ਰਭੋ ਨਾਸੀ ਮਨ ਮੈ ਲੇਖ ਸੁਣ ਕੀਰਤਨ ਸਾਧ ਪਹਿ ਜਾਏ ਜਨਮ ਮਰਨ ਕੀ ਤ੍ਰਾਸ ਮਿਟਾਏ ਚਰਨ ਕਮਲ ਠਾਕੁਰ ਧਾਰੂ ਦੁਰਲਭ ਦੇ ਨਾਨਕ ਨਿਸਧਾਰੂ ਗੌੜੀ ਮਹੱਲਾ ਪੰਜਵਾਂ ਜਾ ਕੋ ਆਪਣੀ ਕਿਰਪਾ ਧਾਰੈ ਸੋ ਜਨ ਰਸਨਾ ਨਾਮ ਉਚਾਰੇ ਹਰ ਬਿਸਰਤ ਸਹਿਸਤਾ ਦੁਖ ਵਿਆਪੈ ਸਿਮਰਤ ਰਾ ਨਾਮ ਪਰਮ ਪਉ ਨਾ ਪਾ ਗਏ ਰਹਾਉ ਹਰ ਕੀਰਤਨ ਸੁਣੈ ਹਰ ਕੀਰਤਨ ਗਾਵੈ ਤੇ ਜਨ ਦੁਖ ਨਿਕਟ ਨਹੀਂ ਆਵੇ ਹਰ ਕੀ ਟਹਿਲ ਕਰਤ ਜਨ ਸੋ ਹੈ ਤਾਂ ਕਉ ਮਾਏ ਆਗਨ ਨ ਪੋਹੈ ਮਨ ਤਨ ਮੁਖ ਹਰ ਨਾਮ ਦਇਆਲੁ ਨਾਨਕ ਤਜੀ ਅਲਿਆ ਬੁਰਜੰਜਾਲ ਗੌੜੀ ਮਹੱਲਾ ਪੰਜਵਾਂ ਛਾੜ ਜਾਨਮ ਬਹੁ ਚਤਰਾਈ ਗੁਰਪੂਰੇ ਕੀ ਟੇਕ ਟਕਾਈ ਦੁੱਖ ਬਿਨਸੇ ਸੁਖ ਹਾਰ ਗੁਣ ਗਾਈ ਗੁਰਪੂਰਾ ਭੇਟਿਆ ਲਿਬਲਾਈ ਰਾਉ ਹਰ ਕਾ ਨਾਮ ਦੀਓ ਗੁਰ ਮੰਤਰ ਮਿਟੇ ਵਸੂਰੇ ਉਤਰੀ ਚੈਨਤ ਆਨੰਦ ਭਾਏ ਸੁਖ ਗੁਰ ਮਿਲਤ ਕਿਰਪਾਲੂ ਕਰ ਕਿਰਪਾ ਕਾਟੇ ਜਮ ਜਾਲ ਕਹੋ ਨਾਨਕ ਗੁਰਪੂਰਾ ਪਾਇਆ ਤਾਂ ਤੇ ਬੋਰ ਨਾ ਵਿਆਪੈ ਮਾਇਆ ਗੌੜੀ ਮਹੱਲਾ ਪੰਜਵਾਂ ਰੱਖ ਲਿਆ ਗੁਰ ਪੂਰੈ ਆਪ ਮਨਮੁਖ ਕੋ ਲਾਗੋ ਪ੍ਰਸੰਤਾਪ ਗੁਰੂ ਗੁਰੂ ਜਪ ਮੀਤ ਹਮਾਰੀ ਮੁਖੂ ਜਲੋ ਬਿੰਦਰਬਾਰੀ ਰਾਉ ਗੁਰ ਕੇ ਚਰਨ ਹਿਰਦੈ ਵਸਾਈ ਦੁੱਖ ਦੁਸ਼ਮਣ ਮੇ ਤੇਰੀ ਹਤੈ ਬੁਲਾਈ ਗੁਰ ਕਾ ਸ਼ਬਦ ਤੇਰੈ ਸੰਗ ਸਹਾਈ ਦਇਆਲ ਭਾਈ ਸਗਲੇ ਜੀ ਭਾਈ ਗੁਰ ਪੂਰੈ ਜਪ ਕਿਰਪਾ ਤਾ ਕਿਰਪਾ ਕਰੀ ਭਣਤ ਨਾਨਕ ਮੇਰੀ ਪੂਰੀ ਪਰੀ ਗੌੜੀ ਮਹੱਲਾ ਪੰਜਵਾਂ ਅਨਕ ਰਸਾ ਖਾਈ ਜੈਸੇ ਢੋਰ ਮੋਹ ਕੀ ਜੇਵਰੀ ਬਾਂਧਿਓ ਚੋਰ ਮਿਰਤਕ ਦੇਹੇ ਸਾਧ ਸੰਗਤ ਸੰਗ ਬਿਹੂ ਨਾਵਤ ਜਾਤ ਜੋਨੀ ਦੁੱਖ ਖੀਨਾ ਰਾਉ ਅਨਕ ਵਸਤਰ ਸੁੰਦਰ ਪਹਿਰਾਇਆ ਜਿਉਂ ਡਰਨਾ ਖੇਤ ਮਾਹ ਡਰਾਇਆ ਸਗਲ ਸਰੀਰ ਆਵਤ ਸਭ ਕਾਮੂ ਨਿਫਲ ਮਨੁੱਖ ਜਪੈ ਨਹੀਂ ਨਾਮ ਕਉ ਨਾਨਕ ਜਾਂ ਕਉ ਭਜ ਦਇਆਲਾ ਸਾਧ ਸੰਗ ਮਿਲ ਭਜਹੈ ਗੋਪਾਲਾ ਗੌੜੀ ਮਹੱਲਾ ਪੰਜਵਾਂ ਕਲ ਕਲੇਸ਼ ਗੁਰ ਸ਼ਬਦ ਨਿਵਾਰੀ ਆਵਣ ਜਾਣ ਰਹੀ ਸੁਖ ਸਾਰੀ ਭੈ ਬਿਨਸੈ ਨਿਰਭਉ ਹਰਿ ਤੇ ਆਇਆ ਸਾਧ ਸੰਗ ਹਰਿ ਕੇ ਗੁਣ ਗਾਇਆ ਗ੍ਰਹਾ ਉਚਰਨ ਕਮਲ ਹਿਰਦੇ ਅੰਤਰ ਧਾਰੀ ਅਗਨ ਸਾਗਰ ਗੁਰੂ ਪਾਰ ਉਤਾਰੀ ਬੂੜਤ ਜਾਤ ਪੂਰੇ ਗੁਰ ਕਾਢੇ ਜਮ ਜਨਮ ਕੇ ਟੂਟੇ ਗਾਂਢੇ ਕਹੋ ਨਾਨਕ ਤਿਸ ਗੁਰ ਬਲਿਹਾਰੀ ਜਿਸ ਭੇਟਤ ਗਤ ਪਈ ਹਮਾਰੀ ਗੌੜੀ ਮਹੱਲਾ ਪੰਜਵਾਂ ਸਾਧ ਸੰਗ ਤਾਂ ਕੀ ਸਰਣੀ ਪਰਹੁ ਮਨ ਤਨੇ ਆਪਣੇ ਆਗੇ ਧਰਹੁ ਅੰਮ੍ਰਿਤ ਨਾਮ ਪੀਓ ਮੇਰ ਭਾਈ ਸਿਮਰ ਸਿਮਰ ਸਭ ਤਪਤ ਬਜਾਈ ਰਹਾਉ ਤਾਜ ਮਹਾਨ ਜਨਮ ਮਰਨ ਨਿਵਾਰੂ ਹਰਿ ਕੇ ਦਾਸ ਕੇ ਚਰਨ ਨਮਸਕਾਰੋ ਸਾਧ ਸਾਧ ਪ੍ਰਭ ਮਨੈ ਸੰਵਾਲੇ ਸੋ ਧਨ ਸੰਚ ਹੋ ਜੋ ਚਾਲੈ ਨਾਲੇ ਤਿਸੈ ਪ੍ਰਾਪਤ ਦੇ ਸਮਸਤਕ ਭਾਗ ਕਉ ਨਾਨਕ ਤਾਂ ਕੀ ਸਰਣੀ ਲਾ ਗੌੜੀ ਮਹੱਲਾ ਪੰਜਵਾਂ ਸੂਕੇ ਹਰੇ ਕੀਏ ਖਨ ਮਾਹੀ ਅੰਮ੍ਰਿਤ ਦ੍ਰਿਸ਼ਟ ਸੰਚ ਜੀਵਾਹੀ ਕਾਠੇ ਕਾਸ਼ਟ ਪੂਰੇ ਗੁਰਦੇਵ ਸੇਵਕ ਕਉ ਦੀਨੀ ਆਪਣੀ ਸੇਵ ਰਹਾਉ ਮਿਟ ਗਈ ਚਿੰਤ ਪੁੰਨੀ ਮਨ ਆਸਾ ਕਰੀ ਦਇਆ ਸਤਿ ਗੁਰਗੁਣ ਤਾਸਾ ਸੁਖ ਦੁੱਖ ਨਾਠੇ ਸੁਖ ਆਏ ਸਮਾਏ ਢੀਲ ਨਾ ਪਰੀ ਜਾਂ ਗੁਰ ਫਰਮਾਏ ਇਛ ਪੁੰਨੀ ਪੂਰੈ ਗੁਰ ਮਿਲੈ ਨਾਨਕ ਤੇ ਜਾਨ ਸੋ ਫਲ ਫਲੀ ਗੌੜੀ ਮਹਲਾ ਪੰਜਵਾਂ ਤਾਪ ਗਏ ਪਾਈ ਪ੍ਰਭ ਸ਼ਾਂਤ ਉਸੀ ਦਿਲ ਭਏ ਨਕੀਨੀ ਪ੍ਰਭ ਦਾਤੂ ਪ੍ਰਭ ਕਿਰਪਾ ਤੇ ਹੋਏ ਸਹੇਲੇ ਜਨਮ ਜਨਮ ਕੇ ਵਿਛੜੇ ਮੇਲੇ ਰਹਾਉ ਸਿਮਰਤ ਸਿਮਰਤ ਪ੍ਰਭ ਕਾ ਨਾਉ ਨਾ ਸਗਲ ਰੋਗ ਕਾ ਬਿਨ ਸਹਿ ਥਾਉ ਸਹਿ ਸੁਭਾਈ ਉਪੋਲ ਬੋਲੇ ਹਰ ਬਾਣੀ ਆਠ ਪੈਰ ਪ੍ਰਭ ਸਿਮਰੋ ਪ੍ਰਾਣੀ ਦੁੱਖ ਦਰਦ ਜਮ ਨੇੜ ਨਾ ਆਵੇ ਕਉ ਨਾਨਕ ਸੁ ਹਰ ਗੁਣ ਗਾਵੇ ਗੌੜੀ ਮਹਲਾ ਪੰਜਵਾਂ ਭਲੇ ਜਨਸ ਭਲੇ ਸੰਜੋਗ ਅਤੇ ਭੇਟੇ ਪਾਵਨ ਨਿਰਯੋਗ ਉਹ ਵੇਲਾ ਕਉ ਹਉ ਬਲ ਜਾਓ ਜਿਤ ਮੇਰਾ ਮਨ ਜਾਪੈ ਹਰ ਨਾਉ ਰਹਾਉ ਸਫਲ ਮੂਰਤ ਸਫਲ ਉਹ ਘਰੀ ਜਿਤ ਰਸਨਾ ਉਚਰੈ ਹਰ ਹਰੀ ਸਫਲ ਉਹ ਮਾਥਾ ਸੰਤ ਨਮਸਕਾਰ ਸੁ ਚਰਨ ਪ੍ਰੀਤ ਚੱਲੇ ਹਰ ਮਾਰਗ ਕਉ ਨਾਨਕ ਭਲਾ ਮੇਰਾ ਕਰਮ ਜਿਤ ਭੇਟੇ ਸਾਧੂ ਕੇ ਚਰਨ ਗੌੜੀ ਮਹੱਲਾ ਪੰਜਵਾਂ ਗੁਰ ਕਾ ਸ਼ਬਦ ਰਾਖ ਮਨ ਮਾਹੀ ਨਾਮ ਸਿਮਰ ਚਿੰਤਾ ਸਭ ਜਾਹੀ ਬਿਨ ਭਗਵੰਤ ਨਾਹੀ ਅਨ ਕੋਈ ਮਾਰੇ ਰਾਖੇ ਕੋ ਸੋਇ ਰਾਉ ਗੁਰ ਕੇ ਚਰਨ ਹਿਰਦੈ ਵਰਤ ਹਾਰੂ ਅਗਨ ਸਾਗਰੂ ਜਪੁਤ੍ਰੈ ਪਾਰੂ ਗੁਰ ਮੂਰਤ ਸਿਉ ਲਾਈ ਧਿਆਨ ਹਾਉ ਹਾਂ ਪਾਵੈ ਮਾਨ ਸਗਲ ਤਿਆਗ ਗੁਰ ਸ਼ਰਣੀ ਆਇਆ ਮਿਟਿਆ ਦੇਸ ਨਾਨਕ ਸੁਖ ਪਾਇਆ ਗੌੜੀ ਮਹੱਲਾ ਪੰਜਵਾਂ ਜੈ ਸਿਮਰਤ ਦੁਖ ਸਭ ਜਾਏ ਨਾਮ ਰਤਨ ਵਸੈ ਮਨ ਆਈ ਜਪ ਮਨ ਮੇਰੀ ਗੋਬਿੰਦ ਕੀ ਬਾਣੀ ਸਾਧੂ ਜਨ ਰਾਮ ਰਸਨ ਵਖਾਣੀ ਰਾਉ ਏਕ ਸੁਬਿਨ ਨਾਹੀ ਦੂਜਾ ਕੋਈ ਜਾਂ ਕੀ ਦ੍ਰਿਸ਼ਟ ਦਾ ਸੁਖ ਹੋਈ ਸਾਜਨ ਮੀ ਸਗਾ ਕਰੀ ਕਹਰਾ ਰੇ ਅੱਖਰ ਮਨ ਮੈਲੀ ਖਰਬ ਰਹੇ ਅਸਰ ਬਤ ਸੁਆਮੀ ਗੁਣ ਗਾਵੇ ਨਾਨਕ ਅੰਤਰ ਜਾਮੀ ਗੌੜੀ ਮਹੱਲਾ ਪੰਜਵਾਂ ਪੈ ਮੈਂ ਰਚਿਓ ਸਭ ਸੰਸਾਰਾ ਤਿਸ ਭਉ ਨਾਹੀ ਜਿਸ ਨਾਮ ਅਧਾਰਾ ਭਉ ਨਾ ਵਿਆਪੈ ਤੇਰੀ ਸ਼ਰਨਾ ਜੋ ਤੁਧ ਭਾਵੇ ਸੋਈ ਕਰਨਾ ਰਹਾਉ ਹਰਖ ਸੋਗ ਮਹਿ ਆਵਣ ਜਾਣਾ ਤਿੰਨ ਸੁਖ ਪਾਇਆ ਜੋ ਪ੍ਰਭ ਭਾਣ ਅਗਨ ਸਾਗਰ ਮਹਾਂ ਵਿਆਪੈ ਮਾਇਆ ਸੇ ਸੀਤਲ ਜਿਨ ਸਤਿਗੁਰ ਪਾਇਆ ਰਾਖ ਲੇ ਪ੍ਰਭ ਰਾਖਣ ਹਾਰਾ ਕਉ ਨਾਨਕ ਅਜੰਤ ਵਿਚਾਰਾ ਗੌੜੀ ਮਹੱਲਾ ਪੰਜਵਾਂ ਤੁਮਰੀ ਕਿਰਪਾ ਤੇ ਜਪੀਆ ਨਾਉ ਤੁਮਰੀ ਕਿਰਪਾ ਤੇ ਦਰਗਹਿ ਥਾਉ ਤੁਝ ਬਿਨ ਪਾਵਣ ਨਹੀਂ ਕੋਈ ਤੁਮਰੀ ਕਿਰਪਾ ਤੇ ਸਦਾ ਸੁਖ ਹੋਏ ਰਹਾਉ ਤਾਨ ਤੁਮ ਮਾਨ ਵਸੈ ਤਉ ਦੁਖ ਨਾ ਲਾਗੈ ਤੁਮਰੀ ਕਿਰਪਾ ਤੇ ਬ੍ਰਹਮ ਪਉ ਪਾਗੈ ਪਾਵਰਮ ਪਰਮ ਪਰਸੁਆਮੀ ਸਗਲ ਘਟਾ ਕੇ ਅੰਤਰ ਜਾਮੀ ਕਰੋ ਅਰਦਾਸ ਆਪਣੇ ਸਤਿਗੁਰ ਪਾਸ ਨਾਨਕ ਨਾਮ ਮਿਲੈ ਸਚ ਰਾਸ ਗੌੜੀ ਮਹੱਲਾ ਪੰਜਵਾਂ ਕਣ ਬਿਨਾ ਜੈਸੇ ਸੋ ਤਰਤੂਖਾ ਨਾਮ ਸੁਣੈ ਨਾਮ ਵਿਹੂਣ ਸੁਣੇ ਸੇ ਮੁਖਾ ਹਰ ਹਰ ਨਾਮ ਜਪੋ ਨਿਤ ਪ੍ਰਾਣੀ ਨਾਮ ਵਿਹੂਣ ਤ੍ਰਿਗ ਦੇਵ ਗਾਨੀ ਰਹਾਉ ਨਾਮ ਬਿਨਾ ਨਾਹੀ ਮੁਖ ਭਾਗ ਭਾਰਤ ਵਿਹੂਣ ਨਕਾਂ ਸੁਹਾਗ ਨਾਮ ਵਿਸਾਰ ਜਲ ਲਗੈ ਅਨ ਕੋ ਅਨ ਸਵਾਈ ਤਾਂ ਕਿ ਆਸ ਨਾ ਪੂਜੈ ਕਾਈ ਕਰ ਕਿਰਪਾ ਪ੍ਰਭ ਆਪਣੀ ਦਾਤੂ ਨਾਨਕ ਨਾਮ ਜਪੈ ਦਿਨ ਰਾਤ ਗੌੜੀ ਮਹੱਲਾ ਪੰਜਵਾਂ ਤੂੰ ਸਮਰੱਥ ਤੂੰ ਹੈ ਮੇਰਾ ਸੁਆਮੀ ਸਭ ਕਿਸ ਤੁਮ ਤੇ ਤੂੰ ਅੰਤਰ ਜਾਮੀ ਪਾਵਰਮ ਪੂਰਨ ਜਨਕ ਓਟ ਤਿਉਰੀ ਸ਼ਰਨ ਉਦਰ ਜਨਕ ਓਟ ਰਹਾਉ ਜੇ ਤੇ ਜੀ ਤੇ ਸਭ ਤੇਰੀ ਤੁਮਰੀ ਕਿਰਪਾ ਤੇ ਸੂਕਨੇਰੀ ਜੋ ਕਿਛ ਵਰਤੈ ਸਭ ਤੇਰਾ ਭਾਣਾ ਹੁਕਮ ਜੈ ਸੋ ਸੱਚ ਸਮਾਣਾ ਕਰ ਕਿਰਪਾ ਦੀ ਜੈ ਪ੍ਰਵਦਾਨ ਨਾਨਕ ਸਿਮਰੈ ਨਾਮ ਨਿਧਾਨ ਗੌੜੀ ਮਹੱਲਾ ਪੰਜਵਾਂ ਤਾਕਾ ਦਰਸ ਪਾਈਆ ਵੱਡ ਭਾਗੀ ਜਾਂ ਕੀ ਰਾਮ ਨਾਮ ਲਿਵ ਲਾਗੀ ਜਾਂ ਕੇ ਹਰ ਵਸਿਆ ਮਨ ਮਾਹੀ ਤਾਂ ਕੋ ਦੁੱਖ ਸੁਪਨੇ ਪੀ ਨਾਹੀ ਰਹਾਉ ਸਰਵ ਨਿਧਾਨ ਰਾਖੇ ਜਨ ਕੋ ਮਾਹੀ ਤਾਂ ਕੈ ਸੰਗ ਕਿਲ ਵਿਖ ਸਾਹਿਬ ਦੁੱਖ ਜਾਹੀ ਕਿਲ ਵਿਖ ਦੁੱਖ ਜਾਹੀ ਜਨ ਕੀ ਮਹਿਮਾ ਕਥੀ ਨਾ ਜਾਹੀ ਪਾਵਰਮ ਜਨ ਰਹਿਆ ਸੁਮਾਈ ਕਾਰ ਕਿਰਪਾ ਪ੍ਰਭ ਬਿਨੋ ਸੁਨੀਜੈ ਦਾਸ ਕੀ ਧੂਰ ਨਾਨਕ ਕਉ ਦੀਜੈ ਗੌੜੀ ਮਹੱਲਾ ਪੰਜਵਾਂ ਹਰ ਸਿਮਰਤ ਰੀ ਜਾਏ ਬੁਲਾਏ ਸਰਬ ਕਲਿਆਣ ਵਸੇ ਮਨ ਆਏ ਭਜ ਮਨ ਮੇਰੇ ਏਕੋ ਨਾਮ ਜੀ ਤੇਰੇ ਗਿਆ ਵੈ ਕਾਮ ਰਹਾਉ ਰਹਿਣ ਜਨਸ ਗੁਣ ਗਾਓ ਅਨੰਤਾ ਗੁਰਪੂਰੇ ਕਾ ਨਿਰਮਲ ਮੰਤਾ ਛੂੜ ਪਾਪ ਟੇਕ ਏਕ ਰਾਖ ਮਾਂ ਪਦਾਰਥ ਮਤਰਾ ਚਾਖ ਵਿਖਮ ਸਾਗਰ ਸਿੱਤੇ ਜਨ ਤਾਰੀ ਨਾਨਕ ਚਾਹਕੋ ਨਦਰ ਕਰੀ ਗੌੜੀ ਮਹੱਲਾ ਪੰਜਵਾਂ ਫਿਰਦਾ ਚਰਨ ਕਮਲ ਪ੍ਰਭ ਧਾਰੇ ਪੂਰੇ ਗੌਰ ਸਤਿਗੁਰ ਮਿਲਣ ਸਤਾਰੀ ਗੋਬਿੰਦ ਗੁਣ ਗਾਵੋ ਮੇਰੇ ਭਾਈ ਮਿਲ ਸਾਧੂ ਹਰ ਨਾਮ ਧਿਆਈ ਰਹਾਉ ਦੁਰਲੱਭ ਦੇਹ ਹੋਈ ਪ੍ਰਵਾਨ ਸਤਿਗੁਰ ਤੇ ਪਾਇਆ ਨਾਮ ਨਿਸ਼ਾਨ ਹਾਰ ਸਿਮਰਤ ਪੂਰਨ ਪਦ ਪਾਇਆ ਸਾਧ ਸੰਗ ਪਾਇਆ ਪਰਮ ਮਿਟਾਇਆ ਜਾਤ ਕਤ ਦੇਖੋ ਤਤ ਰਹਿਆ ਸਮਾਈ ਨਾਨਕ ਦਾਸ ਹਰ ਕੀ ਸਰਣਾਈ ਗੌੜੀ ਮਹੱਲਾ ਪੰਜਵਾਂ ਗੁਰ ਜੀ ਕੇ ਦਰਸ਼ਨ ਕਬਲ ਜਾਉ ਜਬ ਜਬ ਜੀਵਾਂ ਸਤਿਗੁਰ ਨਾਮ ਪਾਰਮ ਪੂਰਨ ਗੁਰਦੇਵ ਕਰ ਕਿਰਪਾ ਲਾਗੋ ਤੇਰੀ ਸੇਵ ਰਾਉ ਚਰਨ ਕਮਲ ਹਿਰਦੈ ਵਰਧਾਰੀ ਮਾਨ ਤਾਨ ਧਨ ਗੁਰਪ੍ਰਾਨ ਅਧਾਰੀ ਸਫਲ ਜਨਮ ਹੋਵੇ ਪ੍ਰਵਾਨ ਗੁਰਪਾ ਬ੍ਰਹਮ ਨਿਕਟ ਕਰ ਜਾਣ ਸੰਤ ਧੂਰ ਪਾਈਆ ਵਡਭਾਗੀ ਨਾਨਕ ਗੌਰ ਭੇਟਤ ਹਰ ਸੋ ਲਿਵ ਲਾਗੀ ਗੌੜੀ ਮਹੱਲਾ ਪੰਜਵਾਂ ਕਰੇ ਦੋ ਕਰਮ ਦਿਖਾਵੇ ਓਰ ਰਾਮ ਕਿਧਰ ਗਿਆ ਬਾਧਾ ਚੂਰ ਰਾਮ ਰਮੈ ਸੂਈ ਰਮਾਣਾ ਜਲ ਥਲ ਮਹੀ ਅਲੇਕ ਦੁਗ ਸਮਾਣਾ ਰਹਾਉ ਅੰਤਰ ਬੇਖ ਮੁਖ ਅੰਮ੍ਰਿਤ ਸੁਣਾਵੇ ਜੰਪੁਰ ਬਾਧਾ ਝੂਟਾ ਖਾਵੇ ਅਨਕ ਪੜਦੇ ਮਾਹੀ ਕਮਾਵੇ ਵਿਕਾਰ ਉਖਿਨ ਮਹਿ ਪ੍ਰਗਟ ਹੋਏ ਸੰਸਾਰ ਅੰਤਰ ਸਾਚ ਨਾਮ ਰਸ ਰਾਤਾ ਨਾਨਕ ਤਿਸ ਕਿਰਪਾਲ ਪ੍ਰਦਾਤਾ ਗੌੜੀ ਮਹੱਲਾ ਪੰਜਵਾਂ ਰਾਮ ਰੰਗ ਕਦੇ ਉਤਰ ਨਾ ਜਾਏ ਗੁਰਪੂਰਾ ਜਿਸ ਦੇ ਬੁਜਾਈ ਹਰ ਰੰਗ ਰਾਤਾ ਸੂ ਜਨ ਸਾਚਾ ਮਾਂ ਲਾਲ ਰੰਗ ਪੂਰਨ ਪੁਰਖ ਵਧਾਤਾ ਰਾਉ ਸੋ ਸੰਤਹ ਸੰਗ ਬੈਸ ਗੁਣ ਗਾਏ ਤਾਂ ਕਹਿ ਰੰਗ ਨਾ ਉਤਰੈ ਮਾਇ ਜਾਈ ਬਿਨ ਹਰ ਸਿਮਰਨ ਸੁਖ ਨਹੀਂ ਪਾਇਆ ਆਨ ਰੰਗ ਵੀ ਕੇਸਵ ਮਾਇਆ ਗੁਰ ਰੰਗੇ ਸੇ ਪਈ ਨਿਹਾਲ ਕਉ ਨਾਨਕ ਗੁਰ ਪਈ ਹੈ ਦਿਆਲ ਗੌੜੀ ਮਹੱਲਾ ਪੰਜਵਾਂ ਸਿਮਰਤ ਸੁਆਮੀ ਕਲਵਿਖ ਨਾਸੇ ਸਾਊਖ ਸਹਿਜ ਆਨੰਦ ਨਿਵਾਸੀ ਰਾਮ ਜਨਾ ਕਉ ਰਾਮ ਭਰੋਸਾ ਨਾਮ ਜਪਤ ਸਭ ਮਿਟਿਉਂਦੇ ਸਰਾਉ ਸਾਧ ਸੰਗ ਕਛ ਭਾਵਨਾ ਪਰਾਥੀ ਗੁਰ ਗੋਪਾ ਗੁਣ ਗੋਪਾਲ ਗਾਈਆ ਦਿਨ ਰਾਤੀ ਕਰ ਕਿਰਪਾ ਪ੍ਰਭ ਬੰਧਨ ਛੂਟ ਚਰਨ ਕਮਲ ਕੀ ਦੀਨੀ ਓਟ ਕਹੁ ਨਾਨਕ ਮਨ ਪਈ ਪ੍ਰਤੀਤ ਨਿਰਮਲ ਜਸ ਪੀ ਵਹਿ ਜਾਨਨੀਤ ਗੌੜੀ ਮਹੱਲਾ ਪੰਜਵਾਂ ਹਾਰ ਚਰਨੀ ਜਾ ਕਮਲ ਲਾਗਾ ਦੁਖ ਦਰਦ ਪ੍ਰਮਦਾ ਗਾ ਬਾਗਾ ਹਾਰ ਧਨ ਕੋ ਵਪਾਰੀ ਪੂਰਾ ਜਸੈ ਨਵਾਜੇ ਸੋ ਜਨ ਸੂਰਾ ਰਹਾਉ ਜਾ ਕੋ ਭਾਈ ਕਿਰਪਾਲ ਗੁਸਾਈ ਸੋ ਜਾਨ ਲਾਗੇ ਗੁਰ ਕੀ ਪਾਈ ਸੁਖ ਸਹਿਜ ਸ਼ਾਂਤ ਆਨੰਦਾ ਜਪ ਜਪ ਜੀਵੈ ਪਰਮਾਨੰਦਾ ਨਾਮ ਰਾਸ ਸਾਧ ਸੰਗ ਖਾਇ ਖਾਟੀ ਕਹੁ ਨਾਨਕ ਪ੍ਰਭ ਪਦਾ ਕਾਟੀ ਗੌੜੀ ਮਹੱਲਾ ਪੰਜਵਾਂ ਹਰ ਸਿਮਰਤ ਤੇਰੀ ਹਰ ਸਿਮਰਤ ਸਭ ਮਿਟੈ ਕਲੇਸ਼ ਜਰਨ ਕਮਲ ਮਨ ਮਹਿ ਪ੍ਰਵੇਸ਼ ਉਚਰੋ ਰਾਮ ਨਾਮ ਲਖ ਬਾਰੀ ਅੰਮ੍ਰਿਤ ਰਾਸ ਪੀਵੋ ਪ੍ਰਭ ਪਿਆਰੀ ਰਾਉ ਸੁਖ ਸਹਿਜ ਰਸ ਮਹਾ ਆਨੰਦਾ ਜਪ ਜਪ ਜੀਵੇ ਪਰਮਾਨੰਦਾ ਕਾਮ ਕ੍ਰੋਧ ਲੋਭ ਮਦ ਖੋਏ ਸਾਧ ਕੈ ਸੰਗ ਕਲਵਿਖ ਸਭ ਧੋਏ ਕਰ ਕਿਰਪਾ ਪ੍ਰਭ ਦੀਨ ਦਿਆਲਾ ਨਾਨਕ ਦੀਜਾ ਸਾਧ ਰਵਾਲਾ ਗੌੜੀ ਮਹੱਲਾ ਪੰਜਵਾਂ ਜਿਸ ਕਾ ਦੀਆ ਪਹਿਨੈ ਖਾਏ ਤਿਸ ਸਿਉ ਆਲਸ ਕਿਉਂਕ ਬਣੈ ਮਾਏ ਖਸਮ ਵਿਸਾਰ ਆਨ ਕੰਮ ਲਾਗੈ ਕੌਡੀ ਬਦਲੇ ਸਰਤਨ ਤਿਆਗੈ ਰਾਉ ਪ੍ਰਭੂ ਤਿਆਗ ਲਾਗ ਧਿਆਨ ਲੋਭਾ ਦਾਸ ਸਲਾਮ ਕਰਤ ਗਤ ਸੁਭਾ ਅੰਮ੍ਰਿਤ ਰਾਸ ਖਾਵੇ ਖਾਨ ਪਾਨ ਜਿਨ ਦੀਏ ਤਿਸੈ ਨਾ ਲਾਗੈ ਹੈ ਸਵਾ ਜਾਣੈ ਸਵਾਨੂ ਕਹੁ ਨਾਨਕ ਮਲੂਣ ਹਰਾਮੀ ਬਖਸ਼ ਦੇਵ ਪ੍ਰਭ ਅੰਤਰ ਜਾਮੀ ਗੌੜੀ ਮਹੱਲਾ ਪੰਜਵਾਂ ਪ੍ਰਭ ਕੇ ਚਰਨ ਮਨ ਮਾਹੇ ਧਿਆਨੂ ਸਗਲ ਤੀਰਥ ਮਜ ਨਿਸ਼ਨਾਨੂ ਹਾਰ ਦੇਨ ਹਾਰ ਸਿਮਰਨ ਮੇਰੇ ਹੇ ਭਾਈ ਗੋਟ ਕਰ ਜਨਮ ਕੀ ਮਲ ਲੈ ਜਾਈ ਰਾਉ ਹਰ ਕੀ ਕਥਾ ਰਿੱਧ ਮਾਇਸ ਬਸਾਈ ਮਨ ਬਾਂਸ ਸਗਲੇ ਫਲ ਪਾਈ ਜੀਵਨ ਮਰਨ ਜਨਮ ਪ੍ਰਵਾਨ ਜਾ ਕਰ ਦੇ ਵਸੈ ਭਗਵਾਨ ਕਉ ਨਾਨਕ ਸੇਈ ਜਨ ਪੂਰੇ ਜਨਾ ਪ੍ਰਭ ਸਾਧੂ ਤੂਰੇ ਆਸਾਮ ਗੌੜੀ ਮਹੱਲਾ ਪੰਜਵਾਂ ਖਾਂਦਾ ਪਹਿਣ ਦਾ ਮੁਕਰ ਪਾਏ ਤਿਸ ਨੂੰ ਜੋਹੇ ਦੂਤ ਧਰਮ ਰਾਏ ਤੇ ਸਿਉਂ ਬੇਮੁਖ ਜਿਨ ਜੀਓ ਪਿੰਡ ਦੀਨਾ ਕੋਟ ਜਨਮ ਭਰਮੈ ਬਹੁ ਜੂਨਾ ਰਾਉ ਸਾਗਤ ਕੀ ਐਸੀ ਹੈ ਰੀਤ ਜੈਓ ਕਿਛ ਕਰੈ ਸਗਲ ਵਿਪਰੀਤ ਜੀਓ ਪ੍ਰਾਣ ਜਿਨ ਮਨ ਤਨ ਧਾਰਿਆ ਸੋਈ ਠਾਕੁਰ ਮਨੈ ਵਿਸਾਰਿਆ ਬਦੀ ਵਿਕਾਰ ਲਿਖੇ ਬਹੁ ਆਗਰ ਨਾਨਕ ਉਧਰ ਸਗਰਵਾ ਸੁਖ ਸਾਗਰ ਪਾਵ ਰਮ ਤੇਰੀ ਸਰਨਾਈ ਬੰਧਨ ਕਾਟ ਤਰੇ ਹਰ ਨਾਈ ਰਹਾਉ ਦੂਜਾ ਗੌੜੀ ਮਹੱਲਾ ਪੰਜਵਾਂ ਆਪਣੇ ਪ੍ਰਭ ਕਉ ਲੋਭ ਆਪਣੇ ਲੋਭ ਕਉ ਕਿਨੋ ਮੀਤ ਸਗਲ ਮਨੋਰਥ ਮੁਕਤ ਪਦ ਦੀਤ ਐਸਾ ਮੀਤ ਕਰਹੁ ਸਭ ਕੋਇ ਜਾਂ ਤੇ ਬਿਰਥਾ ਕੋਇ ਨਾ ਹੋਇ ਰਹਾਉ ਆਪਣੇ ਸਵਾਇਰ ਦੇ ਲੈ ਧਾਰਿਆ ਦੁਖ ਦਰਦ ਰੋਗ ਸਗਲ ਵਿਦਾਰਿਆ ਰਸਨਾ ਕੀਤੀ ਬੋਲਤ ਰਾਮ ਪੂਰਨ ਹੋਏ ਸਗਲੇ ਕਾਮ ਅਨਕ ਬਾਰ ਨਾਨਕ ਬਲਿਹਾਰਾ ਸਫਲ ਦਰਸ਼ਨ ਗੋਬਿੰਦ ਹਮਾਰਾ ਗੌੜੀ ਮਹੱਲਾ ਪੰਜਵਾਂ ਕੋਟ ਬਿਘਨ ਹਿਰੇ ਖਿਨ ਮਾਹੀ ਹਰ ਹਰ ਕਥਾ ਅਸਾਧ ਸੰਗ ਸੁਨਾਹੀ ਪੀਪਤ ਰਾਮ ਰਸ ਅੰਮ੍ਰਿਤ ਗੁਣ ਜਾਸੁ ਜਪ ਹਾਰ ਦਰ ਚਰਨ ਮਿੱਟੀ ਖੁਤਾਸ ਰਾਉ ਸਰਬ ਕਲਿਆਣ ਸੁਖ ਸਹਿਜ ਧਿਆਨ ਜਾਂ ਕਿਰ ਦਿਵਸੇ ਭਗਵਾਨ ਔਖਦ ਮੰਤਰ ਤੰਤ ਸਭ ਸਾਰੂ ਕਰਨੇ ਹਾਰ ਹਿਰਦੈ ਮਹਿ ਤਾਰੂ ਤਾਜ ਸਭ ਪਰਮ ਭਜੋ ਪਵ ਰਮ ਕਉ ਨਾਨਕ ਅਟਲੇ ਧਰਮ ਗੌੜੀ ਮਹੱਲਾ ਪੰਜਵਾਂ ਕਰ ਕਿਰਪਾ ਗੁਰ ਪੇਟੇ ਗੁਰ ਸੋਈ ਤਿਤ ਬਲ ਰੋਗ ਨਾ ਵਿਆਪੈ ਕੋਈ ਰਾਮ ਰਮਣ ਰਾਮ ਤਰਨ ਪੈਸਾ ਗੁਰੂ ਸ਼ਰਨ ਸੂਰ ਫਾਰੇ ਜਮਕਾ ਗੁਰ ਆਓ ਸਤਿਗੁਰ ਮੰਤਰ ਦੀ ਹਰ ਨਾਮ ਇਹ ਆਸਰ ਪੂਰਨ ਪਏ ਕਾਮ ਜਪ ਤਪ ਸੰਜਮ ਪੂਰੀ ਵਡਿਆਈ ਗੁਰ ਕਿਰਪਾਲ ਹਰ ਪਏ ਸਹਾਈ ਮਾਨ ਮੋਹ ਖੋਏ ਗੁਰ ਭਰਮ ਪੀਖ ਨਾਨਕ ਪਸਰੇ ਪਾਰ ਬ੍ਰਹਮ ਗੌੜੀ ਮਹੱਲਾ ਪੰਜਵਾਂ ਦੇਖੈ ਰਾਜ ਤੇ ਅੰਦਲਾ ਪਾਰੀ ਦੁੱਖ ਲਾਗੇ ਰਾਮ ਨਾਮ ਚਤਾਰੀ ਤੇਰੇ ਦਾਸ ਕਉ ਤੁਹੀ ਤੇ ਵਡਿਆਈ ਮਾਇਆ ਮਗਨ ਨਰਕ ਲੈ ਜਾਈ ਰਹਾਉ ਰੋਗ ਗ੍ਰਸਤ ਚਤਾਰੇ ਨਾਉ ਬਿਖਰ ਮਾਤੇ ਕਾ ਠੋਰ ਨਾ ਠਾਉ ਚਰਨ ਕਮਲ ਸਿਉ ਲਾਗੀ ਪ੍ਰੀਤ ਆਨ ਸੁਖਾਂ ਨਹੀਂ ਪਾਵੈ ਚੀਤ ਸਦਾ ਸਦਾ ਸਿਮਰੋ ਪ੍ਰਭ ਸੁਆਮੀ ਮਿਲ ਨਾਨਕ ਹਰ ਅੰਤਰ ਜਾਮੀ ਗੌੜੀ ਮਹੱਲਾ ਪੰਜਵਾਂ ਆਠ ਪਹਿਰ ਸੰਗੀ ਬਟਬਾਰੀ ਕਰ ਕਿਰਪਾ ਪ੍ਰਭ ਨ ਲਈ ਨਿਵਾਰੀ ਐਸਾ ਹਰ ਰਸ ਨਮੋਰਾ ਸਭ ਕੋਈ ਸਰਬ ਕਲਾ ਪੂਰਨ ਪ੍ਰਭ ਸੋਇ ਰਾਉ महातप्त सागर संसार प्रभु खिन मैं पार उतारण हार अनक बंधन ते तोरे नहीं जाए समर्थ नाम मुक्त बल पाए उगत सियाणप मनते किश नाहे उगत सियाणप इसते कश नाहे कर कृपा नानक गुण गाई गौड़ी महला पंजवा थाती पाई हर को नाम विचर संसार पूर्ण सब काम उड़पागी हर कीर्तन गाई है पाव राम तू देता पाई राव हर के चरण हृदय उतारु पाव सागर चढ़ उतर पारु साधु संग कहो करो सब कोई सदा कल्याण फिर दुख न होए प्रेम भगत पज गुणी निधान नानक दरगह पाइय मानु गौड़ी महला पंजवा जल थल महियल पूर्ण हर मीत ब्रह्म बिनसे गाय गुण नीत उठत बैठत उठत सोभत हर रसंग पहरु रूप हरुआ जहाँ कह सिमरन जमने डरुआ रहाऊ चरण कमल प्रभ हृदय निवासु सगल दुख का होया नासु आसा मान तान तन एक साचे साची मन में टेक महा गरीब जन साध अनाथ नानक प्रभ राखे देहात गौड़ी महला पंजवा हर हर नाम भजनत कर सुचे कोट ग्रहण पुन फल मुचे रहाऊ हर के चरण हृदय मैं बसे जन्म जन्म के गिल विख नसे साध संग कीर्तन फल पाया जमका मार्ग दृष्ण आया मन बच क्रम गोविंद आधारु ताते छुटे बिख संसारु कर कृपा प्रभ किन्नो अपना नानक जाप जपे हर जपना रंगौड़ी महला पंजवा पौ शरणाई जिन हर जाते मन तन शीतल चरण पर हर राते पै पंजन प्रभ मन ना बसाई डरप डरप जन्म बहुत जाई जर हाउ जां कर दै बसयो हर नाम सगल मनोरथ दा के पूर्ण काम जन्म जरा मृत वजसवास सो समरथ सिमर जसास ग्रास मीत सखा असाजन सखा प्रभ एक नाम स्वामी का नानक टेक गौड़ी महला पंजवा बाहर राख हृदय संभालु कर आई गोविंद लै नालू हर हर नाम संतन कै संग मन तान राता राम कै रंग रहाउ गौर प्रसादी सागर तरिया जन्म जन्म के गिल विख सब हिरिया सुबह सुरत नाम भगवंत गुर पूरे पूरे गुर का निर्मल मंतु चरण कमल हृदय मह जापू नानक पेख जी वह प्रताप गौड़ी महला पंजवा धन यही थान गोविंद गुण गाई कुशल खेम प्रभ आप बसाई रहाउ विपत जहां तहां भार सिमरन नाही कोट आनंद जह हर गुण गाही जय हर बिसरिया दुख रूप नेरे प्रभ सेवा जम लगन नेरे सिवट पागी ने चल थानु जय जपी है प्रभ केवल नाम जय जाइय तह नाल मेरा स्वामी नानक मिलया अंतर जामी गौड़ी महला पंजवा जो प्राणी गोविंद ते आवे पढ़िया न पढ़िया परमगत पावे साधु संग सिमर गोपाल बिन नावे झूठा तन मान रहाउ रूपवंत सो चतुर सियाणा जिन मन मान्या प्रभु का पाणा जग मैं आया सो प्रवान कटकट अपना स्वामी जान कहो नानक जाके पूरन भागू हर चरणी ता कमन लाग गौड़ी महला पंजवा हर के दास कस्यो नाही संग बिखयो उस राम को रंग रहाउ मान्या सवार जैसे तुरी सिंगारी ज्यों का पुरख बचारे नारी बैल कौ नेत्रा पाई दुहावे गऊ चर सिंह पाछ पावे गाटर ले काम तेन कर पूंजी सौदे को दावे बिन पूंजी नानक राम नाम जप चीत सिमर स्वामी हर समीत गौड़ी महला पंजवा सा मात निर्मल कहियत तीर राम रसैन पीवत बीर हर के चरण हृदय कर ओट जन्म मरण ते होवत छोट रहाउ सो तन निर्मल जित उपजै न पापु राम रंग निर्मल प्रताप साध संग मिट जात बिकार सब ते ऊचे को एहो पकारु प्रेम भगत राते गोपालु नानक जच सादरवाल गौड़ी महला पंजवा ऐसी प्रीत गोबिंद सिंह लागी मेल लाए पूर्ण बड़ भागी रहाउ परता बेख विकस जो नारी ज्यों हारु जन जीवै नाम चतारी पूत पेख ज्यों जीवत माता पोत पोत जन हर्ष राता लोभी आनंद करे मे पेख तना जन न चरण कमल सौ लागो मना बिस्तर नहीं एक तिल दारु नानक के प्रभ प्राण दार गौड़ी महला पंजवा राम रसायन जो जन की दे चरण कमल प्रेम भक्ति भी दे रहाउ आन रसा दीस सब चार नाम बिनाने फुल संसार अंधकूप से गाढ़े आप गुण गोविंद चार्य प्रताप वाण त्रैण त्रिपवन पूर्ण गोपाल ब्रह्म प्रसार जी संग दयाल कौ नानक सा कथनी सार मान देत जिस सिरजनहार गौड़ी महला पंजवा नित प्रात नावण राम सार की जय चूल महारास हर अमृत पी जय राउ निर्मल उदक गोविंद का नाम मज्जन कारत पूरण सब काम संत संग तय गोष्ठ कारत कुगोष्ठ होए कोट जन्म के कल विख होए सिमरय साध करय आनंद मन तन रवय परमानंद जसै प्राप्त हर चरण निधान नानक दास तसै कुरबान गौड़ी महला पंजवां सो कैसे कारो जित मैल न लागै हर कीर्तन में ए मन जागै रहाऊ एको सिमरन दूजा पाऊ संत संग जप केवल ना हो कर्म धर्म नेम व्रत पूजा पा ब्रह्म बिन जान न दूजा जाकी ताकि पूर्ण होई काल जाकी प्रीत अपने परम नाल सो वैसनु है अपरपार कौ नानक जिन तजे बिकार गौड़ी महला पंजवा जीवत छाड़ जाहे दीवाने मोया उनते कोबर स्थाने सिमर गोविंद मन तन तोर लिखया काहू काज न आवत बिखर रहा बिखट गौरी जिन जन जिन जिन खाई ताकि दृष्णा कबू न जाई दारन दुख दुतर संसार राम नाम बिन कैसे उतर सपार साध संग मिल दोए कुल साध राम नाम नानक आराध गौड़ी महला पंजवा गरीबा उपर जे खिंजै दाड़ी पावरम सागन मैं साड़ी पूरा न्याऊ करे करतार अपने दास कौ रखन हार राउ आज गाद प्रगट संत प्रताप निंदक मुआ कुछ बड ताप तन मारिया जे रखे न कोई अगे पाछे मंदी सोए अपने दास राखै कंठ लाई शरण नानक हर नाम ते आए गौड़ी महला पंजवा मज हर झूठा की तौन आप पापी कौ लागा संताप जिस सहाई गोबिंद मेरा तिस जन का तिस कौ जम नहीं आवै नेरा रहाओ साची दरगह बोलै कूड़ सिर हाथ पछोड़ै अंधा मूड़ रुग व्यापै कर दे पाप बदरी होय बैठा प्रभ आप अपन कमाया आपे बांधे दरब गया सब जी कै साथी नानक शरण परि दरबार राखी पैज मेरे करतार गौड़ी महला पंजवा जन की तूर मन मीठ घटानी पूर्व कर्म लिखा तुर प्राणी राउ अहं बुद्ध मन पूर सिताई साध सूतूर मुख कर शुद्ध मंजाई अनक जला जे तो वह देही मैल ना उतरे शुद्ध ना दिल ते ही सतगुर भेटो सदा कृपालु हर सिमर सिमर काटै पोकाल मुक्त भुगत जुगत हर नाऊ प्रेम भगत नानक गुण गाऊ गौड़ी महला पंजवा जीवन पद भी हर के दास जन मिलिया तुम प्रगासु हर का सिमन सुन मन कानी सुख पावे हर द्वार प्राणी राहु आठ पैर त्याई गोपाल नानक दर्शन देख निहाल गौड़ी महला पंजवा शांत पई गुरु गोविंद पाई ताप पाप बिनसे मेरे पाई रहाउ राम नाम नित रसन बखान बिनसे रोग पई कल्याण पार ब्रह्म गुण अगम पविचार साधु संगम है निस्तार निर्मल गुण गावो नित नीत गई ब्याद उभरै जन मीतर मानक बाच करम प्रभ अपना त्याई नानक दास तेरी शरणाई गौड़ी महला पंजवा नेत्र प्रगास किया गुरदेव परम गाय पूर्ण पई सेव रहा उसी तला ते रख्या बिहारी पावरम प्रभ कृपा तारी नानक नाम जपै सो जीवै साध संग हर अमृत पीवै गौड़ी महला पंजवा धन ओह मस्तक हार धन तेरे नेत धन ओ भगत जिन तुम संग हेत नाम बिना जय कैसे दुख लही है रसना राम नाम जस कही है रहाउ तन उपर जाइया कुरबान नानक जिन जपया निर्वाण गौड़ी महला पंजवा तू है मसल तू है नाल तू है राख है सदा सार संभाल ऐसा राम दीन दुनी सहाई दास की पैज रखै मेरे भाई रहाउ आगै आप ही थान वस जाके आठ पहर मान हार कौ जापै पत प्रवान सच निशान जा कौ आप कर है फरमान आपे दाता आप प्रतपाल नित नित नानक राम नाम संभाल गौड़ी महला पंजवा सतगुर पूरा भया कृपालु हृदय बसिया सदात कृप गोपालु राम रावत सद ही सुख पाया मया करी पूर्ण हर राया रहाउ कौ नानक जाके पूरे भाग हर हर नाम आस्थर सुहाग गौड़ी महला पंजवा धोती खोल विछाई हेठ गर्त वांगू लाए पेट बिन कर दूती मुक्त न पाई है मुक्त पदार्थ नाम ते आई रहाउ पूजा तिलक कर ते श्री काट देवास दाना वेद पड़े मुख मिठी बाणी जिया कौतना संगय प्राणी कौ नानक जिस कृपा धारे हिरदा शुद्ध ब्रह्म विचारे गौड़ी महला पंजवा फिर कर वैसो अर्जन प्यारे सतगुरु तुमरे का सवारे रहाउ दुष्ट दूत परमेश्वर मारे जन की पैज रखी करतारे बादशाह दीने अमृत नाम अरस पीने निरपा होए भजो भगवान साध संग मिल गई नवदान शरण प्रभ परि प्रभ अंतर जामी नान कोट पगरी प्रभ स्वामी गौड़ी महला पंजवा का हर संग राते भाए न जले हर संग राते माया नहीं चले हर संग राते नहीं डूबा जला हर संग राते सुफल फला सब पै मिटै तुम्हारे न आई भेट तो संग रहा हर हर गुण गाई रहाऊ हर संग राते मिटै सब चिंता हर सो जर चय जिस साध का मनता हर संग राते जम नहीं जम जम नहीं जम की नहीं त्रास हर संग राते पूर्ण आस हर संग राते दुख न लागे हर संग राता अनदन जागे हर संग राता सहज कार वसै हर संग राते ब्रह्म पौन सै हर संग राते मत उत्तम होय हर संग राते निर्मल सोय कहो नानक तिन कहो बल जाई जिन कहो प्रभ मेरा बिसरत नाही गौड़ी महला पंजवा उद्यम करत शीतल मन पाए मार्ग चलत सगल दुख गए नाम जपत मन पाए आनंद रस गाए गुण परमानंद खेम भया कुशल कर आए पीड़त सत्संग गई बलाई रहाऊ नेत्र पनीत बिघत ही दर्श धन मस्तक चरण कमल ही पारस गोविंद की टहल सफल ही काया संत प्रसाद परमपद पाया जन की कीनी आप सहाई सुख पाया लग दस पाई आप गया तय पे कृपा निधान की सरणी पाई जो चाहत सोई जब पाया तब ढूंढन कहां को जाया आस्थिर पय बसे सुख आसन गुर प्रसाद नानक सुख वासन गौड़ी महला पंजवा चूकोट मजन किनो इसनानु ला खर्ब खर्ब दीनो दानु जा मन वसेऊ हर को नामु सागल पवित गुण गाई गोपालु पाप मिटे साधु शरण दयाल रहाऊ उर्द बहुत उर्द तप साधन साधि अनकलाभ अमनोर सला दे हर हर नाम रसन राधे समृत शास्त्र वेद बखाने योग ज्ञान सिद्ध सुख जाने नाम जपत प्रभ स्यों मन माने अगाध बोध हर अग व्यापारी नाम जपत नाम हृदय विचारी नानको प्रभ कृपा धारी गौड़ी महला पंजवा सिमर सिमर सिमर सुख पाया चरण कमल गुर हृदय वसाया गुरु गोबिंद गोपाव रम पूरा तिस राध मेरा मन तीरा रहाऊ आन दिन जप गुरु गुर नाम ताते सिद्ध पाए सगल काम दर्शन पे देखो शीतल मन पाए जन्म जन्म के गिल विख गए कौ नानक कहां पै पाई अपने सेवक ही आप पैज रखाई गौड़ी महला पंजवा अपने सेवक आप सहाई नित प्रत पारे वाप जैसे माई परब की शरण उभरै गो सब कोए करन करावन पूर्ण रस होए रहाऊ अब मन वसया करन हारा पै बिनसे आत्म सुख सारा कर कृपा अपने जन राखे जन्म जन्म के कहले वेख लाथे कह न जाई प्रभु की वड्याई नानक दास सदा सरणाई राग गौड़ी चेती महला पंजवा दुपदे को अंकार सतगुर प्रसाद राम को बल पूर्ण पाई ता दी ब्रथा न व्यापकाई रहाऊ जो रुचित वह दास हर माई सो करता आप कराई नंद की प्रभु पत गवाई नानक हर गुण निरपौ गाई गौड़ी महला पंजवा भुज बल बीर ब्रह्म सुख सागर गर्त परत गहले अंगरिया रहाऊ श्रवण सुरत नैन सुंदर नहीं आरत द्वार रटत पिंगुरिया दीनानाथ नाथ करुणा मैं साजन मीत पित धरिया चरण कमल हृदय गय नान पै सागर संत पारो तरिया राग गौड़ी बैरा गण महला पंजवा एक ओंकार सतगुर प्रसाद दया गुसाई मीतला तू संग हमारे वास जियो रहाउ तुजबिन करीना जीवना त्रिग रहना संसार जी प्राण सुख दात्या निमक निमक बलहार जी हस्तलंबन देव प्रभ गर्तो द्रव गोपाल मोहि निर्गुण मत होरिया तू सद ही दीन दयाल क्या सुख तेरे समला कवन विधि विचारु शरण समाई दास हित उच अगम पार सगल पदार्थ अष्ट सिद्ध नाम महारस माही सुप्रसन्न पय केसवासे जान हर गुण गाहि मात पिता सतबंध पो तू मेरे प्राण आधारु साध संग नानक भजै बिखतरिया संसार गौड़ी बैरागण रहोए के शांत के कारु महला पंजवा एक ओंकार सतगुरु प्रसाद है कोई राम प्यारू गावै सर्व कल्याण सुख सच पावे राहु बन मन खोज फिरत बैरागी विरले कहूं एक लिव लागी जिन हर पाया सेवड भागी ब्रह्मादिक सनकाद विचाहे जोगी जति सिद्ध हर आहे जिसे प्राप्त सो हर गुण गाहे ताकि शरण जिन बिसरत नाही वडभागी हर संत मलाही जन्म मरण तहे मूलै नाही कर कृपा मिल प्रीतम प्यारी बिनो सुनो प्रभु च पारी नानक मांगत नाम आधारी राग गौड़ी पूर्वी महला पंजवां एक ओंकार सतगुर प्रसाद कवन गुण प्राण पात मिलो मेरे माई रहाउ रूपहीन बुद्ध बलहीनी मोहि परदेशन दूर दयाई नाहन दर्ब ना जो बनमाती मोहि अनाथ की करो समाई खोयत खोयत पई बैरागण प्रभु दर्शन कहो हाँ फिरत तिसाई दीन दयाल कृपाल प्रभु नानक ਸਾਧ ਸੰਗ ਮੇਰੀ ਜਲਣ ਬੁਝਾਈ ਗੌੜੀ ਮਹੱਲਾ ਪੰਜਵਾਂ ਪ੍ਰਭ ਮਿਲਵੇ ਕਉ ਪ੍ਰੀਤ ਮਨ ਲਾਗੀ ਪਾਏ ਲਗੋ ਮੋਹਿ ਕਰੋ ਬੇਨਤੀ ਕਉ ਸੰਤ ਮਿਲੈ ਵਡ ਪਾਗੀ ਰਾਹੁ ਮਨ ਅਰਪੋ ਤਨ ਰਾਖੋ ਆਗੇ ਮਨ ਕੀ ਮਤ ਮੋਹਿ ਸਗਲ ਤਿਆਗੀ ਜੋ ਪ੍ਰਭ ਕੀ ਅਰ ਕਥਾ ਸੁਣਾਵੇ ਅਣ ਦਿਨ ਫਿਰੋ ਤਿਸ ਪਿਛੈ ਬੈਰਾਗੀ ਪੂਰਬ ਕਰਮ ਅੰਕੁਰ ਜਬ ਪ੍ਰਗਟੇ ਪੇਟੋ ਪੁਰਖ ਰਸਕ ਬੈਰਾਗੀ ਮਿਟੋ ਨੇਰ ਮਿਲਤ ਹਰ ਨਾਨਕ ਜਨਮ ਜਨਮ ਕੇਸੋ ਹੀ ਜਾਗੀ ਗੌੜੀ ਮਹੱਲਾ ਪੰਜਵਾਂ ਨਿਕ ਸਿਰੇ ਪੰਖੀ ਸਿਮਰ ਹਰ ਪਾਂਖੋ ਮਿਲ ਸਾਧੂ ਸ਼ਰਨ ਗਹੁ ਪੂਰਨ ਰਾਮ ਰਤਨ ਹੀ ਅਰ ਸੰਗਰਾ ਕਰਾਉ ਪ੍ਰਭ ਕੀ ਕੋਈ ਤ੍ਰਿਸ਼ਨਾ ਰਸ ਪੰਕ ਜਤ ਤੀਖਿਆਨ ਮੋਹ ਕੀ ਫਾਸ ਕਰਨਹਾਰ ਕਾਟਣਹਾਰ ਜਗਤ ਗੁਰ ਗੋਬਿੰਦ ਚਰਨ ਕਮਲ ਤਾਂ ਕੇ ਕਰੋ ਨਿਵਾਸ ਕਰ ਕਿਰਪਾ ਗੋਬਿੰਦ ਪ੍ਰਭ ਪ੍ਰੀਤਮ ਦੀਨਾਨਾਥ ਸੁਨੋ ਅਰਦਾਸ ਕਰ ਗਹਿਲਿਹ ਨਾਨਕ ਕੇ ਸੁਆਮੀ ਜੀਓ ਪਿੰਡ ਸਭ ਤੁਮਰੀ ਰਾਸ ਗੌੜੀ ਮਹੱਲਾ ਪੰਜਵਾਂ ਹਾਰ ਪੇਖਣ ਕਉ ਸਿਮਰਤ ਮਨ ਮੇਰਾ ਆਸ ਬਿਆਸ ਹੀ ਚਿਤ ਬੋਧਨ ਰਹਿਣੀ ਹੈ ਕੋਈ ਸੰਤ ਮਿਲਾ ਬਹਿਨੇ ਰਹਾਉ ਸੇਵਾ ਕਰੋਂ ਦਾਸ ਦਾਸਨ ਕੀ ਅਨਕ ਭਾਂਤ ਤਿਸ ਕਰੋਂ ਨਹੋਰਾ ਤੁਲਾ ਧਾਰ ਤੁਲੇ ਸੁਖ ਪਾ ਸਗਲੀ ਬਿਨ ਹਾਰ ਦਰਸ ਸਭੋ ਹੀ ਥੋਰਾ ਸੰਤ ਪ੍ਰਸਾਦ ਗਾਏ ਗੁਣ ਸਾਗਰੂ ਜਨਮ ਜਨਮ ਕੋ ਜਾਤ ਬਹੂਰਾ ਆਨੰਦ ਸੁਖ ਭੇਟ ਧਾਰ ਨਾਨਕੋ ਜਨਮ ਕਰਦਾਰਥ ਸਭੁਲ ਸਵੇਰਾ ਰਾਗ ਗੌੜੀ ਪੂਰਬੀ ਮਹੱਲਾ ਪੰਜਵਾਂ ਇੱਕ ਓਂਕਾਰ ਸਤਿਗੁਰ ਪ੍ਰਸਾਦ ਕਿਰਵਿਦ ਮਿਲੇ ਗੁਸਾਈ ਮੇਰੇ ਰਾਮ ਰਾਈ ਕੋਈ ਐਸਾ ਸੰਤ ਸਹਿ ਸੁਖਦਾਤਾ ਮੋਹਿ ਮਾਰਗ ਦੇਹ ਬਤਾਈ ਰਹਾਉ ਅੰਤਰ ਲਖਨਾ ਜਾਈ ਲਖਿਆ ਵਿੱਚ ਪੜਦਾ ਹੂੰ ਮੈਂ ਪਾਈ ਮਾਇਆ ਮੋਹ ਸਭੋ ਜਗ ਸੋਇਆ ਇਹ ਪਰਮ ਕਹੋ ਕਿਉਂ ਜਾਈ ਏਕਾ ਸੰਗਤ ਇਕਤ ਗ੍ਰਹਿ ਵਾਸਤੇ ਮਿਲ ਬਾਤ ਨ ਕਰਤੇ ਪਾਈ ਏਕ ਬਸਤ ਬਿਨ ਪੰਜ ਦੁਹੇਲੇ ਉਹ ਬਸਤ ਗੋਚਰ ਠਾਈ ਜਿਸ ਕਾ ਗ੍ਰਹਿ ਤਨ ਦੀਆ ਤਾਲਾ ਕੁੰਜੀ ਗੁਰ ਸੋ ਪਾਈ ਅਨਕੋ ਪਾਵਨ ਅਪਾਵ ਕਰੇ ਨਹੀਂ ਪਾਵੇ ਬਿਨ ਸਤਿਗੁਰ ਸਰਨ ਆਈ ਜਨਕ ਕੇ ਬੰਧਨ ਕਾਟੇ ਸਤਿਗੁਰ ਤਿੰਨ ਸਾਧ ਸੰਗਤ ਲੈ ਬੁਲਾਈ ਪੰਜ ਜਣਾ ਮਿਲ ਮੰਗਲ ਗਾਇਆ ਹਰ ਨਾਨਕ ਭੇਦ ਨਾ ਪਾਈ ਮੇਰੇ ਰਾਮ ਰਾਈ ਇਨ ਬਿਦ ਗੁਰ ਮਿਲੈ ਗੁਸਾਈ ਸਹਿਜ ਪਇਆ ਪ੍ਰਮ ਖਿਨ ਮੈਂ ਨਾਠਾ ਮਿਲ ਜੋਤੀ ਜੋਤ ਸਮਾਈ ਰਹਾ ਦੂਜਾ ਗੌੜੀ ਮਹੱਲਾ ਪੰਜਵਾਂ ਐਸੋ ਪਰਚੋ ਪਾਇਓ ਕਰੀ ਕਿਰਪਾ ਦਇਆਲ ਬੀਠ ਲੈ ਸਤਿਗੁਰ ਮੇਰੇ ਬਤਾਇਓ ਰਹਾਉ ਜਤ ਕਤ ਦੇਖੋ ਤਤ ਦਾ ਤਦਮਹੀ ਮੋਹੇ ਵਿਸ਼ਵਾਸ ਹੋਏ ਆਇਓ ਕਹਿ ਪੈ ਕਰੋ ਅਰਦਾਸ ਬੇਨਤੀ ਜੋ ਸੁਣ ਤੋਂ ਹੈ ਰਗਰ ਆਇਓ ਲਾਇਓ ਸਹਿ ਸਬੰਧਨ ਗੁਰ ਤੋਰੇ ਤਾਂ ਸਦਾ ਸਹਿ ਸੁਖ ਪਾਇਓ ਹੋਣਾ ਸਾਸ ਹੋਈ ਫਨ ਹੋਸੀ ਸੁਖ ਦੁੱਖ ਕਹਾਂ ਦਿਖਾਇਓ ਖੰਡ ਬ੍ਰਹਿਮੰਡ ਕਾ ਏ ਕੋ ਠਾਣਾ ਗੁਰ ਪਰਦਾ ਖੋਲ ਦਿਖਾਇਓ ਨੌਨਿਦ ਨਾਮ ਨਿਧਾਨ ਇਕ ਠਾਈ ਤੋ ਬਾਹਰ ਕੈਠੇ ਜਾਇਓ ਏਕਾ ਕਨਕ ਅਨਕ ਭਾਂਤ ਸਾਜੀ ਬਹੁ ਪ੍ਰਕਾਰ ਰਚਾਇਓ ਕਉ ਨਾਨਕ ਪਰਮ ਗੁਰ ਖੋਈ ਹੈ ਇਵ ਤੱਤੈ ਤੱਤ ਮਿਲਾਇਓ ਗੌੜੀ ਮਹੱਲਾ ਪੰਜਵਾਂ ਔਦ ਕਟੈ ਦਿਨ ਸਰੈਣ ਹਾਰੀ ਮਨ ਗੁਰਮਿਲ ਕਾਲ ਸੁਗਾਰੀ ਰਹਾਓ ਕਰੋ ਬੇਨੰਤੀ ਸੁਣੋ ਮੇਰੇ ਮੀਤਾ ਸੰਤ ਪਹਿਲ ਕੀ ਵੇਲਾ ਈਹਾਂ ਖਾੜ ਚਲੋ ਹਰਲਾ ਆਗਿਆ ਬਸਨੁ ਸੁਹੇਲਾ ਇਹ ਸੰਸਾਰ ਵਿਕਾਰ ਸੰਸੇ ਮੈਂ ਤਰੁ ਬ੍ਰਹਮ ਗਿਆਨੀ ਜਿਸੇ ਜਗਾਏ ਪਿਆਏ ਹਰ ਰਾਸ ਗਦ ਗਦਾ ਦਿਨ ਜਾਨੀ ਜਾ ਕੋ ਆਏ ਸੁ ਬਿਹਾ ਜੋਰ ਗੁਰਤੇ ਮਨੇ ਵਸੇਰਾ ਨਿਜ ਕਰ ਮੈਲ ਪਾਓ ਸੁਖ ਸਹਿਜੇ ਬਹੁਰ ਨਾ ਹੋਏ ਗੋਫੇਰਾ ਅੰਤਰਜਾਮੀ ਪੁਰਖ ਵਧਾਤੇ ਸ਼ਰਧਾ ਮਨ ਕੀ ਪੂਰੇ ਨਾਨਕ ਦਾਸ ਇਹੀ ਸੁਖ ਮੰਗੈ ਮੋਹ ਕਉ ਕਰ ਸੰਤਨ ਕੀ ਤੂਰੇ ਗੌੜੀ ਮਹੱਲਾ ਪੰਜਵਾਂ ਰਾਖ ਪਿਤਾ ਪ੍ਰਭ ਮੇਰੇ ਮੋਹਿ ਨਿਰਗੁਣ ਸਭ ਗੁਣ ਤੇਰੇ ਰਹਾਉ ਪੰਜ ਵਿਖਾ ਦੀਏ ਗਰੀਬਾ ਰਾਖੂ ਰੱਖਣ ਹਾਰੇ ਖੇਦ ਕਰੇ ਯਾਰ ਬਹੁਤ ਸੰਤਾਵੇ ਆਇਓ ਸ਼ਰਨ ਤੁਹਾਰੀ ਕਰ ਕਿਰਪਕਾਰ ਕਰ ਹਾਰਿਓ ਅਨਕ ਭਾਂਤੀ ਛੋਡੈ ਕਤਹੂੰ ਨਾਹੀ ਏਕ ਬਾਤ ਸੁਣ ਤਾਂ ਕਿ ਯੋਟਾ ਸਾਧ ਸੰਗ ਮਿਟ ਜਾਈ ਕਰ ਕਿਰਪਾ ਸੰਤ ਮਿਲੇ ਮੋਹੇ ਤਨ ਤੇ ਧੀਰਜ ਪਾਇਆ ਸੰਤੀ ਮੰਤ ਦਿਓ ਮੋਹੇ ਨਿਰਪਾਉ ਗੁਰ ਕਾ ਸ਼ਬਦ ਕਮਾਇਆ ਜੀਤ ਲਏ ਹੋਏ ਮਹਾਂਬਖਾਦੀ ਸਹਿ ਸੁਹੇਲੀ ਬਾਣੀ ਕਉ ਨਾਨਕ ਮਨ ਪਇਆ ਪ੍ਰਗਾਸਾ ਪਾਇਆ ਪੰਦਰ ਬਾਣੀ ਗੌੜੀ ਮਹੱਲਾ ਪੰਜਵਾਂ ਉਹ ਬਨਾਸੀ ਰਾਇਆ ਨਿਰਭਉ ਸੰਗਤ ਮਾਰੇ ਬਸਤੇ ਡਰਨ ਘਾਂ ਤੇ ਆਇਆ ਰਾਉ ਏਕ ਮਹਿਲ ਤੂੰ ਹੋਏ ਫਾਰੂ ਏਕ ਮਹਿਲ ਨੇ ਮਾਨੋ ਏਕ ਮਹਿਲ ਤੂੰ ਆਪੇ ਆਪੇ ਏਕ ਮਹਿਲ ਗਰੀਬਾਨੋ ਏਕ ਮਹਿਲ ਤੂੰ ਪੰਡਿਤ ਭਗਤਾ ਏਕ ਮਹਿਲ ਖਲ ਖੋਤਾ ਏਕ ਮਹਿਲ ਤੂੰ ਸਭ ਕਿਸ ਗਰਾਜ ਏਕ ਮਹਿਲ ਕਿਸ ਕਸ਼ੂ ਨਾ ਲੇਤਾ ਕਾਠ ਕੀ ਕੋ ਪੋਤਰੀ ਕਹਾਂ ਕਰੇ ਬਪਰੀ ਖਿਲਾ ਬਨਹਾਰੂ ਜਾਨੈ ਜੈਸਾ ਭੇਹ ਕਰਾਵੈ ਬਾਜੀ ਗਾਰੂ ਤੈਸੋ ਸਾਜ ਆਨੈ ਅਨਕ ਕੋਠਰੀ ਬਹੁਤ ਭਾਤ ਕਰੀ ਆਪ ਹਰ ਕੁਵਾਰਾ ਜੈਸੇ ਮਹਿਲ ਰਾਖੇ ਤੈਸੇ ਰਹਿਣਾ ਕਿਆ ਹੀ ਕਰੇ ਵਿਚਾਰਾ ਜਨ ਕਿਛ ਕੀ ਆਸੋਈ ਜਾਨੈ ਜਨ ਇਹ ਸਭ ਬਿਦ ਸਾਜੀ ਕਹੋ ਨਾਨਕਾ ਪਰੰਪਰ ਸੁਆਮੀ ਕੀਮਤ ਆਪਣੇ ਕਾਜੀ ਗੌੜੀ ਮਹੱਲਾ ਪੰਜਵਾਂ ਛੋੜ ਛੋੜ ਰੇ ਵਿਖਿਆ ਕੇ ਰਸੂਆ ਉਰਜ ਰਹਿਓ ਰੇ ਬਾਬਰ ਗਾਬਰੂ ਜਿਉਂ ਹਰਖਾ ਜਿਉਂ ਕਿਰਖਾ ਹਰਿਆਓ ਪਸੂਆ ਰਹਾਓ ਜੋ ਜਨ ਤੂੰ ਆਪਣੇ ਕਾਜੈ ਸੋ ਸੰਗ ਨਾ ਚਾਲੈ ਤੇਰੇ ਦਸੂਆ ਨਾਂਗੂ ਆਇਓ ਨਾਂਗ ਸਦਾਸੀ ਫੇਰ ਫਿਰਿਓ ਆਰ ਕਾਲ ਗ੍ਰਸੂਆ ਪੇਖ ਪੇਖ ਕਰੇ ਕੁਸਮ ਅਕੇਲੀ ਲਾ ਰਾਚ ਮਾਚ ਦਿਨ ਹੂੰ ਲਾਉ ਹਸੂਆ ਸੋ ਸੀਜਤ ਡੋਰ ਦਿਨ ਸਿਰ ਰਹਿਣੀ ਜੀ ਕੋ ਕਾਜ ਨਾ ਕਿਨੋਂ ਕਛੂਆ ਕਰਤ ਕਰਤੇ ਵੀ ਬਰਧਾਨ ਹੋ ਹਾਰਿਓ ਉਕਤੇ ਤੈਂ ਤਨ ਖਸ਼ਠੀ ਨਸੂਆ ਜੋ ਮੋਹਿਓ ਉਨ ਮੋਹਨੀ ਬਾਲਾ ਉਸ ਤੇ ਕਟੈ ਨਾਹੀ ਰੁਚ ਜਸੂਆ ਜਗ ਐਸਾ ਮੋਹਿ ਗੁਰੇ ਦਿਖਾਇਓ ਤਉ ਸਰਨ ਭਰਿਓ ਤਾਜ ਗਰ ਵਸੂਆ ਮਾਰਗ ਪ੍ਰਭ ਕੋ ਸੰਤ ਬਤਾਇਓ ਦ੍ਰਿੜੀ ਨਾਨਕ ਦਾਸ ਭਗਤ ਹਰ ਜਸੂਆ
1: ਪੌੜੀ ਮਹੱਲਾ ਪੰਜਵਾਂ ਤੁਝ ਬਿਨ ਕਵਨ ਹਮਾਰਾ ਮੇਰੇ ਪ੍ਰੀਤਮ ਪ੍ਰਾਨ ਆਧਾਰਾ ਰਹਾਉ ਅੰਤਰ ਕੀ ਵਿਧ ਤੁਮ ਹੀ ਜਾਨੀ ਤੁਮ ਹੀ ਸਜਨ ਸੁਹੇਲੇ ਸਰਬ ਸੁਖਾ ਮੈਂ ਤੁਝ ਤੇ ਪਾਏ ਮੇਰੇ ਠਾਕੁਰ ਅਘਾ ਅਤੋਲੇ ਵਰਨਾ ਸਾਕੋ ਤੁਮਰੇ ਰੰਗਾ ਗੁਣ ਨਿਧਾਨ ਸੁਖਦਾਤੇ ਅਗਮ ਅਗੋਚਰ ਪ੍ਰਭ ਅਵਿਨਾਸੀ ਪੂਰੇ ਗੁਰ ਤੇ ਜਾਤੇ ਭ੍ਰਮ ਪੋ ਕਾਟ ਕੀਏ ਨਹਿ ਕੇਵਲ ਜਪਤੇ ਹਉ ਮੈਂ ਮਾਰੀ ਜਨਮ ਮਰਨ ਕੋ ਚੁਕੈ ਸਹਸਾ ਸਾਧ ਸੰਗਤ ਦਰ ਸਾਰੀ ਚਰਨ ਪਖਾਰ ਕਰੋ ਗੁਰ ਸੇਵਾ ਬਾਹਰ ਜਾਓ ਲਖ ਬਰੀਆ ਜਿਹ ਪ੍ਰਸਾਦ ਇਹੋ ਭਵ ਜਲ ਤਰਿਆ ਜਨ ਨਾਨਕ ਪ੍ਰਿਯ ਸੰਗ ਮਿਰਿਆ ਗੌੜੀ ਮਹੱਲਾ ਪੰਜਵਾਂ ਤੁਝ ਬਿਨ ਕਵਨ ਰਿਝਾਵੈ ਤੋਹੀ ਤੇਰੋ ਰੂਪ ਸਗਲ ਦੇਖ ਮੋਹੀ ਰਹਾਉ ਸੁਰਗ ਪਿਆਲ ਮਿਰਤ ਭੂਵ ਮੰਡਲ ਸਰਬ ਸਮਾਨੋ ਏਕੈ ਓਹੀ ਸਿਵ ਸਿਵ ਕਰਤ ਸਗਲ ਕਰ ਜੋਰੇ ਸਰਬ ਮਯਾ ਠਾਕੁਰ ਤੇਰੀ ਦੋਹੀ ਪਤਿਤ ਪਾਵਨ ਠਾਕੁਰ ਤੁਮ ਨਾਮ ਤੁਮਰਾ ਸੁਖਦਾਈ ਨਿਰਮਲ ਸੀਤ ਲੋਹੀ ਗਿਆਨ ਧਿਆਨ ਨਾਨਕ ਵਡਿਆਈ ਸੰਤ ਤੇਰੇ ਸਿਉ ਗਾਲ ਗਲੋਹੀ ਗੌੜੀ ਮਹੱਲਾ ਪੰਜਵਾਂ ਮਿਲੋ ਪਿਆਰੇ ਜੀਆ ਪ੍ਰਭ ਕੀਆ ਤੁਮਾਰਾ ਥੀਆ ਰਹਾਓ ਅਨੇਕ ਜਨਮ ਬਹੁ ਜੋਨੀ ਭ੍ਰਮਿਆ ਬਹੁਰ ਬਹੁਰ ਦੁਖ ਪਿਆ ਤੁਮਰੀ ਕਿਰਪਾ ਤੇ ਮਾਨੁਖ ਦੇਹ ਪਾਈ ਹੈ ਦੇਹ ਦਰਸ ਹਰ ਰਾਇਆ ਸੋਈ ਹੋਆ ਜੋ ਤਿਸ ਭਾਣਾ ਅਵਰ ਨਾ ਕਿਨਹੀ ਕੀਤਾ ਤੁਮਰੈ ਭਾਣੈ ਭਰਮ ਮੋਹੇ ਮੋਹਿਆ ਜਾਗਤ ਨਾਹੀ ਸੂਤਾ ਬਿਨੋ ਸੁਨੋ ਪ੍ਰਭ ਪ੍ਰਾਣ ਬਿਨੋ ਸੁਨੋ ਤੁਮ ਪ੍ਰਾਣ ਪਤ ਪਿਆਰੇ ਕਿਰਪਾ ਨਿਧ ਦਿਆਲਾ ਰਾਖ ਲਿਹੋ ਪਿਤਾ ਪ੍ਰਭ ਮੇਰੇ ਅਨਾਥੈ ਕਰ ਪ੍ਰਤਿਪਾਲਾ ਜਿਸਨੂੰ ਤੁਮੇ ਦਿਖਾਇਓ ਦਰਸ਼ਨ ਸਾਧ ਸੰਗਤ ਕੈ ਪਾਛੈ ਕਰ ਕਿਰਪਾ ਧੂਰ ਦੇਹੋ ਸੰਤਨ ਕੀ ਸੁਖ ਨਾਨਕ ਇਹ ਬਾਛੈ ਗੌੜੀ ਮਹੱਲਾ ਪੰਜਵਾਂ ਹਉਤਾ ਕੈ ਬਲਿਹਾਰੀ ਜਾ ਕੈ ਕੇਵਲ ਨਾਮ ਅਧਾਰੀ ਰਹਾਉ ਮਹਿਮਾ ਤਾਕੀ ਕੇਤਕ ਗਨੀਐ ਜਨ ਪਾਰ ਬ੍ਰਹਮ ਰੰਗ ਰਾਤੇ ਸੁਖ ਸਹਿਜ ਆਨੰਦ ਤਿਨਾ ਸੰਗ ਉਨ ਸੰਸਰ ਅਵਰ ਨਾ ਦਾਤੇ ਜਗ ਉਧਾਰਨ ਸੇਈ ਆਏ ਜੋ ਜਨ ਦਰਸ ਪਿਆਸਾ ਉਨ ਕੀ ਸਰਨ ਪਰੈ ਸੋ ਤਰਿਆ ਸੰਤ ਸੰਗ ਪੂਰਨ ਆਸਾ ਤਾ ਕੈ ਚਰਨ ਪਰੋ ਤਾ ਜੀਵਾ ਜਨ ਕੈ ਸੰਗ ਨਿਹਾਲਾ ਭਗਤਨ ਕੀ ਰੇਣ ਹੋਏ ਮਨ ਮੇਰਾ ਹੋ ਪ੍ਰਭੂ ਕਿਰਪਾਲਾ ਰਾਜ ਜੋਬਨ ਅਵਧ ਜੋ ਦਿਸੈ ਸਭ ਕਿਛ ਜੁਗ ਮਹਿਮ ਘਾਟਿਆ ਨਾਮ ਨਿਧਾਨ ਸਦਨ ਅਵਤਨ ਨਿਰਮਲ ਇਹੋ ਨਾਨਕ ਹਰ ਤਨ ਖਾਟਿਆ ਗੌੜੀ ਮਹੱਲਾ ਪੰਜਵਾਂ ਜੋਗ ਜੁਗਤ ਸੁਣ ਆਇਓ ਗੁਰ ਤੇ ਮੋਕੋ ਸਤਿਗੁਰ ਸਬਦ ਬੁਝਾਇਓ ਰਹਾਓ ਨੌ ਖੰਡ ਪ੍ਰਿਥਵੀ ਇਸ ਤਨ ਮਹਿ ਰਵਿਆ ਨਿਮਖ ਨਿਮਖ ਨਮਸਕਾਰਾ ਦੀਖਿਆ ਗੁਰ ਕੀ ਮੁੰਦਰਾ ਕਾਨੀ ਦ੍ਰਿੜਿਓ ਏਕ ਨਿਰੰਕਾਰਾ ਪੰਜ ਚੇਲੇ ਮਿਲ ਭਏ ਇਕੱਤਰਾ ਏਕਸ ਕਹਿ ਵਸ ਕੀਏ ਦਸ ਬੈਰਾਗਨ ਆਗਿਆਕਾਰੀ ਤਬ ਨਿਰਮਲ ਜੋਗੀ ਥੀਏ ਭਰਮ ਜਰਾਏ ਚਰਾਈ ਵਿਭੂਤਾ ਪੰਥ ਏਕ ਕਰ ਪੇਖਿਆ ਸਹਿਜ ਸੁਖ ਸੋ ਕੀਨੀ ਭੁਗਤਾ ਜੋ ਠਾਕੁਰ ਮਸਤਕ ਲੇਖਿਆ ਜਹੈ ਭਉ ਨਾਹੀ ਤਹ ਆਸਨ ਬਾਧਿਓ ਸਿੰਘੀ ਅਨਹਤ ਬਾਨੀ ਤਤ ਵਿਚਾਰ ਡੰਡਾ ਕਰ ਰਾਖਿਓ ਜੁਗਤ ਨਾਮ ਮਨ ਭਾਨੀ ਐਸਾ ਜੋਗੀ ਵਡ ਭਾਗੀ ਭੇਟੈ ਮਾਇਆ ਕੇ ਬੰਧਨ ਕਾਟੈ ਸੇਵਾ ਪੂਜ ਕਰੋ ਤਿਸ ਮੂਰਤ ਕੀ ਨਾਨਕ ਤਿਸ ਪਗ ਚਾਟੈ ਗੌੜੀ ਮਹੱਲਾ ਪੰਜਵਾਂ ਅਨੂਪ ਪਦਾਰਥ ਨਾਮ ਸੁਨੋ ਸਗਲ ਧਿਆਈ ਲੈ ਨੀਤਾ ਹਰ ਔਖਦ ਜਾਖੋ ਗੁਰ ਦੀਆ ਤਾ ਕੇ ਨਿਰਮਲ ਕੀਤਾ ਰਹਾਓ ਅੰਧਕਾਰ ਮਿਥਿਓ ਤਹਿ ਤਨ ਤੇ गुर शब्द दीपक परगासा, भ्रम की जाली ताकी काटी जा को साध संगत विश्वासा। तारी ले पवजल तारू बिखड़ा बोहित साधु संगा, पूर्ण होई मन की आशा गुर प्यो हर रंगा। नाम खजाना भक्ति पाया मन तन तृप्त अघाए, नानक हर जियो ताको देवे जाको हुक्म मनाए। गौड़ी महला पंजवा, दया मया कर प्राण पत मोरे, मोहे अनाथ शरण प्रभ तोरी। अंधकूप में हाथ दे राखो कछु सियानब उकत न मोरी। रहाओ कर्ण करावन सतिश तुम ही, तुम समरथ नाही अनहोरी। तुमरी गात मित तुम ही जानी, से सेवक जिन भाग मथोरी। अपने सेवक संग तुम प्रभ राते, ओत पोत भगतन संग जोरी। प्रिय प्रिय नाम तेरा दर्शन, चाहे जैसे दृष्ट ओह चंद चकोरी। राम संत मह भेद किछ नाही, एक जन कई महलाख करोरी। जाके ही है प्रगट प्रभ हुआ अंदिन कीर्तन रसन रमोरी। तुम सम्राट अपार अत ऊंचे, सुखदाते प्रभ प्राण अधोरी। नानक को प्रभ की जय कृपा, उन संतन के संग संगोरी। गौड़ी महला पंजवा, तुम हर सेती राते संतो निभाहे लेहो, मुको पुरख विधाते ओढ़ पहुँचावो दाते। रहाओ तुमरा बरम तुमाही जान्या, तुम पूरन पुरख विधाते। राखो शरण अनाथ दीन को, करो हमारी गाते। तरण सागर बोहित चरण तुम्हारे, तुम जानो अपनी पाते। कार कृपा जिस राखो संगे, तेते पार पराते। ईत ऊत प्रभ तुम समरथा, सब किच तुम रहते। ऐसा निधान देहो मोको, हर जन चले हमारे साथे। निर्गुनी आरे कौ गुण की जय, हर नाम मेरा मन जाते। संत प्रसाद नानक हर भेटे, मन तन शीतल त्रापे। गौड़ी महला पंजवा, सहज समायो देव, मोको सतगुर पय दयाल देव। रहाओ काठ जेवरी कियो दासरो, संतन टहलायो। एक नाम को चियो पुजारी, मोको अचरज गुरहे दिखायो। भयो प्रगास सर्ब उजियारा, गुर ज्ञान मने प्रगटायो। अमृत नाम पियो मन तृप्त्या, अंतह ठहरायो। मान आज्ञा सर्व सुख पाए, दुख है ठाओ गवायो। जो सुप्रसन्न पय प्रभ ठाकुर, सब आनंद रूप दिखायो। ना किछ आवत ना किछ जावत, सब खेल कियो हर रायो। कहो नानक अगम अगम है, ठाकुर भगत टेक हर नायो। गौड़ी महला पंजवा, पार ब्रह्म पूरन परमेश्वर मन ताकी ओट गही जय रे। जिन तारे ब्रह्मांड खंड, हर ताको नाम जपी जय रे। रहाओ मन की मत त्यागो, हर जन हुक्म भूत सुख पाइये रे। जो प्रभ करे सोई पल मानो, सुख दुख ओही त्याइये रे। कोट पतित उधारे, खिन मह करते बार ना लागे रे। दीन दर्द दुख भंजन स्वामी, जिस पावे तिसे निवा जय रे। सबको मात पिता प्रतिपालित, जिय प्राण सुख सागर रे। दिन दे तोट नाही तिस करते, पूर रहे ओ रतनागर रे। जाचिक जाचे नाम तेरा स्वामी, कट कट अंतर सोई रे। नानक दास ताकी शरण आई, जाते व्यथा ना कोई रे। राग गौड़ी पूर्वी महला पंजवा, एक ओंकार सतगुर प्रसाद। हर हर कबूना मनो बिसारे, इहा उहा सर्व सुख दाता, सगल कटा प्रतिपारे। रहाओ महाकष्ट काटे, खिन भीतर रसना नाम चितारे। शीतल शांत सुख हर सरणी, जलती अगन निवारे। गर्भ कुंड नरक ते रखे, पव जल पार उतारे। चरण कमल आराधत मन में है, जम की त्रास विदारे। पूरन पार ब्रह्म परमेश्वर, ऊंचा गम अपारे। गुण गावत त्यावत सुख सागर, जुए जन्म न हारे। काम क्रोध लोभ मोह मन लीनो, निर्गुण के दातारे। कर कृपा अपनो नाम दीजै, नानक सद बलिहारे। राग गौड़ी चेती महला पंजवा, इस ओंकार सतगुर प्रसाद। सुख नाही रे हर भगत बिना, जीत जन्म एह रतन अमोलक साध संगत जप एक खिना रहाओ सुत संपत बनिता विनोद छोड़ गए बहु लोग भोग हैबर गैबर राज रंग त्याग चलियो है मूड नंग चोआ चंदन देह फूलिया सो तन धर संग रूलिया मोहे मोहिया जानै दूर है कहो नानक सदा हदूर है गौड़ी महला पंजवा मन धर तर वे हर नाम लो सागर लहर संसा सागर गुर बोहित पार ग्राम नो

ਦੁਨੀਆਂ ਜਿਉਂ ਹਸਤੀ ਨਾ ਵਾਏ ਜੋ ਹੋਏ ਕਿਰਪਾਲਤਾ ਸਤਿਗੁਰ ਮਿਲੈ ਸਭ ਸੁਖ ਹਰ ਕੇ ਨਾਏ ਮੁਕਤ ਭਇਆ ਬੰਧਨ ਗੁਰ ਖੋਲੇ ਜਨ ਨਾਨਕ ਹਰ ਗੁਣ ਗਾਏ ਗੌੜੀ ਪੂਰਬੀ ਮਹੱਲਾ ਪੰਜਵਾਂ ਮੇਰੇ ਮਨ ਗੁਰ ਗੁਰ ਸਦ ਕਰੀਐ ਰਤਨ ਜਨਮ ਸਫਲ ਗੁਰ ਕੀਆ ਦਰਸ਼ਨ ਕੋ ਬਲੇ ਹਰੀਐ ਰਹਾਓ ਜੇਤੇ ਸਾਸ ਗ੍ਰਾਸ ਮਨ ਲੇਤਾ ਤੇਤੇ ਹੀ ਗੁਣ ਗਾਈਐ ਜੋ ਹੋਏ ਦਿਆਲ ਸਤਿਗੁਰ ਅਪਣਾਤਾ ਇਹ ਮਤ ਬੁੱਧ ਪਾਈਐ ਮੇਰੇ ਮਨ ਨਾਮ ਲਏ ਜਮ ਬੰਦ ਤੇ ਛੂਟੇ ਸਰਬ ਸੁਖਾ ਸੁਖ ਪਾਈਐ ਸੇ ਸੁਆਮੀ ਸਤਿਗੁਰ ਦਾਤਾ ਮਨ ਬੰਛਤ ਫਲ ਆਈਐ ਨਾਮ ਇਸ਼ਟ ਮੀਤ ਸੁਤ ਕਰਤਾ ਮਨ ਸੰਗ ਤੁਹਾਰੈ ਚਾਲੈ ਕਰ ਸੇਵਾ ਸਤਿਗੁਰ ਆਪਣੇ ਕੀ ਗੁਰ ਤੇ ਪਾਈਐ ਪਾਲੈ ਗੁਰ ਕਿਰਪਾਲ ਕਿਰਪਾ ਪ੍ਰਭ ਧਾਰੀ ਬਿਨਤੇ ਸਰਬ ਅੰਦੇਸਾ ਨਾਨਕ ਸੁਖ ਪਾਇਆ ਹਰ ਕੀਰਤਨ ਮਿਟਿਓ ਸਗਲ ਕਲੇਸਾ ਰਾ ਗੌੜੀ ਮਹੱਲਾ ਪੰਜਵਾਂ ਇਸ ਵੰਕਾਰ ਸਤਿਗੁਰ ਪ੍ਰਸਾਦ ਤ੍ਰਿਸ਼ਨਾ ਬਿਰਲੇ ਹੀ ਕੀ ਬੁਝੀ ਹੈ ਰਹਾਉ ਕੋਟ ਜੋਰੇ ਲਾਖ ਕਰੋਰੇ ਮਨ ਨਾ ਹੋਰੇ ਪਰੈ ਪਰੈ ਹੀ ਕੋ ਲੁਝੀ ਹੈ ਸੁੰਦਰ ਨਾਰੀ ਅਨੇਕ ਪ੍ਰਕਾਰੀ ਪਰ ਗ੍ਰਹਿ ਬਿਕਾਰੀ ਬੁਰਾ ਭਲਾ ਨਹੀਂ ਸੁਝੀ ਹੈ ਅਨੇਕ ਬੰਧਨ ਮਾਇਆ ਪਰ ਮਤ ਪਰ ਮਾਇਆ ਗੁਣ ਨਿਧ ਨਹੀਂ ਗਾਇਆ ਮਨ ਦਿਖੈ ਹੀ ਮਹਿ ਲੁਝੀ ਹੈ ਜਾ ਕੋ ਰੇ ਕਿਰਪਾ ਕਰੈ ਜੀਵਤ ਸੋਈ ਮਰੈ ਸਾਧ ਸੰਗ ਮਾਇਆ ਤਰੈ ਨਾਨਕ ਸੋ ਜਨ ਦਰ ਹਰ ਸਿਝੀ ਹੈ ਗੌੜੀ ਮਹੱਲਾ ਪੰਜਵਾਂ ਪ੍ਰਭੂ ਕੋ ਰਸ ਹਰ ਹੋ ਰਹਾਉ ਕਾਹੂ ਜੋਗ ਕਾਹੂ ਭੋਗ ਕਾਹੂ ਗਿਆਨ ਕਾਹੂ ਧਿਆਨ ਕਾ